0: ਕਹਿੰਦੇ ਨੇ ਪੁਤਿਨ ਨੇ ਅੱਜ ਜਿਹੜਾ ਬਿਆਨ ਦਿੱਤਾ ਹੈ ਨਾਟੋ ਦੇ ਸੰਬੰਧ ਦੇ ਵਿੱਚ, ਜੇਕਰ ਸਾਡੇ ਖੇਤਰ ਦੇ ਉੱਤੇ ਹਮਲਾ ਹੋਇਆ ਤਾਂ ਦਵਾਂਗੇ ਮੂੰਹ ਤੋੜ ਕੇ ਫਿਰ ਜਵਾਬ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਕੱਲ੍ਹ ਬੀਤੇ ਦੇ ਵਿੱਚ ਆਪਣੇ ਦੇਸ਼ ਦੇ ਜਿਹੜੇ ਨੇ ਰੁੱਖ ਨੂੰ ਜਿਹੜਾ ਦੁਹਰਾਇਆ ਕਿ ਉਹ ਯੂਰਪੀਅਨ ਦੇਸ਼ਾਂ ਦੇ ਉੱਤੇ ਹਮਲੇ ਦੀ ਯੋਜਨਾ ਨਹੀਂ ਬਣਾ ਰਿਹਾ, ਪਰ ਜੇਕਰ ਇਸ ਦੇ ਉੱਤੇ ਹਮਲਾ ਕੀਤਾ ਜਾਂਦਾ ਤਾਂ ਉਹ ਜਿਹੜਾ ਇਸ ਦਾ ਜਵਾਬ ਆਪਣੇ ਹਥਿਆਰਾਂ ਦੇ ਵਿੱਚ ਜਿਹੜਾ ਮੌਜੂਦ ਸਾਰੇ ਹਥਿਆਰਾਂ ਦੇ ਨਾਲ ਹੀ ਦੇਣਗੇ। ਇੱਕ ਵਿਦੇਸ਼ ਨੀਤੀ ਫੋਰਮ ਦੇ ਵਿੱਚ ਬੋਲਦੇ ਹੋਏ ਪੁਤਿਨ ਨੇ ਪੱਛਮੀ ਦੇਸ਼ਾਂ ਤੇ ਯੂਰਪ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਰੂਸ ਦੇ ਨਾਲ ਯੁੱਧ ਦੀ ਤਿਆਰੀ ਜਿਹੜੀ ਹੈ ਬਾਲਟਿਕ ਸਾਗਰ ਦੇ ਵਿੱਚ ਫੌਜੀ ਅਭਿਆਸ ਕਰਨ ਦੇ ਉੱਤੇ ਤੇ ਰੂਸੀ ਜਹਾਜ਼ਾਂ ਨੂੰ ਜ਼ਬਤ ਕਰਨ ਦੀ ਜਿਹੜੀ ਹੈ ਗੱਲ ਕਰਕੇ ਤਣਾਅ ਵਧਾਉਣ ਦਾ ਦੋਸ਼ ਲਾ ਦਿੱਤਾ। ਮਾਸਕੋ ਨੇ ਪਹਿਲਾਂ ਨਾਟੋ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਫੌਜੀ ਗੱਠਜੋੜ ਦਾ ਕੋਈ ਮੈਂਬਰ ਬਾਲਟਿਕ ਜਿਹੜਾ ਐਨਕਲੇਵ ਨੂੰ ਜਿਹੜਾ ਰੂਸ ਦੇ ਬਾਕੀ ਹਿੱਸੇ ਤੋਂ ਕੱਟਣ ਦੀ ਕੋਸ਼ਿਸ਼ ਕਰਦਾ ਜਿਹੜੇ ਸਾਡੇ ਮੁਲਕ ਨੇ, ਤਾਂ ਉਹ ਕੈਲੀ ਨਿਨਿਨ ਗਰਾਟ ਦੀ ਜਿਹੜੀ ਹੈ ਰੱਖਿਆ ਦੇ ਲਈ ਪਰਮਾਣੂ ਹਥਿਆਰਾਂ ਦੀ ਜਿਹੜੀ ਵਰਤੋਂ ਕਰਨ ਤੋਂ ਜਿਹੜਾ ਨਹੀਂ ਜਿਹੜਾ ਫਿਰ ਗੁਰੇਜ਼ ਕਰੇਗਾ। ਤੇ ਆਪਣੇ ਨਾਲ ਦੋਸਤੋ ਦੋ ਕਾਲਰ ਵੀ ਜੁੜੇ ਨੇ, ਉਹਨਾਂ ਦੀ ਵੀ ਗੱਲ ਸੁਣਦਾ ਮੈਂ, ਬਸ ਆ ਕੰਪਲੀਟ ਕਰ ਲਵਾਂ ਖਬਰ। ਤੇ ਇਸੇ ਤਰ੍ਹਾਂ ਪਰਮਾਣੂ ਹਥਿਆਰਾਂ ਦੀ ਕਹਿੰਦੇ ਨੇ ਕਿ ਵਰਤੋਂ ਕਰਨ ਤੋਂ ਨਹੀਂ ਝਿਜਕੇਗਾ। ਤੇ ਕਈ ਯੂਰਪੀਅਨ ਜਿਹੜੇ ਨੇ ਦੇਸ਼ਾਂ ਦੇ ਵਿੱਚ ਰੂਸੀ ਦੂਤਾਵਾਸਾਂ ਨੇ ਇਸ ਹਫ਼ਤੇ ਬਿਆਨ ਜਾਰੀ ਕਰ ਦਿੱਤੇ ਸਨ ਕਿ ਮਾਸਕੋ ਦੇ ਕੋਲ ਜਾਣਕਾਰੀ ਹੈ ਕਿ ਨਾਟੋ ਕੈਲੀ ਨਿਨ ਗਰਾਡ ਖੇਤਰ ਜਿਹੜਾ ਉਹਦੀ ਹਵਾਈ ਅਤੇ ਜਲ ਸੈਨਾ ਨਾਕਾਬੰਦੀ ਦੇ ਲਈ ਤਿਆਰੀਆਂ ਜਿਹੜਾ ਕਰ ਰਿਹਾ। ਤੇ ਇਹ ਬਿਆਨ ਜਿਹੜੇ ਨੇ ਪੁਤਿਨ ਦੇ ਵੱਲੋਂ ਵੀ ਆਏ ਨੇ, ਚੇਤਾਵਨੀ ਦਿੱਤੀ ਗਈ ਇੱਕ ਤਰ੍ਹਾਂ ਦੀ ਨਾਟੋ ਦੇ ਜਿਹੜੇ ਮੈਂਬਰ ਨੇ ਤੇ ਜਿਹੜੇ ਆਂਢ ਗੁਆਂਢ ਦੇ ਵਿੱਚ ਉਹਨਾਂ ਦੇ ਯੂਰਪੀਅਨ ਮੁਲਕ ਨੇ ਜਾਂ ਸਕੈਂਡੀਨੇਵੀਅਨ ਮੁਲਕ ਨੇ। ਆਪਣੇ ਨਾਲ ਸਭ ਤੋਂ ਪਹਿਲਾਂ ਡਾਕਟਰ ਆਪਣੇ ਮਲਕੀਤ ਸਿੰਘ ਜੀ ਦੀ ਗੱਲ ਸੁਣਦੇ ਆ, ਫਿਰ ਜੀਰਾ ਸਾਹਿਬ ਦੀ ਗੱਲ ਸੁਣਦੇ ਆ, ਨਾਲ ਜੁੜੇ ਹੋਏ ਨੇ ਦੋਵੇਂ ਸੱਜਣ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਜੀ ਭੌਜੀ ਸਾਹਿਬ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਕੀ ਹਾਲ ਚਾਲ ਜੀ? ਜੀ ਬਸ ਬਹੁਤ ਦਿਨਾਂ ਬਾਅਦ ਮੌਕਾ ਬਣਿਆ ਜੀ ਤੁਹਾਡੇ ਨਾਲ ਜੁੜਨ ਦਾ।
0: ਜੀ ਖੁਸ਼ੀ ਹੋਈ ਜੀ ਜੁੜੇ ਤੁਸੀਂ।
1: ਹਾਂ ਵੇਖੋ ਜੀ, ਜਿਹੜੀ ਆਪਾਂ ਕਰਦੇ ਆ ਨਾ ਜੀ ਸਾਡੀ ਚਾਈਨਾ ਨਾਲ ਸਰਹੱਦ ਦੀ ਗੱਲ,
0: ਹਾਂਜੀ
1: ਸਰ, ਸਾਡੀ ਹਿੰਦੁਸਤਾਨ ਦੀ ਮਤਲਬ ਬਦਕਿਸਮਤੀ ਇਹ ਆ ਵੀ ਸਾਡਾ ਮਾਈ ਬਾਪ ਬਣਿਆ ਹੀ ਕੋਈ ਨੀ ਗਾ।
0: ਬਿਲਕੁਲ ਜੀ,
1: ਕਿਉਂਕਿ ਅਲੱਗ ਅਲੱਗ ਤਰ੍ਹਾਂ ਦੇ ਰਾਜੇ ਬਾਹਰੀ ਹਮਲਾਵਰ ਜਾਂ ਇਹ ਇੱਥੇ ਜਿਹੜਾ ਰਾਜ ਕਰਦੇ ਰਹੇ ਨੇ, ਕਦੀ ਮਤਲਬ ਕਿਸੇ ਨੇ ਕਹਿ ਲਈਏ ਨਾ ਵਿੱਚ ਪੰਜਾਬੀ ਸੌਖੀ ਭਾਸ਼ਾ ਚ ਵੀ ਇਹਦੀਆਂ ਬਾਉਂਡਰੀਜ਼ ਮਿਲੀਆਂ ਹੀ ਨੀ ਕਿਸੇ ਨੇ ਵੀ ਸਾਡੇ ਕਿੱਥੋਂ ਤੱਕ ਹੈ।
0: ਨਾਲੇ ਦੇਖੋ ਤਿੱਬਤ ਜਦੋਂ ਰਾਜ ਕਰਦਾ ਸੀ ਉਹਦੇ ਰਾਜੇ ਮਹਾਰਾਜੇ ਸੀਗੇ ਜਿਹੜੇ ਉਸ ਸਮੇਂ ਦੇ ਵਿੱਚ, ਉਹਨਾਂ ਨੇ ਵੀ ਬੜੀ ਅੱਤ ਚੁੱਕੀ ਹੋਈ ਸੀ ਜੀ, ਉਹਨਾਂ ਨੇ ਬਥੇਰਾ ਕਹਿਰ ਮਚਾਇਆ ਉਹਨਾਂ ਸਮੇਂ ਚ।
1: ਹਾਂਜੀ
0: ਜੀ,
1: ਤੇ ਸਾਡਾ ਮੇਰਾ ਖਿਆਲ ਜਿੰਨਾ ਕਿ ਚਲੋ ਮੈਂ ਜਾਣਕਾਰੀ ਰੱਖਦਾ ਵਾਂ ਕਿ ਅਕਬਰ ਦੇ ਸਮੇਂ ਤੇ ਥੋੜੀ ਕੋਸ਼ਿਸ਼ ਕੀਤੀ ਗਈ ਸੀ ਇੱਕ ਵਾਰੀ ਕਿ ਪਤਾ ਤਾਂ ਲਾਓ ਵੀ ਹਿੰਦੁਸਤਾਨ ਹੈਗਾ ਕਿੱਥੋਂ ਤੱਕ।
0: ਬਿਲਕੁਲ ਜੀ,
1: ਤੇ ਚਲੋ ਹੁਣ AI ਨਾਲ ਮੈਪਸ ਵਗੈਰਾ ਇੱਧਰ ਉੱਧਰ ਹੀ ਐਡ ਕਰਨੇ, ਇਹ ਮਤਲਬ ਚੱਲੀ ਜਾਂਦਾ ਵਾ, ਆਪਣਾ ਹੱਕ ਜਿਤਾਉਣਾ ਵੀ ਚਾਹੀਦਾ ਜਿੱਥੋਂ ਤੱਕ ਸਾਡਾ ਹੈਗਾ।
0: ਬਿਲਕੁਲ ਜੀ,
1: ਲੇਕਿਨ ਉਹ ਕਈ ਵਾਰੀ ਨਾ ਇਤਿਹਾਸਕ ਜਾਂ ਕੋਈ ਪ੍ਰਮਾਣਿਕ ਜਿਹੜੇ ਇਹਦੇ ਪ੍ਰੂਫ ਦੇਣੇ ਜਾਂ ਕਰਨੇ ਉਹ ਬੜੇ ਔਖਾ ਕੰਮ ਹੁੰਦਾ,
0: ਕਿਉਂਕਿ ਦੇਖੋ
1: ਕਦੀ ਆਪਾਂ ਨਾ ਬਦਲਦਾ ਕਦੀ ਉਹਨਾਂ ਨੇ ਬਦਲਤਾ, ਚੱਲੀ ਜਾਣਾ ਕੰਮ ਬਸ।
0: ਨਾਲੇ ਡਾਕਟਰ ਸਾਹਿਬ ਇਹ ਵੀ ਆ ਨਾ ਕਿ ਦੇਖੋ ਉੱਥੇ ਸਾਰਾ ਬਰਫ਼ ਦਾ ਮਾਹੌਲ ਹੈ, ਉੱਥੇ ਮਤਲਬ ਕਿ ਇਸ ਤਰ੍ਹਾਂ ਦੀ ਲਕੀਰ ਖਿੱਚੀ ਵੀ ਨਹੀਂ ਜਾ ਸਕਦੀ, ਉਹ ਸੈਟੇਲਾਈਟ ਦੇ ਜ਼ਰੀਏ ਜਾਂ ਉਸੇ ਤਰ੍ਹਾਂ ਹੀ ਉਹ ਮਾਪਿਆ ਜਾ ਸਕਦਾ, ਉਹ ਚੰਗੀ ਗੱਲ ਹੁੰਦੀ ਹੈ। ਤਾਂ ਦੂਸਰੇ ਪਾਸੇ ਕਿਉਂਕਿ
1: ਨਹੀਂ, ਬਿਲਕੁਲ ਹੱਕ ਜਿਤਾਉਣਾ ਚਾਹੀਦਾ ਜੀ, ਆਪਣਾ ਹੱਕ ਤਾਂ ਕਦੇ ਛੱਡਣਾ ਨਹੀਂ ਚਾਹੀਦਾ,
0: ਛੱਡਣਾ ਨਹੀਂ ਚਾਹੀਦਾ ਜੀ।
1: ਹੱਕ ਆਪਣਾ ਜੇ ਆਪਾਂ ਛੱਡ ਹੀ ਦਿੱਤਾ ਤਾਂ ਫਿਰ ਇਟ ਮੀਨ ਫੇਰ ਤਾਂ ਉਹ ਦੁਨੀਆ ਦੇ ਸਾਹਮਣੇ ਵੀ ਐਕਸਪੋਜ਼ ਹੋ ਗਿਆ ਨਾ ਕਿ ਸਾਡਾ ਹੈ ਨਹੀਂ ਸੀ, ਅਸੀਂ ਵੈਸੇ ਹੀ ਮਤਲਬ ਕਰੀ ਜਾ ਰਹੇ ਸਾਂ।
0: ਬਿਲਕੁਲ ਹੈ ਜੀ,
1: ਉਹ ਤਾਂ ਬਹੁਤ ਵਧੀਆ ਮਤਲਬ ਜੋ ਵੀ ਗੌਰਮੈਂਟ ਦੇ ਸਟੈਪ ਹੈਗੇ ਆ ਆਪਾਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ। ਬਾਕੀ ਵੇਖੋ ਜੀ, ਜਿਹੜੀ ਸਿਆਸਤ ਹੁੰਦੀ ਹੈ ਨਾ ਚਾਹੇ ਆਪਣੇ ਭਾਰਤ ਸਾਹਿਬ
0: ਜੀ,
1: ਸਿਆਸਤ ਸਾਡੀ ਚਾਹੇ ਦੇਸ਼ ਦੀ ਸਿਆਸਤ ਆ ਚਾਹੇ ਸਾਡੇ ਮਤਲਬ ਪੰਜਾਬ ਦੀ, ਚਲੋ ਆਪਾਂ ਗੱਲ ਕਰੀਏ ਨਾ, ਇਹ ਦਿਨ ਬ ਦਿਨ ਅੰਧਕਾਰ ਵੱਲ ਜਾ ਰਹੀ ਹੈ
0: ਜੀ।
1: ਔਰ ਉਹ ਕੀ ਕਹਿ ਲਈਏ ਕਿ ਮਤਲਬ ਮੇਰਾ ਖਿਆਲ ਵੀ ਇਦੋਂ ਨੀਵੇਂ ਪੱਧਰ ਦੀ ਰਾਜਨੀਤੀ ਜਾਂ ਸਿਆਸਤ ਜਿਹੜੀ ਹੈ ਨਾ,
0: ਬਿਲਕੁਲ
1: ਇਹ ਨਹੀਂ ਹੋ ਸਕਦੀ।
0: ਬਿਲਕੁਲ ਹੈ ਜੀ,
1: ਜੋ ਕੁਛ ਅੱਜ ਹੋ ਰਿਹਾ, ਔਰ ਉਦੋਂ ਜ਼ਿਆਦਾ ਦੁੱਖ ਹੁੰਦਾ ਵਾ ਕਿ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਵਾ ਉਹਨਾਂ ਦੇ ਵਿੱਚ ਰਹਿ ਕੇ ਵੀ ਜੋ ਮਤਲਬ ਉਹ ਕੁਛ ਹੋ ਰਿਹਾ ਜਾਂ ਕੀਤਾ ਰਿਹਾ ਜਾਂ ਇਲਜ਼ਾਮਬਾਜ਼ੀ ਲੱਗ ਰਹੀ ਹੈ ਨਾ, ਉਹ ਤੇ ਬਹੁਤ ਹੀ ਜ਼ਿਆਦਾ ਮਤਲਬ ਘਨਾਉਣੀ ਜਿਹਨੂੰ ਕਹਿ ਸਕਦੇ ਹਾਂ ਆਪਾਂ।
0: ਬਿਲਕੁਲ ਹੈ ਜੀ,
1: ਹਰਕਤ ਹੈਗੀ ਆ
0: ਜੀ। ਬਿਲਕੁਲ,
1: ਉਹ ਜਿਹੜਾ ਹੁੰਦਾ ਨਾ ਕੋਈ, ਵੇਖੋ ਜੀ ਜਿਹੜੀ ਗੁਰੂ ਫਲਸਫੇ ਦੇ ਚੱਲਣ ਵਾਲੀ ਪਾਰਟੀ ਹੈ, ਵੈਸੇ ਰਾਜਨੀਤੀ ਕੋਈ ਵੀ ਹੈ ਜਿਹੜੀ ਉਹ ਹੈ ਤੇ ਫਲਸਫਾ ਹੀ ਹੈ ਨਾ ਇੱਕ ਸੇਵਾ ਦਾ।
0: ਬਿਲਕੁਲ ਹੈ ਜੀ,
1: ਤੇ ਉਹ ਜੇ ਹੁਣ ਆਪਾਂ ਕਹਿ ਦਈਏ ਬਿਲਕੁਲ ਜਿਹੜੀ ਉਹਦੇ ਨਾਲ ਜੁੜੀ ਤਰ ਹੁੰਦੀ ਹੈ, ਉਹ ਕਹਿ ਦੇਵੇ ਨਹੀਂ ਰਾਜਨੀਤੀ ਤੋਂ ਪ੍ਰੇਰਿਤ ਆ, ਇਹ ਵੀ ਗੱਲਾਂ ਨਹੀਂ ਹੁੰਦੀਆਂ
0: ਜੀ।
1: ਕੁਛ ਨਾ ਕੁਛ ਕਮੀਆਂ ਪੇਸ਼ੀਆਂ ਤਾਂ ਅੰਦਰ ਹੁੰਦੀਆਂ ਜਦੋਂ ਖਾਸ ਕਰਕੇ ਸਿਆਸਤ ਦੇ ਵਿੱਚ ਕੋਈ ਗੁੰਡਾ ਪਾਰਟੀ ਜਿਹਨੂੰ ਕਹਿਣਗੇ ਆਪਾਂ ਵੀ ਕਾਬਜ਼ ਹੋ ਜਾਂਦੀ ਹੈ।
0: ਬਿਲਕੁਲ ਹੈ ਜੀ,
1: ਚੰਗਿਆਂ ਲੋਕਾਂ ਦੇ ਵਿੱਚ ਜੇ ਚਾਰ ਮਾੜੇ ਜਾਂ ਗੁੰਡੇ ਬਦਮਾਸ਼ ਬੈਠੇ ਹੋਣਗੇ ਨਾ ਜੀ, ਤੇ ਚੱਲਦੀ ਉਹਨਾਂ ਦੀ ਹੈ।
0: ਬਿਲਕੁਲ ਹੈ ਜੀ,
1: ਉਹ ਉਹਨਾਂ ਦੇ ਵਿਰੁੱਧ ਪਾਰਟੀ ਦੇ ਸਿਆਣੇ ਆਗੂ ਜਿਹੜੇ ਹੁੰਦੇ ਨਾ ਕਈ ਵਾਰੀ ਉਹ ਵੀ ਬੋਲਣ ਤੋਂ ਜਿਹੜੇ ਨਾ ਉਹ ਚਾਹੁੰਦੇ ਹੋਏ ਵੀ ਆ, ਲੇਕਿਨ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ, ਪਤਾ ਨਹੀਂ ਹੁੰਦਾ ਵੀ ਉਹਨਾਂ ਕਿਸੇ ਨੂੰ ਮੁੱਕੀ ਕਰ ਦੇਣਾ।
0: ਬਿਲਕੁਲ ਹੈ ਜੀ,
1: ਹੁਣ ਮੈਂ ਕਿਹੜੀ ਪਾਰਟੀ ਦੀ ਗੱਲ ਕਰ ਰਿਹਾ ਤੈਨੂੰ ਪਤਾ ਹੀ ਹੈ, ਤੇ ਜਿਹਨਾਂ ਬੰਦਿਆਂ ਤੇ ਇਲਜ਼ਾਮ ਲੱਗਦੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਉਹ ਸਾਰਿਆਂ ਨੂੰ ਪਤਾ।
0: ਜੀ ਬਿਲਕੁਲ ਹੈ
1: ਜੀ, ਆਪਾਂ ਕੱਲਾ ਹਟੀਏ ਨਾ ਵੀ ਜੋ ਵੀਡੀਓਜ਼ ਆ ਰਹੀਆਂ ਵੀ ਨਹੀਂ ਉਹ ਝੂਠੀਆਂ ਜੀ, ਉਹ AI ਨਾਲ ਬਣੀਆਂ ਜੀ, ਉਹ ਫਲਾਣ ਆ, ਬਿਲਕੁਲ ਝੂਠ ਹੈ ਉਹ ਗੱਲ
0: ਜੀ।
1: ਇਹਨਾਂ ਨੇ ਉੱਥੇ ਬਹਿ ਕੇ ਜੋ ਕੁਛ ਵੀ ਕੀਤਾ ਵਾ, ਬਾਕੀ ਆਮ ਆਦਮੀ ਪਾਰਟੀ ਵੇਖੋ ਜੀ ਹੋਣਾ ਤੇ ਉਸ ਕੇਸ ਚ ਕੱਖ ਵੀ ਨੀ ਗਾ
0: ਜੀ,
1: ਜੋ ਅਮਰਜੀਤ ਚਾਵਲੇ ਵਾਲਾ ਜਾਂ ਦੂਜਾ
0: ਜੀ,
1: ਪਰ ਉਹ ਲਾਲਾ ਲਾਲਾ ਸੰਸਥਾ ਦੀ ਬਦਨਾਮੀ ਤਾਂ ਹੋ ਗਈ ਹੈ ਨਾ।
0: ਉਹ ਉਭਾਰ ਰਹੇ ਨੇ ਨਾ, ਦੇਖੋ ਹਰ ਹਫਤੇ ਕੋਈ ਨਾ ਕੋਈ ਛੋਟਾ ਮੋਟਾ ਕੱਢ ਦਿੰਦੇ ਨੇ ਜੀ, ਕਲਿੱਪ ਜਾਂ ਕੁਝ ਕਰ ਦਿੰਦੇ ਆ ਜੀ, ਉਹ ਮਤਲਬ
1: ਉਹਨਾਂ ਨੇ ਜੀ ਇੱਕੇ ਵਾਰੀ ਥੋੜਾ ਕੱਢਣਾ ਉਹਨਾਂ ਨੇ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਜਦੋਂ ਮਾੜੀ ਜੀ ਗੱਲ ਠੰਡੀ ਠੰਡੀ ਹੋਣ ਲੱਗੂ ਛੋਟੀ ਜੀ ਸ਼ੁਰੂ ਲਈ ਛੱਡ ਦਿਆ ਕਰ
0: ਦਿੰਦੇ ਆ ਜੀ, ਬਿਲਕੁਲ ਹੈ ਜੀ।
1: ਤੇ ਜੋ 2-4 ਮਹੀਨੇ ਕੰਮ ਚੱਲੀ ਆਉਣਾ
0: ਜੀ,
1: ਔਰ ਜੇ ਉੱਥੇ ਇਹ ਕੁਛ ਹੋਇਆ ਵਾ ਤੇ ਮੇਰਾ ਖਿਆਲ ਆ ਵੀ ਇਦੋਂ ਘਟੀਆ ਕਰਤੂਤ ਕੋਈ ਹੋ ਨਹੀਂ ਸਕਦੀ,
0: ਬਿਲਕੁਲ ਹੈ ਜੀ।
1: ਇਸ ਕਰਕੇ ਇਹ ਚੀਜ਼ਾਂ ਵੀ ਜੇ ਅਸੀਂ ਮਤਲਬ ਆਪਣੇ ਨਿੱਜੀ ਤਾਲੀ ਕਵਾਂਗੇ ਨਾ ਵੀ ਸਿਆਸਤ ਚ ਇੱਕ ਦੂਜੇ ਨੂੰ ਕੀਆਂ ਦਿੰਦੇ ਵੀ ਠਿੱਬੀ ਲਾਉਣ ਵਾਸਤੇ ਤੁਸੀਂ ਇਹ ਯੂਜ਼ ਕਰੋਗੇ,
0: ਪੈਸੇ ਦੀ ਖੇਡ ਆ ਜੀ ਬਸ, ਕੁਛ ਨਹੀਂ ਹੈ ਬਿਲਕੁਲ, ਜਾਂ ਕੁਰਸੀ ਦੀ ਖੇਡ ਆ,
1: ਨੈਤਿਕ ਨੈਤਿਕ ਹਾਂਜੀ ਨੈਤਿਕ ਨਿਗਾਰ ਜਿਹੜਾ ਵਾ ਇਦੋਂ ਵੱਧ ਕੀ ਹੋ ਸਕਦਾ
0: ਜੀ, ਬਿਲਕੁਲ ਬਿਲਕੁਲ ਦਰੁਸਤ ਹੈ।
1: ਤੇ ਬਾਕੀ ਜਿਹੜੀ ਓਪੋਜਿਟ ਸਰਕਾਰ ਹੈ ਪ੍ਰੈਜੈਂਟ ਇਸ ਟਾਈਮ ਇੱਥੇ ਬੈਠੀ ਹੋਈ ਹੈ
0: ਜੀ,
1: ਇਹਦਾ ਤੇ ਪਤਾ ਹੀ ਹੈ ਸਾਰਿਆਂ ਨੂੰ, ਅਗਲਿਆਂ ਨੇ ਆਪਣੇ ਆਪ 2-4 ਮਹੀਨੇ ਕੱਢਣੇ ਆ ਵੀ ਕਦਾਂ ਨਿਕਲਦੇ,
0: ਬਿਲਕੁਲ ਹੈ ਜੀ।
1: ਉਹ ਦੂਜੇ ਬੰਨੇ ਵਾਲੇ ਜਿਹੜੇ ਆ ਉਹ ਜਿੰਨਾ ਕੁ ਤਾਂ ਨੂੰ ਜਾਂਦੇ ਉਦੋਂ ਜ਼ਿਆਦਾ ਠਾਹ ਨੂੰ ਆ ਜਾਂਦੇ ਆ
0: ਜੀ, ਬਿਲਕੁਲ ਹੈ ਜੀ।
1: ਜਿਹੜੇ ਆਪਣੇ ਆਪ ਨੂੰ ਕਹਿੰਦੇ ਪੰਜਾਬ ਬਚਾਉਣਾ, ਅਸੀਂ ਪੰਜਾਬ ਬਚਾਉਣਾ ਤੇ ਪਹਿਲਾਂ ਗੰਦੇ ਬੰਦੇ ਤੋਂ ਬਾਹਰ ਕੱਢਣੇ ਪੈਣਗੇ ਨਾ,
0: ਬਿਲਕੁਲ ਹੈ ਜੀ, ਲੀਡਰਸ਼ਿਪ ਤਾਂ ਬਦਲ
1: ਇਹਦੇ ਚ ਕੁਛ ਵੇਖੋ ਜੀ, ਮਤਲਬ ਬੋਲਡ ਡਿਸੀਜਨ ਤੁਹਾਨੂੰ ਲੈਣੇ ਪੈਣੇ
0: ਜੀ, ਬਿਲਕੁਲ ਹੈ ਬਿਲਕੁਲ ਦਰੁਸਤ ਹੈ।
1: ਚਾਹੇ ਉਹ ਸਾਡੇ ਧਾਰਮਿਕ ਸੰਸਥਾ ਦੇ ਬੈਠੇ ਲੋਕ ਹੈ ਨਾ
0: ਜੀ,
1: ਅਹੁਦਿਆਂ ਉੱਚਿਆਂ ਦੇ ਉੱਤੇ ਬੈਠੇ ਆ, ਤੁਹਾਨੂੰ ਕਿਸੇ ਦੀ ਮਤਲਬ ਕੀ ਕਹਿੰਦੇ ਵੀ ਕਿਸੇ ਦੀ ਆਵਾਜ਼ ਜਾਂ ਕਿਸੇ ਦੀ ਜ਼ਬਾਨ ਬਣ ਕੇ ਨਹੀਂ ਚੱਲਿਆ ਕੰਮ ਚੱਲਦਾ, ਦੁਨੀਆ ਸਾਰੀ ਜਾਣਦੀ ਹੈ,
0: ਬਿਲਕੁਲ ਹੈ ਜੀ।
1: ਜੇ ਨਾ ਵੀ ਵੇਖੋ ਜੀ ਉਹ ਕਿਸੇ ਦੇ ਆਖੇ ਲੱਗ ਕੇ ਕਰ ਦੇਣਗੇ, ਤਦ ਵੀ ਲੋਕਾਂ ਨੇ ਇਹੋ ਹੀ ਆਖਣਾ ਹੁੰਦਾ ਵੀ ਨਹੀਂ ਜੀ ਉੱਥੇ ਤੇ ਚੱਲਦੀ ਫਲਾਣੇ ਦੀ ਹੈ,
0: ਬਿਲਕੁਲ ਹੈ ਜੀ।
1: ਹੁਣ ਮਤਲਬ ਜਿਹੜੇ ਸਿਆਣੇ ਅਕਾਲੀ ਦਲ ਦੇ ਲੀਡਰ ਹੈ ਨਾ ਜੀ
0: ਜੀ,
1: ਉਹ ਤਾਂ ਇਹ ਵੀ ਕਹਿ ਰਿਹਾ ਵੀ ਭਗਵੰਤ ਮਾਨ ਨੂੰ ਜਿਹੜਾ ਗੁਰੂ ਦਾ ਦੋਖੀ ਦਿੱਤਾ ਗਿਆ ਨਾ, ਜੋ ਵੀ ਇਹਨਾਂ ਨੇ ਦਰਜਾ ਦਿੱਤਾ ਜਾਂ ਐਲਾਨ ਕੀਤਾ ਉਹ ਵੀ ਗਲਤ ਹੈ
0: ਜੀ ਜੀ,
1: ਕਿਉਂਕਿ ਤੁਸੀਂ ਇਸ ਲੈਵਲ ਤੱਕ ਕਿਸੇ ਵਿਰੋਧੀ ਨੂੰ ਦਬਾਉਣ ਲਈ ਜਿਹੜਾ ਅਕਾਲ ਤਖ਼ਤ ਦੀ ਵਰਤੋਂ ਨਹੀਂ ਕਰ ਸਕਦੇ
0: ਜੀ,
1: ਕਿਉਂਕਿ ਵਿਰੋਧੀ ਨੂੰ ਜਿਹੜਾ ਵੀ ਮਾੜਾ ਮੋਟਾ ਉਹਨੂੰ ਮਿਲਣ ਲੱਗਦਾ ਉਹਨੂੰ ਹੁਣ ਜਿੱਦਾਂ ਜਥੇਦਾਰ ਸਾਹਿਬ ਬੁਲਾਈ ਜਾਂਦੇ ਆ ਜਾਂ ਸੱਦੀ ਜਾਂਦੇ ਆ, ਇਹਦੇ ਨਾਲ ਹੋਰ ਵੀ ਜ਼ਿਆਦਾ ਸਾਡੇ ਉਸ ਜਿਹੜੀ ਸੰਸਥਾ ਹੈਗੀ ਆ ਗੁਰੂਆਂ ਪੀਰਾਂ ਦੇ ਵੇਲੇ ਦੀ ਬਣੀ ਆ,
0: ਬਿਲਕੁਲ
1: ਉਹਦੇ ਚ ਹੋਰ ਵੀ ਵੇਖੋ ਜੀ ਨੀਵਾਂ ਪਨ ਆਉਂਦਾ
0: ਆਉਂਦਾ ਜੀ। ਦੇਖੋ ਰੂਪ ਕੌਰ ਹੁਣੀ
1: ਪਹਿਲਾਂ ਸਿਆਸਤ ਦੀ ਲੜਾਈ ਜਿਹੜੀ ਆ ਉਹ ਸਿਆਸਤ ਨੇ ਲੜਨੀ ਹੈ,
0: ਦੇਖੋ ਸੱਤਾ ਵੀ ਹੰਢਾਈ ਆ ਰੂਪ ਕੌਰ ਹੁਣਾਂ ਨੇ ਸਾਰਾ ਕੁਝ ਕੀਤਾ ਤੇ ਹੁਣ ਉਹੋ ਹੀ ਚਲੋ ਬਾਹਰ ਦਾ ਰਸਤਾ ਦਿਖਾਇਆ ਜਾਂ ਕੁਝ ਕੀਤਾ ਐਕਸ਼ਨ ਹੋਇਆ ਤੇ ਉਹ ਵੀ ਹੁਣ ਉਹ ਚੀਜ਼ ਦੇ ਵਿੱਚ ਮਤਲਬ ਕਿ ਸਬੂਤ ਲੈ ਕੇ ਕਹਿੰਦੇ ਮੈਂ, ਦੇਖਦੇ ਹਾਂ ਜੀ ਹੁਣ 9 ਤਰੀਕ ਨੂੰ ਕੀ ਕਰਦੇ ਆ।
1: ਉਹ ਤੇ ਪਤਾ ਹੀ ਹੈ ਜੀ, ਹੁਣ ਤੁਹਾਨੂੰ ਮਤਲਬ ਹੈਗਾ ਵੀ ਜੇ ਹੁਣ ਥੋੜਾ ਬੜਾ ਕੋਈ ਬੋਲਦਾ ਵਾ ਤੇ ਉਹਨੂੰ ਵੈਸੇ ਧੱਕੇ ਨੇ ਬਾਹਰ, ਡੈਮੋਕ੍ਰੇਸੀ ਤਾਂ ਫਿਰ ਇਹ ਵੀ ਨਹੀਂ ਹੈਗੀ,
0: ਬਿਲਕੁਲ ਹੈ ਜੀ।
1: ਜੇ ਬੰਦਾ ਕੋਈ ਬੋਲਣ ਲੱਗਦਾ ਉਹਨੂੰ ਬੈਠੋ ਸੁਣੋ ਕਰੋ ਕਤਲੋ ਪਾਰਟੀ ਤੋਂ ਕੱਢ ਦੇਣਾ, ਹੁਣ ਕੁਦਰਤੀ ਗੱਲ ਹੈ ਵੀ ਆਖਣ ਦੇ ਵਿਰੋਧੀਆਂ ਤੇ ਕੱਚ ਖੇਡਦੀ ਹੈ,
0: ਪਰ ਇਹ ਹੈਗੇ ਤਾਂ ਇਹ ਵੀ ਰਲੇ ਮਿਲੇ ਨਾਲ ਹੀ ਨੇ ਨਾ ਡਾਕਟਰ ਸਾਹਿਬ। ਦੇਖੋ ਇਹਨਾਂ ਨੂੰ ਹੁੰਦੇ ਸੁਣਦੇ ਪਤਾ ਵੀ ਚਾਹੇ ਉਹ ਪਾਰਟੀ ਨੇ ਸਾਰਾ ਪਲਾਨ ਕੀਤਾ ਸੀ ਜਾਂ ਜੋ ਵੀ ਸੀਗਾ, ਤੇ ਬੋਲਤਾ ਉਦੋਂ ਵੀ ਸਕਦੇ ਸੀ, ਸਿੱਧੇ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਕਰ ਸਕਦੇ ਸੀ ਵੀ ਆਹ ਕੁਝ ਹੋ ਰਿਹਾ ਜੀ, ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਰਟੀ ਤੋਂ, ਉਦੋਂ ਆਪ ਵੱਖਰੇ ਹੋ ਜਾਂਦੇ ਤਾਂ ਨਾਲੇ ਇਹਨਾਂ ਦੀ ਹੋਰ ਵੀ ਬੱਲੇ ਬੱਲੇ ਹੁੰਦੀ, ਪਰ ਕਿਤੇ ਨਾ ਕਿਤੇ ਵਿੱਚ ਤਾਂ ਇਹਨਾਂ ਦਾ ਵੀ ਆਪਣਾ ਵਿੱਚ ਹੈਗਾ ਨਾ ਸਾਰੀਆਂ ਚੀਜ਼ਾਂ ਦੇ।
1: ਐਕਚੁਲੀ ਪਤਾ ਭਾਰਜ ਸਾਹਿਬ ਉਹ ਸਿਆਣੇ ਆਉਂਦੇ ਨੇ ਨਾ ਵੀ ਕੀਤੀਆਂ ਰਲ ਕੇ ਤੇ ਦਸੀਆਂ ਲੜ ਕੇ,
0: ਬਿਲਕੁਲ ਹੈ ਜੀ ਬਿਲਕੁਲ ਹੈ, ਉਹ ਬੰਦੇ ਨੂੰ ਫਿਰ ਬਦਨਾਮ ਹੀ ਇਹਨਾਂ ਦੇ
1: ਦਰਜ ਦੀ,
0: ਬਿਲਕੁਲ ਹੈ ਜੀ
1: ਹਾਂਜੀ। ਚਲੋ ਠੀਕ ਹੈ, ਗਿਆਨੀ ਹਰਪ੍ਰੀਤ ਹੋਣਾ ਚ ਵੀ ਗਲਤੀਆਂ ਕਮੀਆਂ ਹੈਗੀਆਂ ਸੀ, ਅਸੀਂ ਆਪਾਂ ਨੀ ਕਹਿੰਦੇ ਵੀ ਕੋਈ ਆਪਣੇ ਕੀ ਲੱਗਦੇ ਨੇ ਉਹ
0: ਜੀ,
1: ਤੇ ਲੇਕਿਨ ਉਹ ਕਿਸੇ ਨੂੰ ਤੁਸੀਂ ਬਹੁਤ ਵੀ ਉਹਨਾਂ ਨੇ ਆਪਣਾ ਕੰਮ ਚਲਾ ਲਿਆ ਤਾਂ ਤੁਹਾਡੀ ਆਪਦੀ ਪਾਰਟੀ ਚੱਲੀ ਜਾਂਦੀ ਹੈ,
0: ਬਿਲਕੁਲ ਹੈ ਜੀ।
1: ਤੁਸੀਂ ਇਸ ਤਰ੍ਹਾਂ ਦੇ ਕੰਮਾਂ ਚ ਘਿਰ ਕੇ ਇੱਕ ਦੂਜੇ ਵਾਸਤੇ ਕਰੋਗੇ ਨਾ ਤੇ ਉਹ ਦੋਵਾਂ ਤਰ੍ਹਾਂ ਦਾ ਨੁਕਸਾਨ ਹੈ।
0: ਮੈਂ ਉਹ ਵੀ ਸਵਾਲ ਚੁੱਕਿਆ ਸੀ ਜੇ ਹਰਪ੍ਰੀਤ ਸਿੰਘ ਉਹਨਾਂ ਨੇ ਉਦਣ ਗਿਆ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿ ਮੇਰੇ ਉੱਤੇ ਸਾਰਾ ਐਕਸ਼ਨ ਕਰਾਉਣਾ ਸੀ, ਮੈਂ ਤਾਂ ਇਹ ਵੀ ਕਿਹਾ ਸੀ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦਾ ਸੀ ਕਿ ਆਪਣੇ ਪੱਧਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਹਜੇ ਤੱਕ ਫਿਰ FIR ਕਿਉਂ ਨਹੀਂ ਕਰਾਈ ਜੀ।
1: ਉਹ ਵੇਖੋ ਜੀ ਇੱਕ ਦੂਜੇ ਦੀਆਂ ਕਮਜ਼ੋਰੀਆਂ ਇਹਨਾਂ ਸਾਰਿਆਂ ਕੋਲ ਹੈ,
0: ਬਿਲਕੁਲ ਹੈ ਜੀ।
1: ਜਥੇਦਾਰ ਜਿਹੜੇ ਹੁੰਦੇ ਨਾ ਵੇਖੋ ਜੀ, ਜਥੇਦਾਰ ਜਦੋਂ ਬਣਦੇ ਆ ਉਦੋਂ ਪਹਿਲਾਂ ਤਾਂ ਇਹਨਾਂ ਦਾ ਆਮ ਲੋਕਾਂ ਵਰਗਾ ਜੀਵਨ ਨਹੀਂ ਹੁੰਦਾ,
0: ਜੀਵਨ ਹੀ ਬਿਲਕੁਲ ਹੈ ਜੀ ਬਿਲਕੁਲ।
1: ਉਸ ਜੀਵਨ ਦੇ ਵਿੱਚ ਤੁਹਾਨੂੰ ਪਤਾ ਵੀ ਕਮੀਆਂ ਪੇਸ਼ੀਆਂ ਆਈਆਂ ਹੁੰਦੀਆਂ, ਤੇ ਮਾਫ਼ ਕਰਨਾ ਵੀ ਅੱਜ ਦਾ ਜਿਹੜਾ ਜਥੇਦਾਰ ਲਾਉਣ ਵਾਲੇ ਪਾਵਰ ਵਾਲੇ ਲੋਕ ਹੈ ਨਾ ਜੀ,
0: ਜੀ
1: ਉਹ ਬੰਦਾ ਲੱਭਦੇ ਹੀ ਉਹ ਆ ਵੀ ਜਿਹਦੇ ਅੰਦਰ ਪਹਿਲਾਂ ਹੀ ਕਮਜ਼ੋਰੀਆਂ ਤੇ ਉਹਨਾਂ ਦੇ

0: ਹੋਵੇ ਭਾਵੇਂ ਨਾ ਹੋਵੇ,
1: ਨਾ ਹੋਵੇ ਜੀ। ਬਿਲਕੁਲ,
0: ਉਹ ਕਿਉਂਕਿ ਕਿਉਂਕਿ ਸਿਆਸਤ ਨੇ ਅਕਾਲ ਤਖ਼ਤ ਸਾਹਿਬ ਨੂੰ ਵਰਤਿਆ ਹੀ ਇੰਨਾ ਜ਼ਿਆਦਾ
1: ਜੀ।
0: ਉਹ ਜਥੇਦਾਰ ਜਿਹੜਾ ਉਹ ਦੱਸੇ ਇਹਨਾਂ ਦਾ ਕੰਮ ਤਾਂ ਧਰਮ ਦਾ ਵਾ
1: ਜੀ,
0: ਔਰ ਉਹ ਜਦੋਂ ਫਿਰ ਏਦਾਂ ਕਰਨਗੇ ਤਾਂ ਉਹ ਫਿਰ ਸੰਸਥਾਵਾਂ ਦੇ ਉੱਤੇ ਵੇਖੋ ਜੀ ਸਵਾਲ ਹੁਣ ਦੁਨੀਆਂ ਤੇ ਉੱਠਦੇ ਤੇ ਹੈਗੇ ਹੀ ਹੈ ਨਾ।
1: ਬਿਲਕੁਲ ਹੈ ਜੀ,
0: ਕਿੱਥੇ ਏਡੀ ਮਸਲਮ ਅਸੀਂ ਗਾ ਕੇ ਕਹਾਣੀਆਂ ਜੀ ਸਾਡਾ ਐ ਜੀ ਸਾਡਾ ਜਿਉਂ ਜੀ, ਅੱਜ ਯਾਰ ਲੋਕ ਬੈਠੇ ਕਿਹੋ ਜਿਹੇ ਫਿਰ ਜਿਹਨੂੰ ਕੋਈ ਗੱਲ ਸਾਡੇ ਵਰਗਾ ਕਰਕੇ ਤੇ ਆਖਣਾ ਤੁਸੀਂ ਵਾਲ ਕਟਾਏ ਯਾਰ, ਵਾਲ ਕਟਾਏ ਆ ਉੱਥੇ ਬਹਿ ਕੇ ਕੋਈ ਗਲਤ ਕੰਮ ਤੇ ਨੀ ਕੀਤਾ, ਹਰਾਮ ਤੇ ਨੀ ਖਾਧਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਇਹ ਜਿੰਨੇ ਵੀ ਅੱਜ ਦਾ ਪੁਜਾਰੀ ਲੈਣਾ ਨਾ ਜੀ
1: ਜੀ,
0: ਇਹਨਾਂ ਨੇ ਕਿਸੇ ਵੀ ਧਰਮਾਂ ਦਾ, ਹੁਣ ਰਾਮ ਮੰਦਿਰ ਦੀ ਗੋਲਕ ਚੋਰੀ ਕਰਦੇ ਫੜੇ ਗਏ ਆ।
1: ਬਿਲਕੁਲ ਹੈ ਜੀ,
0: ਕੀ ਕਿਨੂੰ ਇੱਥੇ ਚੰਗਾ ਕਿਨੂੰ ਮਾੜਾ ਕਰੋਗੇ।
1: ਉਹਦੇ ਤੇ ਨਾ ਰਿਪੋਰਟ ਆਈ ਸੀ, ਮੈਂ ਚਲੋ ਕਿਸੇ ਦਿਨ ਜਰੂਰ ਸਾਂਝੀ ਕਰਾਂਗਾ। ਅਸਲ ਦੇ ਵਿੱਚ ਨਾ ਜਦੋਂ ਡਾਕਟਰ ਸਾਹਿਬ ਆਪਣੇ ਇਕਨੋਮਿਕ ਪੱਖ ਤੋਂ ਦੇਖਦੇ ਆ, ਜੀ ਡੀ ਪੀ ਜਾਂ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ, ਕਿਤੋਂ ਪੈਸਾ ਧੇਲਾ ਇਕੱਠਾ ਨਹੀਂ ਹੁੰਦਾ ਹੁੰਦਾ ਸੀ, ਕਿਉਂਕਿ ਉਹਨਾਂ ਕੇ ਪੈਸਾ ਧੇਲਾ ਹੁੰਦਾ ਸੀ ਹਰ ਮੁਲਕ ਦੇ ਵਿੱਚ, ਤਾਂ ਇਹ ਜਿਹੜੇ ਮੰਦਰ ਸੀਗੇ ਉਹਨਾਂ ਸਮਿਆਂ ਦੇ ਵਿੱਚ ਨਾ ਜੀ, ਤੇ ਇਹ ਇੱਕ ਮਤਲਬ ਕਿ ਕਮਾਊ ਪੁੱਤ ਸੀਗੇ ਜੀ, ਦੇਸ਼ ਦੇ ਲਈ ਬਣਾਏ ਗਏ, ਤੇ ਉੱਥੋਂ ਪੈਸਾ ਫਿਰ ਜਿਹੜਾ ਸੀ ਕੀਤਾ ਜਾਂਦਾ ਸੀ ਇਕੱਠਾ ਜੀ। ਉਹ ਚਾਹੇ ਕੋਈ ਵੀ ਧਰਮ ਹੈ, ਇਕੱਲਾ ਮੰਦਰਾਂ ਦੀ ਗੱਲ ਨੀ ਜੀ।
0: ਹਾਂਜੀ ਹਾਂਜੀ
1: ਜੀ,
0: ਤੇ ਉਹ ਐਕਚੁਲੀ ਨਾ ਵੇਖੋ ਜੀ ਹੁਣ ਜਿਹੜੇ ਆ ਨਾ ਅੱਜ ਦੀ ਤਰੀਕ ਦੀ ਅਗਰ ਆਪਾਂ ਗੱਲ ਕਰੀਏ ਨਾ, ਉਹ ਫਲਸਫੇ ਉਹ ਸੋਚ ਵਿਚਾਰ ਬਹੁਤ ਵਧੀਆ ਸੀ।
1: ਬਿਲਕੁਲ ਹੈ ਜੀ,
0: ਤੇ ਉਹ ਵੇਦਾਂ ਦੀ ਸੀ ਚਾਹੇ ਕਿਸੇ ਦੀ, ਲੇਕਿਨ ਅੱਜ ਦੀ ਤਰੀਕ ਦੇ ਵਿੱਚ ਵੇਖਿਆ ਜਾਵੇ ਨਾ ਤੇ ਆਧੁਨਿਕ ਜਿਹੜੇ ਇਹ ਲੋਕ ਬੈਠੇ ਨੇ ਜੀ, ਇਹ ਬਹੁਤੇ ਮਤਲਬ ਜਿਹੜੇ ਆ ਨਾ ਉਹ ਧਰਮ ਨੂੰ ਧੰਦਾ ਬਣਾ ਕੇ ਬੈਠੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਵਾ, ਕੋਈ ਕਬੂਦਾ ਬਹਾਨਾ ਕੋਈ ਦੂਜਾ ਬਹਾਨਾ, ਮੇਨ ਮਕਸਦ ਆ ਜੀ ਮੌਜ ਮਸਤੀ ਕਰਨੀ ਤੇ ਪੈਸਾ ਇਕੱਠਾ ਕਰਨਾ।
1: ਪੈਸਾ ਇਕੱਠਾ ਕਰਨਾ ਜੀ, ਬਿਲਕੁਲ,
0: ਮਤਲਬ ਰਾਹੇ ਪਾਉਣ ਵਾਲੇ ਲੋਕ ਸਮਾਜ ਨੂੰ ਕਿਰਾਏ ਪਾ ਰਹੇ,
1: ਕਿਰਾਏ ਪਾ ਰਹੇ ਨੇ ਜੀ। ਬਿਲਕੁਲ ਹੈ ਜੀ, ਦਰੁਸਤ,
0: ਤੇ ਆਪ ਖੁਦ ਕਿਰਾਏ ਪੈ ਰਹੇ ਆ, ਪਏ ਹੋਏ ਆ।
1: ਬਿਲਕੁਲ,
0: ਮਹਿੰਗੀਆਂ ਮਹਿੰਗੀਆਂ ਗੱਡੀਆਂ, ਅਣੇ ਅਣੇ ਖਰਚੇ, ਦੋ ਦੋ ਚਾਰ ਹੁਣ ਐਸ ਜੀ ਪੀ ਸੀ ਦੇ ਮੈਂਬਰ ਜਾਂ ਧਾਰਮਿਕ ਕੋਈ ਮੰਦਿਰ ਦੇ, ਦੋ ਦੋ ਤਿੰਨ ਨੌਕਰ ਕਾਹਦੇ ਮਿਲੇ ਵੀ ਨਾਲ ਉਹਨਾਂ ਨੂੰ, ਗੋਲਕਾਂ ਦੇ ਪੈਸੇ ਨੂੰ ਮੰਦਿਰ ਦੀ ਵੀ ਤਾਂ ਗੋਲਕ ਹੀ ਆ ਨਾ।
1: ਬਿਲਕੁਲ ਹੈ ਜੀ,
0: ਮਸਜਿਦਾਂ ਦੇ ਵੀ ਇਹਨਾਂ ਨੂੰ ਕਾਹਦੇ ਮਿਲੇ ਹੋਏ ਨਾਲ।
1: ਬਿਲਕੁਲ ਹੈ ਜੀ,
0: ਉਹ ਇਹਨਾਂ ਦੇ ਘਰਾਂ ਦੇ ਵਿੱਚ ਨੌਕਰ ਵੱਖਰੇ, ਗੱਡੀ ਚਲਾਉਣ ਵਾਲੇ ਵੱਖਰੇ, ਕੋਈ ਹੁਣ ਕੀ ਹੈ ਤੇ ਦੱਸੀਏ ਵੀ ਇੱਥੇ ਪੱਠੇ ਪਾਉਂਦੇ ਫਿਰਦੇ ਘਰਾਂ ਚ ਜਾ ਕੇ ਮਾੜੇ ਮਾੜੇ।
1: ਬਿਲਕੁਲ ਹੈ ਜੀ,
0: ਇਹਨਾਂ ਤਕੜਿਆਂ ਲੋਕਾਂ ਨੇ ਪੈਸਾ ਗੁਰੂ ਦੀ ਗੋਲ ਕਦਾ ਤੇ ਲੈ ਜਾਂਦੇ, ਦੁਰਵਰਤੋਂ ਨਹੀਂ ਹੁੰਦੀ
1: ਜੀ। ਬਿਲਕੁਲ ਹੈ ਜੀ,
0: ਇਸ ਕਰਕੇ ਨਾ ਸਮਾਜ ਮਤਲਬ ਵੇਖੋ ਜੀ, ਸਮਾਜ ਨੂੰ ਜੇ ਤੁਸੀਂ ਸੁਧਾਰਨਾ ਨਾ
1: ਜੀ,
0: ਸੇਧ ਦੇਣੀ ਆ
1: ਜੀ,
0: ਤੇ ਧਰਮ ਦਾ ਬਹੁਤ ਵੱਡਾ ਭਾਰਤ ਸਾਹਿਬ ਰੋਲ ਹੈ ਇਹਦੇ ਵਿੱਚ।
1: ਬਿਲਕੁਲ ਹੈ ਜੀ,
0: ਤੇ ਉਹ ਧਰਮ ਦਾ ਜਿਹੜਾ ਰੋਲ ਸੀ ਨਾ ਉਹਨੂੰ ਅਸੀਂ ਦੂਜੇ ਬੰਨੇ ਯੂਜ਼ ਕਰਦੇ।
1: ਬਿਲਕੁਲ ਕਰ ਲਿਆ ਜੀ,
0: ਹਰ ਇੱਕ ਬੰਦਾ ਵੀ ਫਿਰ ਸਮਝਦਾ ਵੀ ਚੱਲ ਜਿੱਦਾਂ ਦਾ ਹੁਣ ਵਿਆਹ ਸੀ ਤੇ ਚਲੋ ਲੋਕ ਤੁਸੀਂ ਤੇ ਕਦੀ ਇੱਕ ਦਾ ਕਿਤੇ ਆਉਂਦੇ ਨੇ ਸਾਲ ਦੋ ਸਾਲ ਦਾ ਮਾਰ, ਤੇ ਅਸੀਂ ਤੇ ਰੋਜ਼ਾਨਾ ਦੇਣੇ ਆ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ,
0: ਅਸੀਂ ਤੇ ਤੁਸੀਂ ਆਖੋ ਕਿ ਕਿਹੋ ਜਿਹੀ ਗੱਲ ਕਰਨ ਲੱਗ ਪਏ, ਅਸੀਂ ਤੇ ਉੱਥੇ ਤਕੜੀਆਂ ਨਾ ਭੀਮ ਵੰਡਦੇ ਵੀ ਵੇਖੇ।
1: ਕਿਆ ਬਾਤ ਹੈ ਜੀ,
0: ਨਿੱਕੀਆਂ ਨਿੱਕੀਆਂ ਜੀ ਹੁੰਦੀਆਂ ਜਿਹੜੀਆਂ
1: ਜੀ ਜੀ ਜੀ ਜੀ ਜੀ,
0: ਉਹ ਚ ਕਿਉਂਕਿ ਉਹ ਸਾਂਝੀ ਲੈ ਆਉਂਦੇ ਆ ਤੇ ਮੁੜ ਕੇ ਵੰਡਣੀ ਹੁੰਦੀ ਤੇ ਉੱਥੇ ਬਹਿ ਕੇ ਵੰਡ ਲੈਂਦੇ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
0: ਚਾਹੇ ਉਹ ਮੰਨ ਲਓ ਧਾਰਮਿਕ ਸੰਸਥਾ ਦੇ ਆਫਿਸ ਆ, ਚਾਹੇ ਉਹਨਾਂ ਦੇ ਮਤਲਬ ਕੋਈ ਕਮਰੇ ਆ, ਤੇ ਉਹ ਹੈ ਤਾਂ ਗੁਰੂ ਦੀ ਪ੍ਰੋਪਰਟੀ ਆ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਤੁਸੀਂ ਥੋੜੀ ਜੀ ਬਾਹਰ ਹੋ ਕੇ ਵੰਡ ਲੋ ਵੀ ਚਾਹ ਦੀ ਦੁਕਾਨ ਤੇ ਬਹਿ ਜਾਓ, ਆਪਦੇ ਖੇਤ ਘਰ ਬਹਿ
1: ਜਾਓ,
0: ਇਹਨਾਂ ਲੋਕਾਂ ਨੂੰ ਡਰ ਹੀ ਨੀਗਾ।
1: ਬਿਲਕੁਲ ਹੈ ਜੀ,
0: ਇਹ ਇਸ ਕਰਕੇ ਆ ਨਾ ਵੀ ਇਹ ਸਭ ਧੰਦੇ ਬਣੇ ਹੋਏ ਆ
1: ਜੀ।
0: ਮਤਲਬ ਮੇਨ ਮੁੱਦੇ ਯਾਰ ਵੇਖੋ, ਅਮਰਜੀਤ ਦੀ ਕੋਈ ਹੈਗੀ ਵੀਡੀਓ ਆ ਜਾਂ ਭਗਵੰਤ ਮਾਨ ਨੇ ਜੋ ਕਰਤਾ ਵਾ ਦੂਜੇ ਨੇ ਕਰਤਾ, ਯਾਰ ਇਹ ਪੰਜਾਬ ਦੇ ਮੁੱਦੇ ਥੋੜੇ
1: ਨਹੀਂ ਗੇ ਜੀ, ਨਹੀਂ ਜੀ, ਬਿਲਕੁਲ ਨਹੀਂ ਜੀ, ਬਿਲਕੁਲ।
0: ਐਡਾ ਲਾ ਐਂਡ ਆਰਡਰ ਦਾ ਇੱਥੇ ਸਿਸਟਮ ਵਿਗੜਿਆ, ਉਹਦੇ ਤੇ ਕੋਈ ਪਾਰਟੀ ਨੀ ਬੋਲਦੀ, ਸਹੂਲਤਾਂ ਵੱਧ ਤੋਂ ਵੱਧ, ਦੂਜਾ ਮੈਂ ਆਹ ਮੁਕਤ ਦੀ ਫਰੀਬੀ ਦੀ ਵਧਾ ਦੂੰਗਾ, ਮੈਂ ਕਰ ਦੂੰਗਾ, ਯਾਰ ਪੈਸਾ ਆਉਣਾ ਕਿੱਥੋਂ ਅੱਗੇ ਡੁੱਬੇ ਪਏ ਕਰਜੇ ਚ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ ਜੀ,
0: ਮੈਂ ਤੇ ਤੁਹਾਨੂੰ ਦੱਸਾਂ ਜੀ ਵੇਖੋ, ਮੈਂ ਨਾ
1: ਜੀ
0: ਚਲੋ ਪਤਾ ਹੀ ਹੈ ਸਰੋਤਿਆਂ ਨੂੰ, ਮੈਂ ਸੋਸ਼ਲ ਮੀਡੀਆ ਵੇਖਣਾ ਹੀ ਬੰਦ ਕਰਤਾ
1: ਜੀ ਜੀ ਜੀ ਜੀ,
0: ਟਵਾਣਾ ਰੇਡੀਓ ਦੀ ਵੀ ਪਹਿਲਾਂ ਅੱਧਾ ਘੰਟਾ ਪੌਣਾ ਘੰਟਾ ਸੁਣੀਦਾ, ਬਾਕੀ ਪਤਾ ਉਹ ਕਮੈਂਟਾਂ ਦੀ ਲੜਾਈ ਉਹ ਦੂਜਾ ਲਾਲਾ।
1: ਬਿਲਕੁਲ ਹੈ ਜੀ,
0: ਬਿਲਕੁਲ, ਬਾਕੀ ਜਿੰਨੇ ਵੀ ਦੋ ਵੀ ਆ ਤੁਹਾਡਾ ਵੀ ਆ ਕਦੇ ਮਹੀਨੇ ਦਾ ਹੀ ਨਹੀਂ ਕੋਈ ਵੇਲਾ ਕੋਲ ਸੌਣਦਾ ਹੋ ਜੇ,
1: ਹਾਂਜੀ,
0: ਤੇ ਜੁੜੀ ਦਾ ਖਬਰਾਂ ਹੀ ਨੈਗੇਟਿਵ ਆਈ ਜਾਂਦੀਆਂ ਨੇ ਸਾਡੀਆਂ, ਕਿਤੇ ਪੋਜ਼ਿਟਿਵ ਖਬਰ ਆਉਂਦੀ ਕੋਈ ਨਹੀਂ।
1: ਬਿਲਕੁਲ ਹੈ ਜੀ, ਨਹੀਂ ਆਪਣੀ ਕੋਸ਼ਿਸ਼ ਹੁੰਦੀ ਆ ਕੋਈ ਚੰਗਾ ਕਰੀਏ, ਹਾਂਜੀ ਬਿਲਕੁਲ, ਨੈਗੇਟਿਵ
0: ਥੋੜਾ ਜਿਹਾ, ਪਰ ਉਹ ਫਿਰ ਵੀ ਹੈ ਨਾ ਜੀ ਇੱਕ ਪੱਤਰਕਾਰ ਆ, ਪੱਤਰਕਾਰ ਨੂੰ ਸਾਰੀਆਂ ਖਬਰਾਂ ਕਰਨੀਆਂ ਪੈਂਦੀਆਂ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਉਹ ਨਹੀਂ ਨਾ ਮਤਲਬ ਚੱਲਦਾ ਨੀ ਕੱਲਾ, ਆਪਾਂ ਨੂੰ ਕੱਲੀਆਂ ਕਹਾਣੀਆਂ ਵੀ ਸੁਣਾਈ ਜਾਵਾਂਗੇ, ਉਹਦੇ ਨਾਲ ਕੰਮ ਨਹੀਂ ਨਾ ਚੱਲਣਾ,
1: ਚੱਲਦਾ ਜੀ ਬਿਲਕੁਲ।
0: ਚਲੋ ਤੁਹਾਡਾ ਪੇਸ਼ਾ ਵਾ, ਤੁਸੀਂ ਤੁਹਾਡੇ ਮੂੰਹੋਂ ਕੀਤੀ ਗੱਲ ਹੋਰ ਹੁੰਦੀ ਹੈ
1: ਜੀ, ਬਿਲਕੁਲ,
0: ਸਾਡੇ ਵਰਗਿਆਂ ਦਾ ਵਿੱਚ ਟਾਂਗੇ ਨੂੰ ਫਸਾਉਣੀ ਜਿਹੜੀ ਉਹ ਕੁਝ ਹੋਰ ਹੁੰਦੀ ਹੈ।
1: ਬਿਲਕੁਲ ਹੈ ਜੀ,
0: ਇਸ ਕਰਕੇ ਨਾ ਉਹ ਜਿਹੜਾ ਮਤਲਬ ਸਾਡਾ ਕੁੱਲ ਮਿਲਾ ਕੇ ਵੇਖੀਏ ਨਾ, ਤੇ ਮੈਂ ਕਹਿ ਸਕਦਾ ਕਿ ਮਨੁੱਖੀ ਹੋਂਦ ਖਤਰੇ ਵਾਲੇ ਬੰਨੇ ਡੇ ਬਾਈ ਡੇ ਜਾ ਰਹੀ।

0: ਜੀ ਬਿਲਕੁਲ ਹੈ, ਬਿਲਕੁਲ ਹੈ।
1: ਦੋ ਪ੍ਰਸ਼ਾਦਿਆਂ ਦੀ ਸਾਨੂੰ ਲੋੜ ਆ
0: ਜੀ,
1: ਸਵੇਰੇ ਸ਼ਾਮ ਤੇ ਅਸੀਂ ਢਿੱਡਾਂ ਤੇ ਬੰਨਣ ਵਾਸਤੇ ਹੋਏ ਆ।
0: ਬਿਲਕੁਲ ਹੈ ਜੀ,
1: ਉਥੋਂ ਵੀ ਠੱਗ ਲਈਏ, ਉਥੋਂ ਵੀ ਠੱਗ ਲਈਏ, ਇੱਥੋਂ ਵੀ ਠੱਗ ਲਈਏ,
0: ਠੱਗ ਲਈਏ ਜੀ।
1: ਡੇ ਬਾਈ ਡੇ ਅਸੀਂ ਜਿਹੜੀ ਆ ਨਾ ਜੀ ਉਹ ਤਬਾਹੀ ਵੱਲ ਨੂੰ ਵੱਧ ਰਹੀ, ਚਲੋ ਦੁਨੀਆਂ ਵੱਧ ਰਹੀ ਸਾਰੀ, ਹੁਣ ਚਲੋ ਤੁਸੀਂ ਸਾਡੇ ਨਾਲ ਜ਼ਿਆਦਾ ਸਿਆਣੇ ਜੀ ਇਹਨਾਂ ਵਿਸ਼ਿਆਂ ਤੇ
0: ਜੀ।
1: ਜਿੱਧਰ ਵੇਖੋ ਜੰਗ, ਕੋਈ ਉਧਰੋਂ ਬਰੂਦ ਚੱਲੀ ਆਉਂਦਾ, ਕੋਈ ਇਧਰੋਂ ਕੁੜੀ ਆਉਂਦਾ, ਕੋਈ ਨਕਸਲੀ ਆ
0: ਜੀ,
1: ਕਿਤੇ ਗੈਂਗਸਟਰ ਆ ਗਿਆ, ਕਿਤੇ ਕੁਛ ਆ ਗਿਆ, ਬੰਦਾ ਮਤਲਬ ਬਣਿਆ ਕੀ ਫਿਰਦਾ, ਮੈਨੂੰ ਤਾਂ ਸਮਝ ਨੀ ਲੱਗਦੀ।
0: ਬਿਲਕੁਲ ਹੈ ਜੀ, ਬਿਲਕੁਲ।
1: ਆਤੰਕਵਾਦ ਦੇ ਵੇਲੇ ਵੀ ਜੀ ਨਾਲੋਂ ਵੀ ਇੱਥੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਹੋਏ ਪਏ ਨੇ
0: ਜੀ ਜੀ ਜੀ ਬਿਲਕੁਲ ਹੈ ਜੀ।
1: ਬਸ ਉਹ ਸੱਤਾ ਜਿਹੜੀ ਆ ਕੋਈ ਪ੍ਰਾਪਤ ਕਰਨ ਵਾਸਤੇ ਰੋਈ ਜਾਂਦਾ, ਲੋਕਾਂ ਨੂੰ ਬੁੱਧੂ ਬਣਾਈ ਜਾਂਦਾ, ਜਿਹਨੂੰ ਮਿਲੀ ਆ ਉਹ ਆਪਣੀ ਮੇਨਟੇਨ ਰੱਖਣ ਵਾਸਤੇ ਕਰੀ ਜਾਂਦਾ,
0: ਕਰੀ ਜਾਂਦਾ ਜੀ, ਜ਼ੋਰ ਲਾਈ ਜਾਂਦਾ ਜੀ। ਬਿਲਕੁਲ,
1: ਸਾਡਾ ਕੰਮ ਲੰਘ ਲਾਉਣਾ ਚੱਲਿਆ ਜਾਵੇ
0: ਜੀ, ਬਿਲਕੁਲ ਹੈ ਜੀ, ਦਰੁਸਤ।
1: ਮੇਨ ਜਿਹੜੇ ਸਾਡੇ ਗਰਾਊਂਡ ਦੀਆਂ ਪ੍ਰੋਬਲਮਸ ਨੇ, ਐਜੂਕੇਸ਼ਨ ਦੀ ਆ, ਹੈਲਥ ਦੀ ਆ
0: ਜੀ,
1: ਜਾਂ ਹੋਰ ਸਾਡੀਆਂ ਨੇ, ਉਹਦੇ ਵਾਸਤੇ ਕਿਸੇ ਦਾ ਕੋਈ ਧਿਆਨ ਹੀ ਨਹੀਂ ਹੈਗਾ।
0: ਬਿਲਕੁਲ ਦਰੁਸਤ ਹੈ ਜੀ,
1: ਸਮਾਜ ਬਹੁ ਮਤਲਬ ਕਹਿ ਲਈਏ ਕਿ ਪੰਜਾਬ, ਪੰਜਾਬ ਦਾ ਉਜੜੇ ਪਿਆ, ਪੰਜਾਬ ਦੇ ਪੱਲੇ ਕੀ ਹੈਗਾ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੇ ਵਿੱਚ ਜਿੰਨਾ ਪੰਜਾਬ ਉਜੜਿਆ ਜੀ
0: ਜੀ,
1: ਪਹਿਲਾਂ ਜਿਹੜੇ ਰੰਗ ਸੀ ਉਹ ਨਾ ਕਦੀ ਨੀ ਆਉਣੇ।
0: ਬਿਲਕੁਲ ਬਿਲਕੁਲ ਦਰੁਸਤ ਹੈ।
1: ਅਸੀਂ ਗੱਡੀਆਂ ਮੋਟਰਾਂ ਕਰਜ਼ਿਆਂ ਤੇ ਲੈ ਲਈਆਂ, ਕੋਠੀਆਂ ਪਾ ਲਈਆਂ, ਪਰ ਮੇਰਾ ਖਿਆਲ 90% ਲੋਕ ਦੁਖੀ ਹੈਗੇ ਇਸ ਤੇ
0: ਜੀ ਜੀ ਜੀ।
1: ਉਹ ਡਰ ਦੇ ਹਾਲਾਤਾਂ ਦੇ ਵਿੱਚ, ਦਹਿਸ਼ਤ ਦੇ ਹਾਲਾਤਾਂ ਦੇ ਵਿੱਚ ਉਹ ਜ਼ਿੰਦਗੀ ਜਿਉਣ ਡਿਆ
0: ਜੀ,
1: ਰੋਜੀ ਰੋਟੀ ਦਾ ਫਰਕ ਪਿਆ, ਫਿਕਰ ਪਿਆ ਹੋਇਆ
0: ਜੀ।
1: ਆਮ ਮਾਤੜ ਬੰਦੇ ਨੂੰ ਤਾਂ ਕੀ ਕਹਿੰਦੇ ਆ ਵੀ ਬਹੁਤ ਜ਼ਿਆਦਾ ਉਹਦਾ ਮੰਦਾ ਹਾਲ ਹੈ।
0: ਬਿਲਕੁਲ ਹੈ,
1: ਅਸਰ ਥੋੜੀ ਜਿਹੀ ਫਰੀਬੀਜ ਦੇ ਕੇ ਇਹਦੇ ਨਾਲ ਹੀ ਉਹ ਸਰਕਾਰਾਂ ਸਮਝਦੀਆਂ ਵੀ ਅਸੀਂ ਬੜੀ ਵੱਡੀ ਤਰੱਕੀ ਕਰ ਲਈ ਹੈ, ਆਉਣ ਵਾਲੀਆਂ ਨੇ ਇਹਨਾਂ ਨਾਲੋਂ ਵੀ ਬੇੜਾ ਗਰਕ ਕਰਨਾ। ਭਾਰਤ ਸਾਹਿਬ ਮੇਰੀ ਗੱਲ ਅੱਜ ਦੀ ਯਾਦ ਰੱਖਿਓ ਜੀ।
0: ਬਿਲਕੁਲ ਹੈ ਜੀ,
1: ਬੜੀ ਮਰਜ਼ੀ ਸਰਕਾਰ ਆ ਜੇ,
0: ਡਾਕਟਰ ਸਾਹਿਬ ਚਲੋ ਚੰਗੇ ਬੰਦੇ ਅੱਗੇ ਆਉਣ, ਉਹਨਾਂ ਨੂੰ ਚੁਣਿਆ ਜਾਵੇ, ਕੁਝ ਹੋ ਸਕਦਾ ਕਿ ਸੈਂਸਿਟਿਵ ਜਿਹੜੇ ਲੋਕ ਨੇ ਪੰਜਾਬ ਲਈ ਸੋਚਦੇ ਆ ਉਹ ਜ਼ਰੂਰ ਅੱਗੇ ਆਉਣੇ ਚਾਹੀਦੇ ਆ ਜੀ। ਆਪਾਂ ਤਾਂ ਇਹੀ ਹਾਮੀ ਭਰਦੇ
1: ਆ। ਦੇਖੋ ਜੀ, ਉਹ ਤੇ ਹਰ ਵਾਰੀ ਇਹੀ ਉਮੀਦ ਹੁੰਦੀ ਹੈ, ਇਸੇ ਉਮੀਦ ਨਾਲ ਚੁਣਦੀ ਚੁਣੀ ਜਾਂਦੀ ਸਰਕਾਰ, ਲੋਕ ਵੋਟ ਪਾਉਂਦੇ ਆ
0: ਚਾਹੇ ਕਿਸੇ ਵੀ ਪਾਰਟੀ ਦੇ।
1: ਹਾਂਜੀ, ਹੁਣ ਆ ਜਿਹੜੇ ਇਹਨਾਂ ਨੂੰ ਵੀ ਤੇ ਮਤਲਬ ਚੰਗੇ ਸਮਝ ਕੇ ਲਿਆਂਦਾ ਸੀ ਨਾ
0: ਜੀ। ਬਿਲਕੁਲ,
1: ਆਪਣੇ ਆਪ ਤੇ ਲੋਕਾਂ ਨੇ ਬਦਲਾ, ਲੋਕ ਬਦਲਾ ਹੀ ਕਰ ਸਕਦੇ ਆ ਜੀ, ਵੋਟ ਪਾ ਕੇ। ਹੋਰ ਲੋਕਾਂ ਦੇ ਹੱਥ ਪਾਵਰ ਵੀ ਕੀ ਹੈ?
0: ਕੁਝ ਨਹੀਂ ਜੀ, ਬਿਲਕੁਲ ਜੀ।
1: ਤੁਹਾਨੂੰ ਪਤਾ ਵੀ ਉਹ ਕੇਜਰੀਵਾਲ ਪਾਰਟੀ ਜਿਹੜੀ ਸੀ ਉਸੇ ਨੀ ਕਿਸੇ ਬੰਨੇ ਨੀ ਲੱਗਣ ਦਿੱਤਾ
0: ਜੀ। ਬਿਲਕੁਲ,
1: ਠੀਕ ਹੈ, ਕਰੋ ਜੀ ਤੁਸੀਂ।
0: ਥੈਂਕ ਯੂ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ। ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੁੜੇ ਸੀ ਜੀ ਪੱਟੀ ਤੋਂ, ਤੇ ਗੱਲਬਾਤ ਕਰਨ ਦੇ ਲਈ ਅਗਲੇ ਨਾਲ ਆਪਣੇ ਨਾਲ ਜੀ ਜੀਰਾ ਸਾਹਿਬ ਜੁੜੇ ਹੋਏ ਨੇ, 17 ਮਿੰਟ ਤੋਂ ਹੋਲਡ ਤੇ ਸੀ ਜੀ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ, ਮਾਫੀ ਚਾਹੁੰਦਾ ਜੀ।
2: ਕੋਈ ਗੱਲ ਨੀ ਜੀ, ਕੋਈ ਗੱਲ ਨੀ। ਸਤਿ ਸ੍ਰੀ ਅਕਾਲ ਭਾਰਤ ਜੀ, ਸਰੋਤਿਆਂ ਨੂੰ, ਵੀਰਾਂ ਨੂੰ ਵੀ ਜੀ,
0: ਸਤਿ ਸ੍ਰੀ ਅਕਾਲ ਜੀ, ਜੀਆਨੂੰ ਜੀ।
2: ਭਾਜੀ, ਮੈਨੂੰ ਲੱਗਦਾ ਕੋਈ ਗੱਲ ਨਾ, ਮੇਰੇ ਕਹਿਣ ਨੂੰ ਕੋਈ ਰਹਿ ਨੀ ਜੀ। ਡਾਕਟਰ ਸਾਹਿਬ ਨੇ ਮੈਨੂੰ ਹਫ਼ਤੇ ਦਾ ਜਿਹੜਾ ਕੋਟਾ ਪੂਰਾ ਉਹਦਾ ਚੀਰ ਫਾੜ ਕਰਦਾ ਜੀ।
0: ਨਹੀਂ ਜ਼ਰੂਰ, ਤੁਸੀਂ ਵੀ ਕਰੋ, ਕੋਈ ਨਾ
2: ਕੋਈ ਛੱਡਿਆ ਨੀ ਗਾ,
0: ਹੋਵੇ ਚਾਹੇ, ਬਿਲਕੁਲ ਕਰੋ ਗੱਲ ਆਪਣੀ।
2: ਨਹੀਂ ਕਾਲ ਕੋਈ ਗੱਲ ਨੀ, ਹੁਣ ਲਾਈ ਆ ਤੇ ਹੁਣ ਮਾੜਾ ਮੋਟਾ ਦਾ ਕੋਈ ਤੜਕਾ ਤੁੜਕਾ ਲਾਵਾਂਗੇ, ਨਿੱਕਾ ਮੋਟਾ ਦਾ
0: ਜ਼ਰੂਰ,
2: ਤਾਂ ਸਾਦਾ ਜਿਹਾ ਲਾ ਦਈਏ ਆਪਾਂ
0: ਜ਼ਰੂਰ ਜੀ।
2: ਇੱਕ ਤਾਂ ਮੈਂ ਸਭ ਤੋਂ ਪਹਿਲਾਂ ਇਹ ਉੱਠ ਰਹੀ ਆ
0: ਹਾਂਜੀ,
2: ਕੱਲ ਜਿਹੜਾ ਇੱਕ ਪਾਇਲਟ ਨੇ ਜਹਾਜ਼ ਬਚਾਇਆ
0: ਹਾਂਜੀ ਹਾਂਜੀ,
2: ਨਾਲ ਵਾਹ ਵਾਹ ਛੱਟੀ ਆ ਸੁਮਿਤ ਜੀ ਨੇ,
0: ਬਿਲਕੁਲ ਹੈ ਜੀ।
2: ਉਹਦੇ ਬਾਰੇ ਇੱਕ ਖੁਲਾਸਾ ਸੁਣ ਰਿਹਾ ਜੀ ਮੈਂ ਖਬਰਾਂ ਦੇ ਵਿੱਚ ਹੁਣ, ਇੱਕ ਬਈ ਉਹ ਜਿਹੜਾ ਸਹੀ ਮੈਨ ਵਿੱਚ ਉਹ ਵੀ ਇੱਕ ਇਹਨਾਂ ਦਾ ਆਪਣਾ ਇਜ਼ਰਾਈਲ ਵੱਲੋਂ ਕਰਾਇਆ ਗਿਆ ਜੀ।
0: ਹਾਂ ਜੀ ਬਿਲਕੁਲ, ਸਾਰਾ ਕੁਛ ਹੋ ਸਕਦਾ ਜੀ, ਬਿਲਕੁਲ ਹੈ ਜੀ, ਕੁਝ ਵੀ ਹੋ ਸਕਦਾ ਜੀ,
2: ਕਿਉਂਕਿ ਕਿਉਂਕਿ ਉੱਥੇ ਇਲੈਕਸ਼ਨ ਹੋਣੇ ਹੁਣ।
0: ਹਾਂਜੀ, ਉਹਦਾ ਰੋਲਾ
2: ਜਿੰਨੀ
0: ਜਿਹੜੀ ਉਹਦੇ ਲਾਈ ਆ ਉਹ ਇਸੇ ਕਰਕੇ ਲੱਗੇ ਹੋਏ, ਇੰਨਾ ਸਮਾਂ ਖਿੱਚੀ ਜਾਂਦਾ ਕਿਉਂਕਿ ਉਹਨੂੰ ਪਤਾ ਕਿ ਮੇਰੀ ਕੁਰਸੀ ਲੋਕ ਉਹਨੂੰ ਪਸੰਦ ਨਹੀਂ ਕਰਦੇ ਜੀ ਅਸਲ ਦੇ ਵਿੱਚ। ਇਹ ਰੋਲਾ ਵੀ ਇਹਨੇ ਉਦੋਂ ਦਾ ਤਾਂ ਹੀ ਪਵਾਇਆ ਹੋਇਆ ਜੀ,
2: ਕਿਉਂਕਿ ਉਹ ਕਹਿੰਦੇ ਆ ਵੀ ਇੱਕ ਓਮਾਨ ਦਾ
0: ਜੀ
2: ਕੋ ਪਾਇਲਟ ਜਿਹਦੇ ਕੋਲ ਇੰਨੀ ਸਕਿਉਰਟੀ ਹੈ ਜੀ ਇਜ਼ਰਾਈਲ ਕੋਲੇ
0: ਜੀ,
2: ਬਈ ਉਹ ਕਿੱਦਾਂ ਵੀ ਬਿਨਾ ਚੈੱਕ ਹੋਣ ਤੋਂ ਜਾ ਕੇ ਇਹਨਾਂ ਕੋਲ ਰਹਿ ਸਕਦਾ, ਰੱਖ ਸਕਦੇ ਆ ਅੱਗੇ ਦਾ
0: ਜੀ।
2: ਇਹ ਦੇਖੋ ਤੁਸੀਂ
0: ਜੀ,
2: ਜਦੋਂ ਕਿ ਇਹਨਾਂ ਦੇ ਓਮਾਨ ਨਾਲ ਕੋਈ ਰਾਜਨੀਤਿਕ ਸੰਬੰਧ ਨਹੀਂ ਰਿਹਾ ਗਈ
0: ਜੀ,
2: ਇਸ ਕਰਕੇ ਇੰਡੀਪੈਂਡੈਂਟ ਕੋਈ ਹੈ ਇਦਾਂ ਦੇ ਉਹਦੇ ਹੈਗਾ ਵਾ ਐਡੀਟਰ ਸੈਮ ਹੈਗਾ, ਉਹਨਾਂ ਨੇ ਖੁਲਾਸਾ ਕੀਤਾ ਜੀ ਇਹ ਖਾਸ ਕਰਕੇ।
0: ਬਿਲਕੁਲ,
2: ਜੀ ਫਲਾਈਟ ਸੀ 1073 FV
0: ਜੀ,
2: ਬਈ ਕਿਉਂਕਿ ਗਰੋਕ ਨੇ ਵੀ ਉਹਨਾਂ ਬਾਰੇ ਦੱਸ ਦਿੱਤਾ ਵੀ ਇਹਨਾਂ ਦੇ ਆਪਸ ਚ ਸੰਬੰਧ ਨਹੀਂ ਹੈਗੇ
0: ਜੀ ਜੀ ਜੀ,
2: ਤੇ ਉੱਥੋਂ ਖਦਸ਼ਾ ਜ਼ਾਹਿਰ ਹੁੰਦਾ ਵਾ ਵੀ ਸ਼ਾਇਦ ਸੌਦਾ ਵੀ ਇਹਨਾਂ ਨੇ ਆਪ ਹੀ ਕੋਈ ਕਰਾਇਆ ਹੋਵੇ
0: ਜੀ ਜੀ,
2: ਕਿਉਂਕਿ ਜਿਵੇਂ ਜਹਾਜ਼ ਉਪਰੋਂ ਆਇਆ 500 ਕਿੰਨੇ ਹਜ਼ਾਰ ਫੁੱਟ ਤੋਂ
0: ਥੱਲੇ ਆਇਆ ਉਹਦੇ ਚ ਬਿਲਕੁਲ
2: ਹਾਂਜੀ ਉਹਦੇ ਚ ਇੱਕ ਪਾਣੀ ਦਾ ਗਲਾਸ ਪਿਆ ਸੀਗਾ ਜੀ ਉਹ ਦੇਖੋ ਓਦਾਂ ਹੀ ਪਿਆ ਜੀ ਦੇਖੋ
0: ਜੀ
2: ਉਹ ਨੀ ਡੁੱਲਿਆ
0: ਜੀ ਉਹ ਨਹੀਂ ਜੀ ਏਦਾਂ ਏਦਾਂ ਨੀ ਹੋ ਸਕਦਾ ਆਪਣੇ ਜੀਰਾ ਸਾਹਿਬ ਕਿਉਂਕਿ ਉਹਦਾ ਬੈਲੈਂਸ ਬਣਿਆ ਹੁੰਦਾ ਹੈ ਜਿੱਦਾਂ ਮਰਜ਼ੀ ਹੋ ਜਾਵੇ ਉਹ ਜਿਹੜੀਆਂ ਕਿਉਂਕਿ ਸੀਟਾਂ ਵੀ ਉਸੇ ਪੋਜੀਸ਼ਨ ਦੇ ਵਿੱਚ ਆ ਜਾਂਦੀਆਂ ਨਾ ਉਹ ਗ੍ਰੈਵਿਟੀ ਦਾ ਹਿਸਾਬ ਕਿਤਾਬ ਹੈਗਾ ਜੀ
2: ਜਦੋਂ ਨੀਚੇ ਨੂੰ ਆਉਂਦਾ ਨਾ ਫਿਰ ਉਹਦੇ ਐਡਜਸਟਮੈਂਟ ਹੋ ਜਾਂਦੀ ਹੈ ਸਰ ਜੀ
0: ਹਾਂਜੀ ਜਦੋਂ ਉਹ ਜਾਂ ਤਾਂ ਉਲਟਾ ਹੋ ਜਾਵੇ ਪੂਰਾ ਹੀ ਨਾ ਫਿਰ ਤਾਂ ਵੱਖਰੀ ਗੱਲ ਹੈ ਜੀ ਕਿਉਂਕਿ ਦੇਖੋ ਜਿਹੜੇ ਬੈਗ ਉੱਪਰਲੇ ਪਾਸੇ ਉਹ ਥੱਲੇ ਨੂੰ ਡਿੱਗ ਰਹੇ ਨੇ ਜੀ ਤੇ ਉਹ ਸਾਰਾ ਭਾਰ ਜਿਹੜਾ ਪਾਣੀ ਦਾ ਵੀ ਉਹ ਥੱਲੇ ਨੂੰ ਪੈ ਰਿਹਾ ਜੀ
2: ਚਲੋ ਬਾਕੀ ਮੈਂ
0: ਐਰੋਪਲੇਨ ਚ ਖਾਣਾ ਵੀ ਖਾਂਦੇ ਆ ਉਹ ਪਲੇਨ ਹੈ ਸਿੱਧਾ ਹੀ ਹੁੰਦਾ ਜਾਂ ਜਿੱਦਾਂ ਵੀ ਆ ਜਾਂ ਕਿਤੇ ਬੱਦਲ ਏਦਾਂ ਦੇ ਆ ਜਾਂਦੇ ਆ ਕਾਫੀ ਹਾਰਡ ਤਾਂ ਉਹ ਫਿਰ ਗੜਗੜਗੜ ਜ਼ਰੂਰ ਕਰਦਾ ਆ ਪਰ ਜਿਹੜੀਆਂ ਚੀਜ਼ਾਂ ਉਸੇ ਪੋਜੀਸ਼ਨ ਦੇ ਵਿੱਚ ਪਈਆਂ ਰਹਿੰਦੀਆਂ ਨੇ ਜੀ
2: ਬਾਕੀ ਇੱਕ ਸਵੇਰੇ ਖੁਲਾਸਾ ਕੀਤਾ ਸੀਗਾ ਸਾਂਝਾ ਟੀਵੀ ਵਾਲਿਆਂ ਨੇ ਜੀ
0: ਜੀ
2: ਉਹਨਾਂ ਨੇ ਇੰਟਰਵਿਊ ਲਿੱਤੇ ਸੀਗੀ ਰੂਪ ਕੌਰ ਸੰਧੂ ਦੇ ਜੀ
0: ਹਾਂਜੀ
2: ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਮੈਂ ਕੋਸ਼ਿਸ਼ ਬਹੁਤ ਕੀਤੀ ਆ ਆਪਦੀ ਸੁਣਵਾਈ ਕਰਨ ਲਈ ਪਰ ਮੇਰੀ ਸੁਣੀ ਨਹੀਂ ਕਿਸੇ ਨੇ
0: ਜੀ
2: ਤੇ ਕਿੰਨਾ ਨੇ ਇਹ ਵੀ ਗੱਲ ਕਹੀ ਸੀਗੀ ਵੀ ਇੱਕ ਏਦਾਂ ਦਾ ਹੀ ਪਰਿਵਾਰ ਪੀੜਿਤ ਪਰਿਵਾਰ ਬ੍ਰਹਮਪਟਨ ਦੇ ਵਿੱਚ ਬੈਠਾ ਹੋਇਆ ਵੀ ਜਿਹੜਾ ਕਿ ਸ਼ੁਰੂ ਤੋਂ ਇਸ ਸੰਸਥਾ ਦੇ ਨਾਲ ਜੁੜਿਆ ਸੀਗਾ ਜੀ
0: ਜੀ
2: ਤੇ ਹੋ ਸਕਦਾ ਵੀ ਇੱਕ ਅੱਧੇ ਦਿਨ ਤੱਕ ਉਹ ਵੀ ਖਰਚਾ ਕਰ ਦੇਣਗੇ ਕਹਿਣ ਦਾ ਮਤਲਬ
0: ਜੀ
2: ਉਸ ਬਾਰੇ ਵੀ
0: ਪਰ ਜੀਰਾ ਸਾਹਿਬ ਅੱਜ ਕਿਸੇ ਹਾਲ ਦੇ ਉੱਤੇ ਕਹਿ ਰਹੇ ਨੇ ਫਿਰ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਾਂਗੀ ਤੇ 9 ਤਰੀਕ ਨੂੰ ਤੇ ਉੱਥੇ ਸਾਰੇ ਸਬੂਤ ਰੱਖ ਦੇਣੇ ਨੇ ਜੇ ਸੁਣਵਾਈ ਪਹਿਲਾਂ ਨੀ ਕਰਦੇ ਤਾਂ ਹੁਣ ਕਿੱਦਾਂ ਹੋ ਸਕਦੀ ਹੈ
2: ਨਹੀਂ ਨਹੀਂ ਨਹੀਂ ਨਹੀਂ ਗੱਲ ਤਾਂ ਫਿਰ ਇਹੀ ਨਾ
0: ਜੀ
2: ਉਹ ਗੱਲ ਜੀ ਇਹਨਾਂ ਦੇ ਵਿੱਚ ਬਹੁਤ ਝੋਲ ਆ ਜੀ ਇਹਨਾਂ ਗੱਲਾਂ ਦੇ
0: ਬਿਲਕੁਲ ਆ ਜੀ
2: ਚੱਕਰ ਤੇ ਆ
0: ਬਹੁਤ ਕਝੋਲਾ
2: ਬਹੁਤ ਜ਼ਿਆਦਾ ਝੋਲ ਨੇ ਹਾਂ ਜੀ
0: ਬਿਲਕੁਲ
2: ਕਝੋਲਾ ਹੀ ਹੋਇਆ ਪਿਆ ਜੀ ਕਿਉਂਕਿ ਜਿੱਡੀ ਮਹਾਨ ਸੰਸਥਾ ਸੀਗੀ ਨਾ
0: ਜੀ
2: ਵੀ ਓਨੇ ਹੀ ਜ਼ਿਆਦਾ ਵੀ ਆ ਉਹਨਾਂ ਨੂੰ ਇਹਨਾਂ ਇਹਨਾਂ ਲੋਕਾਂ ਨੇ ਨਾ ਉਹਨੂੰ ਖਰਾਬ ਕੀਤਾ ਹੋਇਆ ਸਹੀ
0: ਬਿਲਕੁਲ ਆ ਜੀ ਬਿਲਕੁਲ ਹੈ ਬਿਲਕੁਲ ਹੈ ਜੀ
2: ਕਿਉਂਕਿ ਨਾ ਉਹ ਪੁਰਾਣੇ ਨੇਤਾ ਰਹੇ ਆ
0: ਜੀ
2: ਤੇ ਨਾ ਹੀ ਉਹ ਸੰਭਾਲਣ ਵਾਲੇ ਹੈਗੇ ਆ
0: ਹੈਗੇ
2: ਅੱਜ ਕੱਲ ਦਾ ਵਾਕਿਆ ਜਿਵੇਂ ਆਪਣੇ ਪੱਟੀ ਸਾਹਿਬ ਕਹਿ ਗਏ ਪੈਸੇ ਦਾ ਬੋਲਬਾਲਾ ਜੀ ਹਰ ਬੰਦੇ ਜੀ
0: ਬਿਲਕੁਲ ਬਿਲਕੁਲ ਹੈ ਜੀ
2: ਹਰ ਕੋਈ ਲੁੱਟਣ ਨੂੰ ਫਿਰਦਾ ਕਿਹੜੇ ਮਰਜ਼ੀ ਢੰਗ ਅਲੱਗ ਅਲੱਗ ਚਾਹੀਦੇ ਆ
0: ਜੀ ਬਿਲਕੁਲ ਜੀ
2: ਤੇ ਬਾਕੀ ਜਿਹੜਾ ਸੈਨੀ ਸਾਹਿਬ ਦੱਸ ਕੇ ਗਏ ਨੇ ਸਾਡੇ
0: ਹਾਂਜੀ
2: ਕੈਪਟਨ
0: ਹਾਂਜੀ ਆਪਣੇ
2: ਪ੍ਰਗਟ ਸਿੰਘ ਜੀ ਬਾਰੇ
0: ਉਹਨਾਂ ਨੂੰ ਲਾ ਦਿੱਤਾ ਜੀ
2: ਹਾਂਜੀ
0: ਕਾਂਗਰਸ ਦਾ ਪੰਜਾਬ ਦਾ
2: ਕੈਪਟਨ ਜੀ ਦੇਖੋ ਜੀ ਚੱਕਰੇ ਇੱਕ ਉਮੀਦ ਤਾਂ ਹੁੰਦੀ ਨਾ
0: ਬਿਲਕੁਲ ਬਿਲਕੁਲ ਬਿਲਕੁਲ
2: ਜਨਤਾ ਨੂੰ
0: ਉਂਗਲੀ ਨੀ ਖੜੀ ਕੀਤੀ ਜਾ ਸਕਦੀ ਉਹਨਾਂ ਤੇ ਚੰਗੇ ਆ ਜੀ ਸਾਰਾ
2: ਕਿਉਂਕਿ ਸਾਨੂੰ ਉਮੀਦ ਇਹੀ ਆ
0: ਜੀ
2: ਵੀ ਚਲੋ ਸੰਤੁਸ਼ਟੀ ਇਹ ਮਿਲਦੀ ਆ ਵੀ ਚਲੋ ਪੰਜਾਬ ਨੂੰ ਬੜੇ ਚਿਰ ਬਾਅਦ ਇੱਕ
0: ਜੀ
2: ਸਾਫ਼ ਛਵੀ ਛਵੀ ਵਾਲਾ
0: ਜੀ
2: ਹਾਂਜੀ ਵੀ ਜਿਹਨਾਂ ਦੀ ਆਪਦੀ ਛਵੀ ਬਹੁਤ ਵਧੀਆ
0: ਜੀ
2: ਤੇ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਤੇ ਸ਼ੈਲੀ ਬੇਕਮਾਲ ਆ ਜੀ
0: ਬਿਲਕੁਲ ਬਿਲਕੁਲ ਆ ਜੀ ਜੀ
2: ਕਿਉਂਕਿ ਮੈਂ ਚੰਗੀ ਤਰ੍ਹਾਂ ਕਿਉਂਕਿ ਜਿਵੇਂ ਤੁਸੀਂ ਵੀ ਦੱਸਿਆ ਮੈਨੂੰ ਖੁਸ਼ੀ ਹੋਈ ਵੈਸੇ
0: ਜੀ
2: ਵੀ ਨੈਸ਼ਨਲ ਤੱਕ ਮੈਂ ਵੀ ਖੇਡੇ ਆ ਭਾਜੀ ਕਿਹੜੀ ਗੇਮ ਖੇਡੇ ਸੀ
0: ਮੈਂ ਫੁੱਟਬਾਲ ਖੇਡਦਾ ਰਿਹਾ ਜੀ
2: ਓਕੇ ਓਕੇ ਓਕੇ ਚਲੋ ਕਿਉਂਕਿ ਆਪਾਂ ਦਾ ਸਪੋਰਟਸ ਪ੍ਰੇਮੀ ਆ ਜੀ ਸਿੱਧੀ ਗੱਲ ਨੀ ਆਪਾਂ ਨੂੰ ਕੋਈ ਨਸ਼ਾ ਨੀ ਜ਼ਿੰਦਗੀ ਜੀ
0: ਨਾ ਜੀ
2: ਇੱਕ ਨਸ਼ਾ ਸਿਰਫ ਖੇਡਾਂ ਦਾ ਮੈਨੂੰ ਜੀ
0: ਬਿਲਕੁਲ ਜੀ ਖੇਡਾਂ ਤੋਂ ਬਾਅਦ ਇੱਧਰ ਰੇਡੀਓ ਵਾਲਾ ਨਸ਼ਾ ਲਾ ਲਿਆ ਜੀ ਮੁੜ ਕੇ
2: ਹਾਂਜੀ ਹਾਂਜੀ ਹਾਂਜੀ
0: ਜੀ
2: ਤੇ ਬਾਕੀ ਚਲੋ ਕੋਈ ਨੀ ਉਮੀਦ ਕਰਾਂਗੇ
0: ਜੀ
2: ਮੁਕੱਦਰ ਜੀ ਨੂੰ ਕਹਿ ਦੇਵਾਂਗੇ ਸ਼ਾਇਦ ਵੀ ਜੇ ਤੁਸੀਂ ਕਿਹਾ ਵੀ ਚੰਗੇ ਬੰਦੇ ਦੱਸੋ ਕਿ
0: ਜੀ
2: ਚਲੋ ਪਾ ਦੇਣਗੇ ਵੋਟ ਸ਼ਾਇਦ ਹੁਣ ਮੰਨ ਜਾਣਗੇ ਸ਼ਾਇਦ ਸਾਡੇ ਕਹਿਣ ਤੇ
0: ਰਾਤਾ ਬਣਦਾ ਥੋੜਾ ਜੀ ਹੁਣ ਅਸੀਂ ਵੀ ਇਹ ਕਹਿਣ ਜੋਗੇ ਹੋ ਗਏ ਹਾਂ ਜੀ ਹਾਂਜੀ ਇਹ ਤੁਸੀਂ ਸਹੀ ਕਿਹਾ ਜੀ
2: ਹਾਂਜੀ ਜੀ ਸਾਫ ਸਾਫ ਸਫਾਈ ਵਾਲੇ ਬੰਦੇ ਇਹੀ ਪੇਸ਼ ਕਰਦੇ ਆ
0: ਬਿਲਕੁਲ ਜੀ
2: ਤੇ ਇੱਕ ਮੈਂ ਗੱਲ ਕਰਾਂਗਾ ਜੀ ਸਪੋਰਟਸ ਦੀ ਹੋਰ
0: ਹਾਂਜੀ
2: ਜਿਸ ਤਰ੍ਹਾਂ ਸਾਡੀ 145 ਕਰੋੜ ਦੀ ਆਬਾਦੀ ਦੇ ਵਿੱਚ
0: ਜੀ
2: ਹੁਣ ਅਸੀਂ 16 ਗੋਲਡ ਮੈਡਲ ਲੈ ਕੇ ਕਿੰਨੇ ਬਾਗੋ ਬਾਗ ਹੋਏ ਪਏ
0: ਬਿਲਕੁਲ ਜੀ ਪਰ ਜੇ ਪੁਰਾਣੀਆਂ ਪ੍ਰਾਪਤੀਆਂ ਦੇਖੀਏ ਜੀਰਾ ਸਾਹਿਬ ਚਲੋ ਇੱਕ ਹੌਸਲਾ ਅਫਜ਼ਾਈ ਹੁੰਦੀ ਆ ਜਿੰਨੇ ਵੀ ਆਏ ਆ ਤਾਂ ਮੈਨੂੰ ਇਹ ਲੱਗਦਾ
2: ਮੈਂ ਜਿੰਨੇ ਵੀ ਬੱਚਿਆਂ ਨੇ ਵਧੀਆ
0: ਪਾਰਟੀਸਪੇਟ ਕੀਤੀ ਆ ਜੀ ਬਿਲਕੁਲ
2: ਜਿੰਨੇ ਵੀ ਮੈਡਲ ਸਾਡੇ 75 76 77 ਟੋਟਲ ਆਏ
0: ਜੀ ਜੀ ਜੀ
2: ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜੀ
0: ਮੁਬਾਰਕਬਾਦ ਜੀ
2: ਜਿੰਨੀ ਉਹਨਾਂ ਨੇ ਮਿਹਨਤ ਕੀਤੀ ਆ ਚਲੋ ਉਹਨਾਂ ਦੇ ਪੱਲੇ ਪਈ ਆ ਠੀਕ ਹੈ ਨਾ
0: ਜੀ
2: ਪਰ ਇਹ ਗੱਲ ਹੈਗੀ ਜਿੰਨਾ ਚਿਕਰ ਸਾਡੀਆਂ ਸੰਸਥਾਵਾਂ ਦੇ ਉੱਪਰੋਂ ਰਾਜਨੀਤਿਕ ਜਿਹੜੇ ਬੰਦੇ ਨਾ ਡੋਰੇ ਪਾਈ ਫਿਰਦੇ ਆ
0: ਜੀ
2: ਪ੍ਰਧਾਨਗੀਆਂ ਦੇ
0: ਜੀ,
2: ਜਿੰਨਾ ਚਿਕਰ ਇਹ ਕਲੀਨ ਨਹੀਂ ਕਰਦੇ ਇਹਨਾਂ ਨੂੰ
0: ਜੀ,
2: ਜਿੰਨੇ ਵੀ ਜਿਹੜੀਆਂ ਵੀ ਗੇਮਾਂ ਦੇ ਪਲੇਅਰ ਨੇ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਆਉਂਦੇ
0: ਜੀ,
2: ਉਹਨਾਂ ਚਿਕਰ ਸਾਡੀਆਂ ਸੰਸਥਾਵਾਂ ਦੇ ਵਿੱਚ ਬਹੁਤ ਤਰੁਟੀਆਂ ਰਹਿਣੀਆਂ ਜੀ।
0: ਟੈਲੈਂਟ ਬਹੁਤ ਹੈ ਜੀਰਾ ਸਾਹਿਬ ਪੰਜਾਬ ਦੇ ਵਿੱਚ, ਦੇਖੋ ਦੁਆਬੇ ਦੇ ਵਿੱਚ ਚਲ ਜਾਓ, ਸਾਡੇ ਇੱਥੇ ਫੁੱਟਬਾਲ ਦੀਆਂ ਟੀਮਾਂ, ਚਾਹੇ ਉਹ ਆਪਣੀ ਫਗਵਾੜਾ ਦੀ ਸੀਗੀ ਜੇਸੀ ਟੀਮ, ਆਪਣੀ ਰੇਲ ਕੋਚ ਫੈਕਟਰੀ ਜਿਹੜੀ ਕਪੂਰਥਲਾ ਹੋ ਗਈ ਜਾਂ ਫਗਵਾੜਾ ਹੋ ਗਈ, ਪੀਏਪੀ ਜਲੰਧਰ ਦੀਆਂ ਜਿਹੜੀਆਂ ਪੁਲਿਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਸੀ ਫੁੱਟਬਾਲ ਦੀਆਂ ਜਾਂ ਹਾਕੀ ਦੀਆਂ ਜਿਹੜੇ ਪਲੇਅਰ ਵੱਡੇ ਕੈਂਟ ਦੀਆਂ ਹੋ ਗਈਆਂ। ਤੇ ਇੱਧਰ ਮਾਲਪੁਰ ਬੰਗਿਆਂ ਨੂੰ ਚਲ ਜਾਈਏ, ਮੇਨ ਹੱਬ ਮੰਨੀ ਜਾਂਦੀ ਹੈ, ਉੱਥੇ ਤਾਂ ਪੂਰੀ ਟ੍ਰੇਨਿੰਗ ਕਹਿ ਲਓ ਕਿ ਬਹੁਤ ਨਾਮ ਜਿਹੜਾ ਬੰਗਿਆਂ ਦਾ, ਮਾਲਪੁਰ ਬੰਗਿਆਂ ਦਾ ਰਿਹਾ ਜੀ ਫੁੱਟਬਾਲ ਦੇ ਵਿੱਚ। ਟੀਮ ਬਣਾਉਣੀ ਹੋਵੇ ਤਾਂ ਕੀ ਇਕੱਲੇ ਪੰਜਾਬ ਦੇ ਵਿੱਚੋਂ 11 ਏਦਾਂ ਦੇ ਪਲੇਅਰ ਚੁਣ ਸਕਦੇ ਆ ਕਿ ਧੁੰਮਾ ਪਾ ਸਕਦੇ ਆ, ਪਰ ਉਧਰ ਸਾਡਾ ਧਿਆਨ ਹੀ ਨਹੀਂ, ਧਿਆਨ ਜ਼ਿਆਦਾ ਕ੍ਰਿਕਟ ਦੇ ਉੱਤੇ, ਕ੍ਰਿਕਟ ਕਰਕੇ ਕਿ ਉਹਦੇ ਵਿੱਚ ਪੈਸਾ ਬਹੁਤ ਹੈ ਜੀ।
2: ਐਕਚੁਲੀ ਨਾ ਕ੍ਰਿਕਟ ਤਾਂ ਫਿਰ ਹੁਣ ਅੱਜ ਕੱਲ ਤੁਹਾਨੂੰ ਪਤਾ ਜਿੰਨੇ ਵੀ ਵੱਡੇ ਵੱਡੇ ਆਪਣੇ ਬੈਠੇ ਸੇਠ ਅੰਬਾਨੀ ਅਡਾਨੀ ਵਰਗੇ, ਉਹਨਾਂ ਨੇ ਆਪ ਖੁਦ ਟੀਮਾਂ ਖਰੀਦੀਆਂ,
0: ਸਾਡੇ ਸਾਰਾ ਕੁਝ ਲੱਗਦਾ।
2: ਹਾਂਜੀ, ਉਹਨਾਂ ਨੇ ਟੋਟਲੀ ਇਹਨਾਂ ਨੂੰ ਆਪਣੇ ਹੈਂਡ ਓਵਰ ਕੀਤਾ ਹੋਇਆ ਵਾ
0: ਜੀ,
2: ਤੇ ਟੋਰ ਜਿੰਨਾ ਮਾਇਆ ਉਹ ਗੇਮ ਦੇ ਵਿੱਚ ਹੈਗੀ ਆ, ਹੋਰ ਗੇਮਾਂ ਵਿੱਚ ਨਹੀਂ ਹੈਗੀ।
0: ਬਿਲਕੁਲ ਹੈ ਜੀ,
2: ਤੇ ਮੈਂ ਤਾਂ ਇਹੀ ਗੱਲ ਕਵਾਂਗਾ ਵੀ ਜੇ ਤੁਸੀਂ ਆਪਣੇ ਸਪੋਰਟਸ ਵੱਲ ਧਿਆਨ ਦੇਣਾ ਵਾ
0: ਜੀ,
2: ਵੀ ਜਿਵੇਂ ਸਾਡੇ ਚਾਈਨਾ ਦੇਖੋ ਜਿੰਨੀ ਸਾਡੀ ਆਬਾਦੀ 145 ਕਰੋੜ,
0: ਬਿਲਕੁਲ
2: ਉਹ ਮੈਨੂੰ ਲੱਗਦਾ 160 ਤੋਂ ਟੱਪਿਆ ਪਿਆ ਜੀ ਗੋਲਡ ਮੈਡਲ ਲੈ ਕੇ,
0: ਬਿਲਕੁਲ
2: ਅਸੀਂ 15 ਦੇ ਖੁਸ਼ ਹੋਏ ਬੈਠੇ ਆ,
0: ਬਿਲਕੁਲ
2: ਲੱਗਦੇ ਆ
0: ਜੀ।
2: ਬਾਕੀ ਇਹੀ ਗੱਲ ਕਵਾਂਗੇ
0: ਜੀ,
2: ਹਾਂਜੀ ਹਾਂਜੀ, ਜਿੰਨੀਆਂ ਵੀ ਇਹਨਾਂ ਨੂੰ ਹੈਗਾ ਵਾ ਬਈ ਚੰਗੇ ਬੰਦੇ ਅੱਗੇ ਲੈ ਕੇ ਆਉਣ
0: ਜੀ,
2: ਤੇ ਚੰਗੇ ਜਿਹੜੇ ਜਿੰਨੇ ਵੀ ਹੈਗੇ ਪੁਰਾਣੇ ਪਲੇਅਰ ਖਾਸ ਕਰਕੇ,
0: ਬਿਲਕੁਲ
2: ਉਹਨਾਂ ਦੇ ਹੱਥ ਵਾਗਡੋਰ ਦੇਣੀ ਚਾਹੀਦੀ ਆ,
0: ਦਿੱਤੀ ਜਾਵੇ
2: ਅਕੈਡਮੀਆਂ ਵੱਲ ਧਿਆਨ ਦੇਣਾ, ਅਕੈਡਮੀਆਂ ਵੱਲ ਧਿਆਨ ਦੇਣਾ ਚਾਹੀਦਾ ਵਾ
0: ਜੀ,
2: ਖਾਸ ਕਰਕੇ ਪਲੇਅਰਾਂ ਦੀ ਜ਼ਰੂਰਤ ਹੈਗੀਆਂ ਨੇ
0: ਜੀ,
2: ਖਾਸ ਕਰਕੇ ਧਿਆਨ, ਕਿਉਂਕਿ ਇੱਕ ਪਲੇਅਰ ਹੀ ਸਮਝ ਸਕਦਾ
0: ਜੀ
2: ਉਹਦੀ ਜ਼ਰੂਰਤ ਨੂੰ,
0: ਜ਼ਰੂਰਤ
2: ਇੱਕ ਪੈਸੇ ਵਾਲਾ ਬੰਦਾ ਨਹੀਂ ਸਮਝ ਸਕਦਾ
0: ਜੀ, ਬਿਲਕੁਲ
2: ਜਿਹਨਾਂ ਨੇ ਕਦੀ ਉੱਪਰ ਕਦੀ ਸੰਸਥਾਵਾਂ ਦੇ ਵਿੱਚ ਅੱਜ ਤੱਕ ਕਦੀ
0: ਜੀ
2: ਜੁਆਇਨ ਨਹੀਂ ਕੀਤਾ,
0: ਕਿਸੇ ਬਿਲਕੁਲ
2: ਪਾਰਟੀਸਪੇਟ ਨਹੀਂ ਕੀਤਾ
0: ਜੀ।
2: ਬਾਕੀ ਚਲੋ ਪੰਜਾਬ ਨੂੰ ਉਮੀਦ ਕਰਾਂਗੇ ਇੱਕ ਨਵੀਂ ਸ਼ਹਿਰ ਕਿਰਨ ਕਦੇ,
0: ਨਾਲੇ ਦੇਖੋ ਜੀਰਾ ਸਾਹਿਬ ਜਿਹੜਾ ਨਾ ਸਪੋਰਟਸਮੈਨ ਆ ਉਹ ਚਾਹੇ ਕਿਸੇ ਵੀ ਗੇਮ ਦੇ ਵਿੱਚ ਆ ਉਹ ਡਾਇਟ ਤੋਂ ਬਗੈਰ ਵੀ ਗੁਜ਼ਾਰਾ ਕਰ ਲੈਂਦਾ, ਪਰ ਜਦੋਂ ਹੇਰਾ ਫੇਰੀ ਹੋ ਜਾਂਦੀ ਆ ਨਾ ਉਹ ਨਹੀਂ ਝੱਲ ਸਕਦਾ ਜੀ, ਫਿਰ ਉਹ ਏਦਾਂ ਦਾ ਦਿਲ ਟੁੱਟਦਾ ਉਹ ਫਿਰ ਮੁੜ ਕੇ ਖੜ ਵੀ ਨਹੀਂ ਹੁੰਦਾ ਉਹਦੇ ਕੋਲ ਜੀ, ਹਲੇ ਕਿ ਉਹ ਡਾਇਟ ਤੋਂ ਬਗੈਰ ਵੀ ਆਪਣੀ ਮਿਹਨਤ ਮੁਸ਼ਕਤ ਪੂਰੀ ਕਰਦਾ ਜੀ, ਚਾਹੇ ਕੋਟੇ ਲੱਗੇ ਹੋਏ ਨੇ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਧਾਂਦੜੀਆਂ ਹੋ ਜਾਂਦੀਆਂ ਨੇ, ਕੇਲੇ ਤੱਕ ਜਿਹੜੇ ਨੇ ਵੇਚ ਕੇ ਖਾ ਜਾਂਦੇ ਨੇ, ਹੋਰ ਦੱਸੋ ਕੀ ਕਹਿੰਦੀਆਂ ਨੇ।
2: ਬਾਕੀ ਭਾਜੀ ਅੱਜ 75 ਕਿਲੋ ਵੇਟ ਦੇ ਵਿੱਚ,
0: ਹਾਂਜੀ
2: ਬਾਕਸਿੰਗ ਦੇ ਆਪਣੇ ਵਿੱਚ,
0: ਰੈਸਲਿੰਗ ਦੇ
2: ਵਿੱਚ ਨਹੀਂ, ਬਾਕਸਿੰਗ ਨਹੀਂ,
0: ਫ੍ਰੀ ਸਟਾਈਲ,
2: ਕੁਸ਼ਤੀਆਂ ਦੇ ਵਿੱਚ ਨਹੀਂ, ਕੁਸ਼ਤੀਆਂ ਦੇ ਵਿੱਚ ਸੁਜੀਤ ਜੀ ਨੇ 2-9 ਦੇ ਪਿਛੜਨ ਦੇ ਬਾਵਜੂਦ
0: ਜੀ
2: ਜਿਹੜੀ ਵਾਪਸੀ ਕੀਤੀ 10-9 ਦੇ ਨਾਲ ਜਿੱਤੇ
0: ਜੀ,
2: ਬਾ ਕਮਾਲ ਸੀ ਜੀ, ਮੈਂ ਲਾਈਵ ਦੇਖਿਆ ਜੀ, ਧੰਨਵਾਦ ਜੀ ਬਹੁਤ ਬਹੁਤ,
0: ਬਿਲਕੁਲ ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਦੋਸਤੋ ਇਸ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਬਾ ਕਮਾਲ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਦੋਸਤੋ ਅੱਜ ਕਿਤਾਬ ਲੱਗਦਾ ਕਿ ਛੱਡਣਾ ਪਊਗਾ ਚੈਪਟਰ, ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ, ਤੇ ਮੁਹੰਮਦ ਜੀ ਵੀ ਲਾਈਨ ਦੇ ਵਿੱਚ ਲੱਗੇ ਹੋਏ ਨੇ ਅੱਗੇ, ਤੇ 1-2 ਖਬਰਾਂ ਕਰਦੇ ਆ ਜਿੰਨਾ ਚਿਰ ਮੁਹੰਮਦ ਜੀ ਜੁੜਦੇ ਆ, ਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਚੱਲਾਂਗੇ। ਦੂਸਰੇ ਪਾਸੇ ਰੂਸ ਹਮੇਸ਼ਾ ਯੁਕਰੇਨ ਦੇ ਨਾਲ ਗੱਲਬਾਤ ਦੇ ਲਈ ਤਿਆਰ ਬਾਰ ਤਿਆਰ ਹੈ, ਕ੍ਰੈਮਲਿਨ ਨੇ ਇਹ ਗੱਲ ਕਹੀ ਹੈ, ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਰੂਸ ਨੂੰ ਜੰਗਬੰਦੀ ਦੀ ਬਜਾਏ ਸ਼ਾਂਤੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਾਲਦਾਈ ਚਰਚ ਜਿਹੜੀ ਕਲੱਬ ਹੈ ਉਹਦੇ ਵਿੱਚ 23ਵੀਂ ਸਲਾਨਾ ਮੀਟਿੰਗ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਜਿਹੜਾ ਕਿਹਾ ਕਿ ਯੁਕਰੇਨ ਸਰਕਾਰ ਕਿਸੇ ਵੀ ਵਿਆਪਕ ਸਮਝੌਤੇ ਵੱਲ ਕੋਈ ਝੁਕਾਅ ਨਹੀਂ ਜਿਹੜਾ ਦਿਖਾਉਂਦੀ ਹੈ, ਅਧੂਰੇ ਜਾਂ ਟੁਕੜਿਆਂ ਦੇ ਵਿੱਚ ਕੀਤੇ ਸਮਝੌਤੇ ਸਾਨੂੰ ਸ਼ਾਂਤੀਪੂਰਨ ਹੱਲ ਦੇ ਨੇੜੇ ਨਹੀਂ ਲਿਆ ਸਕਦੇ ਨੇ, ਸਮਝੌਤੇ ਸਿਰਫ ਵਿਆਪਕ ਹੋ ਸਕਦੇ ਨੇ। ਪੇਸਕੋਵ ਨੇ ਕਿਹਾ ਕਿ ਰੂਸ ਕਾਲੇ ਸਾਗਰ ਦੇ ਵਿੱਚ ਯੁਕਰੇਨੀ ਹਮਲਿਆਂ ਦਾ ਜਵਾਬ ਦੇ ਰਿਹਾ ਤੇ ਕੀਵ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਰੂਸੀ ਬੁਲਾਰੇ ਨੇ ਕਿਹਾ ਕਿ ਰੂਸੀ ਪੱਖ ਜਿਹੜਾ ਹਮੇਸ਼ਾ ਗੱਲਬਾਤ ਦੇ ਲਈ ਤਿਆਰ ਹੈ, ਪਰ ਕਾਲੇ ਸਾਗਰ ਦੇ ਵਿੱਚ ਸਥਿਤੀ ਜਿਹੜੀ ਵਿਸ਼ੇਸ਼ ਹੈ, ਤੇ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਰੂਸ ਯੁਕਰੇਨ ਦੇ ਦੁਆਰਾ ਸ਼ੁਰੂ ਕੀਤੇ ਗਏ ਹਮਲਿਆਂ ਦਾ ਜਵਾਬ ਦੇ ਰਿਹਾ, ਯੁਕਰੇਨ ਨੂੰ ਕੀਮਤ ਚੁਕਾਉਣੀ ਪਵੇਗੀ, ਇਸ ਨੂੰ ਜਵਾਬ ਦੇਣਾ ਪਵੇਗਾ, ਤੇ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਰੂਸ ਆਪਣਾ ਵਿਸ਼ੇਸ਼ ਫੌਜੀ ਆਪਰੇਸ਼ਨ ਜਿਹੜਾ ਜਾਰੀ ਜਿਹੜਾ ਰੱਖ ਰਿਹਾ ਤੇ ਰੂਸ ਦੇ ਲਈ ਕਾਲੇ ਸਾਗਰ ਦੇ ਰਾਹੀਂ ਯੂਕਰੇਨ ਨੂੰ ਗੋਲਾ ਬਾਰੂਦ ਜਿਹੜਾ ਤੇ ਬਾਲਣ ਦੀ ਸਪਲਾਈ ਨੂੰ ਰੋਕਣਾ ਜਿਹੜਾ ਜ਼ਰੂਰੀ ਹੈ। ਇਸੇ ਤਰ੍ਹਾਂ ਯੂਕੇ ਦੀ ਖੁਫੀਆ ਏਜੰਸੀ MI5 ਦੇ ਵੱਲੋਂ ਜਾਸੂਸੀ ਦੇ ਉੱਤੇ ਜਿਹੜਾ ਖਦਸ਼ਾ ਕੀਤਾ ਗਿਆ, ਖਦਸ਼ਾ ਹੈ ਉਹਨਾਂ ਦਾ ਕਿ ਅਕਾਦਮਿਕਾਂ ਨੂੰ ਚੀਨੀ ਸੰਸਥਾ ਦੇ ਨਾਲ ਸੰਬੰਧ ਖਤਮ ਕਰਨ ਦੀ ਚੇਤਾਵਨੀ ਦਿੱਤੀ ਹੈ। ਬ੍ਰਿਟੇਨ ਦੀ ਘਰੇਲੂ ਖੁਫੀਆ ਏਜੰਸੀ MI5 ਨੂੰ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕਾਂ ਤੇ ਖੋਜਕਰਤਾਵਾਂ ਨੂੰ ਇੱਕ ਚੀਨੀ ਸੰਸਥਾ ਦੇ ਨਾਲ ਕੰਮ ਬੰਦ ਕਰਨ ਤੇ ਸੰਬੰਧਿਤ ਜਿਹੜੇ ਨੇ ਉਹਨਾਂ ਦੇ ਨਾਲ ਸੰਬੰਧ ਤੋੜਨ ਦੀ ਜਨਤਕ ਚੇਤਾਵਨੀ ਜਾਰੀ ਕਰ ਦਿੱਤੀ ਹੈ। ਖੁਫੀਆ ਏਜੰਸੀ ਦੇ ਅਨੁਸਾਰ ਇਸ ਚੀਨੀ ਸੰਸਥਾ ਦੇ ਚੀਨ ਦੀ ਜਿਹੜੀ ਆ ਮੁੱਖ ਜਾਸੂਸੀ ਏਜੰਸੀ ਦੇ ਨਾਲ ਬਹੁਤ ਮਜ਼ਬੂਤ ਸੰਬੰਧ ਨੇ ਤੇ ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਵਿਚ ਜਾਸੂਸੀ ਸਮਰਥਾ ਵਧਾਉਣ ਦੇ ਲਈ ਫੰਡਿੰਗ ਕਰ ਰਹੀ ਹੈ। ਦੇਖ ਲਓ ਜੀ ਕਿੱਥੇ ਤੱਕ ਕੰਮ ਜਾਂਦਾ ਹੈ, ਪੜ੍ਹਨ ਵਾਲੇ ਅਧਾਰਿਆਂ ਤੱਕ ਵੀ ਜਿਹੜਾ ਸਾਰਾ ਕੁਝ ਕੀਤਾ ਜਾਂਦਾ ਹੈ। MI5 ਨੇ ਦੱਸਿਆ ਕਿ ਚਾਈਨਾ ਜਨਰਲ ਟੈਕਨੋਲੋਜੀ ਰਿਸਰਚ ਇੰਸਟੀਚਿਊਟ ਦਾ ਮੁੱਖ ਮਕਸਦ ਅਜਿਹੀਆਂ ਅਕਾਦਮਿਕ ਖੋਜਾਂ ਨੂੰ ਵਿੱਤੀ ਸਹਾਇਤਾ ਦੇਣਾ ਹੈ ਜੋ ਚੀਨੀ ਖੁਫੀਆ ਏਜੰਸੀ ਮਿਨਿਸਟਰੀ ਆਫ ਸਟੇਟ ਸਿਕਿਉਰਿਟੀ ਦੀ ਜਿਹੜੀ ਆ ਜਾਸੂਸੀ ਸਮਰਥਾ ਨੂੰ ਵਧਾ ਸਕਣ। ਇਸ ਸੰਸਥਾ ਨੇ ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਗੁਪਤ ਸੰਚਾਰ ਪ੍ਰਣਾਲੀਆਂ ਤੇ ਸਟੈਗਨੋਗ੍ਰਾਫੀ ਵਰਗੇ ਸੰਵੇਦਨਸ਼ੀਲ ਜਿਹੜੇ ਖੇਤਰਾਂ ਦੇ ਵਿਚ ਕੰਮ ਕਰ ਰਹੇ ਹੈ ਤੇ 100 ਤੋਂ ਵੱਧ ਜਿਹੜੇ ਯੂਕੇ ਆਧਾਰਿਤ ਅਕਾਦਮਿਕਾਂ ਨੂੰ ਨਿਸ਼ਾਨਾ ਬਣਾਇਆ। ਖੁਫੀਆ ਏਜੰਸੀਆਂ ਨੇ ਸਪਸ਼ਟ ਕੀਤਾ ਕਿ ਬਹੁਤ ਸਾਰੇ ਅਕਾਦਮਿਕਾਂ ਨੇ ਇਸ ਸੰਸਥਾ ਦੇ ਉੱਤੇ ਚੀਨੀ ਜਾਸੂਸੀ ਜਿਹੜਾ ਏਜੰਸੀ ਦੇ ਨਾਲ ਸੰਬੰਧਾਂ ਤੋਂ ਅਣਜਾਣ ਹੋ ਕੇ ਇਮਾਨਦਾਰੀ ਦੇ ਨਾਲ ਕੰਮ ਜਿਹੜਾ ਕੀਤਾ। ਹਾਲਾਂਕਿ ਹੁਣ ਜੋ ਵੀ ਅਕਾਦਮਿਕ ਜਾਂ ਸੰਸਥਾ CGTRI ਤੋਂ ਗ੍ਰਾਂਟਾਂ ਲਵੇਗੀ ਜਾਂ ਇਸ ਦੇ ਨਾਲ ਭਾਈਵਾਲੀ ਜਾਰੀ ਰੱਖੇਗੀ ਉਸ ਤੇ ਨੈਸ਼ਨਲ ਸਿਕਿਉਰਿਟੀ ਐਕਟ 2023 ਦੇ ਤਹਿਤ ਕਾਨੂੰਨੀ ਕਾਰਵਾਈ ਦਾ ਖਤਰਾ ਜਿਹੜਾ ਅੱਗੇ ਹੋਵੇਗਾ। ਯੂਕੇ ਦੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਜਿਹੜਾ ਬ੍ਰਿਟੇਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਸਟਾਫ ਦੇ ਵੱਲੋਂ CGTRI ਦੇ ਨਾਲ ਸਾਰੇ ਸੰਬੰਧ ਤੁਰੰਤ ਜਿਹੜੇ ਖਤਮ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਕਹਿ ਦਿੱਤਾ ਹੈ। ਲੰਡਨ ਸਥਿਤ ਚੀਨੀ ਦੂਤਾਵਾਸ ਨੇ MI5 ਦੀ ਜਿਹੜੀ ਇਸ ਚੇਤਾਵਨੀ ਨੂੰ ਪੂਰਾ ਜਿਹੜਾ ਪੂਰੀ ਤਰ੍ਹਾਂ ਮਨਘੜਤ ਅਤੇ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਤੇ ਖਾਰਜ ਕੀਤਾ ਹੈ। ਚੀਨ ਨੇ ਪਹਿਲਾਂ ਵੀ ਬ੍ਰਿਟੇਨ ਦੇ ਵੱਲੋਂ ਲਗਾਏ ਗਏ ਅਜਿਹੇ ਜਾਸੂਸੀ ਦੇ ਦੋਸ਼ਾਂ ਤੋਂ ਜਿਹੜਾ ਇਨਕਾਰ ਕੀਤਾ ਹੈ। ਮਿਡਲ ਈਸਟ ਦੇ ਵਿਚ ਜੰਗ ਦੀ ਆਹਟ ਜਿਹੜੀ ਫਿਰ ਤੋਂ ਵੱਧ ਗਈ ਹੈ। ਟਰੰਪ ਦੀ ਚੇਤਾਵਨੀ ਮਗਰੋਂ ਅਮਰੀਕਾ ਨੇ ਤੀਜਾ ਜਿਹੜਾ ਏਅਰਕ੍ਰਾਫਟ ਕੈਰੀਅਰ ਭੇਜ ਦਿੱਤਾ ਤੇ 10,000 ਸੈਨਿਕਾਂ ਦੀ ਐਂਟਰੀ ਦੇ ਨਾਲ ਤਣਾਅ ਜਿਹੜਾ ਹੋਰ ਵੱਧ ਰਿਹਾ ਹੈ। ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਤਣਾਅ ਦੇ ਦਰਮਿਆਨ ਇਕ ਵੱਡੀ ਖ਼ਬਰ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੇਤਾਵਨੀ ਤੋਂ ਬਾਅਦ ਅਮਰੀਕਾ ਮਿਡਲ ਈਸਟ ਦੇ ਵਿਚ ਆਪਣੀ ਫੌਜੀ ਤਾਕਤ ਜਿਹੜਾ ਹੋਰ ਮਜ਼ਬੂਤ ਕਰ ਰਿਹਾ। ਅਮਰੀਕਾ ਖੇਤਰ ਦੇ ਵਿਚ ਆਪਣਾ ਤੀਜਾ ਏਅਰਕ੍ਰਾਫਟ ਕੈਰੀਅਰ ਦੇ ਉੱਤੇ ਲਗਭਗ 9,000 ਤੋਂ 10,000 ਜਿਹੜੇ ਵਾਧੂ ਸੈਨਿਕ ਭੇਜ ਰਿਹਾ। USS ਥਿਓਡੋਰ ਰੋਸਵੈਲਟ ਤੇ ਇਸ ਦਾ ਜਿਹੜਾ ਸਟ੍ਰਾਈਕ ਗਰੁੱਪ ਨਵੰਬਰ ਦੇ ਅੰਤ ਤੱਕ ਮਿਡਲ ਈਸਟ ਦੇ ਵਿਚ ਜਿਹੜਾ ਪਹੁੰਚ ਜਾਵੇਗਾ। ਇਸ ਸਮੇਂ ਖੇਤਰ ਦੇ ਵਿਚ 2 ਹੋਰ ਏਅਰਕ੍ਰਾਫਟ ਕੈਰੀਅਰ ਮੌਜੂਦ ਨੇ ਤੇ ਪਹਿਲਾਂ ਹੀ ਜਿਹੜਾ ਤਾਇਨਾਤ ਨੇ ਤੇ ਇਨ੍ਹਾਂ ਦੇ ਵਿਚ US ਜਾਰਜ ਵਾਸ਼ਿੰਗਟਨ ਨੂੰ ਜਿਹੜਾ ਆਮ ਤੌਰ ਤੋਂ ਜਿਹੜਾ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਤਾਇਨਾਤ ਕੀਤਾ ਜਾਂਦਾ ਹੈ ਪਰ ਲੰਬੀ ਤਾਇਨਾਤੀ ਤੋਂ ਬਾਅਦ USS ਅਬਰਾਹਮ ਜਿਹੜਾ ਲਿੰਕੋਲਨ ਨੂੰ ਜਿਹੜਾ ਰਾਹਤ ਦੇਣ ਦੇ ਲਈ ਇਸ ਨੂੰ ਜਿਹੜਾ ਮਿਡਲ ਈਸਟ ਜਿਹੜਾ ਭੇਜਿਆ ਗਿਆ। ਇਸ ਨਵੀਂ ਤਾਇਨਾਤੀ ਦੇ ਨਾਲ ਖੇਤਰ ਦੇ ਵਿਚ ਅਮਰੀਕੀ ਨੇਵੀ ਦੀ ਮੌਜੂਦਗੀ ਬੇਮਿਸਾਲ ਪੱਧਰ ਤੱਕ ਵੱਧ ਜਾਵੇਗੀ ਤੇ ਇਸ ਦੇ ਵਿਚ 20,000 ਤੋਂ ਵੱਧ ਮਲਾਹ ਤੇ ਮਰੀਨ ਦੇ ਨਾਲ ਨਾਲ ਸੈਂਕੜੇ ਲੜਾਕੂ ਜਹਾਜ਼ ਵੀ ਸ਼ਾਮਲ ਹੋਣਗੇ। ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾਂਸਭਾ UNGA ਦੇ ਵਿਚ ਇਰਾਨ ਦੇ ਵੱਲੋਂ ਕਤਰ ਦੇ ਜਿਹੜੇ ਵਿਚੋਲਿਆਂ ਰਾਹੀਂ ਅਮਰੀਕਾ ਨੂੰ ਭੇਜੇ ਗਏ ਸ਼ਾਂਤੀ ਪ੍ਰਸਤਾਵ ਨੂੰ ਰਾਸ਼ਟਰਪਤੀ ਟਰੰਪ ਨੇ ਸਿਰੇ ਤੋਂ ਜਿਹੜਾ ਖਾਰਜ ਕਰ ਦਿੱਤਾ ਹੈ ਤੇ ਵਾਈਟ ਹਾਊਸ ਦੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਤੁਰੰਤ ਹੋਰਮੁਜ਼ ਨੂੰ ਖੋਲਣ ਦੇ ਲਈ ਸਮਝੌਤਾ ਕਰਨਾ ਚਾਹੁੰਦੇ ਨੇ ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਨੇ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਪਰ ਉਸ ਤੋਂ ਪਹਿਲਾਂ ਮੁਹੰਮਦ ਜੀ ਦੁਬਈ ਤੋਂ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ ਤੇ ਅੱਜ ਕਿਤਾਬ ਆਪਾਂ ਨਹੀਂ ਸਾਂਝੀ ਕਰ ਪਾਵਾਂਗੇ ਤੇ ਉਦੋਂ ਕੋਈ ਨਹੀਂ ਅਗਲੇ ਦਿਨਾਂ 'ਚ ਜ਼ਰੂਰ ਕਰਾਂਗੇ ਤੇ ਕਾਲ ਕਰਨੀ ਚਾਹੁੰਦੇ ਹੋ ਤੁਹਾਡਾ ਨਿੱਘਾ ਸਵਾਗਤ ਹੈ। ਹੋਰ 15-20 ਮਿੰਟ ਆਪਾਂ ਲਾਉਂਦੇ ਹਾਂ। ਸਤਿ ਸ੍ਰੀ ਅਕਾਲ ਜੀ, ਆਪਣੇ ਮੁਹੰਮਦ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਦੁਬਈ ਤੋਂ ਜੀ।
3: ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ।
0: ਸਤਿ ਸ੍ਰੀ ਅਕਾਲ
3: ਜੀ, ਮਾਨ ਮਤੇ ਸੋਤੇ ਵੀ ਜਿਹੜੇ ਹੈਗੇ ਆ ਉਹ ਵੀ ਜਿੰਦੇ ਵਾਸਤੇ ਰਹਿਣ ਤਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ। ਬਹੁਤ ਸੋਹਣੀ ਗੱਲਬਾਤ ਰਹੀ ਆ ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਹੈਗੇ ਆ,
0: ਸ਼ੁਕਰੀਆ ਜੀ
3: ਸਾਹਿਬ, ਧੀਰਾਜ ਜੀਰਾ ਸਾਹਿਬ ਤੇ ਆਪਣਾ ਸਿਕੰਦਰ ਸਾਹਿਬ ਵੀ, ਕਿਆ ਬਾਤਾਂ ਤੇ ਸਾਰੇ ਬਹੁਤ ਸੋਹਣੇ ਖਿਆਲ ਹੁੰਦੇ ਆ, ਬੜਾ ਰੋਸ਼ਨ ਖਿਆਲ ਜਿਹੜਾ ਹੈਗਾ ਪਰਸਨੈਲਿਟੀ 'ਚ ਆ।
0: ਜੀ
3: ਬਹੁਤ ਵਧੀਆ ਸੋਹਣਾ ਲੱਗਾ।
0: ਜੀ
3: ਤੇ ਆਪਣਾ ਗੱਲ ਚੱਲ ਰਹੀ ਸੀ ਇਸ ਵੇਲੇ ਜੋ ਮੌਜੂਦਾ ਸੂਰਤ ਹਾਲ ਆ ਬਿਲਕੁਲ ਚੇਂਜ ਆ ਰਹੀ ਆ, ਲੇਕਿਨ ਬਸ ਜਰੂਰਤ ਉਹੀ ਆ ਵੀ ਕੁਛ ਨਵਾਂ ਹੋ ਜਾਵੇ, ਹਨਾ, ਸਮਥਿੰਗ ਨਿਊ ਸਮਥਿੰਗ ਫਰੈਸ਼,
0: ਕਿਉਂਕਿ
3: ਪਿੱਛੇ ਜੋ ਰੋਣਾ ਰੱਪਾ ਹੈਗਾ ਉਹ ਤਾਂ ਬੜੀ ਦੇਰ ਤੋਂ ਇਹੋ ਹੀ ਚੱਲੀ ਜਾਂਦਾ ਹੈਗਾ, ਪਰ ਹੁਣ ਜਰੂਰਤ ਹੈ ਜਿਹੜਾ ਹੈਗਾ ਕੁਛ ਨਾ ਕੁਛ ਨਵਾਂ ਹੋਵੇ ਉਹ ਜਾਵੇ, ਜਿਹੜਾ ਸਮਥਿੰਗ ਨਿਊ ਸਮਥਿੰਗ ਫਰੈਸ਼ ਜਿਹਦੇ ਨਾਲ ਸਾਰਾ ਕੁਛ ਜਿਹੜਾ ਹੈਗਾ ਅਮਨ ਅਮਾਨ ਦੇ ਨਾਲ ਜਿਹੜਾ ਹੈਗਾ ਉਹ ਜਿਹੜਾ ਬਣ ਜਾਵੇ, ਜਿਹੜਾ ਕਾਇਮ ਹੋ ਜਾਵੇ
0: ਜੀ,
3: ਤੇ ਆਵਾਮ ਦਾ ਜਿਹੜਾ ਹੈਗਾ ਕੁਛ ਖਿਆਲ ਕੀਤਾ ਜਾਵੇ।
0: ਹਾਂ,
3: ਕਮੀਆਂ ਤੁਰਸ਼ੀਆਂ ਜਿਹੜੀਆਂ ਰਹਿ ਜਾਂਦੀਆਂ ਹੈਗੀਆਂ, ਕਹਿੰਦੇ ਨਾ ਇਨਸਾਨ ਪੂਰੀਆਂ ਕਰ ਲੈਂਦਾ ਆ, ਪਰ ਇੱਕ ਹੋਣਹਾਰ ਅੱਗੇ ਜਿਹੜਾ ਹੈਗਾ ਰਹਿਨੁਮਾ ਆ ਜਾਵੇ ਉਹ ਸਾਰਾ ਹੀ ਸੰਭਾਲ ਲੈਂਦਾ ਹੈਗਾ, ਕਮਾਂਡ ਨੂੰ ਸੰਭਾਲ ਲੈਂਦਾ ਹੈਗਾ।
0: ਬਿਲਕੁਲ ਹੈ ਜੀ,
3: ਤੇ ਜਿਹੜੀ ਦੁਆਵਾਂ ਸਾਡੀਆਂ ਜੀ
0: ਅੱਗੋਂ ਜਿਹੜਾ ਹੈਗਾ ਬਿਹਤਰੀ
3: ਬਿਹਤਰ ਆਵੇ ਜੀ। ਤੇ ਲਓ ਜੀ, ਮੈਂ ਜਿਹੜਾ ਹੈਗਾ ਸੂਫੀ ਕਲਾਮ ਹੈਗਾ ਤੇ
0: ਜਰੂਰ ਜੀ ਆਉਣ ਦਿਓ ਜੀ,
3: ਮੈਂ ਫੇਰ ਚਲੋ ਰੂਹਦਾਰੀ ਆਪਾਂ ਕਰ ਲਈਏ।
0: ਬਿਲਕੁਲ ਹੈ ਜੀ
3: ਜੀ ਜੀ ਪਹਿਲਾਂ

0: ਵੇ ਸੱਜਣਾ, ਦਿਲ ਨੂੰ ਤੇਰੇ ਨਾਮ ਦਾ ਰੋਗ ਲੱਗਿਆ, ਸਾਸਾਂ ਵਿੱਚ ਤੇਰਾ ਨੂਰ ਜਗਿਆ ਸੱਜਣਾ, ਸਾਸਾਂ ਵਿੱਚ ਤੇਰਾ ਨੂਰ ਜਗਿਆ। ਬੁੱਲਿਆ ਦੇ ਰੰਗ ਵਿੱਚ ਰੰਗ ਦੇ, ਬੁੱਲਿਆ ਦੇ ਰੰਗ ਵਿੱਚ ਰੰਗ ਦੇ, ਮੈਨੂੰ ਆਪਣਾ ਬਣਾ ਮੌਲਾ, ਸੁਬਾ ਸੁਬਾ ਨੂਰ ਬਰਸਾ, ਦਿਲ ਤੇ ਬਰਕਤ ਪਾ ਮੌਲਾ, ਸਾ ਸਾ ਸ਼ੁਕਰ ਕਰਾਂ ਮੈਂ, ਸਾ ਸਾ ਸ਼ੁਕਰ ਕਰਾਂ ਮੈਂ, ਤੇਰਾ ਨਾਮ ਜਪਾਂ ਮੈਂ ਮੌਲਾ, ਰਾਤ ਦੀ ਧੁੰਦ ਮੁੱਕ ਗਈ ਏ, ਸ਼ਹਿਰ ਦਾ ਰੰਗ ਸਜ ਗਿਆ ਏ ਮੌਲਾ, ਹਰ ਪੱਤੇ ਤੇ ਹਰ ਫੁੱਲ ਉੱਤੇ, ਹਰ ਪੱਤੇ ਉੱਤੇ ਹਰ ਫੁੱਲ ਉੱਤੇ ਤੇਰਾ ਹੀ ਨੂਰ ਵਜਦਾ ਏ, ਮਨ ਮੇਰਾ ਕੱਲ ਤੱਕ ਜੋ ਭਟਕਦਾ ਸੀ, ਅੱਜ ਤੇਰੇ ਦਰਿਆ ਬੈਠਾ ਏ। ਬੁੱਲੇ ਦੀ ਗੱਲ ਸਮਝ ਆਈ ਜਦ, ਬੁੱਲੇ ਦੀ ਗੱਲ ਸਮਝ ਆਈ ਜਦ, ਰੱਬ ਦੇ ਨਾਂ ਵਿੱਚ ਰਹਿੰਦਾ ਏ, ਬੁੱਲੇ ਦੀ ਗੱਲ ਆਈ ਜਦ ਸਮਝ ਵਿੱਚ, ਰੱਬ ਦੇ ਨਾਂ ਵਿੱਚ ਰਹਿੰਦਾ ਏ।
1: ਵਾਹ ਜੀ ਵਾਹ ਜੀ, ਬਾ ਕਮਾਲ ਜੀ, ਬਾ ਕਮਾਲ ਮੁਹੰਮਦ ਜੀ, ਹਰ ਬਾਰ ਦੀ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਕਲਾਮ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸੀ ਜੀ ਮੁਹੰਮਦ ਜੀ ਤੇ ਦੁਬਈ ਤੋਂ ਨਾਲ ਗੱਲਬਾਤ ਦੇ ਨਾਲ ਨਾਲ ਗੱਲਬਾਤ ਦੇ ਨਾਲ ਕਲਾਮ ਵੀ ਸਾਂਝਾ ਕਰਕੇ ਗਏ ਨੇ, ਤੇ ਇਸੇ ਤਰ੍ਹਾਂ ਆਖਰ ਦੇ ਵਿੱਚ ਕੁਝ ਗੱਲਾਂ ਬਾਤਾਂ, ਇੱਕ ਦੋ ਇੰਟਰਸਟਿੰਗ ਜਿਹੜੀਆਂ ਜਾਣਕਾਰੀਆਂ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਨਾਲ ਤੁਹਾਡੇ ਸੁਨੇਹਿਆਂ ਨੂੰ ਵੀ ਨਾਲ ਸ਼ਾਮਲ ਕਰਦੇ ਹਾਂ। ਜਿਵੇਂ ਕਿ ਦੋਸਤੋ ਗੱਲਬਾਤ ਕਰ ਰਹੇ ਸੀ ਪਹਿਲਾਂ ਵੀ ਜੀਰਾ ਸਾਹਿਬ ਦੇ ਨਾਲ, NCERT ਭਾਰਤ ਦੇ ਵਿੱਚ ਕਿਸੇ ਵੇਲੇ ਮੰਦਰ ਵਿੱਤੀ ਸੰਸਥਾਵਾਂ ਸਨ, NCERT ਦੀ ਜਿਹੜੀ ਹੈ ਨੌਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਪੁਸਤਕ ਦਾ ਜਿਹੜਾ ਇਹ ਦਾਅਵਾ ਕੀਤਾ ਗਿਆ ਹੈ। NCERT ਦੀ ਜਿਹੜੀ ਨੌਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਦੀ ਪੁਸਤਕ ਮੁਤਾਬਕ 1000 ਸਦੀ ਦੇ ਵਿੱਚ 1000 ਤੋਂ 1700 ਈਸਵੀ ਦੇ ਦੌਰਾਨ ਮੰਦਰ ਨਾ ਸਿਰਫ ਅਹਿਮ ਵਿੱਤੀ ਸੰਸਥਾਵਾਂ ਸਨ ਬਲਕਿ ਉਹ ਰਾਜਨੀਤਿਕ ਸੱਤਾ ਦੇ ਲਈ ਪ੍ਰਮਾਣਿਕਤਾ ਦਾ ਜਿਹੜਾ ਇੱਕ ਵਸੀਲਾ ਵੀ ਸੀ। ਅੰਡਰਸਟੈਂਡਿੰਗ ਸੋਸਾਇਟੀ ਇੰਡੀਆ ਐਂਡ ਬਿਯੋਂਡ ਪਾਰਟ 2 ਸਿਰਲੇਖ ਵਾਲੀ ਕਿਤਾਬ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਦੇ 6 ਮਹੀਨਿਆਂ ਬਾਅਦ ਮੰਗਲਵਾਰ ਨੂੰ ਰਿਲੀਜ਼ ਕੀਤੀ ਗਈ ਹੈ। ਪੁਸਤਕ ਦਾ ਪਹਿਲਾ ਹਿੱਸਾ ਜੂਨ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਤੇ ਰਜਿਸਟੈਂਸ ਐਂਡ ਰਿਸੀਲੀਐਂਸ 1000 ਸਦੀ ਤੋਂ ਲੈ ਕੇ 1700 ਈਸਵੀ ਜਿਹੜੀ ਹੈ ਸਿਰਲੇਖ ਵਾਲੇ ਚੈਪਟਰ ਦੇ ਵਿੱਚ ਚੈਪਲਸ ਦੀ ਰਿਸੀਲੀਐਂਸ ਆਫ ਸੇਕਰਡ ਸਾਇੰਟਸ ਨਾਮ ਵਾਲਾ ਭਾਗ ਹੈ ਜਿਸ ਦੇ ਵਿੱਚ ਇਹ ਵੇਰਵਾ ਦਿੱਤਾ ਗਿਆ ਕਿ ਕਿਵੇਂ ਉਸ ਸਮੇਂ ਦੇ ਦੌਰਾਨ ਮੰਦਰਾਂ ਨੇ ਖੇਤਰ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਜੀਵਨ ਦੇ ਥਾਵਾਂ ਦੇ ਵਜੋਂ ਕੰਮ ਕੀਤਾ। ਇਸ ਅਧਿਆਇ ਦੇ ਵਿੱਚ ਵਰਣਿਤ ਵਿਰੋਧ ਦਾ ਜਿਹੜਾ ਸੰਕਲਪ ਸਿਰਫ ਲੜਾਈਆਂ ਤੇ ਸਿਆਸੀ ਸੰਘਰਸ਼ਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਸੰਸਥਾਵਾਂ ਤੇ ਰਵਾਇਤਾਂ ਦੀ ਹੋਂਦ ਬਣਾਈ ਰੱਖਣ ਤੇ ਉਨ੍ਹਾਂ ਨੂੰ ਸੁਰਜੀਤ ਕਰਨ ਤੱਕ ਫੈਲਿਆ ਹੋਇਆ, ਜਿਸ ਦੇ ਵਿੱਚ ਮੰਦਰਾਂ ਦੀ ਭੂਮਿਕਾ ਅਹਿਮ ਹੈ। ਪਾਠ ਪੁਸਤਕ ਦੇ ਵਿੱਚ ਕਿਹਾ ਗਿਆ ਕਿ ਮੰਦਰਾਂ ਨੇ ਵਿੱਤੀ ਸੰਸਥਾਵਾਂ ਦੇ ਰੂਪ ਦੇ ਵਿੱਚ ਕੰਮ ਕੀਤਾ, ਕਾਸ਼ਤਕਾਰਾਂ, ਪਿੰਡਾਂ ਦੇ ਲੋਕਾਂ ਤੇ ਵਪਾਰੀ ਸਮੂਹਾਂ ਨੂੰ ਕਰਜ਼ਾ ਦਿੱਤਾ, ਕੁਝ ਮਾਮਲਿਆਂ ਦੇ ਵਿੱਚ ਉਨ੍ਹਾਂ ਨੇ ਸਥਾਨਕ ਟੈਕਸ ਇਕੱਠੇ ਕੀਤੇ ਤੇ ਨੀਮ ਅਦਾਲਤੀ ਅਖਤਿਆਰਾਂ ਦੀ ਜਿਹੜੀ ਵਰਤੋਂ ਵੀ ਕੀਤੀ ਹੈ। ਲਓ ਜੀ, ਇਹ ਚੀਜ਼ਾਂ ਚੱਲੀਆਂ ਨੇ। ਦੂਸਰੇ ਪਾਸੇ ਗੈਸ ਅਤੇ ਧੂੜ ਦੇ ਇੱਕੋ ਬੱਦਲ ਤੋਂ ਪੈਦਾ ਹੋਈ ਸੀ ਧਰਤੀ ਤੇ ਮੰਗਲ ਗ੍ਰਹਿ, ਫਿਰ ਵੀ ਵੱਖਰੇ ਤਰੀਕੇ ਦੇ ਨਾਲ ਬੜੇ ਨੇ। ਇੱਕ ਜਿਹੜੀ ਛੋਟੇ ਸੰਖੇਪ ਦੇ ਵਿੱਚ ਸਟੱਡੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਖੋਜਕਾਰਾਂ ਨੇ ਧਰਤੀ ਤੇ ਮੰਗਲ ਗ੍ਰਹਿ ਦੇ ਬਣਨ ਦੇ ਸ਼ੁਰੂਆਤੀ ਪੜਾਵਾਂ ਦਾ ਜਿਹੜਾ ਮੁੜ ਪਤਾ ਲਗਾਇਆ ਤੇ ਇਹ ਦੇਖਿਆ ਕਿ ਦੋਵੇਂ ਗ੍ਰਹਿ ਵੱਖ ਵੱਖ ਤਰੀਕਿਆਂ ਦੇ ਨਾਲ ਬਣੇ ਨੇ, ਭਾਵੇਂ ਕਿ ਦੋਵੇਂ ਗੈਸ ਅਤੇ ਧੂੜ ਦੇ ਇੱਕੋ ਘੁੰਮਦੇ ਹੋਏ ਬੱਦਲ ਦੇ ਵਿੱਚ ਪੈਦਾ ਹੋਏ ਸਨ ਜੋ ਅੰਤ ਦੇ ਵਿੱਚ ਸੂਰਜੀ ਮੰਡਲ ਬਣ ਗਿਆ ਤੇ ਕੋਪਨਹੈਗਨ ਜਿਹੜੀ ਯੂਨੀਵਰਸਿਟੀ ਹੈ ਉਹਦੇ ਗਲੋਬ ਇੰਸਟੀਟਿਊਟ ਦੇ ਖੋਜਕਾਰ ਨੇ ਐਂਡਰਸ ਜੌਹਨਸਨ ਨੇ ਕਿਹਾ ਕਿ ਇਹ ਸਭ ਤੋਂ ਹੈਰਾਨੀਜਨਕ ਨਤੀਜਾ ਹੈ ਕਿਉਂਕਿ ਇੱਕੋ ਸੂਰਜੀ ਮੰਡਲ ਦੇ ਵਿੱਚ ਨਾਲੋ ਨਾਲ ਬਣੇ ਦੋ ਗ੍ਰਹਿਾਂ ਤੋਂ ਸਮਾਨ ਬਣਤਰ ਦੇ ਜਿਹੜੇ ਨੇ ਇਤਿਹਾਸ ਦੀ ਉਮੀਦ ਕੀਤੀ ਜਾਂਦੀ ਹੈ। ਕੋਪਨਹੈਗਨ ਆਪਣਾ ਡੈਨਮਾਰਕ ਦੀ ਕੈਪੀਟਲ। ਸਹਿਮੁੱਖ ਖੋਜਕਾਰ ਹਾਈਯਾਂਗ ਵਾਂਗ ਨੇ ਜਿਹੜਾ ਦੱਸਿਆ ਕਿ ਧਰਤੀ ਦੇ ਪੁੰਜ ਦਾ ਜਿਹੜਾ ਘੱਟੋ ਘੱਟ 75% ਹਿੱਸਾ ਦੋ ਯੁਵਾ ਗ੍ਰਹਿਾਂ ਦਾ ਜਾਂ ਪ੍ਰੋਟੋ ਪੋਲੈਨੇਟਸ ਤੋਂ ਜਿਹੜਾ ਆਇਆ ਜੋ ਪੱਥਰਾਂ ਨੂੰ ਇਕੱਠਾ ਕਰਕੇ ਵੱਡੇ ਹੋਏ ਨੇ ਤੇ ਜਦੋਂ ਕਿ ਪਲੈਨੇਟਸੀਮਲਸ ਨੇ ਜਿਹੜਾ ਸੀ 25% ਤੱਕ ਯੋਗਦਾਨ ਪਾਇਆ। ਇਸ ਦੇ ਉਲਟ ਮੰਗਲ ਦੇ ਪੁੰਜ ਦਾ ਜਿਹੜਾ ਲਗਭਗ 3/4 ਹਿੱਸਾ ਹੈ ਪਲੈਨੇਟਸੀਮਲਸ ਤੋਂ ਜਿਹੜਾ ਆਉਂਦਾ ਹੈ ਤੇ ਬਾਕੀ ਦਾ 4th ਹਿੱਸਾ ਪੱਥਰਾਂ ਦੇ ਇਕੱਠੇ ਹੋਣ ਤੋਂ ਬਣਿਆ। ਨੇਚਰ ਐਸਟ੍ਰੋਨੋਮੀ ਦੇ ਵਿੱਚ ਪ੍ਰਕਾਸ਼ਿਤ ਜਿਹੜਾ ਸਟੱਡੀ ਹੈ 4.5 ਅਰਬ ਸਾਲ ਪਹਿਲਾਂ ਦੇ ਗ੍ਰਹਿਾਂ ਦੀ ਉਤਪਤੀ ਦੀ ਜਾਂਚ ਜਿਹੜੀ ਕਰਨ ਦੇ ਲਈ ਦੋਵਾਂ ਗ੍ਰਹਿਾਂ ਦੀ ਉੱਪਰਲੀ ਸਤਹ ਅਤੇ ਪਰਤ ਦੇ ਵਿੱਚ ਮੌਜੂਦ ਖਾਸ ਤੱਤਾਂ ਦਾ ਵਿਸ਼ਲੇਸ਼ਣ ਜਿਹੜਾ ਕਰਦਾ ਹੈ। ਵਿਗਿਆਨੀ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਗ੍ਰਹਿ ਜਾਂ ਤਾਂ ਵਿਸ਼ਾਲ ਪੁਲਾੜ ਚਟਾਨਾਂ ਦੇ ਟਕਰਾਉਣ ਨਾਲ ਜਾਂ ਵੱਡੀਆਂ ਚਟਾਨਾਂ ਦੁਆਰਾ ਛੋਟੇ ਕਣਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਦੇ ਰਾਹੀਂ ਬਣਦੇ ਨੇ। ਇਹ ਨਵੇਂ ਨਤੀਜੇ ਇਸ ਹਾਈਬ੍ਰਿਡ ਮਾਡਲ ਦਾ ਜਿਹੜਾ ਸਮਰਥਨ ਕਰ ਰਹੇ ਨੇ। ਖੋਜਕਾਰਾਂ ਨੇ ਜਿਹੜਾ ਸੋਡੀਅਮ ਜ਼ਿੰਕ ਅਤੇ ਪੋਟਾਸ਼ੀਅਮ ਵਰਗੇ ਅਸਥਿਰ ਤੱਤਾਂ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਜਿਨ੍ਹਾਂ ਦੀ ਮੌਜੂਦਗੀ ਜਾਂ ਗੈਰ ਮੌਜੂਦਗੀ ਇੱਕ ਰਸਾਇਣਿਕ ਫਿੰਗਰ ਪ੍ਰਿੰਟ ਦੇ ਵਜੋਂ ਕੰਮ ਕਰਦੀ ਹੈ। ਕੰਪਿਊਟਰ ਮਾਡਲਾਂ ਦੀ ਮਦਦ ਦੇ ਨਾਲ ਇਹ ਪਤਾ ਲਗਾਇਆ ਗਿਆ ਹੈ ਕਿ ਅਰਬਾਂ ਸਾਲ ਪਹਿਲਾਂ ਗਾਇਬ ਹੋਏ ਸਬੂਤਾਂ ਦੇ ਬਾਵਜੂਦ ਧਰਤੀ ਤੇ ਮੰਗਲ ਦੇ ਉੱਤੇ ਪਰਤਾਂ ਦੀ ਬਣਤਰ ਅੱਜ ਵੀ ਉਹਨਾਂ ਦੇ ਗਠਨ ਪ੍ਰਕਿਰਿਆ ਦੀ ਇੱਕ ਜਿਹੜੀ ਹੈ ਅਨੋਖੀ ਛਾਪ ਦੇ ਵਜੋਂ ਜਿਹੜੀ ਬਰਕਰਾਰ ਹੈ। ਜੀ ਦੋਸਤੋ, ਇਹ ਨੇ ਜੀ ਕੁਝ ਗੱਲਾਂ ਬਾਤਾਂ ਧਰਤੀ ਦੀਆਂ, ਕੁਝ ਹੋਰ ਪਲਾਂਟਾਂ ਦੀਆਂ, ਪਲੈਨਟ ਦੀਆਂ ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੱਧਦੇ ਹਾਂ। ਦੇਸ਼ ਦੇ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਖਤਮ ਕਰਦੇ ਹਾਂ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹਾਂ ਦੇ ਨਾਲ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਰਾਜਨ ਸੈਣੀ ਸਾਹਿਬ, ਸੁਰਿੰਦਰ ਕੌਰ ਮਾਲ ਜੀ, ਪਰਮਿੰਦਰ ਬਰਨ ਜੀ ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਪਰ ਨਾਲ ਨਾਲ ਲਾਈਕ ਨੰਬਰ 1 ਤੇ ਲਾਈਕ ਨੰਬਰ 4 2 ਭੇਜਿਆ ਜੀ ਤੇ ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ US ਤੋਂ ਭੇਜਦੇ ਨੇ। ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਨੇ, ਮਾਲ ਭੈਣ ਜੀ ਤੁਹਾਡੇ ਆਲੇ ਦੁਆਲੇ ਰਹਿਣ ਬਸੇਰਾ ਤੁਹਾਨੂੰ ਬਹੁਤ ਕੁਝ ਸਿੱਖਣ ਦੇ ਲਈ ਕਹਿੰਦੇ ਦਿੰਦਾ ਹੈ ਜੀ, ਬਹੁਤ ਵਧੀਆ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ। ਤੇ ਇਕਬਾਲ ਮਾਂਗੜ ਜੀ ਕਹਿੰਦੇ ਬਿਊਟੀਫੁਲ ਟਾਲਕ ਜੀ, ਤੇ ਰਾਜਾ ਸੈਣੀ ਸਾਹਿਬ ਕਹਿੰਦੇ ਸਿਆਣਿਆਂ ਦੀਆਂ ਸਿਆਣੀਆਂ ਗੱਲਾਂ ਇਕਬਾਲ ਜੀ, ਯੂ ਕੈਨ ਪ੍ਰਾਊਡ ਆਫ ਯੂਅਰ ਮਦਰ, ਥੈਂਕਸ ਮਾਲ ਭੈਣ ਜੀ। ਇਕਬਾਲ ਜੀ ਕਹਿੰਦੇ ਆ ਰਾਜਨ ਸੈਣੀ ਜੀ ਆਈ ਡੂ, ਤੇ ਸੈਣੀ ਸਾਹਿਬ ਕਹਿੰਦੇ ਆ ਨਾਈਸ। ਤੇ ਇਸੇ ਤਰ੍ਹਾਂ ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੇਜਦੇ ਆ ਤੇ ਨਾਲ ਗੁਲਾਬ ਦੇ 2 ਫੁੱਲ ਭੇਜੇ ਆ। ਮਲਕੀਤ ਸਿੰਘ ਜੀ ਆਪਣੇ ਰਣੀਆਂ ਤੋਂ ਸਿਰਸਾ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ। ਤੇ ਮਲਕੀਤ ਸਿੰਘ ਪੱਟੀ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਜੀਆਂ ਨੂੰ ਜੀ ਕਿਹਾ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਗੁਲਾਬ ਦੇ ਫੁੱਲ ਵੀ ਭੇਜੇ ਨੇ ਨਾਲ ਪਿੰਕ ਤੇ ਰੈੱਡ। ਜਗਸੀਰ ਬਾਈ ਜੀ ਜੁੜੇ ਹੋਏ ਨੇ, ਜਗਸੀਰ ਸਿੰਘ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਜੀਆਂ ਨੂੰ ਜੀ ਬਹੁਤ ਸਾਰੇ ਦਿਲ ਤੇ ਗੁਲਾਬ ਭੇਜੇ ਨੇ। ਤੇ ਰਜਿੰਦਰ ਕੁਮਾਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਨਾਲ ਦਿਲ ਭੇਜੇ ਨੇ, ਨਾਲ ਤਾੜੀਆਂ ਵਜਾ ਰਹੇ ਨੇ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਦੁਬਈ ਤੋਂ, ਤੇ ਭੁਪਿੰਦਰ ਜੀ ਤੇ ਐਂਡ ਆਲ ਜੀ ਸਭ ਨੂੰ ਵੀਰ ਜੀ ਸਤਿ ਸ਼੍ਰੀ ਅਕਾਲ। ਜਗਸੀਰ ਜੀ ਕਹਿੰਦੇ ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ, ਤੇ ਹਾਂਜੀ ਜਗਸੀਰ ਜੀ ਰਜਿੰਦਰ ਜੀਰਾ ਜੀ ਲਿਖਦੇ ਆ ਤੇ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ। ਆਪਣੇ ਮੁਕੱਦਰ ਬਾਈ ਜੀ ਤੇ 2 ਦਿਲ ਭੇਜਿਆ, 1 ਗੁਲਾਬ ਦਾ ਫੁੱਲ ਭੇਜਿਆ। ਹਰਜਿੰਦਰ ਜੀਰਾ ਜੀ ਕਹਿੰਦੇ ਨਹੀਂ ਜੀ ਸੈਣੀ ਵੀਰ ਜੀ 16। ਤੇ ਇਸੇ ਤਰ੍ਹਾਂ ਮੈਡਲਾਂ ਦੀ ਗੱਲ ਕਰਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ, ਜਨਸੰਖਿਆ ਦੇ ਹਿਸਾਬ ਦੇ ਨਾਲ ਗੋਲਡ ਮੈਡਲ ਜ਼ਿਆਦਾ ਹਨ ਭਾਰਤ ਦੇ ਜੀ। ਜੀਰਾ ਜੀ ਕਹਿੰਦੇ ਆ ਕਿ ਓਲੰਪਿਕ ਮਾਸਕੋ ਦੇ ਜੇਤੂ ਕਪਤਾਨ ਪ੍ਰਗਟ ਸਿੰਘ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਕੇ ਇੱਕ ਹੋਰ ਗੋਲਡ ਮੈਡਲ ਪੰਜਾਬ ਦੇ ਨਾਂ ਕਰ ਦਿੱਤਾ ਹੈ, ਇਸ ਦੇ ਬਾਰੇ ਕੀ ਖਿਆਲ ਨੇ ਜੀ ਸਾਡੇ ਸੈਣੀ ਸਾਹਿਬ ਜੀ ਦੇ? ਹਾਂਜੀ, ਉਹਦੇ ਉੱਤੇ ਵਿਸਤਾਰ ਦੇ ਵਿੱਚ ਸ਼ੁਰੂ ਚ ਗੱਲ ਕੀਤੀ ਹੈ ਜੀ, ਗੱਲਬਾਤ ਇਹਨਾਂ ਮੁੱਦਿਆਂ ਤੋਂ ਸ਼ੁਰੂ ਹੋਈ ਅੱਜ ਤੇ ਪ੍ਰੋਗਰਾਮ ਸ਼ੁਰੂ ਕਰਦੇ ਹੀ ਇਹ ਖ਼ਬਰ ਜਿਹੜੀ ਆ ਚੁੱਕੀ ਸੀ ਰਾਤ ਦੀ, ਸਾਨੂੰ ਵੀ ਉਡੀਕ ਸੀ ਜੀ। ਮੁਕੱਦਰ ਜੀ ਕਹਿੰਦੇ ਅੱਜ ਦਾ ਫੈਸਲਾ ਕਾਂਗਰਸ ਦਾ ਬਿਲਕੁਲ ਦਰੁਸਤ ਹੈ ਤੇ ਕੱਲ ਨੂੰ ਜੇ ਪ੍ਰਗਟ ਸਿੰਘ ਨਾ ਪੰਜਾਬ ਦੇ ਨਾਲ ਖੜਾ ਤੇ ਅਸੀਂ ਸਭ ਤੋਂ ਪਹਿਲਾਂ ਉਹਦੇ ਖਿਲਾਫ਼ ਖੜੇ ਹੋਵਾਂਗੇ ਕਹਿੰਦੇ ਜੀ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਸਿਕੰਦਰ ਵੀਰ ਜੀ ਤੈਅ ਦਿਲੋਂ ਸ਼ੁਕਰਾਨੇ ਜੀ, ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਲਵ ਯੂ ਤੇ ਗੂਠੇ ਖੜੇ ਕਰਦੇ ਹੈ। ਸੁਰਿੰਦਰ ਮਾਲ ਜੀ ਕਹਿੰਦੇ ਆ ਰਾਜਨ ਜੀ ਤਹਿ ਦਿਲੋਂ ਧੰਨਵਾਦ ਵਿਚਾਰ ਪਸੰਦ ਕਰਨ ਦੇ ਲਈ ਜੀ। ਤੇ ਮਾਲ ਜੀ ਕਹਿੰਦੇ ਵੈਸੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜੇ ਸਾਨੂੰ ਆਪਣੀ ਗਲਤੀ ਦਿਸਦੀ ਹੋਵੇ ਤਾਂ ਜ਼ਰੂਰ ਮੰਨਣੀ ਚਾਹੀਦੀ ਹੈ, ਇਸ ਦੇ ਨਾਲ ਆਉਣ ਵਾਲਾ ਜਿਹੜਾ ਸਮਾਂ ਵਧੀਆ ਹੋ ਸਕਦਾ ਹੈ। ਬਿਲਕੁਲ ਦਰੁਸਤ ਹੈ ਜੀ। ਤੇ ਸੁਰਿੰਦਰ ਮਾਲ ਜੀ ਲਿਖਦੇ ਆ ਦੈਟਸ ਰੀਅਲੀ ਗੁੱਡ ਜੀ। ਤੇ ਰਜਿੰਦਰ ਜੀਰਾ ਜੀ ਦੇ ਸੁਨੇਹੇ ਨੇ ਕਹਿੰਦੇ ਨੇ ਇੱਕ ਭਾਰਤ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ, ਤੁਹਾਡੇ ਬਾਰੇ ਪਤਾ ਲੱਗਿਆ ਵੀ ਤੁਸੀਂ ਦੱਸਿਆ ਕਿ ਨੈਸ਼ਨਲ ਤੱਕ ਖੇਡੇ ਨੇ ਤੇ ਲਵ ਸਪੋਰਟਸ ਕਹਿੰਦੇ ਜੀ। ਸ਼ੁਕਰੀਆ ਜੀਰਾ ਸਾਹਿਬ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਇਹ ਮੰਡੀ ਪੈਸੇ ਦੀ ਹੈ ਜੀ, ਸਹੀ ਸਮੇਂ ਦੇ ਉੱਤੇ ਕੀਮਤ ਮਿਲਣੀ ਚਾਹੀਦੀ ਹੈ, ਸਭ ਵਿਕਾਊ ਹੈ। ਜੀਰਾ ਸਾਹਿਬ ਕਹਿੰਦੇ ਹੈਂਡਲੀ। ਤੇ ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਇੰਡੀਆ ਤੋਂ। ਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ। ਸੁਰਿੰਦਰ ਮਾਲ ਜੀ ਕਹਿੰਦੇ 100% ਐਗਰੀ ਰਾਜਨ ਜੀ। ਔਜਲਾ ਸਾਹਿਬ ਲਿਖਦੇ ਨੇ ਜ਼ਮੀਰ ਜਾਗਦੀ ਹੀ ਹੈ ਜਦੋਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਔਜਲਾ ਸਾਹਿਬ ਕਹਿੰਦੇ ਪਹਿਲਾਂ ਜ਼ਮੀਰ ਸੁੱਤੀ ਰਹਿੰਦੀ ਹੈ ਜੀ। ਤੇ ਇਕਬਾਲ ਮਾਂਗਰ ਜੀ ਕਹਿੰਦੇ 100% ਰਾਈਟ ਜੀ। ਔਜਲਾ ਸਾਹਿਬ ਕਹਿੰਦੇ ਸਿਸਟਮ ਬਦਲਣ ਆਏ ਸੀ ਕਹਿ ਕੇ ਜੀ। ਤੇ ਮੁਹੰਮਦ ਜੀ ਲਿਖਦੇ ਸਤਿ ਸ਼੍ਰੀ ਅਕਾਲ ਵੀਰ ਸਿਕੰਦਰ ਜੀ। ਤੇ ਰਾਜਨ ਸੈਣੀ ਸਾਹਿਬ ਰਜਿੰਦਰ ਜੀਰਾ ਜੀ ਕਹਿੰਦੇ ਆ ਬਹੁਤ ਵਧੀਆ ਵਿਚਾਰ ਨੇ ਸੈਣੀ ਸਾਹਿਬ ਜੀ ਦੇ ਵੀ ਜੀ, ਕਹਿੰਦੇ ਤਾੜੀਆਂ ਵਜਾਈਆਂ ਨੇ ਤੇ ਨਾਲ ਗੂਠੇ ਖੜੇ ਕੀਤੇ ਆ। ਤੇ ਔਜਲਾ ਸਾਹਿਬ ਲਿਖਦੇ ਨੇ ਦਿਨ ਦੇ ਕੰਮ ਦੇ ਨਾਲ ਗੁਜ਼ਾਰਾ ਰਾਜਨ ਜੀ, ਤੁਹਾਡੇ ਵਾਂਗ ਹਰ ਕੋਈ ਮਾਧਿਅਮ ਰਾਹੀਂ ਕਹਿੰਦੇ ਨੇ ਲਿਖਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਗੜੀ ਦੇ ਗਲ ਦੇ ਵਿੱਚ ਗੜ ਨਿਕਲਿਆ ਹੋਇਆ ਹੈ ਜੀ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਅਨੁਜੀ ਭੈਣ ਜੀ ਸਵਾਗਤ ਹੈ। ਗੁਰੀ ਮਾਂ ਜੀ ਸਭ ਦੋਸਤਾਂ ਨੂੰ ਯੂ ਆਰ ਰਾਈਟ ਸਰ ਕਹਿੰਦੇ ਨੇ। ਤੇ ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਜੀ, ਰਾਜਨ ਸੈਣੀ ਜੀ, ਭੁਪਿੰਦਰ ਜੀ, ਦਵਿੰਦਰ ਭਾਰਤ ਜੀ, ਮੁਕੱਦਰ ਵੀਰ ਜੀ, ਮੁਹੰਮਦ ਜੀ, ਤੇ ਮਨਦੀਪ ਜੱਸੀ ਬਾਈ ਜੀ, ਇਕਬਾਲ ਵੀਰ ਜੀ, ਰਜਿੰਦਰ ਜੀਰਾ ਜੀ ਨੂੰ, ਸੁਰਿੰਦਰ ਮਾਹਲ ਜੀ ਨੂੰ, ਪਰਮਿੰਦਰ ਜੀ ਨੂੰ, ਜਗਸੀਰ ਸਿੰਘ ਵੀਰ ਜੀ ਨੂੰ ਤੇ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਹੈ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ ਗੁਰੀਮਾਨ ਜੀ ਇੱਕ ਵਾਰੀ ਸਾਰਿਆਂ ਨੂੰ ਬੁਲਾ ਦਿਆ ਕਰੋ ਵੀਰ ਜੀ ਤੁਸੀਂ। ਤੇ ਚਲੋ ਚੰਗੀ ਗੱਲ ਹੈ ਜੀ, ਇੱਕੋ ਵਾਰੀ ਸਾਨੂੰ ਵੀ ਸੌਖਾ ਹੋ ਜਾਂਦਾ ਪੜ੍ਹਨਾ। ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ, ਗੁਰੀਮਾਨ ਜੀ। ਤੇ ਗੁਰੀ ਜੀ ਲਿਖਦੇ ਆ ਭਾਰਤ ਵੀਰ ਜੀ ਠੀਕ ਕੀਤਾ ਭਾਰਤ ਨੇ, ਅੱਗੇ ਚੀਨ ਅਰੁਣਾਚਲ ਪ੍ਰਦੇਸ਼ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਆਪਣਾ ਦੱਸੀ ਜਾਂਦਾ ਸੀ, ਹੁਣ ਮਿਰਚਾਂ ਬਹੁਤ ਲੱਗਣੀਆਂ ਚੀਨ ਨੂੰ ਤੇ ਇਹ ਚੀਨ ਅਤੇ ਭਾਰਤ ਦਾ ਬਾਰਡਰ ਕਲੀਅਰ ਹੀ ਨਹੀਂ ਹੈ। ਗੁਰੂ ਜੀ ਕਹਿੰਦਾ ਕਿ 1962 ਦੀ ਲੜਾਈ ਦੇ ਵਿੱਚ ਬਹੁਤ ਜ਼ਮੀਨ ਦੱਬ ਗਏ ਸੀ ਜੀ ਭਾਰਤ ਦੀ ਉਹ। ਧੰਨਵਾਦ ਜੀ ਸਾਰੇ ਸੈਣੀ ਵੀਰ ਜੀ ਕਹਿੰਦੇ ਨੇ ਜੀ, ਆਪਣੇ ਗੁਰੀ ਮਾਨ ਜੀ ਕਹਿੰਦੇ ਆ ਸੈਣੀ ਵੀਰ ਜੀ ਦਾ। ਤੇ ਇਸੇ ਤਰ੍ਹਾਂ ਗੁਰੀ ਮਾਨ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਰਾਜਨ ਸੈਣੀ ਸਾਹਿਬ ਨੇ। ਤੇ ਯੂਕਰੇਨ ਦਾ ਸਾਥ ਨਹੀਂ ਦੇਣਾ ਚਾਹੀਦਾ ਯੂਰਪ ਨੂੰ ਜੀ, ਬਿਲਕੁਲ ਆ ਜੀ, ਕੀ ਕਰੀਏ ਹੁਣ ਨਾਟੋ ਦੇ ਇਹ ਵੀ ਮੈਂਬਰ ਬਣੇ ਹੋਏ ਨੇ, ਕੀ ਕਰ ਸਕਦੇ ਆ ਜੀ, ਇਹਨਾਂ ਨੇ ਵੀ ਗਲ ਗਲਾਵਾਂ ਪਾ ਲਿਆ। ਗੁਰੀ ਜੀ ਲਿਖਦੇ ਆ ਆਪਣੇ ਯੂਕਰੇਨ ਦਾ ਸਾਥ ਨਹੀਂ ਦੇਣਾ ਚਾਹੀਦਾ ਯੂਰਪ ਨੂੰ। ਦੂਸਰੇ ਪਾਸੇ ਗੁਰੀ ਮਾਨ ਜੀ ਕਹਿੰਦੇ ਆ ਇੱਕ ਜਲੈਸਕੀ, ਦੂਜਾ ਪੰਜਾਬ ਦੇ ਵਿੱਚ ਭੰਡ, ਤੇ ਦੋਨੋਂ ਕਮੇਡੀਅਨ ਨੇ ਦੋਨੋਂ ਪਾਸੇ ਬੇੜਾ ਗਰਕ ਹੀ ਕੀਤਾ ਹੈ। ਇਸ ਦੇ ਲਈ ਫਿਊਚਰ ਦੇ ਵਿੱਚ ਗੱਲ ਦਾ ਇਸ਼ਾਰਾ ਆ ਹੈਗਾ ਕਿ ਕਿਸੇ ਵੀ ਕਮੇਡੀਅਨ ਨੂੰ ਸੂਬਾ ਜਾਂ ਦੇਸ਼ ਦੀ ਵਾਗਡੋਰ ਜਿਹੜੀ ਆ ਨਾ ਦਿਓ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਅੱਜ ਦੇ ਜੱਫੇ ਮਾਰਨੇ ਬਹੁਤਾਤ ਜੀ ਇਹ। ਮਾਲ ਜੀ ਲਿਖਦੇ ਆ ਬਿਲਕੁਲ ਸਹੀ, ਬਿਲਕੁਲ ਇਹਨਾਂ ਦਾ ਪੇਸ਼ਾ ਹੈ ਜੀ ਆਪਾਂ ਤਾਂ ਕਹਿੰਦੇ ਬਸ। ਔਜਲਾ ਸਾਹਿਬ ਨੇ ਇਸ਼ਾਰਾ ਕੀਤਾ ਜੀ ਜਦੋਂ ਮਲਕੀਤ ਪੱਟੀ ਜੀ ਡਾਕਟਰ ਸਾਹਿਬ ਗੱਲਬਾਤ ਕਰ ਰਹੇ ਸਨ ਜੀ। ਤੇ ਮੁਹੰਮਦ ਜੀ ਕਹਿੰਦੇ ਆ ਜੀਰਾ ਸਾਹਿਬ ਨਾਈਸ ਟਾਲਕ ਜੀ। ਤੇ ਮੁਹੰਮਦ ਬਖਸ਼ੀ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਜੀਰਾ ਜੀ ਨੇ। ਤੇ ਇਸੇ ਤਰ੍ਹਾਂ ਮੁਹੰਮਦ ਜੀ, ਸੁਰਿੰਦਰ ਮਾਲ ਜੀ ਨੇ ਪਸੰਦ ਕੀਤਾ ਜੀ ਉਹਨਾਂ ਦਾ ਗੀਤ ਜੀ ਕਲਾਮ ਜੀ, ਤੇ ਉਹ ਸ਼ੁਕਰੀਆ ਵੀ ਅਦਾ ਕਰ ਰਹੇ ਨੇ। ਲੋ ਦੋਸਤੋ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ, ਸੋਮਵਾਰ ਤੇ ਫਿਰ ਸ਼ੁਰੂਆਤ ਹੋਏਗੀ ਆਪਣੀ ਤੇ ਕੱਲ ਨੂੰ, ਪਰ ਨਾਰਾਜ਼ ਨਹੀਂ ਕਰਨਾ ਤੁਹਾਨੂੰ। ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਜੀ 8 ਵਜੇ ਭਾਰਤੀ ਸਮੇਂ ਦੇ ਅਨੁਸਾਰ ਤੁਹਾਡੀ ਕਚਹਿਰੀ ਦੇ ਵਿੱਚ ਜੁੜ ਜਾਣਗੇ ਜੀ, ਹਾਸਿਆਂ ਦੀ ਪਟਾਰੀ ਲੈ ਕੇ ਤੇ ਕੱਲ ਦਾ ਵਿਸ਼ਾ ਲੈ ਕੇ। ਤੇ ਆਪਣਾ ਰਾਬਤਾ ਬਣੇਗਾ ਹੁਣ ਸੋਮਵਾਰ ਤੋਂ ਫਰਾਈਡੇ ਵਾਲੇ ਦਿਨ ਤੱਕ, ਜਿਹੜਾ ਅਗਲੇ ਸੋਮਵਾਰ ਨੂੰ, ਤੇ ਦੋ ਦਿਨ ਆਪਾਂ ਮਹਿਫਲ ਮਿੱਤਰਾਂ ਦੇ ਵਿੱਚ ਰਲ ਮਿਲ ਕੇ ਜੁੜਾਂਗੇ, ਸੁਣਾਂਗੇ ਤੇ ਕੁਝ ਸੁਣਾਵਾਂਗੇ ਵੀ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਹੈਵ ਏ ਨਾਈਸ ਵੀਕਐਂਡ, ਤੇ ਸਭ ਹੱਸਦੇ ਵੱਸਦੇ ਰਹੋ, ਤੇ ਇਸੇ ਉਮੀਦ ਦੇ ਨਾਲ ਕਿ ਸੋਮਵਾਰ ਨੂੰ ਫਿਰ ਤੋਂ ਮੁਲਾਕਾਤ ਹੋਏਗੀ। ਮੈਨੂੰ ਦਿਓ ਇਜਾਜ਼ਤ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਿੰਨਗੀ ਦੋਸਤੋ ਸਤਿ ਸ਼੍ਰੀ ਅਕਾਲ ਹੈ ਜੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਚੰਗਾ ਲੱਗਦਾ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਆ ਕਰੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਫੇਸਬੁੱਕ ਨੂੰ ਫੋਲੋ ਕਰ ਲਓ ਤੇ ਟੈਲੀਗ੍ਰਾਮ ਦੇ ਵਿੱਚ ਸਰਚ ਕਰ ਸਕਦੇ ਹੋ ਆਡੀਓ ਵੀਡੀਓ ਦੇ ਰੂਪ ਦੇ ਵਿੱਚ ਸਾਡੀ ਵੈਬਸਾਈਟ ਹੈ ਦੁਆਬਾ ਰੇਡੀਓ ਉਹਦੇ ਉੱਤੇ ਆਡੀਓ ਵੀਡੀਓ ਦੋਵੇਂ ਰੂਪਾਂ ਦੇ ਵਿੱਚ ਤੇ ਜੇਕਰ ਸਭ ਤੋਂ ਸੌਖਾ ਤਰੀਕਾ ਐਪ ਜਿਹੜਾ ਐਂਡਰੋਇਡ ਹੈ ਦੁਆਬਾ ਰੇਡੀਓ ਦਾ ਓਫੀਸ਼ੀਅਲ ਉਹਦੇ ਵਿੱਚ ਜਾ ਕੇ ਤੁਸੀਂ ਸਿੱਧਾ ਹੀ ਉੱਥੇ ਆਪਸ਼ਨ ਹੈਗੀਆਂ ਨੇ ਥੱਲੇ ਤੇ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਯੂਟਿਊਬ ਦੇ ਉੱਤੇ ਸਿੱਧਾ ਵਿਜ਼ਿਟ ਕਰ ਸਕਦੇ ਹੋ ਤੇ ਉਹਦੇ ਨਾਲ ਤੁਸੀਂ ਵੀਡੀਓ ਤੇ ਆਡੀਓ ਸਾਰਾ ਪ੍ਰੋਗਰਾਮ ਜਿਹੜੇ ਸੁਣ ਸਕਦੇ ਹੋ ਤੇ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੀਆਂ ਕਿਤਾਬਾਂ ਤੇ ਹੋਰ ਪ੍ਰੋਗਰਾਮਾਂ ਦਾ ਵੀ ਆਨੰਦ ਮਾਣ ਸਕਦੇ ਹੋ ਜੋ ਪਿਛਲੇ ਸਮਿਆਂ ਦੇ ਵਿੱਚ ਆਪਾਂ ਕੀਤੇ ਹੋਏ ਨੇ ਤੇ ਇਸ ਦੇ ਨਾਲ ਹੀ ਦੋਸਤੋ ਹੈਵ ਏ ਨਾਈਸ ਵੀਕਐਂਡ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਦੋਸਤੋ ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ಮಹಾಪವರ್ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਚ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਹੀ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਣੀਆਂ ਸਰਕਾਰੀ ਕਰਾਉਣੀਆਂ?
2: ਦੇਖੋ ਜੀ, ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸੀਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ ਆਧਾਰ
2: ਦੋ।
1: ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਇਹੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ,
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ,
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ, ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ,
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲਦੇ ਨੇ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ
1: ਇੱਕ
2: ਮੈਂ ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਿਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: 'ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ,
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
2: ਤੇ
1: ਜੀ
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ,
1: ਅੱਛਾ ਜੀ
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ
2: ਕਾਫੀ, ਹਾਂਜੀ ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
2: ਤੇ
1: ਜੀ
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ, ਬਟ
1: ਅੱਛਾ ਜੀ
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਇਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ
1: ਹਾਂਜੀ,
2: ਦੇ ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో. ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਇੱਕ

0: ਦੇ ਧੰਨਵਾਦ ਜੀ।
1: ਮਹਿਫਿਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ।

0: ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ 'ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ 'ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ 'ਤੇ ਘਰ ਘਰ ਦੇ ਵਿੱਚ ਗੱਦੀਆਂ ਲਾਹਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ 'ਤੇ ਘਰ ਘਰ ਦੇ ਵਿੱਚ ਗੱਦੀਆਂ ਲਾਹਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ 'ਤੇ ਚੱਲੂ ਉਹੋ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਹਨੇ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਤਾਂ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
3: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਕਾਲੀ ਤੂੰ ਓ ਮਚਾਈ ਸੀ ਮਾਏ।

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਆਪਣੇ

ਬਸ ਤੈਨੂੰ ਕੀ ਕਹਿੰਦੀ ਸੀ, ਜੁਦਾ ਆਪਣੇ ਤੋਂ ਕੀਤਾ ਮਾਏ, ਜੁਦਾ ਆਪਣੇ ਤੋਂ ਕੀਤਾ ਮਾਏ, ਤੂੰ ਤਾਂ ਦੁੱਖ ਵੀ ਨਾ ਫੋਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਤੀਆਂ ਤਨ ਨੇ ਬੇਗਾਨਾ ਮਾਏ, ਤੀਆਂ ਤਨ ਨੇ ਬੇਗਾਨਾ ਮਾਏ, ਸੱਚ ਕਰਦੀ

ਜਿੰਦਵਾ ਦਿਆਂ 'ਚ ਡੁੱਬ ਗਈ ਜੇ ਸੰਤਰੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਦੇ ਕਰੀ ਜਾਂਦਾ। ਸੂਲੀ ਉੱਤੇ ਚੜ ਕੇ ਮੈਂ ਤਾਂ ਜਰਕਿਆ ਵੀ ਨਹੀਂ।

ਜਿੰਦਵਾਦਿਆਂ ਚੇ ਡੁੱਬ ਗਈ, ਜਿੰਦਵਾਦਿਆਂ ਚੇ ਡੁੱਬ ਗਈ, ਜੇ ਸੰਤਰੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਦੇ ਕਰੀ ਜਾਂਦਾ। ਚੁੱਕ ਲਵਾਂ ਜੇ ਸਿਰੇ ਉਹਦਾ ਨਿਕਲ ਜਾਏ ਦਮ, ਚੁੱਕ ਲਵਾਂ ਜੇ ਸਿਰੇ ਉਹਦਾ ਨਿਕਲ ਜਾਏ ਦਮ, ਕੀ ਕਰਾਂ ਜੇ ਆਪੇ 'ਚ, ਕੀ ਕਰਾਂ ਜੇ ਆਪੇ 'ਚ ਜਿਸਮ ਲੜੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਦੇ ਕਰੀ ਜਾਂਦਾ। ਜਿੰਦ ਵਾਦਿਆਂ ਚ ਡੁੱਬ ਗਈ ਜਿਸਮ।

0: शुक्रिया।
1: तारा सिंह तो बाद हुण मैं इंग्लैंड वसदी साडी शायरा मनदीप कौर पंडाल जिहड़े कि पिछले साडे दो कवि दरबारां दे विच आ के हाजरी भी ला चुके ने ते इस वार असीं उन्हां नूं फिर सद्दा देण जा रहे हां। ਉਹ ਆਣ ਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ ਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ ਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਰ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ, ਜਿਸ ਦਾ ਸਿਰਲੇਖ ਹੈ ਮੁਟਿਆਰੇ ਕੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਹੈ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਕੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ 'ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓ ਖੜਦੀ ਤੇਰੇ ਨਾਲ ਤਾਈਓ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਮ ਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ ਹੈ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੀ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਹਫ਼ਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ। ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ। ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿੱਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮੇ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
5: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਜਾਂਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀਆਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਏ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖ ਆ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
6: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ 60 ਰੁਪਈਏ ਵਿਕਦੇ ਗੱਠੇ 60 ਰੁਪਈਏ ਵਿਕਦੇ ਗੱਠੇ ਮਹਿੰਗਾਈ ਨੇ ਕਰਤੇ ਇਕੱਠੇ ਕਿੱਧਰ ਜਾਣ ਗਰੀਬ ਵਿਚਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਡਾਢੇ ਨੂੰ ਤੂੰ ਕਰੇ ਸਲਾਮਾ ਡਾਢੇ ਨੂੰ ਤੂੰ ਕਰੇ ਸਲਾਮਾ ਮਾੜੇ ਨੂੰ ਤੂੰ ਪਾਏ ਲਗਾਮਾ ਮਾੜੇ ਕੱਢਦੇ ਡਰਦੇ ਹਾੜੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਚੋਰ ਬਜ਼ਾਰਾਂ ਅੱਤ ਮਚਾਈ ਚੋਰ ਬਜ਼ਾਰਾਂ ਅੱਤ ਮਚਾਈ ਕਿਤੇ ਵੀ ਹੋਵੇ ਨਾ ਸੁਣਵਾਈ ਤੇਰੇ ਚਾਕਰ ਬਣੇ ਦਲਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਦਿੱਤੇ ਕੱਢ ਗਰੀਬਾਂ ਦੇ ਕਿੱਲ ਦਿੱਤੇ ਕੱਢ ਗਰੀਬਾਂ ਦੇ ਕਿੱਲ ਆਇਆ 1200 ਦਾ ਬਿੱਲ ਮਿੰਨਤਾਂ ਕਰ ਕਰਕੇ ਸਭ ਹਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਕਿੱਧਰੇ ਚੱਲਦੀਆਂ ਹੜਤਾਲਾਂ ਕਿੱਧਰੇ ਚੱਲਦੀਆਂ ਹੜਤਾਲਾਂ ਕਿਤੇ ਬੰਦਦੀਆਂ ਨੇ ਕਾਲਾਂ ਕਿਤੇ ਬੰਦਦੀਆਂ ਨੇ ਕਾਲਾਂ ਲੱਗਦੇ ਕੰਨ ਪਾੜਵੇਂ ਨਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਤੇਰੇ ਕਿਸੇ ਨਾ ਕੱਢਣੇ ਹਾੜੇ ਤੇਰੇ ਕਿਸੇ ਨਾ ਕੱਢਣੇ ਹਾੜੇ ਟੋਨੀ ਹੋ ਗਏ ਕੰਮੀ ਇਕੱਠੇ ਸਾਰੇ ਟੋਨੀ ਹੋ ਗਏ ਕੰਮੀ ਇਕੱਠੇ ਸਾਰੇ ਕਰਨੇ ਤੇਰੇ ਕੂਚ ਕਿਨਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਧੰਨਵਾਦ ਜੀ
1: ਰੇਡੀਓ ਦੇ ਪਿਆਰੇ ਸਰੋਤਿਓ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ ਅਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ ਨੀਤੂ ਜੱਸਲ ਜੀ ਤੁਹਾਡਾ ਸਵਾਗਤ ਹੈ
7: ਨਮਸਕਾਰ ਦੋਸਤੋ ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ ਜਿਸ ਦਾ ਟਾਈਟਲ ਹੈ ਭਖਦਾ ਰਿਹਾ ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ ਪਰ ਸਮੁੰਦਰ ਅੰਦਰੋਂ ਭਖਦਾ ਰਿਹਾ ਪਰ ਸਮੁੰਦਰ ਅੰਦਰੋਂ ਭਖਦਾ ਰਿਹਾ ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ ਕਰ ਕਤਲ ਤੂੰ ਆਪਣੇ 'ਤੇ ਹੁੱਬਦੈਂ ਕਰ ਕਤਲ ਤੂੰ ਆਪਣੇ 'ਤੇ ਹੁੱਬਦੈਂ ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ ਧੰਨਵਾਦ ਜੀ
1: ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ ਦਰਾਜਕੇ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
8: ਕੱਲ ਉਮਰਾਂ ਦੀ ਮਿੱਟੀ मिल गई साडे सुपड़ियां नूं कोई ना माण मिलिया उच्चे तख्त तो उजड़ जानदा नादर शाही है अज फुरमान मिलिया आफतां आउंदियां चल दे रहे हस के कदे सिदक ना साडा डोलिया जी फट किरत ते सियासत ने रज लाए साडा सबर जबर ने रुलिया जी।
1: दुआबा रेडियो दे प्यारे श्रोतियो हुण असीं तुहानूं इक वार कनेडा लेके जा रहे हैं। कनेडा दे विच साडी शायरा रहिंदी है बलवीर कौर ढिल्लों जिहदी कविता कह रही है भी इंसान जिहड़ा ओह कुदरत दी रजा दे विच रहिंदा है कुदरत नाल मिलके रहिंदा है ते ओह किवें कहिंदे ने की कहिंदे ने आओ उहनां तों सुणीए। बलवीर कौर ढिल्लों जी तुहाडा स्वागत है।

0: ਅਰੇ ਸਵਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ, ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹ ਕੌਰੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕਲਵੰਤ ਕੌਰ ਚੰਨ ਜੀ। ਕਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇੜੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਤੇ ਸਮਾਜ ਦੀਆਂ ਕੁੜੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗੁਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਹਾਂ ਬਾਪੂ

ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਹਰਵੰਸ ਸਿੰਘ ਨੂੰ ਦਿਓ ਆਗਿਆ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਯੂਐਨ ਜਿਹੜਾ ਉਹਨੇ 14 ਦਸੰਬਰ 1990 ਨੂੰ ਇੱਕ ਮਤੇ ਰਾਹੀਂ 1 ਅਕਤੂਬਰ ਨੂੰ ਵਿਸ਼ਵ ਬਜ਼ੁਰਗ ਦਿਵਸ ਜਿਹੜਾ ਸੀ ਮਨਾਉਣ ਦਾ ਫੈਸਲਾ ਕਰ ਲਿਆ। 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ 2.77 ਲੱਖ ਆਬਾਦੀ ਦੇ ਵਿਚੋਂ 100 ਸਾਲ ਦੀ ਉਮਰ ਤੋਂ ਵੱਧ ਲਗਭਗ 19,000 ਬਜ਼ੁਰਗਾਂ ਵਿਚੋਂ 10,000 ਤੋਂ ਵੱਧ ਔਰਤਾਂ ਸੀ। 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੇ ਵਿਚ ਆਉਂਦੇ ਨੇ ਤੇ ਭਾਰਤ ਦੇ ਵਿਚ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੀ ਗਿਣਤੀ ਵਿਚ ਪੰਜਾਬ ਜਿਹੜਾ 4th ਨੰਬਰ ਦੇ ਉੱਤੇ ਹੈ। ਕੇਰਲਾ, ਗੁਜਰਾਤ, ਦਿੱਲੀ, ਕਰਨਾਟਕ ਰਾਜਾਂ ਦੇ ਵਿਚ ਲੰਮੀ ਉਮਰ ਵਾਲੇ ਬਜ਼ੁਰਗ ਜ਼ਿਆਦਾ ਨੇ। ਜਪਾਨ ਦੇ ਵਿਚ ਸਤੰਬਰ ਦੇ 3 ਸੋਮਵਾਰ ਨੂੰ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਦਿਵਸ ਜਿਹੜਾ ਮਨਾਇਆ ਜਾਂਦਾ ਹੈ, ਜਿਹੜਾ ਕਿ ਪਿਛਲੇ ਦਿਨਾਂ ਚ ਆਪਾਂ ਗੱਲ ਵੀ ਕੀਤੀ ਸੀ ਕਿ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਬਜ਼ੁਰਗਾਂ ਦੀ ਜਪਾਨ ਦੇ ਵਿਚ ਹੋ ਚੁੱਕੀ ਹੈ। ਉਥੇ ਚੰਗੀਆਂ ਸਹੂਲਤਾਂ ਦੇ ਕਾਰਨ ਬਜ਼ੁਰਗਾਂ ਦੀ ਗਿਣਤੀ ਦੇ ਵਿਚ ਤੇਜ਼ੀ ਦੇ ਨਾਲ ਵਾਧਾ ਹੋਇਆ ਤੇ 1966 ਦੇ ਵਿਚ 100 ਸਾਲ ਤੋਂ ਵੱਧ ਵਾਲੇ ਕੁਝ ਸੈਂਕੜੇ ਹੀ ਬਜ਼ੁਰਗ ਨੇ ਸਨ, ਪਰ 1998 ਦੇ ਵਿਚ 10,000 ਤੇ 2014 ਦੇ ਵਿਚ ਮਨਾਏ ਬਜ਼ੁਰਗ ਸਨਮਾਨ ਦਿਵਸ ਦੇ ਉੱਤੇ ਜਿਹੜੇ ਸਨ ਤਕਰੀਬਨ 60,000 ਨੂੰ ਚਾਂਦੀ ਦੀਆਂ ਪਲੇਟਾਂ ਦੇ ਕੇ ਸਨਮਾਨਿਤ ਕਰ ਦਿੱਤਾ ਗਿਆ। ਜਪਾਨ ਦੇ ਵਿਚ 100 ਤੋਂ ਵੱਧ ਵਾਲੇ ਜਿਹੜੇ ਨੇ 100 ਸਾਲ ਤੋਂ ਉਮਰ ਤੋਂ ਵੱਧ 67,782 ਬਜ਼ੁਰਗ ਨੇ ਤੇ 12,70,00,000 ਸੇਵਾ ਮੁਕਤ ਜ਼ਿੰਦਗੀ ਦਾ ਜਿਹੜਾ ਆਨੰਦ ਮਾਣ ਰਹੇ ਹੈ। ਭਾਰਤ ਦੇ ਵਿਚ ਔਸਤ ਉਮਰ 65 ਸਾਲ ਹੈ ਤੇ ਰੂਸ ਦੇ ਵਿਚ 70, ਚੀਨ ਦੇ ਵਿਚ 75, ਅਮਰੀਕਾ ਚ ਜਿਹੜੀ ਹੈ ਆਪਣੀ ਤਕਰੀਬਨ 80 ਸਾਲ ਤੇ ਇੰਗਲੈਂਡ ਦੇ ਵਿਚ 81 ਤੇ ਆਸਟ੍ਰੇਲੀਆ ਦੇ ਵਿਚ 83 ਸਾਲ ਤੇ ਜਪਾਨ ਦੇ ਵਿਚ ਜਿਹੜਾ 84.6 ਸਾਲ ਮੰਨੀ ਜਾਂਦੀ ਹੈ। ਬਜ਼ੁਰਗਾਂ ਦੇ ਵਿਚ ਆਮ ਤੌਰ ਦੇ ਉੱਤੇ ਸ਼ੂਗਰ, ਜੋੜ ਦਰਦ, ਤਣਾਅ, ਉਦਾਸੀ, ਉੱਚਾ ਸੁਣਨਾ, ਨਜ਼ਰ ਕਮਜ਼ੋਰ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਕੁਝ ਲੋਕ ਬਜ਼ੁਰਗਾਂ ਨੂੰ ਆਪਣੇ ਤੇ ਬੋਝ ਸਮਝਣ ਲੱਗ ਪੈਂਦੇ ਹੈ। ਮਾਪਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਕਾਨੂੰਨ 2007 ਬਣਿਆ, ਜਿਸ ਦੇ ਵਿਚ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਨ ਤੇ ਜਾਂ ਘਰੋਂ ਕੱਢਣ ਦੇ ਉੱਤੇ ਸਜ਼ਾ ਤੇ ਜੁਰਮਾਨਾ ਰੱਖੇ ਗਏ। 70% ਬਜ਼ੁਰਗ ਆਪਣੇ ਹੱਥੀਂ ਬਣਾਏ ਘਰਾਂ ਦੇ ਵਿਚ ਬੇਗਾਨੇ ਹੋ ਜਾਂਦੇ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਬਣਾਏ ਨਵੇਂ ਕਾਨੂੰਨ ਦੇ ਅਨੁਸਾਰ ਮਾਪਿਆਂ ਵੱਲੋਂ ਪਹਿਲਾਂ ਕੀਤੀ ਵਸੀਅਤ ਰੱਦ ਵੀ ਕੀਤੀ ਜਾ ਸਕਦੀ ਹੈ ਜੇ ਬੱਚੇ ਜਿਹੜੇ ਨੇ ਉਹਨਾਂ ਤੋਂ ਮੱਲੋ ਮੱਲੀ ਜਾਂ ਉਹਨਾਂ ਦੀ ਮਰਜ਼ੀ ਤੋਂ ਬਗੈਰ ਸਾਰਾ ਕੁਝ ਆਪਣੇ ਨਾਂ ਕਰਾ ਲੈਂਦੇ ਹੈ ਤਾਂ ਫਿਰ ਉਹਨਾਂ ਦੇ ਜਿਹੜਾ ਰਹਿਣ ਸਹਿਣ ਦਾ ਢੰਗ ਬੋਲਚਾਲ ਦਾ ਬਦਲਦਾ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਇੱਥੇ ਮਾਲਕ ਹੈ ਪਰ ਉਹ ਆਪਣੀ ਗਲਤ ਫੈਮਿਲੀ ਦੇ ਵਿੱਚ ਨੇ। ਜਿੰਨਾ ਚਿਰ ਉਹ ਜਿਉਂਦੇ ਨੇ ਚਾਹੇ ਉਹਨਾਂ ਨੇ ਆਪਣੀ ਪ੍ਰਾਪਰਟੀ ਜ਼ਮੀਨ ਉਹਨਾਂ ਦੇ ਨਾਂ ਕਰ ਦਿੱਤੀ ਹੈ, ਪਰ ਜੇ ਉਹ ਚਾਹਣ ਕਿ ਸਾਡੇ ਨਾਲ ਚੰਗਾ ਬਿਹੇਵ ਨਹੀਂ ਕੀਤਾ ਜਾਂਦਾ, ਸਾਡੀ ਪੁੱਛ ਪੜਤਾਲ ਕੋਈ ਨਹੀਂ ਹੈ, ਤਾਂ ਉਹਨਾਂ ਤੋਂ ਜਿਹੜੀ ਹੈ ਉਹ ਸਾਰਾ ਕੁਝ ਵਾਪਸ ਵੀ ਲਿਆ ਜਾ ਸਕਦਾ। ਵੱਧ ਰਹੇ ਬਿਰਧ ਆਸ਼ਰਮਾਂ ਦੀ ਗਿਣਤੀ ਨੂੰ ਘੱਟ ਕਰਨ ਦਾ ਯਤਨ ਕਰੀਏ ਤੇ ਜਿਹੜਾ ਹੈਵਨਲੀ ਪੈਲਸ ਦੁਰਾਹਾ ਲੁਧਿਆਣਾ ਦੇ ਵਿਚ ਬਜ਼ੁਰਗਾਂ ਸੀਨੀਅਰ ਸਿਟੀਜ਼ਨ ਦੇ ਲਈ 14 ਏਕੜ ਦੇ ਵਿਚ ਬਣਿਆ ਹੋਇਆ ਹੈ। ਇੱਥੇ 5 ਤਾਰਾ ਜਿੰਨੀ ਸਹੂਲਤਾਂ, ਸਫਾਈ ਤੇ ਹਰਿਆਵਲ ਨਜ਼ਰ ਆਉਂਦੀ ਹੈ। ਥੀਏਟਰ, ਲਾਇਬ੍ਰੇਰੀ, ਡਾਕਟਰੀ, ਵਾਈਫਾਈ ਆਦਿ ਸਹੂਲਤਾਂ ਨੇ ਤੇ ਇੱਥੇ ਮਨਮਰਜ਼ੀ ਦੇ ਨਾਲ ਬਜ਼ੁਰਗ ਆਉਂਦੇ ਨੇ ਤੇ ਬਜ਼ੁਰਗਾਂ ਨੂੰ ਪਿਆਰ, ਸਾਥ, ਸਕੂਨ ਤੇ ਸੁਰੱਖਿਆ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਜਿਹੜੇ ਲੋਕ ਬਜ਼ੁਰਗਾਂ ਜਾਂ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ ਉਹ ਜ਼ਿੰਦਗੀ ਦੇ ਵਿਚ ਸਿਰ ਉੱਚਾ ਕਰਕੇ ਹੱਥ ਨਹੀਂ ਮਿਲਾ ਸਕਦੇ। ਘਰ ਦੇ ਵਿਚ ਨਾ ਮੰਦਰ ਬਣਨਾ ਹੈ, ਨਾ ਕੋਈ ਦੇਵਤਾ ਰੱਖਣਾ ਹੈ, ਪਰ ਬਜ਼ੁਰਗਾਂ ਦੇ ਲਈ ਜਗ੍ਹਾ ਘਰ ਦੇ ਵਿਚ ਸਦਾ ਰੱਖਣੀ ਹੈ। ਜੀ ਦੋਸਤੋ, ਇਹ ਸੀ ਜੀ ਬਜ਼ੁਰਗਾਂ ਦਾ ਦਿਨ ਦੁਨੀਆਂ ਦੇ ਵਿਚ ਮਨਾਇਆ ਜਾਂਦਾ ਹੈ। ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਬਜ਼ੁਰਗ ਦਿਵਸ 1991 ਦੇ ਵਿਚ ਸ਼ੁਰੂ ਹੋਇਆ ਤੇ ਜਪਾਨ ਦੀਆਂ ਪਿਛਲੇ ਦਿਨਾਂ ਚ ਆਪਾਂ ਰਿਪੋਰਟਾਂ ਕੀਤੀਆਂ ਜਿੱਥੇ ਸਭ ਤੋਂ ਵੱਧ ਬਜ਼ੁਰਗ ਨੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਮੁਲਕ ਆਉਂਦੇ ਆ, ਪਰ ਪੰਜਾਬ ਵੀ ਇਸ ਦੇ ਵਿਚ ਜਿਹੜਾ ਸ਼ਾਮਲ ਹੋ ਚੁੱਕਿਆ। ਖੂਨਦਾਨ ਜਿਹੜਾ ਅੱਜ ਦਾ ਵਿਸ਼ਾ ਸੀਗਾ ਕਰਨਾ, ਪਰ ਕੁਝ ਕਾਰਨਾਂ ਕਰਕੇ ਉਹ ਪਿੱਛੇ ਰਹਿ ਗਿਆ, ਉਹਦੀ ਬਾਤ ਪਾਉਂਦੇ ਆ। ਕੌਮੀ ਸਵੈ ਇੱਛਾ ਖੂਨਦਾਨ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਪਹਿਲੀ ਵਾਰ 1 ਅਕਤੂਬਰ 1975 ਨੂੰ ਇੰਡੀਅਨ ਸੋਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਐਂਡ ਇਮੀਨੋ ਹਿਮੈਟਾਲੋਜੀ ਦੇ ਵੱਲੋਂ ਮਨਾਇਆ ਗਿਆ। ਇਸ ਸੋਸਾਇਟੀ ਦਾ ਸਥਾਪਨਾ ਕੀਤੀ ਗਈ ਸੀ 1971 ਦੇ ਵਿਚ ਡਾਕਟਰ ਜੇ ਜੀ ਜੋਲੀ ਤੇ ਸਵਰੂਪ ਕਰੀਸ਼ੇਨ ਨੇ ਕੀਤੀ ਸੀਗੀ ਤੇ ਮਨੁੱਖ ਦੇ ਖੂਨ ਦਾ ਇੱਕ ਗਰੁੱਪ ਜਿਹੜਾ ਏ ਬੀ ਓ ਤੇ ਈ ਬੀ ਹੁੰਦਾ ਹੈ ਤੇ ਜਿਸ ਦੇ ਬਾਰੇ ਹਰੇਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਮੌਕੇ ਮਰੀਜ਼ ਨੂੰ ਉਸਦੇ ਗਰੁੱਪ ਦਾ ਖੂਨ ਦੇ ਕੇ ਬਚਾਇਆ ਜਾ ਸਕੇ। ਲਗਭਗ 400 ਸਾਲ ਪਹਿਲਾਂ ਵਿਗਿਆਨੀਆਂ ਨੇ ਮਨੁੱਖੀ ਸਰੀਰ ਦੇ ਖੂਨ ਸੰਬੰਧੀ ਤਜਰਬੇ ਸ਼ੁਰੂ ਕਰ

0: ਪੱਤੇ ਸੀ। ਖੂਨ ਦੇ ਗਰੁੱਪ ਦਾ ਸਭ ਤੋਂ ਪਹਿਲਾਂ 1901 ਦੇ ਵਿੱਚ ਅਮਰੀਕਾ ਦੇ ਜੀਵ ਵਿਗਿਆਨੀ ਕਾਰਲ ਲੈਂਡਸ ਟੇਨਰ ਨੇ ਜਿਹੜਾ ਸੀ ਲਿਆ ਸੀਗਾ ਤੇ 1907 ਦੇ ਵਿੱਚ ਡਾਕਟਰ ਰੀਓਬਸ ਉਟਨਬਰਗ ਨੇ ਖੂਨ ਦਾ ਜਿਹੜਾ ਆਦਾਨ ਪ੍ਰਦਾਨ ਕੀਤਾ ਸੀ। ਕਾਰਲ ਲੈਂਡਸਟੇਨਰ ਨੂੰ ਜਿਹੜਾ ਉਸਦੀਆਂ ਸੇਵਾਵਾਂ ਦੇ ਲਈ 1930 ਦੇ ਵਿੱਚ ਨੋਬਲ ਇਨਾਮ ਦੇ ਨਾਲ ਨਿਵਾਜਿਆ ਗਿਆ ਤੇ 1946 ਦੇ ਵਿੱਚ ਲਾਸਕਰ ਐਵਾਰਡ ਜਿਹੜਾ ਨਾਲ ਸਨਮਾਨਿਤ ਕੀਤਾ ਗਿਆ। ਖੂਨਦਾਨ ਕਰਨ ਵਾਲੇ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ। ਖੂਨ ਦੇ ਲਾਲ ਸੈੱਲ ਬਣਨ ਦੀ ਪ੍ਰਕਿਰਿਆ ਤੇਜ਼ ਹੋਣ ਨਾਲ ਵਿਅਕਤੀ ਤਾਜ਼ਗੀ ਮਹਿਸੂਸ ਕਰਦੇ ਹੈ। ਹਰ ਸਾਲ ਦੇਸ਼ ਦੇ ਵਿੱਚ 9 ਮਿਲੀਅਨ ਖੂਨ ਜਿਹੜਾ ਇਕੱਠਾ ਕੀਤਾ ਜਾਂਦਾ ਹੈ, ਜਦਕਿ 12 ਮਿਲੀਅਨ ਖੂਨ ਦੀ ਲੋੜ ਹੁੰਦੀ ਹੈ ਤੇ 70% ਲੋਕ ਸਵੈ ਇੱਛੁਕ ਤੇ 30% ਜਿਹੜੇ ਨੇ ਲੋਕ ਖੂਨ ਦੇ ਰਿਸ਼ਤੇਦਾਰ ਦੋਸਤ ਦਿੰਦੇ ਨੇ ਤੇ ਇੱਕ ਦਿਨ ਦੇ ਵਿੱਚ 38,000 ਤੋਂ ਵੱਧ ਖੂਨ ਦੇਣ ਵਾਲਿਆਂ ਦੀ ਲੋੜ ਹੁੰਦੀ ਹੈ। ਤ੍ਰਿਪੁਰਾ ਵਿੱਚ 93% ਲੋਕ ਖੂਨਦਾਨ ਕਰਦੇ ਹੈ, ਜਦਕਿ ਤਾਮਿਲਨਾਡੂ ਜਿਹੜਾ ਹੈਗਾ ਉਹਦੇ ਵਿੱਚ ਮਹਾਰਾਸ਼ਟਰ ਵੀ ਖੂਨਦਾਨ ਦੇਣ ਦੇ ਵਿੱਚ ਅੱਗੇ ਨੇ। ਸਵਿਟਜ਼ਰਲੈਂਡ ਦੇ ਵਿੱਚ 1,000 ਪਿੱਛੇ ਨੇ ਤੇ 113 ਲੋਕ ਨੇ 1,000 ਦੇ ਪਿੱਛੇ ਜਿਹੜੇ ਖੂਨਦਾਨ ਕਰਦੇ ਹੈ। ਜਪਾਨ ਦੇ ਵਿੱਚ 70 ਤੇ ਭਾਰਤ ਦੇ ਵਿੱਚ 8 ਲੋਕ ਖੂਨਦਾਨ ਕਰਦੇ ਨੇ। ਉਹ ਗਰੁੱਪ ਦੀ ਸਭ ਤੋਂ ਵੱਧ ਇੱਥੇ ਜਿਹੜੀ ਮੰਗ ਹੁੰਦੀ ਹੈ ਕਿਉਂਕਿ ਉਹਦਾ ਹਰ ਕਿਸੇ ਨੂੰ ਜਿਹੜਾ ਖੂਨ ਚੜਾਇਆ ਜਾ ਸਕਦਾ। ਖੂਨਦਾਨ ਦਿਵਸ ਦੇ ਉੱਤੇ ਸਮਾਜਿਕ ਸੰਸਥਾਵਾਂ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਲਾਏ ਜਾਂਦੇ ਆ। ਰੈੱਡ ਕਰਾਸ ਸੁਸਾਇਟੀ ਵੱਲੋਂ ਭਾਰਤ ਦੇ ਵਿੱਚ ਵੀ ਬਲੱਡ ਬੈਂਕ ਸਥਾਪਿਤ ਨੇ ਤੇ ਜਿੱਥੇ ਐਮਰਜੈਂਸੀ ਦੇ ਵਿੱਚ ਖੂਨ ਲਿਆ ਤੇ ਦਿੱਤਾ ਜਾ ਸਕਦਾ। ਖੂਨ ਦਾ ਦਾਨ ਪ੍ਰਦਾਨ ਕਰਨ ਸਮੇਂ ਜਾਤ ਪਾਤ, ਊਚ ਨੀਚ ਜਾਂ ਧਰਮ ਨਹੀਂ ਵੇਖਿਆ ਜਾਂਦਾ। ਸਾਰਿਆਂ ਦੇ ਖੂਨ ਦਾ ਗਰੁੱਪ ਤਾਂ ਹੋਰ ਹੋ ਸਕਦਾ ਪਰ ਰੰਗ ਨਹੀਂ, ਰੰਗ ਲਾਲ ਹੀ ਰਹੇਗਾ। ਖੂਨਦਾਨ ਜੀਵਨਦਾਨ, ਖੂਨਦਾਨ ਮਹਾਨਦਾਨ ਜਿਹੜਾ ਮੰਨਿਆ ਜਾਂਦਾ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਦਿਨ ਦੇ ਉੱਤੇ ਬਜ਼ੁਰਗਾਂ ਦਾ ਦਿਨ ਤੇ ਨਾਲ ਖੂਨਦਾਨ ਦਾ ਦਿਨ ਹੈ ਤੇ ਉਹਦੀ ਆਪਾਂ ਸੰਖੇਪ ਦੇ ਵਿੱਚ ਸ਼ੁਰੂਆਤ ਕਰ ਦਿੱਤੀ ਹੈ ਤੁਹਾਡੇ ਨਾਲ ਤੇ ਅੱਗੇ ਖਬਰਾਂ ਦੇ ਵੱਲ ਨੂੰ ਚੱਲਦੇ ਆ। ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ, ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਵੀ ਸ਼ੁਰੂਆਤ ਕਰਦੇ ਆ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ, ਹੌਲੀ ਹੌਲੀ ਨਾਲ ਜੁੜ ਰਹੇ ਨੇ ਤੇ ਸਤਨਾਮ ਜਾਣੀਆਂ ਚਾਲ ਜੀ, ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਜੀ ਤੇ ਮੁਹੰਮਦ ਜੀ, ਆਪਣੇ ਜਗਸੀਰ ਸਿੰਘ ਬਾਈ ਜੀ ਤੇ ਸਾਰੇ ਦੋਸਤ ਜੁੜੇ ਹੋਏ ਨੇ। ਜਦੋਂ ਲੋਵਰ ਕਰਦੇ ਹਾਂ ਸ਼ੁਰੂਆਤ ਅਗਲੀਆਂ ਗੱਲਾਂ ਬਾਤਾਂ ਦੀ। ਆਖਰੀ ਫੈਸਲਾ, ਮਿਲੋ ਹੁਣ ਪੱਕਾ DGP, ਦੇਖਦੇ ਹਾਂ ਕੀ ਬਣਦਾ ਹੈ ਕਿਉਂਕਿ ਕੋਰਟ ਤੋਂ ਜਿਹੜੇ ਨੇ ਹੁਕਮ ਆ ਗਏ ਨੇ। ਕੀ ਕਹਿੰਦੇ ਨੇ ਅਕਾਲੀ, ਨਵਾਂ ਮੈਨੀਫੈਸਟੋ ਲੈ ਕੇ 8 ਤਰੀਕ ਨੂੰ ਧੜਥੱਲੀ ਮਚਾ ਰਹੇ ਨੇ ਤੇ ਦੂਸਰੇ ਪਾਸੇ ਜੇਬਾਂ ਭਰੀਆਂ ਖਜ਼ਾਨਾ ਖਾਲੀ। ਜੱਗੀ ਜੌਹਲ ਦੀ ਰਿਹਾਈ ਹੋ ਚੁੱਕੀ ਹੈ, ਅੱਜ 2:30 ਦਾ ਸਮਾਂ ਸੀ ਤੇ ਉਸ ਤੋਂ ਬਾਅਦ ਉਹ ਦੇਖਦੇ ਹਾਂ ਹੁਣ ਕੀ ਕੁਝ ਜਿਹੜਾ ਅੱਗੇ ਵਾਪਰਦਾ ਹੈ। ਖਬਰਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਕਾਂਗਰਸ ਤੋਂ ਲੈ ਕੇ ਹੋਰ ਸਾਰੇ ਸਿਲਸਿਲੇ ਜਿਹੜੇ ਬਣ ਰਹੇ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਇਸੇ ਤਰ੍ਹਾਂ LPU ਮਾਮਲੇ ਦੇ ਵਿੱਚ 3 ਗ੍ਰਿਫਤਾਰੀਆਂ ਹੋਈਆਂ ਨੇ, ਉਹਦੀ ਜਾਂਚ ਜਿਹੜੀ ਚੱਲ ਪਈ ਹੈ ਤੇ ਤਾਰਾਂ ਜਿਹੜੀਆਂ ਨੇ ਬੰਬਈ ਤੱਕ ਪੁੱਜ ਗਈਆਂ ਨੇ। ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਉੱਤੇ ਹਾਈਕੋਰਟ ਦਾ ਰੁੱਖ ਜਿਹੜਾ ਸਾਹਮਣੇ ਆਇਆ। ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਹੋ ਚੁੱਕੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀਆਂ ਤਿਆਰੀਆਂ ਵੀ ਪੂਰੀਆਂ ਜਿਹੜੀਆਂ ਨੇ ਆਰੰਭ ਦਿੱਤੀਆਂ ਗਈਆਂ ਨੇ ਤੇ ਪੰਜਾਬ ਦੀ ਕੀ ਜਿਹੜੀ ਸਿਆਸਤ ਹੈ ਕਿਸੇ ਵੱਡੇ ਸਿਆਸੀ ਦੰਗਲ ਦੇ ਵੱਲ ਨੂੰ ਵੱਧ ਰਹੀ ਹੈ। ਦੂਸਰੇ ਪਾਸੇ ਦੇਸ਼ ਵਿਦੇਸ਼ ਦੇ ਵਿੱਚ ਵੀ ਕਈ ਵੱਡੇ ਸਵਾਲ ਨੇ, ਜਿਵੇਂ ਕਿ UPSC ਦੇ 100 ਸਾਲ ਪੂਰੇ ਹੋਏ ਨੇ ਤੇ ਮੋਦੀ ਸਾਹਿਬ ਨੇ ਉਹਦੇ ਉੱਤੇ ਭਾਸ਼ਣ ਦਿੱਤਾ ਹੈ। 2047 ਦੇ ਭਾਰਤ ਦੇ ਲਈ ਸਿਵਲ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਫਲਾਈ ਡੁਬਈ ਕੱਲ ਰਾਤੀ ਔਜਲਾ ਸਾਹਿਬ ਨੇ ਖਬਰ ਸਾਂਝੀ ਕੀਤੀ ਸੀ, ਕਮੈਂਟ ਕੀਤਾ ਸੀ ਕਿ ਉਹ ਜਹਾਜ਼ ਡਿਗਨੋ ਡਿਗਨੋ ਬਚਿਆ, ਦੁਰਘਟਨਾ ਵੱਡੀ ਵਾਪਰ ਨਹੀਂ ਸੀ, ਪਰ ਉਹਦੀਆਂ ਜਿਹੜੀਆਂ ਨੇ ਨਵੀਆਂ ਜਿਹੜੀਆਂ ਅਪਡੇਟ ਆ ਚੁੱਕੀਆਂ ਨੇ ਤੇ ਭਾਰਤ ਦਾ ਜਿਹੜਾ ਪਾਇਲਟ ਸੀ ਉਹਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਬਚਾਉਣ ਦੇ ਵਿੱਚ ਅੱਜ ਵਾਹਵਾ ਖੱਟ ਰਹੇ ਨੇ। ਤੇ ਇਸੇ ਤਰ੍ਹਾਂ UN ਦੇ ਅਗਲੇ ਮੁਖੀ ਜਿਹੜੇ ਵਜੋਂ ਔਰਤ ਦੀ ਚੋਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਅਮਰੀਕੀ ਫੌਜ ਦੇ ਵਿੱਚ ਪ੍ਰਸਤਾਵਿਤ ਬਦਲਾਅ ਕੀਤੇ ਜਾ ਰਹੇ ਨੇ। ਇਰਾਨੀ ਵਫਦ ਨੂੰ ਨਿਊਯਾਰਕ ਛੱਡਣ ਦੇ ਅਮਰੀਕਾ ਵੱਲੋਂ ਹੁਕਮ ਹੋ ਗਏ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਡੇ ਵੀ ਵਿਚਾਰਾਂ ਦੀ ਦੋਸਤੋ ਉਡੀਕ ਰਹੇਗੀ ਤੇ ਕਿਹੜਾ ਮੁੱਦਾ ਪੰਜਾਬ ਤੇ ਦੁਨੀਆਂ ਦੇ ਭਵਿੱਖ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦਾ ਹੈ, ਇਹਦੇ ਵਿੱਚ ਤੁਸੀਂ ਵੀ ਆਪਣਾ ਜ਼ਿਕਰ ਕਰ ਸਕਦੇ ਹੋ, ਆਦਾਨ ਪ੍ਰਦਾਨ ਕਰ ਸਕਦੇ ਹੋ ਤੇ ਲਾਈਨਾਂ ਇਸੇ ਕਰਕੇ ਆਪਾਂ ਨਾਲ ਰੱਖਦੇ ਹਾਂ, ਖੋਲਦੇ ਹਾਂ ਤੁਹਾਡੇ ਲਈ ਤੇ ਸਭ ਤੋਂ ਪਹਿਲਾਂ 15-20 ਮਿੰਟ ਮੈਂ ਆਪਣੇ ਵੱਲੋਂ ਲਾਉਣ ਦੀ ਕੋਸ਼ਿਸ਼ ਕਰਦਾ ਤੇ ਵਿਸਤਾਰ ਦੇ ਵਿੱਚ ਖਬਰਾਂ ਨੂੰ ਪਛਾਣਦੇ ਹਾਂ ਤੇ ਫਿਰ ਉਹਦੇ ਉੱਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਐਲਪੀਯੂ ਤੋਂ ਸ਼ੁਰੂਆਤ ਕਰੀਏ ਤੇ ਉਹਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਤੇ ਪੁਲਿਸ ਨੇ 3 ਮੁਲਜ਼ਮ ਗ੍ਰਿਫਤਾਰ ਕੀਤੇ ਆ। ਮੁੰਬਈ ਦੇ ਨਾਲ ਜੁੜੇ ਤਾਰ ਨੇ ਲਵਲੀ ਪ੍ਰੋਫੈਸ਼ਨਲ ਹਿੰਸਾ ਮਾਮਲਾ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਤਿੰਨੋਂ ਮੁਲਜ਼ਮ ਯੂਨੀਵਰਸਿਟੀ ਦੇ ਵਿੱਚ ਭੰਨ ਤੋੜ ਦੇ ਵਿੱਚ ਸ਼ਾਮਲ ਸਨ। ਮਾਮਲੇ ਦੀ ਜਾਂਚ ਦੇ ਲਈ 2 ਵਿਸ਼ੇਸ਼ ਜਾਂਚ ਟੀਮਾਂ ਇਹਦੇ ਉੱਤੇ ਜਿਹੜੀਆਂ ਗਠਨ ਕੀਤੀਆਂ ਗਈਆਂ ਤੇ SIT ਬਣਾਈਆਂ ਗਈਆਂ। ਮੁਲਜ਼ਮਾਂ ਦੇ ਵਿੱਚੋਂ ਇੱਕ ਫਗਵਾੜਾ ਦੇ ਟਿੱਬੀ ਮੁਹੱਲੇ ਦਾ ਰਹਿਣ ਵਾਲਾ 20 ਸਾਲਾਂ ਗਗਨ ਸ਼ਾਮਲ ਹੈ। ਪੁਲਿਸ ਇੱਕ ਮੁਲਜ਼ਮ ਨੂੰ ਮੁੰਬਈ ਤੋਂ ਲੈ ਕੇ ਆਈ ਹੈ ਤੇ ਉੱਥੇ ਹੀ ਪੁਲਿਸ ਨੇ ਜਾਂਚ ਦੇ ਲਈ 163, 105 ਤੇ 106 ਨੰਬਰ ਦੀਆਂ FIR ਦੀਆਂ ਜਿਹੜੀ ਆ ਉਹਦੀ ਜਾਂਚ ਦੇ ਲਈ ਇੱਕ ਵੱਖਰੀ SIT ਜਿਹੜੀ ਬਣਾਤੀ ਹੈ। ਇੱਕ SIT ਯੂਨੀਵਰਸਿਟੀ ਤੇ ਨੇੜਲੇ ਇਲਾਕਿਆਂ ਦੇ CCTV ਕੈਮਰੇ ਤੇ ਡਿਜੀਟਲ ਐਵੀਡੈਂਸ ਇਕੱਠੇ ਕਰਨ ਦੇ ਵਿੱਚ ਜੁਟੀ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗਗਨ ਦੇ ਮਾਮੇ ਨੇ ਦੱਸਿਆ ਕਿ ਪੁਲਿਸ ਉਸਨੂੰ ਕਿਸ ਮਾਮਲੇ ਦੇ ਵਿੱਚ ਲੈ ਕੇ ਆਈ ਹੈ ਇਸ ਦੇ ਬਾਰੇ ਕੁਝ ਨਹੀਂ ਦੱਸ ਰਹੀ ਤੇ ਗਗਨ ਕੱਲ੍ਹ ਤੋਂ ਕਹਿੰਦੇ ਆ ਲਾਪਤਾ ਹੈ ਤੇ ਦੇਖਦੇ ਇਹਦੇ ਵਿੱਚ ਹੋਰ ਅਗਲੀਆਂ ਨਵੀਆਂ ਅਪਡੇਟਸ ਕੀ ਆਉਂਦੀਆਂ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਬਾਰੇ ਹਾਈਕੋਰਟ ਸਖ਼ਤ ਹੋ ਗਿਆ। ਪੰਜਾਬ ਦੇ ਵਿੱਚ ਰੈਗੂਲਰ DGP ਲਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ। ਇਸ ਦੇ ਦੌਰਾਨ ਅਦਾਲਤ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਤੋਂ ਜਵਾਬ ਮੰਗ ਲਿਆ। ਹਾਈਕੋਰਟ ਨੇ ਮੁੱਖ ਸਕੱਤਰ ਨੂੰ 10 ਦਿਨਾਂ ਦੇ ਅੰਦਰ ਅੰਦਰ ਇਸ ਦੇ ਬਾਰੇ ਸਪਸ਼ਟ ਜਿਹੜਾ ਨਿਰਦੇਸ਼ ਦਿੱਤੇ ਨੇ ਕਿ ਇਹਦਾ ਸਪਸ਼ਟ ਕਰੋ ਭਾਈ ਕਿ ਸੂਬੇ ਦੇ ਵਿੱਚ ਰੈਗੂਲਰ DGP ਕਦੋਂ ਨਿਯੁਕਤ ਕੀਤਾ ਜਾਏਗਾ। ਤੁਹਾਡੇ 5 ਸਾਲ ਵੀ ਪੂਰੇ ਹੋ ਚੱਲੇ ਨੇ। ਅਦਾਲਤ ਦਾ ਕਹਿਣਾ ਹੈ ਕਿ DGP ਦਾ ਜਿਹੜਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ ਤੇ ਇਸ ਦੇ ਨਾਲ ਪੂਰੇ ਸੂਬੇ ਦੀ ਕਾਨੂੰਨ ਵਿਵਸਥਾ ਜੁੜੀ ਹੁੰਦੀ ਹੈ। ਇਸ ਦੇ ਕਾਰਨ ਇਸ ਮਹੱਤਵਪੂਰਨ ਅਹੁਦੇ ਨੂੰ ਅੰਤਰਮ ਜਾਂ ਅਸਥਾਈ ਪ੍ਰਬੰਧ ਜਿਹੜਾ ਰਾਹੀਂ ਅਣਮਿੱਥੇ ਸਮੇਂ ਦੇ ਲਈ ਨਹੀਂ ਚਲਾਇਆ ਜਾ ਸਕਦਾ। ਸਰਕਾਰ ਦੇ ਵੱਲੋਂ ਭੇਜੀ ਗਈ ਸੂਚੀ ਦੇ ਵਿੱਚ ਮੌਜੂਦਾ ਕਾਰਜਕਾਰੀ DGP ਗੌਰਵ ਯਾਦਵ ਦਾ ਨਾਂ ਪ੍ਰਮੁੱਖਤਾ ਦੇ ਨਾਲ ਸ਼ਾਮਲ ਹੈ। ਉਨ੍ਹਾਂ ਦੇ ਨਾਲ ਹੀ 1992 ਬੈਚ ਦੇ ਜਿਹੜੇ ਨੇ ਸ਼ਰਦ ਸਤੀਆ ਚੌਹਾਨ, ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਨਾਂ ਵੀ ਜਿਹੜੇ ਭੇਜੇ ਨੇ। 1993 ਬੈਚ ਦੇ ਵਿੱਚੋਂ ਗੁਰਪ੍ਰੀਤ ਕੌਰ ਦਿਓ, ਜਤਿੰਦਰ ਕੁਮਾਰ ਜੈਨ ਅਤੇ ਸ਼ਸ਼ੀ ਪ੍ਰਭਾ ਦਵੇਦੀ ਦੇ ਨਾਂ ਵੀ ਜਿਹੜੇ ਸ਼ਾਮਲ ਨੇ, ਜਦੋਂ ਕਿ 1994 ਬੈਂਚ ਦੇ ਜਿਹੜਾ ਬੈਚ ਦੇ ਸੁਧਾਸ਼ੂ ਸ਼ੇਖਰ, ਸ਼੍ਰੀਵਾਸਤਵ ਸਮੇਤ 7 ਹੋਰ ਅਧਿਕਾਰੀਆਂ ਦੇ ਨਾਂ ਇਸ ਸੂਚੀ ਦਾ ਹਿੱਸਾ ਬਣੇ ਨੇ। ਦੂਜੇ ਪਾਸੇ 1999 ਜਿਹੜਾ ਬੈਚ ਦੇ ਸਮੰਤ ਗੋਇਲ ਨੇ ਇਸ ਅਹੁਦੇ ਦੇ ਲਈ ਅਸਮਰਥਾ ਪ੍ਰਗਟਾਈ ਹੈ ਤੇ ਅਰਪਿਤ ਸ਼ੁਕਲਾ ਤੇ ਈਸ਼ਵਰ ਸਿੰਘ ਸੇਵਾ ਮੁਕਤ ਦੇ ਨੇੜੇ ਹੋਣ ਦੇ ਕਾਰਨ ਇਸ ਦੌੜ ਦੇ ਵਿੱਚੋਂ ਜਿਹੜੇ ਨੇ ਬਾਹਰ ਨੇ। ਦੂਸਰੇ ਪਾਸੇ ਗੱਲ ਕਰਦੇ ਹਾਂ, ਵਧਾਈਆਂ ਵੀ ਨਾਲ ਨਾਲ ਦੇ ਲਈਏ, ਦਾਦਾ ਬਣੇ ਨੇ ਨਵਜੋਤ ਸਿੰਘ ਸਿੱਧੂ ਤੇ ਖੁਸ਼ੀਆਂ ਮਨਾ ਰਹੇ ਨੇ ਜੀ ਪਰਿਵਾਰ ਦੇ ਵਿੱਚ ਬੈਠ ਕੇ। ਇਸੇ ਤਰ੍ਹਾਂ ਚਲੋ ਚੰਗੀ ਗੱਲ ਹੈ, ਆਰੀਆ ਸਿੱਧੂ ਉਹਦਾ ਨਾਂ ਰੱਖਿਆ ਗਿਆ ਪਰਿਵਾਰ ਦੇ ਵਿੱਚ, ਨਵਾਂ ਜੀ ਆਇਆ ਜੀ। ਨਵਜੋਤ ਸਿੰਘ ਸਿੱਧੂ ਦਾਦਾ ਬਣ ਗਏ ਨੇ ਤੇ ਉਹਨਾਂ ਦੇ ਪੁੱਤ ਕਰਨ ਤੇ ਨੂੰ ਇਨਾਇਤ ਦੇ ਘਰ ਧੀ ਦਾ ਜਿਹੜਾ ਜਨਮ ਹੋਇਆ ਤੇ ਮੁਬਾਰਕਬਾਦ ਹੈ ਜੀ ਦੁਆਬਾ ਰੇਡੀਓ ਪਰਿਵਾਰ ਵੱਲੋਂ ਵੀ ਤੁਹਾਨੂੰ ਸਭ ਨੂੰ। ਇਸੇ ਤਰ੍ਹਾਂ ਜਗਤਾਰ ਸਿੰਘ ਉਰਫ ਜੱਗੀ ਜੋਲ ਜ਼ਮਾਨਤ ਮਿਲਣ ਮਗਰੋਂ ਰਿਹਾਅ ਹੋ ਗਏ ਨੇ। ਜਗਤਾਰ ਸਿੰਘ ਜੋਲ ਉਰਫ ਜੱਗੀ ਜੋਲ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ। ਉਹਨਾਂ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ UAP ਦੇ ਜਿਹੜਾ 7 ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੋਲ ਨੂੰ ਜਿਹੜਾ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤਾ ਤੇ ਉਦੋਂ ਤੋਂ ਲੈ ਕੇ ਉਹ ਭਾਰਤੀ ਜੇਲ੍ਹ ਦੇ ਵਿੱਚ ਬੰਦ ਸਨ। ਅਦਾਲਤ ਦਸਤਾਵੇਜ਼ ਜਿਹੜੇ ਨੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਸੀ ਤੇ ਕਈ ਹੋਰ ਪਹਿਲੂਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੱਗੀ ਜੋਲ ਦੀ ਜ਼ਮਾਨਤ ਦੇ ਆਦੇਸ਼ ਦਿੱਤੇ ਗਏ ਸਨ। ਹਾਲਾਂਕਿ ਇਹ ਜ਼ਮਾਨਤ ਉਨ੍ਹਾਂ ਨੂੰ ਕਈ ਸਖ਼ਤ ਜਿਹੜਾ ਸ਼ਰਤਾਂ ਦੇ ਆਧਾਰ ਦੇ ਉੱਤੇ ਦਿੱਤੀ ਗਈ ਸੀ। ਜ਼ਮਾਨਤ ਦੇ ਫੈਸਲੇ ਦੇ ਬਾਰੇ ਜੱਗੀ ਜੋਲ ਦੇ ਜਿਹੜਾ ਸਹੁਰਾ ਬਲਵਿੰਦਰ ਸਿੰਘ ਢਿੰਡਾ ਹੋਣਾ ਕਿਹਾ ਸੀ ਕਿ ਉਨ੍ਹਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਸੀ ਤੇ ਉਨ੍ਹਾਂ ਕਿਹਾ ਸੀ ਕਿ ਇਹ 8-9 ਸਾਲ ਉਨ੍ਹਾਂ ਦੇ ਪਰਿਵਾਰ ਅਤੇ ਧੀ ਦੇ ਲਈ ਬਹੁਤ ਔਖੇ ਗੁਜ਼ਰੇ ਨੇ। ਬਚਾਅ ਪੱਖ ਦੇ ਵਿੱਚ ਤੇ ਅਦਾਲਤ ਨੇ ਆਪਣੇ ਆਦੇਸ਼ ਦੇ ਵਿੱਚ ਇਹਦੇ ਬਾਰੇ ਕੀ ਕਿਹਾ। ਦਰਅਸਲ ਜਗਤਾਰ ਸਿੰਘ ਜੋਲ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਦੇ ਵੱਲੋਂ ਫੜਿਆ ਗਿਆ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ਤੇ ਕੁੱਲ 11 ਮਾਮਲੇ ਚੱਲ ਰਹੇ ਸੀ। ਇਨ੍ਹਾਂ ਦੇ ਵਿੱਚੋਂ 3 ਮਾਮਲਿਆਂ ਦੇ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਿਆ ਤੇ ਬਾਕੀ 8 ਮਾਮਲੇ NIA ਦੇ ਨਾਲ ਜੁੜੇ ਹੋਏ ਨੇ। ਜੋਹਲ ਉੱਤੇ ਸਾਲ 2016-17 ਦੇ ਵਿੱਚ ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਹੋਈਆਂ ਟਾਰਗੇਟ ਕਿਲਿੰਗ ਦੇ ਕੁਝ ਮਾਮਲਿਆਂ ਦੇ ਵਿੱਚ ਇਲਜ਼ਾਮ ਲਾਏ ਗਏ ਸਨ ਤੇ ਹਾਲਾਂਕਿ ਜੋਲ ਦੇ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਾਂਦਾ ਰਿਹਾ। ਉਨ੍ਹਾਂ ਨੇ ਜਾਂਚ ਦੇ ਦੌਰਾਨ ਤਸ਼ੱਦਦ ਦੇ ਵੀ ਇਲਜ਼ਾਮ ਲਾਏ ਸਨ ਤੇ ਹਾਲਾਂਕਿ ਉਧਰ ਭਾਰਤੀ ਅਧਿਕਾਰੀਆਂ ਨੇ ਇਲਜ਼ਾਮਾਂ ਨੂੰ ਨਕਾਰਿਆ ਸੀ ਤੇ ਕਿਹਾ ਗਿਆ ਸੀ ਕਿ ਮਾਮਲੇ ਦੇ ਵਿਚ ਪੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਜਿਹੜਾ ਕੀਤਾ ਗਿਆ ਹੈ। ਇਸੇ ਤਰ੍ਹਾਂ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਜਗਤਾਰ ਸਿੰਘ 8 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿਚ ਸਨ ਤੇ ਮੁਕੱਦਮੇ ਦੀ ਸੁਣਵਾਈ ਅਜੇ ਵੀ ਜਿਹੜਾ ਕਾਫ਼ੀ ਲੰਮੀ ਚੱਲਣੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿਚ ਗਵਾਹਾਂ ਦੀ ਗਵਾਹੀ ਅਜੇ ਬਾਕੀ ਸੀ। ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ। ਬਚਾਅ ਪੱਖ ਨੇ ਦਸਿਆ ਕਿ 4 ਮਾਰਚ 2025 ਨੂੰ ਮੋਗਾ ਦੀ ਅਦਾਲਤ ਨੇ ਇਕ ਹੋਰ ਮਾਮਲੇ ਚ ਜਗਤਾਰ ਸਿੰਘ ਜੌਲ ਨੂੰ ਸਾਰੇ ਹੀ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀਗਾ। ਅਦਾਲਤ ਦੇ ਵਿਚ ਦਲੀਲ ਦਿੱਤੀ ਗਈ ਸੀ ਕਿ ਜਗਤਾਰ ਸਿੰਘ ਵਿਦੇਸ਼ੀ ਨਾਗਰਿਕ ਸਨ ਤੇ ਉਨ੍ਹਾਂ ਦੇ ਦੇਸ਼ ਤੋਂ ਬਾਹਰ ਚਲੇ ਜਾਣ ਦਾ ਖਤਰਾ ਹੋ ਸਕਦਾ ਸੀ, ਜਿਸ ਦੇ ਬਾਰੇ ਹਾਈਕੋਰਟ ਨੇ ਕਿਹਾ ਸੀ ਕਿ ਸਿਰਫ਼ ਵਿਦੇਸ਼ੀ ਨਾਗਰਿਕ ਹੋਣ ਦੇ ਆਧਾਰ ਦੇ ਉੱਤੇ ਉਨ੍ਹਾਂ ਦੀ ਆਜ਼ਾਦੀ ਨਹੀਂ ਰੋਕੀ ਜਾ ਸਕਦੀ ਹੈ। ਇਸ ਦੀ ਬਜਾਏ ਜ਼ਮਾਨਤ ਦੀਆਂ ਅਜਿਹੀਆਂ ਸ਼ਰਤਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਦੇ ਖਤਰੇ ਨੂੰ ਕੰਟਰੋਲ ਕੀਤਾ ਜਾ ਸਕੇ। ਇਨ੍ਹਾਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਦਿੱਲੀ ਹਾਈਕੋਰਟ ਨੇ ਟ੍ਰਾਇਲ ਕੋਰਟ ਦੇ ਪੁਰਾਣੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ ਤੇ ਜਗਤਾਰ ਸਿੰਘ ਜੌਲ ਨੂੰ ਜ਼ਮਾਨਤ ਜਿਹੜੀ ਸੀ ਦੇ ਦਿੱਤੀ ਸੀ। ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਜਿਸ ਦੇ ਵਿਚ ਪੰਜਾਬ ਸਰਕਾਰ ਸਹਿਮਤੀ ਬਣਨ ਤੱਕ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ 2026 ਨੂੰ ਮੁਅੱਤਲ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਹੁਣਾਂ ਨੇ ਜਿਹੜਾ ਜਥੇਦਾਰ ਨੇ ਉਥੋਂ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਕਿਉਂਕਿ ਅੱਜ ਆਖਰੀ ਦਿਨ ਦੇ ਉੱਤੇ ਟੀਮ ਤਾਂ ਜਿਹੜੀ ਗਠਿਤ ਕਰ ਦਿੱਤੀ ਸੀ ਇਹਨਾਂ ਨੇ 7 ਵਿਅਕਤੀਆਂ ਦੀ, ਪਰ ਜਿਹੜਾ ਓਫੀਸ਼ੀਅਲ ਤੌਰ ਦੇ ਉੱਤੇ ਖਬਰਾਂ ਲੱਗ ਗਈਆਂ ਸਾਰਾ ਕੁਝ ਹੋ ਗਿਆ, ਪਰ ਉਹ ਇੱਕ ਖਬਰੀ ਇਸ਼ਤਿਹਾਰ ਹੀ ਸੀਗਾ ਤੇ ਆਖਰ ਦੇ ਵਿੱਚ ਅੱਜ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਸੁਚੇਤ ਕੀਤਾ ਹੈ ਤੇ ਲੈਟਰ ਉਹਨਾਂ ਨੂੰ ਮਿਲਿਆ ਤੇ ਜਥੇਦਾਰ ਸਾਹਿਬ ਨੇ ਕੜਵੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਸੁਚੇਤ ਵੀ ਕੀਤਾ ਇਹਦੇ ਬਾਰੇ। ਪੰਜਾਬ ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਚ ਸਹਿਮਤੀ ਨਹੀਂ ਬਣ ਜਾਂਦੀ, ਪੰਜਾਬ ਸਰਕਾਰ ਨੂੰ ਇਸ ਕਾਨੂੰਨ ਨੂੰ ਮੁਅੱਤਲ ਰੱਖਣ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ। ਸਰਕਾਰ ਦੇ ਵੱਲੋਂ ਅੱਜ ਇੱਕ ਪੱਤਰ ਭੇਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕੀਤਾ ਗਿਆ ਇਸ ਕਾਨੂੰਨ ਦੇ ਮਾਮਲੇ ਦੇ ਉੱਤੇ ਮਸਲੇ ਦੇ ਉੱਤੇ ਚਰਚਾ ਕਰਨ ਦੇ ਲਈ 7 ਮੈਂਬਰੀ ਕਮੇਟੀ ਬਣਾਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਧਿਆਨ ਦੇ ਵਿਚ ਲਿਆ ਦਿੱਤੀ ਗਈ ਹੈ ਤੇ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਨੇ ਇਸ ਗੱਲ ਦੇ ਉੱਤੇ ਖੇਦ ਜਿਹੜਾ ਪ੍ਰਗਟਾਇਆ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਨਹੀਂ ਹੈ, ਉਸਦੀ ਪਹੁੰਚ ਗੈਰ ਜ਼ਿੰਮੇਵਾਰੀ ਵਾਲੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਾਨੂੰਨ ਦੇ ਵਿਚ ਸਿੱਖ ਭਾਵਨਾਵਾਂ ਦੇ ਅਨੁਸਾਰ ਵਧੇਰੀ ਸੋਧ ਕਰਨ ਦੇ ਲਈ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਸਰਕਾਰ ਨੇ ਸਮਾਂ ਪੂਰਾ ਹੋਣ ਦੇ ਆਖਰੀ ਦਿਨ ਦੇ ਉੱਤੇ 30 ਸਤੰਬਰ ਨੂੰ ਕੱਲ ਬੀਤੇ ਚ ਕਮੇਟੀ ਸੰਬੰਧੀ ਸਿਰਫ਼ ਜਾਣਕਾਰੀ ਭੇਜੀ ਹੈ ਜਦਕਿ ਕਾਰਜ ਕੁਝ ਵੀ ਨਹੀਂ ਕੀਤਾ ਇਹਦੇ ਉੱਤੇ। ਇਸੇ ਤਰ੍ਹਾਂ ਪੰਜਾਬ ਦੇ ਵਿਚ ਜਿਹੜਾ ਚੋਣਾਂ ਦਾ ਮਾਹੌਲ ਬਣ ਰਿਹਾ ਤੇ 6 ਅਕਤੂਬਰ ਤੋਂ ਡੋਰ ਟੂ ਡੋਰ ਕੈਂਪਨ ਸ਼ੁਰੂ ਜਿਹੜੀ ਹੈ ਕਰਨਗੇ ਹੁਣ ਕੰਪੇਨ। ਸੁਖਬੀਰ ਸਿੰਘ ਬਾਦਲ ਵੀ ਅਕਾਲੀ ਦਲ ਵਾਲੇ ਵੀ ਪੂਰੇ ਪੱਬਾਂ ਭਰ ਹੋ ਗਏ ਨੇ, ਉਨ੍ਹਾਂ ਦੀ ਅੱਗੇ ਜਾ ਕੇ ਖ਼ਬਰ ਲੈਂਦੇ ਹਾਂ। ਮਨੀਸ਼ ਸਿਸੋਦੀਆ ਨੇ ਮੇਰੀ ਦਿੱਲੀ ਵਾਲੀ ਕੋਠੀ ਵਰਤੀ, ਹਰਭਜਨ ਸਿੰਘ ਹੁਣ ਵੀ ਬੋਲੇ ਨੇ ਬੀਜੇਪੀ ਤੋਂ। ਭਾਜਪਾ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਜਲੰਧਰ ਦੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਜਿਹੜੇ ਆਏ ਰੈਲੀ ਦੇ ਮੌਕੇ ਦੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿਚ ਦਿੱਲੀ ਤੋਂ ਲੋਕ ਲਿਆਉਣ ਦਾ ਜਿਹੜਾ ਦੋਸ਼ ਲਾਇਆ। ਇਸ ਦੇ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਵਿਚ ਉਨ੍ਹਾਂ ਦੀ ਆਪਣੀ ਕੋਠੀ ਨੰਬਰ 32 ਵਰਤੀ ਸੀ। ਆਪ ਦੇ ਵੱਲੋਂ ਪੰਜਾਬ ਦੇ ਵਿਚ ਲਿਆਂਦੇ ਗਏ ਬਾਹਰਲੇ ਲੋਕਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਆਪ ਦੇ ਪੰਜਾਬ ਦੇ ਵਿਚ ਤੈਨਾਤ ਸਾਰੇ ਅਧਿਕਾਰੀ ਦਿੱਲੀ ਤੋਂ ਨੇ, ਕਿ ਪੰਜਾਬੀਆਂ ਨੂੰ ਕੰਮ ਕਰਨਾ ਨਹੀਂ ਆਉਂਦਾ, ਕਿ ਉਹ ਦਫ਼ਤਰ ਚਲਾਉਣਾ ਨਹੀਂ ਜਾਣਦੇ। ਦਿੱਲੀ ਦੇ ਵਿਚ ਮੇਰੀ ਆਪਣੀ ਕੋਠੀ ਨੰਬਰ 32 ਮਨੀਸ਼ ਸਿਸੋਦੀਆ ਦੇ ਵੱਲੋਂ ਵਰਤੀ ਗਈ ਤੇ ਅਸ਼ੋਕ ਮਿੱਤਲ ਦਾ ਘਰ ਦਿੱਲੀ ਦੇ ਵਿਚ ਹੈ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵਰਤਿਆ ਗਿਆ ਸੀ। ਕੇਜਰੀਵਾਲ ਉਥੋਂ ਮਾਮਲੇ ਚਲਾਉਣ ਵਾਲਾ ਕੌਣ ਹੁੰਦਾ ਹੈ? ਹਰਭਜਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦਾ ਵੀ ਜ਼ਿਕਰ ਕੀਤਾ ਤੇ ਆਮ ਆਦਮੀ ਪਾਰਟੀ ਦੀ ਮੈਗਾ ਰੈਲੀ ਦੇ ਦੌਰਾਨ ਵਜਾਏ ਗਏ ਗੀਤਾਂ ਦੀ ਚੋਣ ਦੇ ਉੱਤੇ ਵੀ ਸਵਾਲ ਉਠਾ ਦਿੱਤੇ ਤੇ ਉਹ ਭਗਤ ਸਿੰਘ ਨੂੰ ਯਾਦ ਕਰਨ ਵਾਲੇ ਸਮਾਗਮ ਦੇ ਵਿਚ ਕਿਹੜੇ ਗੀਤ ਚਲਾ ਰਹੇ ਨੇ, ਕਿ ਉਹ ਦੇਸ਼ ਭਗਤੀ ਦੇ ਗੀਤ ਨਹੀਂ ਚਲਾ ਸਕੇ? ਇਹ ਸਾਰੇ ਸਵਾਲ ਉਨ੍ਹਾਂ ਨੇ ਖੜੇ ਕੀਤੇ ਹੈ। ਦੂਸਰੇ ਪਾਸੇ ਹੈਰੋਇਨ ਬਰਾਮਦਗੀ ਮਾਮਲਾ ਜਿਹੜਾ ਡੀ ਐਸ ਪੀ ਗੁਰਸ਼ੇਰ ਸੰਧੂ ਸਮੇਤ ਗਵਾਹਾਂ ਦੇ ਬਿਆਨਾਂ ਦੇ ਵਿੱਚ ਫਰਕ ਦੇਖਿਆ ਗਿਆ ਤੇ ਤਿੰਨ ਮੁਲਜ਼ਮ ਜਿਹੜੇ ਉਹਦੇ ਵਿੱਚ ਬਰੀ ਕਰ ਦਿੱਤੇ ਗਏ ਨੇ। ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ 1045 ਕਿਲੋ ਹੈਰੋਇਨ ਜਿਹੜੀ ਹੈ ਰੱਖਣ ਦੇ NDPS ਐਕਟ ਦੇ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਬਰੀ ਕਰ ਛੱਡਿਆ। ਇਸ ਮਾਮਲੇ ਦੇ ਵਿੱਚ DSP ਗੁਰਸ਼ੇਰ ਸਿੰਘ ਸੰਧੂ ਸਮੇਤ 10 ਸਰਕਾਰੀ ਗਵਾਹਾਂ ਦੇ ਬਿਆਨ ਆਪਸ ਦੇ ਵਿੱਚ ਵਿਰੋਧੀ ਪਾਏ ਗਏ ਨੇ ਤੇ ਪੁਲਿਸ ਅਧਿਕਾਰੀ NDPS ਐਕਟ ਦਾ ਜਿਹੜਾ ਕੇਸ ਦਰਜ ਕਰਨ ਦੀ ਲਾਜ਼ਮੀ ਪ੍ਰਕਿਰਿਆ ਦੀ ਪਾਲਣਾ ਕਰਨ ਦੇ ਵਿੱਚ ਸਫਲ ਰਹੇ ਨੇ। ਫੇਜ਼ 1 ਜਿਹੜਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ 4 June 2020 ਨੂੰ ਫੇਜ਼ 7 ਦੇ ਵਿੱਚ ਇੰਡਸਟਰੀਅਲ ਏਰੀਆ ਦੇ ਵਿੱਚ ਸਿਰਸਾ ਦੇ ਰਹਿਣ ਵਾਲੇ ਸਚਿਨ ਕੁਮਾਰ ਅਤੇ ਜਸਬੀਰ ਕੌਰ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਖਰੜ ਦੇ ਰਹਿਣ ਵਾਲੇ ਰਘਬੀਰ ਸਿੰਘ ਦੀ ਗ੍ਰਿਫ਼ਤਾਰੀ ਹੋਈ, ਜਿਸ ਕੋਲੋਂ 1 ਦਿਨ ਦੇ ਬਾਅਦ 45 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ ਤੇ ਤਿੰਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਵਾਲਿਆਂ ਨੇ ਹੀ ਉਨ੍ਹਾਂ ਦੇ ਘਰਾਂ ਤੋਂ ਜਿਹੜਾ ਚੁੱਕਿਆ ਸੀਗਾ। ਅਦਾਲਤ ਦੇ ਵਿਚ DSP ਸੰਧੂ ਨੇ ਬਿਆਨ ਦਿੱਤਾ ਕਿ ਪੁਲਿਸ ਪਾਰਟੀ ਉਸ ਦਿਨ ਦੁਪਹਿਰ 1:30 ਵਜੇ ਦੇ ਕਰੀਬ ਇੰਡਸਟਰੀਅਲ ਏਰੀਆ ਫੇਜ਼ 7 ਦੇ ਮੁਹਾਲੀ ਨੇੜੇ ਕੋਈ ਸੁਤੰਤਰ ਗਵਾਹ ਲੱਭਣ ਦੇ ਵਿਚ ਸਫਲ ਰਹੀ ਹੈ। ਬਚਾਅ ਪੱਖ ਦੇ ਵਕੀਲ CS ਬਾਵਾ ਨੇ ਦਸਿਆ ਕਿ ਫੇਜ਼ 1 ਪੁਲਿਸ ਸਟੇਸ਼ਨ ਵਿਖੇ 4 June 2020 ਨੂੰ NDPS ਐਕਟ ਦੀਆਂ ਧਾਰਾਵਾਂ 21 ਤੇ 22 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ 24 November 2021 ਨੂੰ ਦੋਸ਼ ਤੈਅ ਕੀਤੇ ਗਏ ਸਨ। ਇਸੇ ਤਰ੍ਹਾਂ ਹੀ ਕਾਂਗਰਸ ਹਾਈਕਮਾਂਡ ਵੱਲੋਂ ਰਾਜਾ ਵੜਿੰਗ ਦੀ ਛੁੱਟੀ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਆਪ ਹੀ ਅਨਾਊਂਸ ਕਰ ਦਿੱਤਾ, ਵੜਿੰਗ ਨੇ ਖੁਦ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਨਵੀਂ ਕਮਾਨ ਦੇ ਐਲਾਨ ਤੋਂ ਐਨ ਪਹਿਲਾਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਹੀ ਆਪਣੇ ਆਪ ਨੂੰ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਕਾਂਗਰਸ ਆਗੂ ਅਮਰਿੰਦਰ ਰਾਜਾ ਵੜਿੰਗ ਨੇ ਅੱਜ ਆਪਣੇ ਐਕਸ ਦੇ ਉੱਤੇ ਖਾਤੇ ਤੇ ਖੁਦ ਹੀ ਜਿਹੜਾ ਖਾਤਾ ਖੋਲ੍ਹ ਦਿੱਤਾ ਤੇ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ ਹੈ। ਰਾਜਾ ਵੜਿੰਗ ਦੇ ਇਸ ਐਲਾਨ ਤੋਂ ਸਾਫ਼ ਹੈ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ। ਦੂਸਰੇ ਪਾਸੇ ਸਾਬਕਾ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਦੇ ਚਰਚੇ ਨੇ ਤੇ ਉਹਦਾ ਵੀ ਖੁਲਾਸਾ ਅੱਗੇ ਜਾ ਕੇ ਕਰਦਿਆਂ ਕੀ ਕੁਝ ਹੋ ਸਕਦਾ। ਇਸੇ ਤਰ੍ਹਾਂ ਪੰਜਾਬ ਅਸੈਂਬਲੀ ਇਲੈਕਸ਼ਨ 2027 ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਆਰੰਭ ਕਰਤੀਆਂ ਨੇ, ਤੇਜ਼ ਕੀਤੀਆਂ ਨੇ। ਪਾਰਟੀ ਵੱਲੋਂ 1 November ਨੂੰ ਜਾਰੀ ਹੋਵੇਗਾ ਹੁਣ 1 ਮਹੀਨੇ ਬਾਅਦ ਮੈਨੀਫੈਸਟੋ ਤੇ 8 December ਨੂੰ ਮੋਗਾ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਜਿਹੜੀ ਮੈਗਾ ਰੈਲੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰਤੀਆਂ ਤੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿਚ ਹੋਏ ਸਾਰੇ ਹਲਕਾ ਇੰਚਾਰਜਾਂ ਤੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਦੇ ਦੌਰਾਨ ਚੋਣ ਰਣਨੀਤੀ ਨੂੰ ਲੈ ਕੇ ਕਈ ਮਹੱਤਵਪੂਰਨ ਫੈਸਲੇ ਲਏ ਗਏ ਨੇ। ਮੀਟਿੰਗ ਦੇ ਵਿਚ ਉਲੀਕੇ ਗਏ ਪ੍ਰੋਗਰਾਮਾਂ ਦੇ ਤਹਿਤ ਪ੍ਰਧਾਨ ਜਿਹੜੇ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 6 October ਨੂੰ ਅਟਾਰੀ ਤੋਂ ਘਰ ਘਰ ਪਹੁੰਚ ਕੇ ਜਿਹੜਾ ਚੋਣ ਘੋਸ਼ਣਾ ਪੱਤਰ ਦੇ ਬਾਰੇ ਆਪ ਜਿਹੜਾ ਆਮ ਲੋਕਾਂ ਦੀ ਸਲਾਹ ਲੈਣਗੇ। ਇਸ ਦੇ ਦੌਰਾਨ ਸਾਰੇ ਆਗੂ ਆਪਣੇ ਆਪਣੇ ਹਲਕੇ ਦੇ ਵਿਚ ਮੁਹਿੰਮ ਚਲਾਉਣਗੇ। ਇਸ ਦੇ ਨਾਲ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ 5 October ਤੋਂ ਮਾਵਾਂ ਧੀਆਂ ਦੀ ਲਲਕਾਰ ਤੇ ਬੰਦ ਕਰੋ ਨਸ਼ੇ ਦਾ ਕਾਰੋਬਾਰ ਨਾਮੀ ਵਿਸ਼ੇਸ਼ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ ਜਾਏਗੀ। ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ 1 November ਨੂੰ ਪੰਜਾਬ ਦਿਵਸ ਵਾਲੇ ਦਿਨ ਪਾਰਟੀ ਦੇ ਵੱਲੋਂ ਆਪਣਾ ਅਧਿਕਾਰਤ ਚੋਣ ਘੋਸ਼ਣਾ ਪੱਤਰ ਜਾਰੀ ਕੀਤਾ ਜਾਏਗਾ, ਜਦਕਿ 10 November ਤੋਂ ਪੰਜਾਬ ਭਰ ਦੇ ਵਿਚ ਪਾਰਟੀ ਵੱਲੋਂ ਵਿਸ਼ੇਸ਼ ਯਾਤਰਾ ਕੱਢੀ ਜਾਏਗੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਦੇ ਉੱਤੇ 8 December ਨੂੰ ਮੋਗਾ ਦੇ ਕਿੱਲੀ ਚਾਲਾਂ ਵਿਖੇ ਜਿਹੜਾ ਇਕ ਵਿਸ਼ਾਲ ਜਿਹੜਾ ਸੂਬਾ ਪੱਧਰੀ ਰੈਲੀ ਹੋਏਗੀ। ਅਕਾਲੀ ਦਲ ਦੇ ਕਥਿਤ ਕੂੜ ਪ੍ਰਚਾਰ ਦੇ ਵਿਰੁੱਧ ਕਾਰਵਾਈ ਜਿਹੜੀ ਹੈ ਕਰਨ ਦੇ ਲਈ ਅਰਸ਼ਦੀਪ ਕਲੇਰ ਦੀ ਜਿਹੜੀ ਅਗਵਾਈ ਹੇਠ 11 ਮੈਂਬਰੀ ਵਕੀਲਾਂ ਦੀ ਕਮੇਟੀ ਦਾ ਵੀ ਗਠਨ ਕੀਤਾ ਹੈ। ਇਹ ਕਮੇਟੀ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਨੂੰ ਵਿਚਾਰੇਗੀ ਤੇ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਮਾਣਹਾਨੀ ਦੇ ਨੋਟਿਸ ਭੇਜਣ ਸਮੇਤ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿਚ ਕਹਿੰਦੇ ਨਾਲ ਲਿਆਵੇਗੀ। ਤੇ ਇਕ ਸੰਖੇਪ ਚ ਖ਼ਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। UPSC 100 ਸਾਲ ਜਿਹੜੇ ਪੂਰੇ ਹੋਏ ਨੇ। 2047 ਦੇ ਭਾਰਤ ਨੂੰ ਧਿਆਨ ਦੇ ਵਿਚ ਰੱਖਦਿਆਂ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਦੇ ਵਿਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ, ਮੋਦੀ ਸਾਹਿਬ ਇਹ ਗੱਲ ਕਹਿੰਦੇ ਨੇ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ UPSC ਕਿਹਾ ਜਾਂਦਾ ਹੈ, ਉਹਦੇ 100 ਸਾਲ ਪੂਰੇ ਹੋਣ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਵਿਚ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਚ ਮਹੱਤਵਪੂਰਨ ਬਦਲਾਅ ਲਿਆਉਣ ਦੇ ਉੱਤੇ ਜ਼ੋਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਾਰਤੀ ਜਾਂ ਮੌਜੂਦਾ ਜਿਹੜੀ ਇਹਦੇ ਵਿਚ ਭਰਤੀ ਹੈ, ਪ੍ਰਣਾਲੀ ਅਜਿਹੇ ਅਧਿਕਾਰੀਆਂ ਨੂੰ ਤਿਆਰ ਕਰਨ ਵਾਲੀ ਹੋਣੀ ਚਾਹੀਦੀ ਹੈ ਜੋ 2047 ਤੱਕ ਦੇ ਵਧੇਰੇ ਸ਼ਹਿਰੀ ਤਕਨਾਲੋਜੀ ਸੰਚਾਲਿਤ ਤੇ ਉੱਚ ਜਨਤਕ ਉਮੀਦਾਂ ਵਾਲੇ ਭਾਰਤ ਦੀ ਅਗਵਾਈ ਕਰਨ ਦੇ ਲਈ ਪੂਰੀ ਤਰ੍ਹਾਂ ਸਮਰੱਥ ਹੋਣ। UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਥਾ ਦੀ ਸਭ ਤੋਂ ਵੱਡੀ ਪੂੰਜੀ ਉਹ ਅਟੁੱਟ ਭਰੋਸਾ ਹੈ ਜੋ ਇਸ ਨੇ ਬੀਤੀ ਇਕ ਸਦੀ ਦੇ ਵਿਚ ਕਮਾਇਆ। ਸਮੇਂ ਦੇ ਨਾਲ ਸਰਕਾਰਾਂ, ਤਕਨੀਕ ਅਤੇ ਪਾਠਕ੍ਰਮ ਭਾਵੇਂ ਬਦਲੇ ਨੇ, ਪਰ ਇਸ ਸੰਸਥਾ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਅੱਜ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਇਸ ਦੇ ਨਾਲ ਹੀ ਉਹ ਉਨ੍ਹਾਂ ਰਾਸ਼ਟਰ ਨਿਰਮਾਣ ਦੇ ਵਿਚ ਸਰਦਾਰ ਵੱਲਭ ਭਾਈ ਪਟੇਲ ਦੇ ਜਿਹੜਾ ਅਹਿਮ ਯੋਗਦਾਨ ਨੂੰ ਵੀ ਯਾਦ ਕੀਤਾ ਤੇ ਇਹਦੇ ਵਿਚ ਇਹ ਵੀ ਕਿਹਾ ਗਿਆ ਕਿ ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਹੋਵੇ ਮੁੱਖ ਆਧਾਰ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ 20 ਤੋਂ 25 ਸਾਲਾਂ ਦੇ ਵਿਚ ਦੇਸ਼ ਦੇ ਲਈ ਬੇਹੱਦ ਅਹਿਮ ਨੇ। ਇਸ ਦੇ ਲਈ ਚੋਣ ਸੰਸਥਾਵਾਂ ਨੂੰ ਭਰਤੀ ਦੇ ਕੇਂਦਰ ਦੇ ਵਿਚ ਦੋ ਮੁੱਖ ਜਿਹੜੇ ਨੇ ਕਸੌਟੀਆਂ, ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਨੂੰ ਰੱਖਣਾ ਪਵੇਗਾ। ਉਨ੍ਹਾਂ ਦਾ ਵਿਸ਼ੇਸ਼ ਜ਼ੋਰ ਇਸ ਦੇ ਗੱਲ ਦੇ ਉੱਤੇ ਵੀ ਸੀ ਕਿ ਸਿਵਲ ਸੇਵਾਵਾਂ ਦੇ ਵਿਚ ਆਉਣ ਵਾਲੇ ਨੌਜਵਾਨਾਂ ਦੀ ਮਾਨਸਿਕਤਾ ਤੇ ਪ੍ਰੋਫਾਈਲ ਨੂੰ ਸਮਝਣ ਦੀ ਜ਼ਰੂਰਤ ਹੈ। ਪ੍ਰੀਖਿਆ ਜਿਹੜੀਆਂ ਨੇ ਸਿਰਫ ਉਮੀਦਵਾਰਾਂ ਦੀ ਗਿਆਨ ਪਰਖ ਤੱਕ ਸੀਮਤ ਨਾ ਹੋਣ, ਸਗੋਂ ਇਹ ਵੀ ਪਰਖਣ ਕਿ ਉਹ ਨੌਜਵਾਨ ਅਸਲ ਦੇ ਵਿਚ ਜਨਤਕ ਸੇਵਾ ਦੇ ਵਿਚ ਕਿਉਂ ਆਉਣਾ ਚਾਹੁੰਦੇ ਨੇ। ਉਨ੍ਹਾਂ ਸੁਝਾਅ ਦਿੱਤਾ ਕਿ ਸਿਖਲਾਈ ਦੀ ਸ਼ੁਰੂਆਤ ਦੇ ਵਿਚ ਉਮੀਦਵਾਰਾਂ ਨੂੰ ਇਹ ਲਿਖਤੀ ਰੂਪ ਦੇ ਵਿਚ ਦਰਜ ਕਰਨਾ ਚਾਹੀਦਾ ਕਿ ਉਨ੍ਹਾਂ ਨੇ ਸੇਵਾ ਦਾ ਇਹ ਰਾਹ ਕਿਉਂ ਚੁਣਿਆ, ਤਾਂ ਜੋ ਭਵਿੱਖ ਦੇ ਵਿਚ ਜਿੰਮੇਵਾਰੀਆਂ ਨਿਭਾਉਂਦਿਆਂ ਉਹ ਆਪਣੇ ਅਸਲ ਉਦੇਸ਼ ਪ੍ਰਤੀ ਜਿਹੜਾ ਹਮੇਸ਼ਾ ਜਾਗਰੂਕ ਜਿਹੜਾ ਕਹਿੰਦੇ ਨਾਲ ਨਾਲ ਰਹਿਣ। ਤੇ AI ਦਾ ਵੀ ਜ਼ਿਕਰ ਕੀਤਾ ਹੈ, ਹੋਰ ਸਾਰਾ ਚੀਜ਼ਾਂ, ਰੀਅਲ ਅਸਟੇਟ ਦਾ, ਰੀਅਲ ਟਾਈਮ ਦਾ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕੀਤੀਆਂ ਨੇ ਉਹਨਾਂ ਨੇ। ਤੇ ਲਓ ਫਿਰ ਆਪਾਂ ਚੱਲਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਕੋਲ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ, ਜੀ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ
1: ਭਾਰੇ ਸਾਹਿਬ, ਗੁਰਬਾਣੀ ਦਾ ਨਾ ਇੱਕ ਕਥਨ ਆ, ਉਹ ਕਹਿੰਦੇ ਨੀਚੋਂ ਉੱਚ ਕਰੇ ਮੇਰਾ ਗੋਬਿੰਦ।
0: ਬਿਲਕੁਲ ਜੀ,
1: ਹਾਂਜੀ। ਤੇ ਇਹਦਾ ਨਾ ਅਰਥ ਬੜਾ ਡੂੰਘਾ ਹੈਗਾ ਆ ਕਿ ਪਰਮਾਤਮਾ ਜਿਹੜਾ ਹੈਗਾ ਨੀਚੋਂ ਬੰਦੇ ਨੂੰ ਉੱਚਾ ਬਣਾ ਦਿੰਦਾ ਆ, ਹਾਂਜੀ। ਕਿਸੇ ਨੂੰ ਵੀ ਜਿੱਦਾਂ ਕਹਿੰਦੇ ਵੀ ਕਾਂ ਨੂੰ ਜਿਹੜਾ ਆ ਤੇ ਉਹ ਹੰਸ ਬਣਾ ਸਕਦਾ ਆ, ਇਹ ਪਰਮਾਤਮਾ ਦੀ ਪਾਵਰ ਆ। ਪਰ ਜਦੋਂ ਬੁੱਧੀ ਭ੍ਰਿਸ਼ਟ ਦੀ ਆ ਨਾ ਜੀ ਬੰਦੇ ਦੀ, ਉਹ ਇਹਨੂੰ ਵੀ ਜਿਹੜਾ ਆ, ਹੁਣ ਰਾਜੇ ਵੜਿੰਗ ਨੂੰ ਗੁਰਬਾਣੀ ਵਿਚਾਰੇ ਨੂੰ ਮੇਰੇ ਵਾਂਗੂ ਬੋਲਣੀ ਤਾਂ ਆਉਂਦੀ ਨੀ ਜੀ, ਉਹ ਕਰੀ ਚੱਲੇ ਜੀ ਉੱਚੋ ਨੀਚ ਕਰੇ ਮੇਰਾ ਗੋਬਿੰਦ, ਉੱਚੋ ਨੀਚ ਕਰੇ ਮੇਰਾ ਗੋਬਿੰਦ। ਮੈਂ ਉਦਣ ਹੀ ਸਮਝ ਗਿਆ ਸੀ, ਮੈਂ ਕਿਹਾ ਹੁਣ ਉੱਚੋ ਨੀਚ ਹੀ ਜਾਣਾ ਆ ਜੀ, ਨੀਚੋ ਊਚ ਤਾਂ ਉਹਨੇ ਕਰ ਦਿੱਤਾ ਸੀ।
0: ਬਿਲਕੁਲ ਹੈ ਜੀ,
1: ਤੋਂ ਰਾਜੇ ਵੜਿੰਗ ਹੋਣਾ ਦੀ ਤਾਂ ਜਿਹੜੀ ਜਿਹੜਾ ਹੈ ਨਾ ਆਖਰੀ ਫੈਸਲਾ ਤੁਸੀਂ ਲਿਖਿਆ ਆ ਪਹਿਲਾਂ
0: ਜੀ,
1: ਉਹ ਆਖਰੀ ਫੈਸਲਾ ਇਹ ਹੀ ਆ ਕਿ ਜਿਹੜਾ ਆ ਹੁਣ ਪੰਜਾਬ ਵਾਲੇ ਕਾਂਗਰਸੀਆਂ ਦੀ ਨਿਗਾਹ ਦਿੱਲੀ ਵੱਲ ਨੂੰ ਲੱਗੀ ਆ ਜੀ,
0: ਜੀ
1: ਪੀ ਉੱਥੇ ਟਾਸ ਪਾਉਂਦੇ ਪਏ ਆ ਵੀ ਕਿਹੜਾ ਜੀ,
0: ਜੀ
1: ਵਿਜੇ ਇੰਦਰ ਸਿੰਗਲਾ ਦੇ ਉੱਤੇ ਜਿਹੜਾ ਆ ਉਹਨਾਂ ਦੀ ਚਰਚਾ ਬਹੁਤ ਜ਼ਿਆਦਾ ਆ
0: ਜੀ,
1: ਵੀ ਸਭ ਤੋਂ ਅੱਗੇ ਕਹਿੰਦੇ ਜੀ ਉਹਨਾਂ ਦਾ ਨਾਂ ਚੱਲ ਰਿਹਾ
0: ਜੀ, ਮਿੱਤਰਾਂ ਦਾ ਨਾਂ ਚੱਲਦਾ ਕਹਿੰਦੇ ਜੀ।
1: ਬਿਲਕੁਲ ਜੀ, ਪਰ ਜਿੱਥੇ ਤੱਕ ਜਿਹੜਾ ਹੈਗਾ ਆ ਵੀ ਵਿਜੇ ਇੰਦਰ ਸਿੰਗਲਾ ਵੀ ਪੂਰੇ ਪੰਜਾਬ ਦੇ ਲੀਡਰ ਨਹੀਂ, ਆਖਰ ਇੱਕ ਵੱਡੀ ਪਾਰਟੀ ਆ, ਨੈਸ਼ਨਲ ਪਾਰਟੀ ਉਹਦਾ ਜਿਹੜਾ ਆ
0: ਜੀ
1: ਵੀ ਲੀਡਰ ਜਿਹੜਾ ਆ ਸਟੇਟ ਲੀਡਰ
0: ਜੀ,
1: ਉਹ ਕੋਈ ਏਦਾਂ ਦਾ ਬੰਦਾ ਹੋਣਾ ਚਾਹੀਦਾ ਵੀ ਜਿਹਦਾ ਆਪਣੇ ਹਰ ਹਲਕੇ ਦੇ ਉੱਤੇ ਉਹਦੀ ਇੰਡੀਵਿਜੁਅਲ ਪਹਿਚਾਣ ਹੋਵੇ
0: ਜੀ,
1: ਲੋਕੀ ਉਹਨੂੰ ਜਾਣਦੇ ਹੋਣ ਜੀ,
0: ਜੀ
1: ਜਾਂ ਉਹ ਵਿਚ ਰਿਹਾ ਹੋਵੇ ਪਿੱਛੇ। ਪਿਛਲੇ 5 ਸਾਲਾਂ ਦੇ ਵਿਚ ਇਹ ਲੀਡਰ ਤਾਂ ਕਦੀ ਐਕਟਿਵ ਦੇਖਿਆ ਹੀ ਨੀ ਜੀ,
0: ਜੀ
1: ਜਿਹੜੇ ਲੀਡਰ ਐਕਟਿਵ ਹੈਗੇ ਸੀਗੇ ਜਾਂ ਪ੍ਰਗਟ ਸਿੰਘ ਹੋਣੀ ਆ, ਉਹਨਾਂ ਦੀ ਮਤਲਬ ਆਪਣੇ ਆਪ ਦੇ ਵਿਚ ਹੀ ਪਹਿਚਾਣ ਆ, ਉਹ ਦੇ ਆਰ ਹੀ ਇਜ਼ ਮੈਨ ਆਫ ਨੈਸ਼ਨਲ ਰਿਪਿਊਟ
0: ਜੀ,
1: ਜਾਂ ਖਹਿਰਾ ਸਾਹਿਬ ਆ ਵੀ ਉਹ ਆਪਣੇ ਕੰਮਾਂ ਕਰਕੇ ਜਾਣੇ ਜਾਂਦੇ ਆ।
0: ਬਿਲਕੁਲ
1: ਜੀ, ਪੂਰੀ ਕਾਂਗਰਸ ਨੂੰ ਇੱਕ ਪਿੱਚ ਤਿਆਰ ਕਰਕੇ ਦੇ ਦਿੱਤੀ ਸੀ, ਪਰ ਇਹ ਬੈਟਿੰਗ ਹੀ ਨਾ ਕਰ ਸਕੇ, ਉਹਨਾਂ ਦੀ ਬੈਕ ਤੇ ਆਏ ਹੀ ਨੀ ਜੀ,
0: ਜੀ
1: ਉਲਟਾ ਰਾਜੇ ਵੜਿੰਗ ਨੇ ਤਾਂ ਜਿਹੜਾ ਹੈਗਾ ਆ ਨਾ ਜੀ ਦੱਸ ਦਿੱਤਾ ਵੀ ਹਾਂ ਮੈਂ ਜਦੋਂ ਜਦੋਂ ਵੀ ਮਤਲਬ ਆਮ ਆਦਮੀ ਪਾਰਟੀ ਜਿਹੜੀ ਆ ਮੁਸ਼ਕਿਲ ਚ ਖੜੀ ਹੋਈ ਆ, ਉਦੋਂ ਹੀ ਰਾਜਾ ਵੜਿੰਗ ਆਪਣੀ ਪਾਰਟੀ ਨੂੰ ਛੱਡ ਕੇ ਤੇ ਉਧਰਲੇ ਪਾਸੇ ਉਹਨਾਂ ਨੂੰ ਆਕਸੀਜਨ ਸਪਲਾਈ ਕਰਨ ਵਿਚ ਸਹਾਈ ਹੋਇਆ ਜੀ।
0: ਜੀ
1: ਇਹਨਾਂ ਦੀ ਨਾ ਆਪਸੀ ਜਿਹੜੀ ਆ ਖਿੱਚ ਤੂ, ਉਹਦੇ ਨਾਲ ਜਿਹੜਾ ਜਦੋਂ ਕੋਲੈਕਟਿਵ ਮਈਅਰ ਕਿਤੇ ਹੁੰਦਾ ਨਾ ਜੀ, ਉਹਦਾ ਮਤਲਬ ਐਕਸ਼ਨ ਹੁੰਦਾ ਆ, ਇਹ ਇਹਨਾਂ ਦੀ ਆਪਸੀ ਖਿੱਚ ਤੂ ਜਿਹੜੀ ਆ, ਜੇ ਵਿਧਾਨ ਸਭਾ ਦੇ ਵਿਚ ਕੋਈ ਗੱਲ ਹੋਈ ਸੀ ਤੇ ਉੱਥੇ ਜਿਹੜਾ ਆ ਖਹਿਰਾ ਸਾਹਿਬ ਨੇ ਤਾਂ ਕੋਈ ਗੱਲ ਕਹੀ ਤੇ ਉਹਦੇ ਤੇ ਜਿਹੜਾ ਆ ਮਾਫ਼ੀ ਪਹਿਲਾਂ ਜਿਹੜਾ ਆ LOP ਮੰਗ ਗਿਆ ਜੀ, ਉਹ ਇਸ ਕਰਕੇ ਮੰਗ ਗਿਆ ਕਿ ਉਹਨੇ ਖਹਿਰੇ ਨੂੰ ਗਲਤ ਸਾਬਤ ਕਰਨਾ ਸੀ
0: ਜੀ,
1: ਕੋਈ ਬੰਦਾ ਮਤਲਬ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਕਰਦੇ ਕਿ ਇਹਨਾਂ ਦੇ ਨਾਲ ਦਾ ਜਾਂ ਇਹਨਾਂ ਦੀ ਪਾਰਟੀ ਦਾ ਲੀਡਰ ਕੋਈ ਵੱਡਾ ਬਣ ਜਾਏ
0: ਜੀ,
1: ਜਦੋਂ ਏਦਾਂ ਦੀ ਸੋਚ ਹੁੰਦੀ ਨਾ, ਫੇਰ ਉਹ ਪਾਰਟੀ ਨੂੰ ਨੁਕਸਾਨ ਕਰਦੀ ਹੁੰਦੀ ਆ ਜੀ। ਹੁਣ ਜੇ ਤਾਂ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਂਦਾ ਆ, ਤੇ ਦੈਨ ਇਹ ਮੇਰੀ ਪਰਸਨਲ ਅਬਜ਼ਰਵੇਸ਼ਨ ਆ ਜੀ, ਮੈਂ ਮਤਲਬ ਜਿਹੜਾ ਹੈਗਾ ਆ ਬਹੁਤਾ ਜ਼ਿਆਦਾ ਤਾਂ ਨਹੀਂ ਮਤਲਬ ਰਾਜਨੀਤਿਕ
0: ਜੀ,
1: ਪਰ ਇਹ ਜਿਹੜਾ ਆ ਮੇਰੀ ਆਪਣੀ ਪਰਸਨਲ ਅਬਜ਼ਰਵੇਸ਼ਨ ਆ ਕਿ ਪ੍ਰਗਟ ਸਿੰਘ ਜਿਹੜਾ ਆ ਉਹ ਇਹਦੇ ਨਾਲੋਂ ਸਿੰਗਲੇ ਨਾਲੋਂ ਬੈਟਰ ਕੈਂਡੀਡੇਟ ਹੋਊਗਾ ਜੀ। ਤੇ ਬਾਕੀ ਦੇਖਦੇ ਹੈਗੇ ਆ ਕਿ ਉਹਨਾਂ ਦਾ ਪੈਮਾਨਾ ਕੀ ਆ ਜੀ, ਉਹਨਾਂ ਦੇ ਨਜ਼ਰੇ ਅਨਾਇਤ ਕਿੱਥੇ ਹੁੰਦੀ ਆ ਜੀ, ਕਿਉਂਕਿ ਏਡਾ ਵੱਡਾ ਫੈਸਲਾ ਇਹਨਾਂ ਨੇ ਮਤਲਬ ਜਿਹੜਾ ਬਹੁਤ ਦੇਰ ਪਹਿਲਾਂ ਲੈ ਲੈਣਾ ਚਾਹੀਦਾ ਸੀ, ਪਤਾ ਨੀ ਕਿਉਂ ਆਪਣੀ ਈਗੋ ਪ੍ਰੋਬਲਮ ਕਰਕੇ ਜਿਹੜਾ ਆ ਰਾਹੁਲ ਗਾਂਧੀ ਇੱਥੇ ਅੜੇ ਰਹੇ ਜੀ। ਉਹ ਤਾਂ ਹੁਣ ਸਚਿਨ ਪਾਇਲਟ ਨੇ ਆ ਕੇ ਜਾ ਕੇ ਦੱਸਿਆ ਵੀ ਭਾਈ ਉਹ ਤਾਂ ਸਾਰੇ ਕਾਂਗਰਸੀਆਂ ਨੂੰ ਤੋੜ ਤੋੜ ਲਾਈ ਜਾਂਦਾ ਜੀ, ਇਹ ਟਿਕਟਾਂ ਤਾਂ ਮੈਂ ਦੇਣੀਆਂ ਹੈ ਜੀ, ਫਲਾਨੇ ਨੂੰ ਨੀ ਦੇਣੀ, ਧਿਮਕੜੇ ਨੂੰ ਨੀ ਦੇਣੀ, ਉਹ ਸਾਰੇ ਪੁਰਾਣੇ ਕਾਂਗਰਸੀਆਂ ਨੂੰ ਲਾਈ ਜਾਂਦਾ ਸੀ ਗਲੋਂ
0: ਜੀ,
1: ਤੇ ਨਵੀਂ ਆਪਣੀ ਟੀਮ ਇੱਕ ਤਿਆਰ ਕਰੀ ਜਾਂਦਾ ਸੀ ਸਟੇਟ ਦੇ ਵਿੱਚ, ਜਿਹਦਾ ਕੋਆਰਡੀਨੇਸ਼ਨ ਜਿਹੜਾ ਆ ਆਪਣੇ ਆਪਣੇ ਜਿਹੜੀਆਂ ਕੰਸਟੀਚੁਐਂਸੀ ਉਹਦੇ ਵਿੱਚ ਹੀ ਕਲੈਸ਼ ਪੈਣ ਦੀ ਸੰਭਾਵਨਾ ਸੀ ਜੀ। ਹੁੰਦਾ ਤਾਂ ਇਹ ਆ ਨਾ ਜੀ ਰਾਜਨੀਤੀ ਦੇ ਵਿੱਚ ਕਿ ਇੱਕ ਚੇਨ ਸਿਸਟਮ ਹੁੰਦਾ ਆ ਜੀ, ਪੀ ਉਹ ਜਿੱਦਾਂ ਲੈਡਰ ਆ ਵੀ ਡੰਡੇ ਤੇ ਡੰਡਾ, ਡੰਡੇ ਤੇ ਡੰਡਾ, ਇਸੇ ਤਰੀਕੇ ਨਾਲ ਹੀ ਚੱਲਦਾ ਨਾ ਜੀ, ਥੱਲੇ ਲੈਵਲ ਤੋਂ ਉੱਪਰ ਉੱਪਰ ਤੋਂ ਹੋਰ ਉੱਤੇ ਜੀ। ਉਹ ਇਹ ਹੁਣ ਗੱਲ ਏਦਾਂ ਇਹਨਾਂ ਨੇ ਜਿਹੜਾ ਆ ਉਹ ਇਸ ਚੀਜ਼ ਨੂੰ ਵਿੱਚੋਂ ਇੱਕ ਡੰਡਾ ਹੀ ਮਿਸ ਕਰ ਦੇਣਾ ਜੀ, ਉਹਦੀ ਜਗ੍ਹਾ ਮੈਂ ਉਹ ਲਿਆਉਣਾ ਜੀ, ਉਹ ਥੋੜੀ ਆਰਬਿਟਰੇਰੀ ਸੀਗਾ ਜੀ, ਮਨ ਮਰਜ਼ੀ ਦੀ ਗੱਲ ਸੀ
0: ਜੀ।
1: ਦੂਜਾ ਇਹ ਹੈਗਾ ਆ ਕਿ ਜਦੋਂ ਤੁਹਾਡੇ ਐਕਟ ਐਂਡ ਐਕਸ਼ਨ ਰਿਪਲਾਈ ਕਰਦੇ ਹੋਣ ਨਾ ਜੀ, ਇਹਨਾਂ ਦੇ ਐਕਟ ਐਂਡ ਐਕਸ਼ਨ ਤਾਂ ਦੱਸਦੇ ਹੀ ਸੀਗੇ ਜੀ ਕਿ ਇਹ ਆਮ ਆਦਮੀ ਪਾਰਟੀ ਦੇ ਨਾਲ ਕੰਪਰੋਮਾਈਜ਼ਡ ਆ, ਔਰ ਇਹ ਚੀਜ਼ ਜਿਹੜੀ ਆ ਇੱਥੇ ਸੁਖਜਿੰਦਰ ਰੰਧਾਵੇ ਨੇ ਰਾਹੁਲ ਗਾਂਧੀ ਦੇ ਵਿਜ਼ਿਟ ਦੇ ਉੱਤੇ ਕਹੀ ਵੀ ਸੀ ਜੀ ਕਿ ਸਾਨੂੰ ਕੰਪਰੋਮਾਈਜ਼ ਪ੍ਰਧਾਨ ਨਹੀਂ ਚਾਹੀਦਾ
0: ਜੀ।
1: ਵੱਖਰੀ ਗੱਲ ਆ ਕਿ ਰਾਜਾ ਵੜਿੰਗ ਉਸ ਚੀਜ਼ ਨੂੰ ਟਵਿਸਟ ਕਰ ਗਿਆ ਸੀ ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਇੱਕ ਦੂਜੇ ਵੱਲ ਨੂੰ ਗੋਲੀ ਰੇੜਦੇ ਸੀ, ਅਲਟੀਮੇਟਲੀ ਜਿਹੜੀ ਹੈਗੀ ਆ ਈਗੋ ਵੀ ਬੋਲਦੀ ਸੀ ਰਾਜਾ ਵੜਿੰਗ ਦੇ ਵਿੱਚ, ਉਹ ਉਹਨੂੰ ਜਿਹੜਾ ਆ ਆਪਣੇ ਆਪ ਹੀ ਉਹਨੇ ਜਿਹੜਾ ਆ ਐਲਾਨ ਕਰ ਦਿੱਤਾ ਜੀ, ਤੇ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਲਿਖ ਦਿੱਤਾ ਵੀ ਐਕਸ ਪ੍ਰੈਜ਼ੀਡੈਂਟ ਹੈ ਜੀ, ਤੇ ਉਹ ਤੋਂ ਪਤਾ ਲੱਗ ਗਿਆ ਵੀ ਹਾਂਜੀ ਇਹ ਇਹਨਾਂ ਕੋਲੋਂ ਤਾਂ ਰਿਜ਼ਾਈਨ ਲੈ ਲਿਆ ਆ ਤੇ ਉਹ ਅਕਸੈਪਟ ਵੀ ਹੋ ਗਿਆ ਆ ਜੀ, ਤੇ ਹੁਣ ਉਮੀਦ ਆ ਵੀ ਕੱਲ ਨੂੰ ਜਿਹੜਾ ਆ ਕਹਿੰਦੇ ਨਾਂ ਦੀ ਸਿਲੈਕਸ਼ਨ ਹੋ ਜਾਊਗੀ, ਕਿਉਂਕਿ ਇਹ ਵੀ ਰਾਜਾ ਵੜਿੰਗ ਵੀ ਦਿੱਲੀ ਪਹੁੰਚ ਗਿਆ ਆ ਜੀ, ਹੋ ਸਕਦਾ ਆ ਕਿਸੇ ਕਾਂਗਰਸ ਰੂਲਡ ਸਟੇਟ ਦਾ ਇੰਚਾਰਜ ਇਹਨਾਂ ਨੂੰ ਲਾ ਦੇਣ ਜੀ।
0: ਬਿਲਕੁਲ
1: ਤੇ ਇਹ ਵੀ ਜਿੱਦਾਂ ਬਾਕੀ ਆ ਕੇ ਬਾਲਮੇੜ ਦੇ ਠੱਗ ਜਿਹੜੇ ਆ ਮਜ਼ੇ ਕਰਦੇ ਸੀ, ਇਹ ਵੀ ਪੰਜਾਬ ਦੇ ਜਿਹੜੇ ਹੈਗੇ ਆ ਹੋਣਹਾਰ ਇਹ ਜਾ ਕੇ ਤੇ ਆਪਣਾ ਉੱਥੇ ਇੰਜੋਏ ਕਰਨ ਦੂਜੀ ਕਿਸੇ ਸਟੇਟ ਦੇ ਵਿੱਚ ਜੀ।
0: ਬਿਲਕੁਲ ਆ ਜੀ,
1: ਬਾਕੀ ਇੱਥੇ ਦੀ ਪੋਲਿਟਿਕਸ ਦੇਖਦੇ ਹੈਗੇ ਆ ਜੀ ਕਿ ਜਿਹੜਾ ਨਾਂ ਆਉਂਦਾ ਆ ਉਹ ਕਿੱਦਾਂ ਕਿ ਜਿਹੜਾ ਆ ਸੈਟਿਸਫੈਕਟਰੀ ਹੁੰਦਾ ਆ, ਤੇ ਉਹਦੇ ਨਾਲ ਕਾਂਗਰਸ ਦੀ ਜਿਹੜੀ ਆ ਵੀ ਮਨੋਬਲ ਦੇ ਉੱਤੇ ਕਿੱਦਾਂ ਦਾ ਫਰਕ ਪੈਂਦਾ ਆ, ਸਮਾਂ ਬਹੁਤ ਥੋੜਾ ਰਹਿ ਗਿਆ ਜੀ, ਇਹੋ ਜਿਹਾ ਡਿਸੀਜਨ ਜਿਹੜਾ ਆ ਪਹਿਲਾਂ ਲੈ ਲੈਣਾ ਚਾਹੀਦਾ ਆ ਜੀ। ਤੇ ਜਦੋਂ ਤੁਹਾਨੂੰ ਪਤਾ ਸੀ ਤੁਹਾਡੀ ਸਟੇਟ ਦੇ ਵਿੱਚ ਰਿਸੈਂਟਮੈਂਟ ਹੈਗੀ ਆ ਜੀ, ਲੋਕੀ ਨਿਰਾਸ਼ ਆ ਜੀ ਕਾਂਗਰਸ ਤੋਂ, ਤੇ ਲੀਡਰ ਵੀ ਕਾਂਗਰਸ ਦੇ ਨਿਰਾਸ਼ ਹੈਗੇ ਸੀ, ਉਹ ਆਪਣੀ ਸੈਂਟਰ ਹਾਈ ਕਮਾਂਡ ਤੋਂ ਨਿਰਾਸ਼ ਸੀ ਜੀ, ਤੇ ਇਸ ਕਰਕੇ ਉਹਨਾਂ ਨੂੰ ਸੈਂਟੀਮੈਂਟਸ ਉਹਨਾਂ ਦੇ ਨੂੰ ਓਨਰ ਜ਼ਰੂਰ ਕਰਨਾ ਚਾਹੀਦਾ ਸੀਗਾ ਜੀ। ਤੇ ਐਨੀਵੇ ਵੀ ਜੇ ਹੁਣ ਵੀ ਜਿਹੜਾ ਆ ਸੰਭਲਦੇ ਹੈਗੇ ਆ ਤੇ ਹੋ ਸਕਦਾ ਆ ਜੀ ਇਲੈਕਸ਼ਨ ਦੇ ਵਿੱਚ ਕੁਛ ਗੁੱਡ ਰਿਜ਼ਲਟ ਜਿਹੜੇ ਆ ਇਹਨਾਂ ਨੂੰ ਦੇਖਣ ਨੂੰ ਮਿਲ ਜਾਣ ਜੀ।
0: ਮਿਲ ਜਾਣ ਜੀ। ਤੇ ਸੈਣੀ ਸਾਹਿਬ ਅਕਾਲੀ ਦਲ ਜਿਹੜਾ ਹੈ ਉਹ ਆਪਣਾ ਮੈਨੀਫੈਸਟੋ ਦਾ ਐਲਾਨ ਕਰ ਦਿੱਤਾ ਉਹਨਾਂ ਨੇ, ਕਹਿੰਦੇ ਕਿ 1 ਨਵੰਬਰ ਨੂੰ ਅਸੀਂ ਨਸ਼ਰ ਕਰ ਦੇਣਾ ਜੀ ਮੈਨੀਫੈਸਟੋ, ਤੇ 8 ਦਸੰਬਰ ਨੂੰ ਮੋਗਾ ਦੇ ਵਿੱਚ ਵੱਡੀ ਜਿਹੜੀ ਹੈ ਫਿਰ ਰੈਲੀ ਕਰਨ ਜਾ ਰਹੇ ਨੇ, ਤੇ ਨੋਕ ਕਰਨਗੇ ਜੀ ਆਪਣੇ ਘਰਾਂ ਦੇ ਡੋਰਾਂ ਨੂੰ ਹੁਣ ਆਪ ਜਾ ਕੇ ਜੀ।
1: ਚਲੋ ਚੰਗੀ ਗੱਲ ਹੈ ਜੀ। ਵੈਸੇ ਭਾਰਤ ਸਾਹਿਬ ਜਿਹੜਾ ਹੈ ਨਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਮਤਲਬ ਜਾਂ ਤਾਂ ਇਹਨਾਂ ਨੂੰ ਆਪਣਾ ਹੋਰੋਸਕੋਪ ਚੈੱਕ ਕਰਾ ਲੈਣਾ ਚਾਹੀਦਾ, ਕਿਤੋਂ ਇਹਨਾਂ ਦੇ ਦਿਨ ਜਿਹੜੇ ਆ ਇਹਨਾਂ ਦੇ ਸਟਾਰ ਠੀਕ ਨੀ ਚੱਲਦੇ ਪਏ
0: ਜੀ। ਨਹੀਂ ਕਰੋ ਕੋਈ ਅਪਾ
1: ਜੋ ਸਰ ਹਾਂਜੀ ਆਏ ਨੀ ਨਾ, ਜੇ ਕੋਈ ਫੀਸ ਫੂਸ ਦੇਣਗੇ ਤਾਂ ਹੀ ਕਰਾਂਗੇ ਜੀ, ਏਦਾਂ ਥੋੜਾ ਹੈਗੇ ਆ ਰਾਹੂ ਕੇਤੂ ਅੱਗੇ ਪਿੱਛੇ ਕਰਨੇ ਪੈਂਦੇ ਆ, ਮਾੜਾ ਹੀ ਬੜਾ ਜ਼ੋਰ ਲੱਗਦਾ
0: ਦਰਿਆ ਤੇ ਬਿਠਾ ਕੇ ਕਰਾਓ ਕੋਈ ਨਾ ਕੋਈ ਆਗੂ ਕਬਾਲ ਕੇ ਕਰੋ ਕੁਛ ਇਹਨਾਂ ਦਾ ਹੱਲ।
1: ਭਾਰੇ ਸਾਹਿਬ ਦੇਖੋ ਕਾਰ ਸੇਵਾ ਦੇ ਨਾਲ ਨੀ ਹੁੰਦਾ ਸਾਰਾ ਕੰਮ
0: ਜੀ,
1: ਤੇ ਨਾਲੇ ਇਹਨਾਂ ਨੇ ਕਿਹੜਾ ਪੱਲਿਓ ਦੇਣਾ ਹੈਗਾ ਆ, ਜੇ ਬਹਿਰੀਨ ਵਾਲੀ ਬੀਬੀ ਨੂੰ ਲੱਖ ਰੁਪਇਆ ਦੇ ਸਕਦੇ ਆ ਤੇ ਮੇਰੇ ਵਰਗੇ ਡੋੜਵਾਂ ਤੇ ਨੂੰ ਜੇ ਦੇਣਗੇ ਤੇ ਤਾਂ ਕੀ ਕਰ ਸਕਦੇ ਆ ਜੀ?
0: ਨਹੀਂ ਸੈਣੀ ਸਾਹਿਬ ਏਦਾਂ ਦੇਖੋ ਹੁਣ ਵੱਡੇ ਬਾਦਲ ਸਾਹਿਬ ਤਾਂ ਆਪ ਆਪਣੇ ਸਿਕਿਉਰਿਟੀ ਪਰਸਨ ਤੋਂ ਜਿਹੜਾ ਮੱਥਾ ਟੇਕਦੇ ਨੇ ਲੈ ਕੇ ਜੀ, ਹੁਣ ਪਤਾ ਨੀ ਕਿ ਆਉਣਾ ਤਾਂ ਬਟੂਆ ਸੀ ਕਿ ਸਿਕਿਉਰਿਟੀ ਵਾਲੇ ਦਾ ਸੀਗਾ ਜੀ, ਕਿੱਥੋਂ ਭਾਲ ਦਿਓ ਜੀ, ਆਪਾਂ ਆਸਾ ਛੱਡ ਦਈਏ। ਹਾਂਜੀ
1: ਫੇਰ ਸੰਘਰਸ਼ ਕਰਦੇ ਰਹਿਣ ਜੀ, ਇਹ ਤਾਂ ਆਪ ਮਹਿਸੂਸ ਕਰਦੇ ਜੀ।
0: ਜੀ
1: ਅੱਜ ਦਲਜੀਤ ਚੀਮੇ ਦੇ ਵੀ ਇਹ ਗੱਲ ਕਹੀ ਆ ਜੀ,
0: ਹਾਂਜੀ,
1: ਵੀ ਜੋ ਆ ਮੌਜੂਦਾ ਘਟਨਾਵਾਂ ਜਿਹੜੀਆਂ ਘਟੀਆਂ ਹੈਗੀਆਂ ਆ ਇਹਦੇ ਨਾਲ ਅਕਾਲੀ ਦਲ ਨੂੰ ਬਹੁਤ ਵੱਡੀ ਠੇਸ ਲੱਗੀ ਆ ਜੀ।
0: ਬਿਲਕੁਲ,
1: ਖਾਸ ਕਰਕੇ ਹੁਣ ਜਿਹੜੀ ਉਹ ਫਿਕਰ ਆ ਗਈ ਨਾ ਜੀ, ਉਹਨੇ ਤਾਂ ਇਹਨਾਂ ਨੂੰ ਬਿਲਕੁਲ ਜ਼ਮੀਨ ਤੇ ਲਿਆਂਦਾ ਜੀ, ਤੇ 1 ਲੱਖ ਰੁਪਇਆ ਜਿਹੜਾ ਆ ਵੀ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਉਹ ਉਸ ਬੀਬੀ ਨੂੰ ਦਿੱਤਾ ਗਿਆ ਜੀ। ਜੇ ਉਹ 1 ਲੱਖ ਰੁਪਈਏ ਦਾ ਬਿੱਲ ਪਾਸ ਹੋ ਰਿਹਾ ਆ ਜੀ, ਔਰ ਫੇਰ ਜਿਹੜਾ ਇਹਨਾਂ ਦਾ ਡਰਾਈਵਰ ਹੈਗਾ ਸੀਗਾ ਜੀ ਮੋਹਨ ਸਿੰਘ, ਉਹ ਸਾਰੀ ਗੱਲ ਦੱਸ ਕੇ ਗਿਆ ਕਿ ਆਹ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਇਹ ਸ਼੍ਰੋਮਣੀ ਕਮੇਟੀ ਦੇ ਕਲਾਸ 4 ਵਰਕਰ ਤੋਂ ਲੈ ਕੇ ਉੱਪਰ ਜਿਹੜਾ ਤੱਕ ਸਾਰਿਆਂ ਨੂੰ ਪਤਾ ਸੀ ਜੀ, ਤੇ ਉਹ ਤਾਂ ਫੇਰ ਸਾਰੇ ਗਿਲਟੀ ਹੋ ਗਏ ਜੀ।
0: ਜੀ
1: ਹੁਣ ਜਿਹੜੀਆਂ ਸਰਾਂ ਹੈਗੀ ਆ ਨਾ ਜੀ, ਇਟ ਇਜ ਨੋਟ ਇਹ ਸੈਪਰੇਟ ਪਰਮਾਈਸਿਸ
0: ਜੀ,
1: ਹਾਂਜੀ, ਇਟ ਇਜ ਪਾਰਟ ਆਫ ਗੁਰੂ ਘਰ
0: ਜੀ।
1: ਇੱਥੇ ਜਿਹੜਾ ਆ ਸਰਾਂ ਦੇ ਵਿੱਚ ਕੀਤਾ ਹੋਇਆ ਅਪਰਾਧ ਗੁਰੂ ਘਰ ਦੇ ਵਿੱਚ ਉਹ ਕੀਤਾ ਹੋਇਆ ਅਪਰਾਧ ਹੀ ਮੰਨਿਆ ਜਾਏਗਾ
0: ਜੀ।
1: ਸੋ ਇਸ ਕਰਕੇ ਬਾਕੀ ਮੈਨੀਫੈਸਟੋ ਦੇ ਵਿੱਚ ਦੇਖੋ ਭਾਰਤ ਸਾਹਿਬ, ਜਦੋਂ ਨਾ ਆਪਣਾ ਕੋਰ ਵੋਟਰ ਨਾਰਾਜ ਹੋਵੇ ਨਾ ਤੇ ਫਿਰ ਦੂਜਿਆਂ ਤੋਂ ਬਹੁਤੀ ਉਮੀਦ ਨੀ ਕਰਨੀ ਚਾਹੀਦੀ। ਤੁਸੀਂ ਜਿਹੜਾ ਹੈਗਾ ਪਹਿਲਾਂ ਕੋਰ ਵੋਟਰ ਆ ਉਹਨੂੰ ਤਾਂ ਐਡਰੈਸ ਕਰੋ
0: ਜੀ।
1: ਅਕਾਲੀ ਦਲ ਦੀ ਸਟਰੈਂਥ ਤਾਂ ਸਿੱਖ ਹੀ ਆ ਨਾ, ਜੇ ਸਿੱਖ ਹੀ ਉਹ ਤੋਂ ਨਿਰਾਸ਼ ਹੈਗੇ ਆ ਤੇ ਫਿਰ ਅਕਾਲੀ ਦਲ ਜਿਹੜਾ ਆ ਉਹ ਸੰਘਰਸ਼ ਹੀ ਕਰੇਗਾ। ਮੈਂ ਮਤਲਬ ਜਿਆਦਾ ਦਿਲ ਨਹੀਂ ਤੋੜਦਾ, ਨਹੀਂ ਤਾਂ ਜਿਹੜਾ ਆ ਸਾਫ ਸ਼ਬਦਾਂ ਦੇ ਵਿੱਚ ਫਿਰ ਬਾਅਦ ਚ ਲੱਭਣਾ ਕੀ ਆ ਉੱਥੋਂ
0: ਜੀ।
1: ਇਸੇ ਤਰ੍ਹਾਂ ਮੰਨ ਲਓ ਬੀਜੇਪੀ ਆ, ਬੀਜੇਪੀ ਦਾ ਜਿਹੜਾ ਕੋਰ ਵੋਟਰ ਆ ਉਹ ਹੈ ਬਣੀਆਂ
0: ਜੀ,
1: ਦੁਕਾਨਦਾਰ
0: ਜੀ।
1: ਜੇ ਉਹ ਦੁਕਾਨਦਾਰ ਜਿਹੜਾ ਬਿਜ਼ਨਸਮੈਨ ਆ ਉਹ ਨਿਰਾਸ਼ ਹੋਊਗਾ ਤੇ ਉਹ ਬੀਜੇਪੀ ਫਿਰ ਕੀ ਭਾਲਦੀ ਹੈ ਜੀ?
0: ਨਹੀਂ ਪਰ ਅਕਾਲੀਆਂ ਨੂੰ ਯਾਦ ਜ਼ਰੂਰ ਆਇਆ ਸੈਣੀ ਸਾਹਿਬ, ਆਖਰ ਦੇ ਵਿੱਚ ਇੰਨੀਆਂ ਮੁਹਿੰਮਾਂ ਚੱਲ ਗਈਆਂ ਕਿਸਾਨਾਂ ਦੀਆਂ, ਹੋਰ ਸਾਰਾ ਕੁਝ ਹੋ ਗਿਆ, ਪ੍ਰੋਟੈਸਟ ਹੋਏ ਨੇ, ਹਰ ਤੀਜੇ ਦਿਨ ਸੜਕਾਂ ਘੇਰ ਕੇ ਰੇਲਾਂ ਰੋਕ ਕੇ ਸਾਰੇ ਪ੍ਰਦਰਸ਼ਨ ਕੀਤੇ ਆ, ਉਦੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਪਰ ਆਖਰ ਦੇ ਵਿੱਚ ਇਹਨਾਂ ਨੂੰ ਵੀ ਹੁਣ ਜਿਹੜਾ ਨਾ ਜਿਹੜੇ ਆਪਣੇ ਕਿਸਾਨ ਨੇ ਜਾਂ ਫਸਲਾਂ ਦੇ ਭਾਅ ਚੇਤੇ ਆ ਗਏ ਨੇ, ਕਹਿੰਦੇ ਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਉਹਨੇ ਲੰਘੇ ਦਿਨਾਂ ਦੇ ਵਿੱਚ ਕਣਕ ਦਾ ਭਾਅ ਜਿਹੜਾ ਸੀ 25 ਰੁਪਏ ਕੁਇੰਟਲ ਵਧਾਇਆ ਸੀਗਾ ਤੇ ਉਹ ਵਾਧੇ ਨੂੰ ਕਹਿੰਦੇ ਨਿਗੂਣਾ ਕਰਾਰ ਦਿੱਤਾ ਇਹਨਾਂ ਨੇ। ਤੇ ਪਾਰਟੀ ਆਗੂਆਂ ਨੇ ਆਖਿਆ ਕਿ ਦੇਸ਼ ਦੇ ਵਿੱਚ ਮਹਿੰਗਾਈ ਤੇਜ਼ ਹੋ ਰਹੀ ਹੈ ਭਾਈ, ਤੇ ਲਾਗਤਾਂ ਜਿਹੜੀਆਂ ਨੇ ਖੇਤੀ ਦੇ ਵਿੱਚ ਵੱਧ ਰਹੀਆਂ ਨੇ, ਤੇ ਇਸ ਤਰ੍ਹਾਂ ਦੇ ਜਿਹੜੇ ਨੇ ਵਾਧਾ ਜਿਹੜਾ ਹੋ ਚੁੱਕਿਆ। ਤੇ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਮਾਮੂਲੀ ਵਾਧਾ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦਾ, ਨਾ ਕਾਫੀ ਹੈ। ਤੇ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਜਿਹੜੀ ਅਪੀਲ ਕੀਤੀ ਹੈ ਕਿ ਕਣਕ ਦੇ ਭਾਅ ਦੇ ਵਿੱਚ ਕੀਤੇ ਗਏ ਵਾਧੇ ਜਿਹੜਾ ਉੱਤੇ ਮੁੜ ਵਿਚਾਰ ਕਰ ਲਵੇ ਭਾਈ ਜਿਹੜਾ ਥੋੜਾ ਜਿਹਾ।
1: ਭਾਰੇ ਸਾਹਿਬ ਪਿਛਲੇ ਮਹੀਨੇ ਤੋਂ ਮੇਰੇ ਦੁੱਧ ਦੇ ਬਿੱਲ ਦੇ ਵਿੱਚ ਹੀ 1000 ਰੁਪਇਆ ਵਾਧਾ ਹੋ ਗਿਆ।
0: ਬਿਲਕੁਲ ਆ ਜੀ,
1: ਹਾਂਜੀ, ਤੇ ਪੈਟਰੋਲ ਦੇ ਵਿੱਚ ਜਿਹੜਾ ਹੈਗਾ ਆ 1200 ਰੁਪਇਆ ਜਿਹੜਾ ਆ ਮੈਨੂੰ ਵੱਧ ਖਰਚਣਾ ਪੈ ਰਿਹਾ ਜੀ।
0: ਜੀ
1: ਹਾਂਜੀ, ਜਿੰਨੇ ਦਿਨ ਦਾ ਉਨੇ ਦਾ ਜਿੰਨੇ ਦਾ ਪੈਟਰੋਲ, ਹਾਂਜੀ 2200 ਰੁਪਏ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਮੇਰੀ ਇਨਕਮ ਜਿਹੜੀ ਆ ਉਹ ਉਡੀ ਨਹੀਂ
0: ਵਧੀ ਆ ਜੀ,
1: ਹਾਂਜੀ ਉਹ ਉੱਥੇ ਹੀ ਖੜੀ ਹੈਗੀ ਆ। ਇਹ ਤਾਂ ਉਹ ਦੋ ਖਰਚੇ ਸੀ ਜਿਹੜੇ ਮੈਂ ਤੁਹਾਨੂੰ ਐਪਰੈਂਟਲੀ ਗਿਣਾਤੇ ਆ ਜੀ। ਉਹ ਤੋਂ ਇਲਾਵਾ ਜਿਹੜੀ ਸਬਜ਼ੀ 500 ਰੁਪਏ ਦੀ ਆਉਂਦੀ ਸੀਗੀ ਜੀ ਉਹ ਇਸ ਵੇਲੇ 1000 ਰੁਪਏ ਦੀ ਆਉਂਦੀ ਹੈਗੀ ਆ। 3-4 ਦਿਨ ਦੀ ਇਕੱਠੀ ਲੈਣਾ ਹੁੰਦਾ ਮੈਂ ਜੀ, ਉਹ ਉੱਥੇ ਜਿਹੜਾ ਆ ਉੱਥੇ ਵੀ ਮਤਲਬ ਡਬਲ ਰੇਟ ਹੋ ਗਿਆ ਜੀ। ਹਰ ਇੱਕ ਜਗ੍ਹਾ ਤੁਸੀਂ ਰੇਟ ਡਬਲ ਹੋਏ ਹੈਗੇ ਆ ਜੀ। ਤੇ ਫਿਰ ਇਹ ਮਹਿੰਗਾਈ ਜਿਹੜੀ ਆ ਜਦੋਂ ਇੱਕ ਬੰਦਾ ਐਜ਼ ਏ ਕੰਜ਼ਿਊਮਰ ਪੇ ਕਰਦਾ ਨਾ ਜੀ ਉਹਨੂੰ ਦੁੱਖ ਲੱਗਦਾ।
0: ਬਿਲਕੁਲ,
1: ਜਦੋਂ ਮੈਨੂੰ ਅੱਜ 1 ਤਰੀਕ ਸੀ ਜੀ ਜਦੋਂ ਮੈਂ ਮਤਲਬ ਦੁੱਧ ਦੇ ਪੈਸੇ ਸਵੇਰੇ ਨਾਲ ਹੀ, ਕਿਉਂਕਿ ਮੈਂ 30 ਤਰੀਕ ਨੂੰ ਕਲੀਅਰ ਕਰ ਦਿੰਦਾ। ਕੱਲ ਜਦੋਂ ਮੈਂ ਦਿਨ ਹੈਗਾ ਸ਼ਾਮ ਨੂੰ ਉਹਨਾਂ ਨੂੰ ਪੈਸੇ ਦੇਣ ਗਿਆ ਤੇ ਮੈਨੂੰ ਉਹਨਾਂ ਨੇ ਦੱਸਿਆ ਜੀ ਵੀ ਦੁੱਧ ਅਸੀਂ 10 ਰੁਪਏ ਰੇਟ ਵਧਾਤਾ ਜੀ।
0: ਜੀ
1: ਹੁਣ 10 ਰੁਪਈਏ ਜਿਹੜੇ ਆ ਬੀਨਸ ਸਮਥਿੰਗ ਕੇ 10-12% ਜਿਹੜਾ ਹੈ ਹਾਈਕ ਹੋ ਗਈ ਜੀ।
0: ਬਿਲਕੁਲ ਹੈ ਜੀ,
1: ਜੇ 12% ਹਾਈਕ ਹੋ ਗਈ ਹੈਗੀ ਜੀ, ਕਿ ਕੀ ਸਾਡੀਆਂ ਇਨਕਮ ਜਿਹੜੀਆਂ ਹੈਗੀਆਂ ਉਹ 12% ਜਿਹੜੀਆਂ ਹੈਗੀਆਂ ਵੱਧ ਰਹੀਆਂ ਜੀ?
0: ਜੀ ਨਹੀਂ ਜੀ,
1: ਇਹ ਤਾਂ ਕੱਲੀ ਕੱਲੀ ਲੋੜ ਤੇ ਹੈ ਨਾ ਜੀ। ਹੁਣ ਜਿਹੜੀ ਕਣਕ ਦੀ ਗੱਲ ਕਰਦੇ ਆ ਤੁਸੀਂ ਵੀ ਕਣਕ ਦਾ ਭਾਅ ਵਧਿਆ ਜੀ,
0: ਜੀ
1: ਪਰ ਇਹ ਤਾਂ ਮੈਂ ਨਾ ਮਤਲਬ ਬੜਾ ਸੰਕੋਚ ਕੇ ਵੀ ਤੇ ਬੜਾ ਮਤਲਬ ਜਿਹੜਾ ਹੈਗਾ ਨਾ ਇਹ ਵਿਚਾਰ ਕੇ ਇਹ ਗੱਲ ਕਹਿ ਰਹੇ ਆ ਜੀ।
0: ਜੀ
1: ਕਿਸਾਨ ਇਹ ਗੱਲ ਕਹਿੰਦਾ ਹੈਗਾ ਆ ਜੀ, ਉਹ ਠੀਕ ਆ ਆਪਣੀਆਂ ਲਾਗਤ ਕਰਕੇ ਕਹਿ ਰਿਹਾ ਆ ਜੀ, ਸਾਰਾ ਕੁਛ ਕਹਿ ਰਿਹਾ ਜੀ। ਉਹ ਤਾਂ ਕਹਿੰਦੇ ਹੈਗੇ ਵੀ ਸਾਡੀ ਲਾਗਤ ਤੇ ਸਾਡੀ ਮਿਹਨਤ ਦਾ ਮੁੱਲ ਪਾਇਆ ਜਾਵੇ ਤਾਂ
0: ਜੀ
1: 7,000 ਨੂੰ ਜਿਹੜੀ ਆ ਕਣਕ ਜਾਣੀ ਚਾਹੀਦੀ ਆ ਜੀ,
0: ਜੀ
1: ਜੋ ਸਾਰੇ ਜਿਹੜੇ ਆ ਪ੍ਰਾਈਸ ਇੰਡੈਕਸ ਨਾਲ ਜੇ ਉਹਨੂੰ ਮੇਲ ਖਿਲਾਉਂਦੇ ਆ। ਤੇ
0: ਜੀ
1: ਕੀ ਇੱਕ ਰਿਕਸ਼ਾ ਚਲਾਉਣ ਵਾਲਾ ਜਾਂ ਛੋਟਾ ਜਿਹੜਾ ਵਪਾਰੀ ਆ ਜਾਂ ਹੋਰ
0: ਜੀ
1: ਜਿਹਨਾਂ ਨੇ ਕਣਕ ਮੁੱਲ ਲੈ ਕੇ ਖਾਣੀ ਆ, ਕੀ ਉਹ ਰੋਟੀ ਖਾ ਸਕੇਗਾ ਜੀ?
0: ਜੀ
1: ਜਿਹੜੀ ਹਾਂਜੀ ਜਿਹੜੇ ਬੰਦੇ ਉਹ ਜਿਹਨਾਂ ਦੀ ਅਰਨਿੰਗ ਘੱਟ ਹੈਗੀ ਆ ਜੀ, ਡੇ ਟੂ ਡੇ ਕਮਾਉਂਦੇ ਆ, ਉਹਨਾਂ ਵਾਸਤੇ ਤਾਂ ਰੋਟੀ ਜਿਹੜੀ ਹੈਗੀ ਆ ਖਾਣੀ ਵੀ ਔਖੀ ਹੋ ਜਾਏਗੀ ਜੀ।
0: ਇੱਥੇ ਸੈਣੀ ਸਾਹਿਬ ਸਵਾਲ ਇਹ ਹੋਣਾ ਚਾਹੀਦਾ ਸਾਡੇ ਆਮ ਲੋਕਾਂ ਦਾ ਵੀ ਆਪਣਾ ਵੀ, ਕਿ ਇਹਦੇ ਵਿੱਚ ਸਮਾਂ ਕਿ ਸਾਡੀ ਸੈਲਰੀ ਵਧਾਉਣ ਦੇ ਨਾਲੋਂ ਭਾਈ ਤੁਸੀਂ ਮਹਿੰਗਾਈ ਨੂੰ ਕਾਬੂ ਕਰੋ।
1: ਬਿਲਕੁਲ ਜੀ ਬਿਲਕੁਲ, ਉਹੀ ਗੱਲ ਆ ਨਾ ਜੀ, ਉਹਨਾਂ ਦੀ ਜਿਹੜੀ ਹੈਗੀ ਆ ਸਬਸਿਡੀਜ਼ ਜਿਹੜੀ ਆ ਉਹਨਾਂ ਦਾ ਰੈਸ਼ਨਲਾਈਜੇਸ਼ਨ ਹੋਵੇ।
0: ਬਿਲਕੁਲ,
1: ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਲਾਗਤ ਤਾਂ ਹੀ ਘਟੂਗੀ ਨਾ ਜੀ,
0: ਜੀ
1: ਜੇ ਸਬਸਿਡੀ ਜਿਹੜੀ ਆ ਉਹ ਉਹਦਾ ਰੈਸ਼ਨਲਾਈਜੇਸ਼ਨ ਹੋ ਕੇ। ਪਰ ਉੱਥੇ ਤਾਂ ਕੁੰਡੀ ਲੱਗਦੀ ਆ ਜੀ,
0: ਜੀ
1: ਉੱਥੇ ਯੂਰੀਏ ਦੇ ਉੱਤੇ ਸਬਸਿਡੀ ਮਿਲਦੀ ਆ ਜੀ। ਹੁਣ ਇਹਨਾਂ ਨੇ ਕੀਤਾ ਹੈਗਾ ਆ ਆ ਕੇ ਥੋੜਾ ਬਹੁਤਾ ਫਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਜਿਹੜਾ ਯੂਰੀਆ ਕਿਸਾਨਾਂ ਲਈ ਸਬਸਿਡਾਈਜ਼ ਰੇਟ ਤੇ ਆਉਂਦਾ ਆ ਜੀ, ਉਹ ਤਾਂ ਸਾਰਾ ਫੈਕਟਰੀਆਂ ਚੱਕਲ ਜਾਂਦੀਆਂ ਸੀ ਜਿੱਥੇ ਕਮਰਸ਼ਲੀ ਜਿਹੜਾ ਉਹਨਾਂ ਨੂੰ ਲੈਣਾ ਪੈਂਦਾ ਸੀ ਮਾਰਕੀਟ ਦੇ ਵਿੱਚੋਂ,
0: ਜੀ
1: ਕਿਉਂਕਿ ਉੱਥੇ ਜਿਹੜੇ ਆ ਇੰਡਸਟਰੀ ਦੇ ਵਿੱਚ ਵੀ ਯੂਰੀਆ ਯੂਜ਼ ਹੁੰਦਾ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਆ ਬਾਕੀ ਜਿਹੜੇ ਆ ਵੱਡੇ ਕਿਸਾਨ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਜਿਹੜੀ ਆ ਪ੍ਰੋਡਕਸ਼ਨ ਕੋਸਟ ਜਿਹੜੀ ਆ ਘੱਟ ਪੈਂਦੀ ਆ ਜੀ,
0: ਜੀ
1: ਜਿੰਨਾ ਛੋਟਾ ਕਿਸਾਨ ਹੈਗਾ ਆ ਉਹਦੀ ਪ੍ਰੋਡਕਸ਼ਨ ਕੋਸਟ ਓਨੀ ਵੱਧ
0: ਵੱਧ
1: ਜਾਂਦੀ ਆ
0: ਜੀ।
1: ਜੀ
0: ਬਿਲਕੁਲ ਹੈ,
1: ਸੋ ਇਸ ਕਰਕੇ ਸਭ ਤੋਂ ਜਿੱਥੇ ਮਾਰ ਖਾਂਦਾ ਹੈਗਾ ਨਾ ਜੀ ਉੱਥੇ ਜਿਹੜਾ ਇਹ ਆ ਵੀ ਗਰੀਬ ਬੰਦਾ ਹੀ ਮਾਰ ਖਾਂਦਾ ਆ ਜੀ, ਛੋਟਾ ਜ਼ਿਮੀਦਾਰ ਮਾਰ ਖਾਂਦਾ ਆ, ਤੇ ਉਧਰੋਂ ਜਿਹੜਾ ਹੈਗਾ ਆ ਛੋਟਾ ਦੁਕਾਨਦਾਰ ਛੋਟਾ ਬਿਜ਼ਨਸਮੈਨ ਛੋਟਾ ਕੋਈ ਰਿਕਸ਼ੇ ਵਾਲਾ ਮਜ਼ਦੂਰ ਤਬਕਾ ਇਹ ਮਾਰ ਖਾਂਦਾ ਹੈ ਜੀ।
0: ਬਿਲਕੁਲ ਹੈ ਜੀ, ਇਹਦੇ ਵਿੱਚ ਦੇਖੋ
1: ਸਰਕਾਰਾਂ ਜਿਹੜੀਆਂ ਹੈਗੀ
0: ਹਾਂਜੀ ਹਾਂਜੀ
1: ਸਰਕਾਰਾਂ ਜਿਹੜੀਆਂ ਆ ਸਬਸਿਡੀ ਜਿਹੜੀਆਂ ਦਿੰਦੀਆਂ ਆ ਦੈਟ ਇਜ਼ ਟੂ ਏ ਮਰਸੀ,
0: ਜੀ
1: ਦੈਟ ਇਜ਼ ਨਾਟ ਏ ਪ੍ਰਿਵਿਲੇਜ, ਦੈਟ
0: ਇਜ਼
1: ਅ ਮਰਸੀ। ਉਹ ਦਇਆ ਆਇਆ ਅਗਲੇ ਦੀ ਮਨ ਚ ਆਇਆ ਤੇ ਉਹਨੇ ਦਇਆ ਕਰ ਦਿੱਤੀ ਜੀ, ਉਹ ਕੋਈ ਹੈ ਨੀ ਜੀ। ਅੱਜ ਵੀ ਮੇਰੇ ਨਾਲ ਇੱਕ ਬੰਦਾ ਮੇਰਾ ਜਿਹੜਾ ਹੈਗਾ ਆ ਭਈ ਮੇਰੇ ਕੋਲ ਮੁੰਡਾ ਆਉਂਦਾ ਆ ਖੇਤ ਦੇ ਵਿੱਚ ਕੰਮ ਕੁੰਮ ਕਰਨ, ਉਹ ਮੈਨੂੰ ਕਹਿੰਦਾ ਦੁਬਾਰਾ ਕਿੱਟਾਂ ਆ ਗਈਆਂ ਹੈ ਜੀ, ਉਹ ਰਾਸ਼ਨ ਕਿੱਟਾਂ ਕਿਤੇ ਦੁਬਾਰਾ ਆ ਗਈਆਂ ਕਹਿੰਦਾ ਜੀ ਵੰਡਣ ਲਈ। ਤੇ ਮੈਂ ਕਿਹਾ ਫਿਰ ਤੈਨੂੰ ਤਾਂ ਮੌਜ ਲੱਗ ਗਈ ਤੇ ਤੈਨੂੰ ਕਿੱਟ ਨਹੀਂ, ਕਹਿੰਦਾ ਮੇਰੇ ਆਧਾਰ ਕਾਰਡ ਦੇ ਉੱਤੇ ਜਿਹੜਾ ਆ ਕੋਈ ਹੈਗਾ ਇਸ ਜੀ ਅਪਡੇਟ ਨੀ ਸੀ ਹੋਇਆ ਤੇ ਇਸ ਕਰਕੇ ਮੈਨੂੰ ਕਿੱਟ ਨੀ ਮਿਲੀ
0: ਜੀ।
1: ਮੈਂ ਕਿਹਾ ਵੀ ਜਿਹੜੇ ਨੀਡੀ ਬੰਦੇ ਹੈਗੇ ਆ ਉਹਨਾਂ ਦੇ ਤਾਂ ਤੁਸੀਂ ਟੈਕਨੀਕਲ ਡਿਫੈਕਟ ਦੇ ਆਧਾਰ ਤੇ ਜਿਹੜਾ ਆ
0: ਜੀ
1: ਉਹ ਤੁਸੀਂ ਉਹਨਾਂ ਨੂੰ ਡਿਨਾਈ ਕਰ ਰਹੇ ਹੈਗੇ ਆ ਜੀ,
0: ਜੀ
1: ਸੋ ਇਸ ਕਰਕੇ ਉੱਥੇ ਫੇਰ ਜਿਹੜਾ ਆ ਉਹ ਮਤਲਬ ਦੈਟ ਇਜ਼ ਮਰਸੀ ਜਿਹੜੀ ਮੈਂ ਗੱਲ ਕਹੀ ਉਹ ਤਾਂ ਫਿਰ ਮਰਸੀ ਆ ਨਾ ਜੀ, ਅਗਲੇ ਦੀ ਦਇਆ ਆ ਜੇ ਦੇ ਦੇਵੇ ਤੇ ਜੀ, ਨਹੀਂ ਤਾਂ ਅਦਰਵਾਈਜ਼ ਜੇ ਅੜ ਗਿਆ ਤੇ ਅੜ ਜਾਏਗਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਨੀਡੀ ਬੰਦੇ
0: ਜੀ
1: ਨੀਡੀ ਬੰਦੇ ਜਿਹੜੇ ਆ ਉਹਨਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈਗਾ, ਜਿਹੜੀ ਖੇਤੀ ਦੀ ਲਾਗਤ ਆ ਉਹ ਘਟਣੀ ਚਾਹੀਦੀ ਹੈਗੀ ਆ ਜੀ, ਤੇ ਕੁਝ ਫਸਲ ਜਿਹੜੀ ਹੈਗੀ ਆ ਜਾਂ ਜੋ ਆਨੇ ਆ ਉਹ ਇੰਨੇ ਕੁ ਵਾਜਬ ਰੇਟ ਤੇ ਜ਼ਰੂਰ ਮਿਲਣਾ ਚਾਹੀਦਾ ਕਿ ਹਰ ਇੱਕ ਦੇ ਮੂੰਹ ਦੇ ਵਿੱਚ ਪੈ ਸਕੇ ਤੇ ਹਰ ਇੱਕ ਬੰਦਾ ਜਿਹੜਾ ਹੈਗਾ ਆਪ ਖਰੀਦ ਕੇ ਰੋਟੀ ਖਾ ਸਕੇ ਜੀ।
0: ਪੈਣ ਕਿੱਥੇ ਦੇਣਾ ਸੈਣੀ ਸਾਹਿਬ, ਦੇਖੋ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਤੇ ਅੱਜ ਨਿਊਯਾਰਕ ਦੇ ਵਿੱਚ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਸਾਡੇ ਆਪਣੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਉਹਨਾਂ ਨੇ ਇਹ ਚੇਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਦੁਨੀਆਂ ਦੇ ਉੱਤੇ ਜਿਹੜਾ ਭਿਆਨਕ ਭੋਜਨ ਦਾ ਖਤਰਾ ਜਿਹੜਾ ਸੰਕਟ ਮੰਡਰਾਏਗਾ ਜੀ, ਉਹ ਲੋਕਾਂ ਨੂੰ ਹੌਸਲਾ ਅਫਜ਼ਾਈ ਤਾਂ ਕੀ ਦੇਣੀ ਆ, ਹੋਰ ਡਰਾ ਡਰਾ ਮਾਰ ਦੇਣਾ ਇਹਨਾਂ ਨੇ ਜੀ।
1: ਭਾਈ ਸਾਹਿਬ ਇਹ ਨਾ ਕੌਨਸਪੀਰੇਸੀ ਹੁੰਦੀ ਹੈ ਵੱਡੇ ਪੱਧਰ ਤੇ, ਜਦੋਂ ਕੋਈ ਏਦਾਂ ਦਾ ਲੀਡਰ ਗੱਲ ਕਰਦਾ ਨਾ ਜੀ,
0: ਜੀ
1: ਉਹ ਬੜੀ ਵੱਡੀ ਕੌਨਸਪੀਰੇਸੀ ਹੁੰਦੀ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਮੈਂ ਨਾ ਅੱਜ ਤੋਂ ਕਈ ਸਾਲ ਪਹਿਲਾਂ ਨਾ ਸ਼ਰਦ ਪਵਾਰ ਹੁੰਦਾ ਸੀਗਾ ਐਗਰੀਕਲਚਰ ਮਿਨਿਸਟਰ
0: ਜੀ,
1: ਹੈ ਜੀ, ਉਹਨੇ ਨਾ ਮਤਲਬ ਇੱਕ ਗੰਨੇ ਦੇ ਬਾਰੇ ਜਿਹੜੀ ਆ ਖਬਰ ਜਿਹੜੀ ਆ ਉਹ ਨੈਸ਼ਨਲ ਟੀਵੀ ਦੇ ਉੱਤੇ ਇੱਕ ਗੱਲ ਕਹਿਤੀ ਕਿਤੇ ਗੰਨੇ ਦੀ ਸ਼ਾਰਟੇਜ ਬਹੁਤ ਆ ਇਸ ਵਾਰ
0: ਜੀ,
1: ਇੰਨੀ ਗੱਲ ਕਹੀ, ਅਗਲੇ ਦਿਨ ਹੀ ਖੰਡ ਦਾ ਰੇਟ ਜਿਹੜਾ ਆ 7 ਰੁਪਏ ਵੱਧ ਗਿਆ ਕਿਲੋ ਬਗਰ ਹੀ। ਹਾਂਜੀ, ਉਹ ਬਾਅਦ ਵਿਚ ਪਤਾ ਲੱਗਾ ਕਿ ਗੰਨੇ ਦੀ ਕੋਈ ਕਮੀ ਨੀ ਸੀ, ਉਹਦੀਆਂ ਆਪਣੀਆਂ ਸ਼ੂਗਰ ਮਿਲ ਹੈਗੀਆਂ ਸੀਗੀਆਂ ਤੇ ਉਹਨੇ ਰੇਟ ਵਧਾਉਣਾ ਸੀ ਜੀ।
0: ਜੀ ਬਿਲਕੁਲ ਹੈ ਜੀ।
1: ਬਾਅਦ ਦੇ ਵਿਚ ਜਦੋਂ ਹੈਗਾ ਜੀ ਕਮਾਈ ਕਰ ਲਈ 15-20 ਦਿਨ ਬਾਅਦ ਕਹਿਤਾ ਵੀ ਜਿਹੜੀ ਆ ਉਹ ਰਿਪੋਰਟ ਜਿਹੜੀ ਆ ਠੀਕ ਨਹੀਂ ਸੀਗੀ, ਗੰਨਾ ਸਫੀਸ਼ੀਐਂਟ ਹੈਗਾ ਆ ਤੇ ਮਿੱਲਾਂ ਦੇ ਵਿਚ ਆ ਰਿਹਾ ਆ ਤੇ ਕੋਈ ਬਹੁਤਾ ਫਿਕਰ ਕਰਨ ਦੀ ਲੋੜ ਨੀ।
0: ਬਿਲਕੁਲ
1: ਹੈ ਜੀ, ਕਿਉਂਕਿ ਉਦੋਂ ਤੱਕ ਜਿਹੜਾ ਆ ਪ੍ਰਧਾਨ ਮੰਤਰੀ ਆਪਣੇ ਡਾਕਟਰ ਮਨਮੋਹਨ ਸਿੰਘ ਸੀਗੇ ਜੀ, ਉਹਨਾਂ ਨੇ ਕਿਹਾ ਵੀ ਜੇ ਇੰਨਾ ਇਕਦਮ ਖੰਡ ਇੰਨੀ ਵਧੀ ਹੈਗੀ ਆ, ਰੇਟ ਵਧਿਆ ਹੈਗਾ ਆ, ਜੇ ਸ਼ਾਰਟੇਜ ਹੈਗੀ ਆ ਤੇ ਤਾਂ ਹੀ ਰੇਟ ਵਧੇ ਹੋਣਗੇ, ਵੀ ਆਪਾਂ ਇੰਪੋਰਟ ਕਰ ਲੈਨੇ ਆ। ਉਹ ਇੰਪੋਰਟ ਦੀ ਖਬਰ ਆਈ ਆ ਤੇ ਨਾਲ ਹੀ ਉਹਨੇ ਇੱਧਰ ਕਰਕੇ ਤੇ ਇੱਧਰ ਫਿਰ ਜਿਹੜਾ ਸਟੇਟਮੈਂਟ ਦੇ ਕੇ ਤੇ ਉਹ ਕੰਟਰੋਲ ਕਰ ਲਈਆਂ ਇੱਥੇ ਵਾਲੀਆਂ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਹਾਂਜੀ, ਇੱਕ ਤਰ੍ਹਾਂ ਦੀ ਘਟਨਾ ਜਿਹੜੀ ਵਾਪਰਦੀ ਹੈ ਮੁੜ ਕੇ ਫਿਰ ਪੰਜਾਬ ਦੇ ਵਿੱਚ, ਉੱਥੇ ਦੁਬਾਰਾ ਫਿਰ ਉਹ ਤਰ੍ਹਾਂ ਦੀਆਂ ਘਟਨਾਵਾਂ ਵਾਰ ਵਾਰ ਵੀ ਵਾਪਰਦੀਆਂ ਨੇ। ਤੇ ਇੱਕ ਤੂਰ ਬੰਜਾਰਾ ਜਿਹੜਾ ਹੋਰ ਬਣ ਗਿਆ, ਭਾਣਾ ਵਾਪਰ ਗਿਆ, ਜਬਰੀ ਪੋਸਟਮਾਰਟਮ ਹੋ ਗਿਆ, ਜਬਰੀ ਸਰਕਾਰ ਜਿਹੜੀ ਹੈ ਸੰਸਕਾਰ ਕਰਾ ਦਿੰਦੀ ਹੈ, ਤਰਲੇ ਪਾਉਂਦੀ ਮਾਂ ਦੀ ਜਿਹੜਾ ਕਿਸੇ ਨੇ ਹੂਕ ਨਹੀਂ ਸੁਣੀ ਹੈ, ਕਨੋਈ ਦੇ ਦਲਿਤ ਨੌਜਵਾਨ ਦਾ ਪੁਲਿਸ ਪੈਰੇ ਹੇਠ ਜਿਹੜਾ ਸੰਸਕਾਰ ਕਰਾ ਦਿੱਤਾ ਗਿਆ, ਪਰਿਵਾਰਕ ਮੈਂਬਰਾਂ ਨੂੰ ਥਾਣੇ ਬੰਦ ਕਰ ਦਿੱਤਾ ਗਿਆ, ਕੀ ਹਾਲਾਤ ਨੇ ਜੀ?
1: ਭਾਰੇ ਸਾਹਿਬ, ਇਹ ਨਾ ਸੁਨਾਮ ਏਰੀਆ ਦੀ ਘਟਨਾ ਹੈਗੀ ਆ ਜੀ।
0: ਜੀ,
1: ਤੇ ਸੰਨੀ ਨਾਂ ਦਾ 23 ਸਾਲ ਦੀ ਉਮਰ ਦਾ ਮੁੰਡਾ ਸੀਗਾ ਜੀ।
0: ਜੀ,
1: ਉਹਨੇ ਜਿੱਦਾਂ ਪਹਿਲਾਂ ਹੋਇਆ ਸੀ ਨਾ ਜੀ, ਉਹ ਆਪਣਾ ਗੁਲਜ਼ਾਰ ਵਾਲਾ ਕੇਸ, ਇਹਦੇ ਵਿੱਚ ਸੁਸਾਈਡ ਕੀਤੀ ਸੀ ਤੇ ਦੋਸ਼ੀ ਜਿਹੜਾ ਆ ਉਹਨੇ ਵਿੱਤ ਮੰਤਰੀ ਨੂੰ ਕਿਹਾ ਸੀ ਤੇ ਆਪਣਾ ਜਿਹੜਾ ਆ, ਹਾਂਜੀ, ਉਹ ਇਸੇ ਤਰੀਕੇ ਨਾਲ ਜਿਹੜਾ ਆ ਇੱਥੇ ਵੀ ਸਰਪੰਚ ਤੇ ਹੋਰ ਬੰਦਿਆਂ ਦੀ ਜਾਤੀ ਤੋਂ ਦੁਖੀ ਹੋ ਕੇ ਉਹ ਬੰਦੇ ਨੇ ਸੁਸਾਈਡ ਕੀਤਾ ਜਦੋਂ ਉਹਦੀ ਪ੍ਰੋਟੈਸਟ ਕਰ ਰਹੇ ਸੀ ਤੇ ਉਦੋਂ ਜਿਹੜਾ ਹੈਗਾ ਆ ਇਹ ਉੱਥੇ ਕੰਮ ਇਸ ਤਰ੍ਹਾਂ ਦਾ ਹੋਇਆ ਕਿ ਉਹਦੇ ਪਰਿਵਾਰ ਦੇ ਜਿਹੜੇ ਜੀ ਆ ਜੀ ਉਹਨਾਂ ਨੂੰ
0: ਜੀ
1: ਧੂਰੀ ਥਾਣੇ ਦੇ ਵਿੱਚ ਬੰਦ ਕਰਕੇ
0: ਜੀ
1: ਤੇ ਪੁਲਿਸ ਵਾਲਿਆਂ ਨੇ ਜ਼ਬਰਦਸਤੀ ਉਹਦਾ ਜਿਹੜਾ ਆ ਪੋਸਟਮਾਰਟਮ ਕਰਕੇ, ਦੇਖੋ ਪੋਸਟਮਾਰਟਮ ਤੇ ਜਿਹੜਾ ਆ ਵੀ ਨਹੀਂ ਤਾਂ ਕਿਥ ਐਂਡ ਕਿਨ ਦੇ ਜਿਹੜੇ ਹੈਗੇ ਆ ਸਿਗਨੇਚਰ ਹੁੰਦੇ ਆ ਜੀ, ਉਹਨਾਂ ਡਾਕਟਰਾਂ ਦੀ ਕੋਸ਼ਿਸ਼ ਹੁੰਦੀ ਹੈਗੀ ਆ ਕਿ ਜਿਹੜਾ ਨੀਅਰੈਸਟ ਰਿਲੇਸ਼ਨਸ਼ਿਪ ਦੇ ਵਿੱਚ ਹੋਵੇ ਉਹਦੇ ਸਿਗਨੇਚਰ ਜ਼ਰੂਰ ਕਰਵਾਏ ਜਾਣ ਜੀ, ਉਹ ਕੰਸੈਂਟ ਲੈ ਕੇ ਪੋਸਟਮਾਰਟਮ ਕਰਦੇ ਜੀ। ਹਾਂਜੀ, ਤੇ ਪੋਸਟਮਾਰਟਮ ਜਿਹੜਾ ਹੈਗਾ ਆ ਉਹ ਪਤਾ ਨੀ ਕਿਸੇ ਡਾਕਟਰ ਨੇ ਕਰ ਦਿੱਤਾ ਜੀ ਜਾਂ ਸਿਗਨੇਚਰ ਫੋਰਜ ਕੀਤੇ ਹੋਣਗੇ ਜੀ ਉਹਨਾਂ ਦੇ ਪਰਿਵਾਰ ਦੇ ਕਿਸੇ ਜੀ ਦੇ
0: ਜੀ।
1: ਤੇ ਉਹ ਦੇਖੋ ਲਾਸ਼ ਲੈਣ ਵਾਸਤੇ ਤਰਸਦੇ ਰਹੇ ਤੇ ਉਹ ਲਾਸ਼ ਵੀ ਨੀ ਜਿਹੜੀ ਹੈਗੀ ਉਹਨਾਂ ਨੂੰ ਦਿੱਤੀ ਤੇ ਉਹਦਾ ਸੰਸਕਾਰ ਵੀ ਕਰ ਦਿੱਤਾ ਜੀ। ਪਿੰਡ ਵਾਲਿਆਂ ਨੇ ਇਹ ਸੋਚਿਆ ਵੀ ਧੱਕਾ ਹੋ ਰਿਹਾ ਹੈਗਾ ਆ, ਚਲੋ ਕੋਈ ਗੱਲ ਨੀ ਵੀ ਜਿਹਨਾਂ ਨੇ ਪੋਸਟਮਾਰਟਮ ਵੀ ਕਰਾ ਲਿਆ ਕ੍ਰਿਮੇਸ਼ਨ ਤਾਂ ਆ ਕੇ ਪਿੰਡ ਹੀ ਕਰਨਗੇ, ਪਿੰਡ ਵਾਲੇ ਪਿੰਡ ਉਡੀਕਦੇ ਰਹੇ ਤੇ ਇਹਨਾਂ ਦੇ ਦੂਜੇ ਪਿੰਡ ਜਿਹੜਾ ਹੈਗਾ ਆ GT ਰੋਡ ਦੇ ਨਾਲ ਪਿੰਡ ਲੱਗਦਾ ਸੀ ਉੱਥੇ ਸੰਸਕਾਰ ਕਰ ਦਿੱਤਾ ਜੀ। ਤੇ ਇਸ ਤਰੀਕੇ ਦੇ ਨਾਲ ਉਸ ਪਰਿਵਾਰ ਦੀਆਂ ਵੀਡੀਓ ਆਈਆਂ ਆ ਜਿੱਦਾਂ ਪੁਲਿਸ ਨੇ ਉਹਨਾਂ ਨੂੰ ਟ੍ਰੀਟ ਕੀਤਾ ਜੀ, ਬਸ ਸਮਝ ਲਓ ਜੀ ਵੀ ਅੰਗਰੇਜ਼ ਦਾ ਰਾਜ ਯਾਦ ਕਰਾਤਾ ਅੱਜ ਤਾਂ।
0: ਬਿਲਕੁਲ ਬਿਲਕੁਲ,
1: ਹੁਣ ਮੀਡੀਆ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਇੰਨੀ ਕੁ ਜ਼ਿਆਦਾ ਬੁਰਾ ਬਣਾਇਆ ਆ ਪੰਜਾਬ ਦੇ ਸੰਗੀਤਾ ਲੋਕ ਤਾਂ ਸਿਰ ਫੜ ਕੇ ਬੈਠੇ ਆ ਵੀ ਇਹ ਕੀ ਹੋਣ ਲੱਗ ਪਿਆ ਜੀ।
0: ਬਿਲਕੁਲ,
1: ਸੋ ਆਏ ਦਿਨ ਭਾਰੇ ਸਾਹਿਬ ਇੱਕ ਜਿਹੜਾ ਦਿਨ ਬੀਤਦਾ ਨਾ ਉਦਣ ਜਿਹੜੀ ਘਟਨਾ ਸ਼ੌਕ ਦੇ ਕੇ ਜਾਂਦੀ ਆ ਨਾ ਅਗਲੇ 2-3 ਦਿਨਾਂ ਦੇ ਵਿੱਚ ਇੱਕ ਘਟਨਾ ਏਦਾਂ ਦੀ ਵਾਪਰ ਜਾਂਦੀ ਆ ਉਹ ਤੋਂ ਵੀ ਵੱਡਾ ਸ਼ੌਕ ਦੇ ਕੇ
0: ਜਾਂਦੀ ਆ ਜੀ। ਬਿਲਕੁਲ ਹੈ ਜੀ,
1: ਇਸ ਘਟਨਾ ਨੇ ਜਿਹੜਾ ਹੈਗਾ ਇਹ ਸਰ ਮੈਂ ਵੀ ਮਤਲਬ ਜਿਹੜਾ ਹੈਗਾ ਨਾ ਖਬਰ ਮੈਂ ਹੋ ਸਕਦਾ ਜਾਂ ਕਿਸੇ ਤੱਥਾਂ ਦੇ ਵਿੱਚ ਗਲਤ ਬੋਲ ਗਿਆ ਹੋਵਾਂ ਕਿਉਂਕਿ ਮੈਂ ਕਨਫਿਊਜ਼ਡ ਆ ਕਿ ਉਹਨੇ ਸੁਸਾਈਡ ਕੀਤਾ ਆ ਜਾਂ ਉਹਦੀ ਕਸਟੋਡੀਅਲ ਡੈਥ ਹੈਗੀ ਆ ਜੀ, ਇਹ ਤੇ ਮੈਂ ਕਨਫਿਊਜ਼ਡ ਆ ਜੀ।
0: ਆਪਾਂ ਕਲੀਅਰ ਕਰ ਲੈਂਦੇ ਆ, ਸੈਣੀ ਸਾਹਿਬ ਦੇ ਵਿੱਚ ਹੈਗਾ ਪਿੰਡ ਜਿਹੜਾ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਜੋ ਘਟਨਾ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ, ਇਸੇ ਤਰ੍ਹਾਂ ਜਿਹੜਾ ਉਹਦੇ ਵਿੱਚ ਪੁਲਿਸ ਨੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਜਿਹੜਾ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਇਨਸਾਫ਼ ਦੇ ਲਈ ਸਿਵਲ ਹਸਪਤਾਲ ਜਿਹੜਾ ਇਹ ਸਾਰਾ ਕੁਝ ਕਾਰਾ ਕੀਤਾ ਹੈ ਜੀ, ਤੇ ਮੋਰ ਚੋਰੀ ਅੱਗੇ ਜਿਹੜਾ 6 ਦਿਨਾਂ ਤੋਂ ਧਰਨੇ ਦੇ ਉੱਤੇ ਬੈਠੇ ਸੀਗੇ ਉਹ ਇਸ ਦੇ ਕਾਰਨ, ਤੇ ਸੁਸਾਈਡ ਕੀਤਾ ਤੇ ਪੀੜਤ ਪਰਿਵਾਰ ਤੇ ਕਾਂਗਰਸੀ ਆਗੂ ਰਜਿੰਦਰ ਦੀਪਾ ਨੂੰ ਜਬਰੀ ਜਿਹੜਾ ਚੁੱਕ ਲਿਆ ਗਿਆ ਇਹਦੇ ਵਿੱਚ, ਤੇ ਮੋਰ ਚਰੀ ਅੱਗੇ ਜਿਹੜਾ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ ਸੀ ਕਿ ਵੇਖੋ ਸ਼ਰੇਆਮ ਧੱਕਾ ਮੇਰੇ ਨਾਲ, ਨਾਲੇ ਮੇਰਾ ਪੁੱਤ ਮਾਰਤਾ ਤੇ ਨਾਲੇ ਪੁਲਿਸ ਘੜੀਸ ਕੇ ਲਿਜਾ ਰਹੀ ਹੈ ਜੀ, ਤੇ ਤਰਲੇ ਪਾਉਂਦੀ ਮਾਂ ਦੀਆਂ ਜਿਹੜੀਆਂ ਚੀਕਾਂ ਕਿਸੇ ਨਾਲ ਸੁਣੀਆਂ ਤੇ ਮਹਿਲਾ ਪੁਲਿਸ ਲੱਤਾਂ ਬਾਹਾਂ ਤੋਂ ਘੜੀਸਦੀ ਹੋਈ ਚੁੱਕ ਕੇ ਲੈ ਗਈ ਨਾਲ, ਤੇ ਪਰਿਵਾਰਕ ਜਿਹੜੇ ਮੈਂਬਰਾਂ ਦੇ ਧਰਨਾਕਾਰੀ ਸਨ ਉਹ ਪੁਲਿਸ ਥਾਣਾ ਧੂਰੀ ਦੇ ਵਿੱਚ ਬੰਦ ਕਰਕੇ ਪਿੱਛੋਂ ਪ੍ਰਸ਼ਾਸਨ ਪੁਲਿਸ ਨੇ ਖੁਦ ਹੀ ਜਿਹੜਾ ਪੋਸਟਮਾਰਟਮ ਸ਼ੁਰੂ ਕਰਤਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਹੈ, ਤੇ ਪਿੰਡ ਕਨੋਈ ਦੀ ਜਿਹੜੀ ਸੀ ਬਜਾਏ ਸਥਾਨਕ ਸ਼ਹਿਰ ਦੇ ਸ਼ਮਸ਼ਾਨ ਘਾਟ ਦੇ ਵਿਖੇ ਭਾਰੀ ਪੁਲਿਸ ਤੈਨਾਤ ਕਰਕੇ ਮ੍ਰਿਤਕ ਦਾ ਜਿਹੜਾ ਅੰਤਮ ਸੰਸਕਾਰ ਵੀ ਕਰਤਾ, ਤੇ ਉਹਦਾ ਇਹ ਤਾਂ ਫਿਰ ਨਜਾਇਜ਼ ਹੀ ਹੈ ਸੈਣੀ ਸਾਹਿਬ ਹੋ ਰਿਹਾ ਜੋ ਹੋ ਰਿਹਾ, ਭਈ ਤੁਹਾਨੂੰ ਚਲੋ ਪਰਿਵਾਰਕ ਮੈਂਬਰ ਆ ਉਹਨਾਂ ਦਾ, ਉਹ ਤਾਂ ਹੱਕ ਤਾਂ ਪਰਿਵਾਰ ਦਾ ਬਣਦਾ ਇਹ ਸਾਰੀਆਂ ਰਸਮਾਂ ਪੂਰੀਆਂ ਕਰਨ ਦਾ, ਕਿ ਪੁਲਿਸ ਨੂੰ ਇਹ ਹੈਗਾ ਕਿ ਉਹ ਕਿਹੜਾ ਲਵਾਰਸ ਸੀਗਾ ਜਿਹੜਾ ਚੱਕ ਕੇ ਫੂਕ ਦਿੱਤਾ ਉਹਨੂੰ।
1: ਸਰ ਉੱਥੇ ਜਿਹੜਾ ਹੈਗਾ ਆ ਨਾ ਜੀ ਅਬੈਟਮੈਂਟ ਟੂ ਕਮਿਟ ਸੁਸਾਈਡ ਦਾ ਪਰਚਾ ਤਾਂ ਜਿਹੜਾ ਹੈਗਾ ਆ ਉਹ ਮੰਗ ਕਰਦੇ, ਨਾਲ ਐਸਸੀ ਐਕਟ ਜਿਹੜਾ ਆ ਉਹ ਲਾਉਣ ਦੀ ਮੰਗ ਸੀ, ਇਹਦੇ ਕਰਕੇ ਧਰਨਾ ਸੀ ਜੀ। ਹਾਂਜੀ, ਤੇ ਮੈਂ ਜਿਹੜਾ ਕਸਟੋਡੀਅਲ ਵਾਲੀ ਦੇ ਵਿੱਚ ਤਾਂ ਕਨਫਿਊਜ਼ ਹੋਇਆ ਜੀ, ਇੱਕ ਥੋੜੇ ਦਿਨ ਪਹਿਲਾਂ ਸੰਗਰੂਰ ਦੇ ਵਿੱਚ ਹੀ ਘਟਨਾ ਵਾਪਰੀ ਸੀ, ਇੱਕ ਡਰਾਈਵਰ ਜਿਹੜਾ ਸੀਗਾ ਉਹਨੂੰ ਕੋਲ ਲੈ ਗਏ ਸੀ ਚੱਕ ਕੇ ਜੀ, ਉਹਨੂੰ ਜਦੋਂ ਉੱਥੇ ਲੈ ਕੇ ਗਏ ਸੀ ਥਾਣੇ ਲੈ ਕੇ ਗਏ ਸੀ, ਉੱਥੇ ਕਸਟਡੀ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜੀ, ਸੋ ਇਸ ਕਰਕੇ ਜਿਹੜਾ ਆ ਮੁੜ ਕੇ ਫਿਰ ਇਹ ਇਸੇ ਤਰੀਕੇ ਨਾਲ ਉਹਨੂੰ ਟ੍ਰੀਟ ਕੀਤਾ ਸੀ ਜੀ।
0: ਇਹਨੇ ਜੀ ਜ਼ਹਿਰ ਖਾ ਲਈ ਸੀ ਸੈਣੀ ਸਾਹਿਬ, ਜ਼ਹਿਰ ਨਿਕਲ ਕੇ ਦਵਾਈ ਨਿਕਲ ਕੇ ਇਹਨੇ ਖੁਦਕੁਸ਼ੀ ਕਰ ਲਈ ਸੀ, ਤੇ ਪੀੜਤ ਜਿਹੜਾ ਪਰਿਵਾਰ ਸੀ ਉਹਨੇ ਪਿੰਡ ਦੇ ਸਰਪੰਚ ਸਣੇ 4 ਜਣਿਆਂ ਦਾ ਖੁਦਕੁਸ਼ੀ ਦੇ ਲਈ ਜਿੰਮੇਵਾਰੀ ਉਹਨਾਂ ਨੂੰ ਠਹਿਰਾਇਆ ਸੀਗਾ, ਤੇ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੁੰਦਾ ਜੀ। 25 ਸਤੰਬਰ ਨੂੰ ਇਹ ਘਟਨਾ ਵਾਪਰਦੀ ਹੈ, 26 ਸਤੰਬਰ ਤੋਂ ਪੀੜਤ ਜਿਹੜਾ ਸੀਗਾ ਪਰਿਵਾਰ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਸਿਵਲ ਹਸਪਤਾਲ ਦੇ ਮੂਹਰੇ ਜਿਹੜਾ ਸੀ ਮੋਰਚਰੀ ਦੇ ਅੱਗੇ ਜਿਹੜਾ ਦਿਨ ਰਾਤ ਧਰਨੇ ਦੇ ਉੱਤੇ ਰੋਸ ਤੇ ਬੈਠਾ ਹੋਇਆ ਸੀ।
1: ਹਾਂਜੀ ਸਰ,
0: ਜੀ
1: ਉਹ ਸਨਦੀਪ ਦਾ ਨਾਂ ਸੰਨੀ ਆ ਨਾ ਜੀ, ਇਹਦਾ ਨਿਕਨੇਮ ਸੰਨੀ ਆ ਜੀ।
0: ਜੀ
1: ਹਾਂਜੀ, ਉਹ ਇਸ ਕਰਕੇ ਵੀ ਉਹ ਕਿਉਂਕਿ ਉੱਥੇ ਮਾਂ ਵੀ ਸੀ ਮੇਰਾ ਸੰਨੀ ਜਿਹੜਾ ਹੈਗਾ ਆ, ਨਾਲੇ ਮਾਰ ਦਿੱਤਾ ਤੇ ਮੈਨੂੰ ਜਿਹੜਾ ਆ ਉਹ ਤਰੀਕੇ ਨਾਲ ਉਹ ਵਿਰਲਾਪ ਜਿਹੜੇ ਆ ਸਰ ਦੇਖਦੇ ਹੁੰਦੇ ਸਰ, ਕੀ ਪਤਾ ਕਰੇ ਜੀ।
0: ਬਿਲਕੁਲ ਜੀ,
1: ਉਹ ਬਾਰੇ ਸਾਹਿਬ ਕਈ ਵਾਰੀ ਤਾਂ ਖੂਨ ਖੋਲਣ ਲੱਗ ਪੈਂਦਾ ਆ, ਜੋ ਹਾਲਾਤ ਇਹਨਾਂ ਨੇ ਬਣਾਏ ਹੈਗੇ ਆ ਜੀ, ਦਿਲ ਨੀ ਕਰਦਾ ਹੈਗਾ ਆ ਵੀ ਚਲੋ ਆਪਾਂ ਕਿਸੇ ਦਾ ਕ੍ਰਿਟੀਸਿਜ਼ਮ ਕਰੀਏ ਵੀ ਹਾਂ ਠੀਕ ਆ ਜੀ ਅਸੀਂ ਵੋਟਾਂ ਦੇ ਕੇ ਤੇ ਚੁਣੇ ਆ ਨਾ ਜੀ, ਅਸੀਂ ਬੜੀ ਉਮੀਦ ਨਾਲ ਇਹ ਸਰਕਾਰ ਲੈ ਕੇ ਆਏ ਸੀਗੇ, ਪਰ ਇਹ ਹੁਣ ਹਾਲਾਤ ਇਹ ਹੈਗੇ ਆ ਕਿ ਕਈ ਪਿੰਡਾਂ ਦੇ ਵਿੱਚ ਵੋਟ ਲੱਗਦੇ ਪਏ ਇਸ ਚੀਜ਼ ਤੇ, ਭਾਈ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ ਦੇ ਵਿੱਚ ਵੋਟ ਮੰਗਣ ਨਾ ਆਉਣ ਜੀ।
0: ਬਿਲਕੁਲ ਹੈ ਜੀ, ਤੇ ਸਹੀ ਸਾਹਿਬ ਇਸੇ ਤਰ੍ਹਾਂ ਐਲਪੀਯੂ ਦਾ ਮਾਮਲਾ ਜਿਹੜਾ ਸੀ ਉਹਦੇ ਵਿੱਚ 3 ਮੁਲਜ਼ਮ ਗ੍ਰਿਫਤਾਰ ਕੀਤੇ, ਉਹਨਾਂ ਦੀ ਪੁੱਛ ਪੜਤਾਲ ਜਾਰੀ ਹੈ, ਤੇ ਆਲੇ ਦੁਆਲੇ ਦੇ ਵਿੱਚ ਵੀ ਜਿਹੜਾ ਸੀਸੀਟੀਵੀਆਂ ਦੀ ਖੰਗੋਲ ਹੋ ਰਹੀ ਹੈ, ਹੋਰ ਸਾਰਾ ਚੀਜ਼ਾਂ ਨੇ, ਇੱਕ ਵਿਅਕਤੀ ਜਿਹੜਾ ਬੰਬਈ ਤੋਂ ਵੀ ਚੱਕ ਕੇ ਲਿਆਂਦਾ ਹੈ, ਤਾਰਾਂ ਸਿੱਧੀਆਂ ਬੰਬੇ ਤੱਕ ਜੋੜਤੀਆਂ ਜੀ।
1: ਭਾਰੇ ਸਾਹਿਬ ਮਤਲਬ ਨਾ ਤੁਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ ਕਿ ਲੁੱਟ ਕਿੱਡੀ ਵੱਡੀ ਪੱਧਰ ਤੇ ਹੋਈ ਆ ਜੀ।
0: ਜੀ
1: ਉਹ ਹੁਣ ਚਲੋ ਸੀਸੀਟੀਵੀ ਦੀਆਂ ਫੁਟੇਜ ਆ ਰਹੀਆਂ ਹੈ ਨਾ ਜੀ,
0: ਜੀ
1: ਉੱਥੇ ਤਾਂ ਸਰ ਮਾਸਕ ਪਾ ਕੇ ਜਿੱਦਾਂ ਗੁੰਡੇ ਬੜੇ ਹੁੰਦੇ ਆ, ਦੈਟ ਵਾਜ਼ ਏ ਡਿਜ਼ਾਈਨਡ ਮਤਲਬ ਜਿਹੜਾ ਹੈਗਾ ਆ ਇਹ ਸਾਰਾ ਕੁਛ ਡਿਜ਼ਾਈਨਡ ਸੀਗਾ ਜੀ।
0: ਜੀ
1: ਉੱਥੇ ਉਹਨਾਂ ਨੇ ਏਡੀ ਕੁ ਲੁੱਟ ਕੀਤੀ ਹੈਗੀ ਆ ਜੀ ਕਿ ਆਲੇ ਦੁਆਲੇ ਦੇ ਜਿਹੜੇ ਸ਼ੋਰੂਮ ਸੀ ਉਹਨਾਂ ਚ ਇਹ ਵਿਦਿਆਰਥੀਆਂ ਦਾ ਤਾਂ ਕੰਮ ਹੋ ਹੀ ਨੀ ਸਕਦਾ ਸਰ, ਵਿਦਿਆਰਥੀ ਤਾਂ ਇੱਕ ਟੁੱਥ ਬਰੱਸ਼ ਵੀ ਲੈਂਦਾ ਹੈਗਾ ਆ ਜਿਹੜਾ ਹੋਸਟਲ ਚ ਵੀ ਰਹਿੰਦਾ ਹੋਊਗਾ ਜੀ, ਉਹ ਕੋਈ ਟੁੱਥ ਬਰੱਸ਼ ਵੀ ਲੈਣ ਆਉਂਦਾ ਨਾ ਜੇਬ ਚ ਪੈਸੇ ਪਾ ਕੇ ਆਉਂਦਾ ਇਹਦਾ ਟੁੱਥ ਬਰੱਸ਼ ਲੈ ਕੇ ਜਾਂਦਾ ਜੀ, ਤੇ ਉਹ ਜਿਹੜਾ ਕਿਉਂਕਿ ਅੰਦਰ ਹੀ ਇਹਨਾਂ ਨੇ ਸਟੋਰ ਵੀ ਬਣਾਏ ਆ, ਅੰਦਰ ਕੰਟੀਨ ਜਿਹੜੀ ਹੈਗੀ ਆ ਕੰਟੀਨ ਵੀ ਬਣੀ ਆਈ ਆ, ਅੰਦਰ ਜਿਹੜੀ ਹੈਗੀ ਆ ਉਹ ਤੁਹਾਨੂੰ ਡੇਲੀ ਯੂਜ ਦੀ ਹਰ ਇੱਕ ਆਈਟਮ ਮਿਲ ਜਾਂਦੀ ਆ ਜੀ। ਇਹ ਈਵਨ ਜਿਹੜੇ ਆ ਨਾ ਬੱਚਿਆਂ ਲਈ ਜੇ ਕੋਈ ਮਤਲਬ ਜਿਹੜੀ ਪਰਸਿਸ ਆ ਜਾਂ ਹੋਰ ਆ ਜਾਂ ਡਰੈਸਿਸ ਆ ਉਹ ਵੀ ਅਵੇਲੇਬਲ ਹੈਗੀਆਂ ਜੀ, ਤੇ ਕਿਉਂਕਿ ਮਾਰਕੀਟ ਬਹੁਤ ਵੱਡੀ ਹੈਗੀ ਆ, 40-45 ਹਜ਼ਾਰ ਬੱਚਾ ਜਿਹੜਾ ਹੈਗਾ ਜਿੱਥੇ ਪੜ੍ਹਦਾ ਹੋਵੇ ਉੱਥੇ ਬੜੀ ਵੱਡੀ ਮਾਰਕੀਟ ਹੈਗੀ ਆ ਜੀ, ਤੋ ਆਲੇ ਦੁਆਲੇ ਵੀ ਜਿਹੜਾ ਆ ਉਹ ਬਹੁਤ ਵੱਡੀ ਮਾਰਕੀਟ ਹੈਗੀ ਸੀ ਜੀ, ਪਰ ਇਸ ਮੌਬ ਦੀ ਆੜ ਦੇ ਵਿੱਚ ਜਿਹੜਾ ਆ ਬਹੁਤ ਲੁੱਟ ਮਾਰ ਤਕੜੇ ਪੱਧਰ ਤੇ ਹੋਈ ਆ ਜੀ, ਤੇ ਉਹ ਜਦੋਂ ਮਾਸਕ ਪਾਇਆ ਆ ਤੇ ਇੱਕ ਬੰਦਾ ਅੱਗੇ ਵੱਧਦਾ ਪਿਆ ਉਹ ਦੂਜਾ ਇਸ਼ਾਰਾ ਕਰਦਾ ਹੈਗਾ ਆ ਜੀ ਉਹਨੂੰ, ਤੇ ਉਸ ਕਹਿੰਦੇ ਆ ਜੀ ਵੀ ਉਹ ਜਿਹੜਾ ਬੰਦਾ ਜਿਹੜਾ ਯਾਰ ਲੀਡ ਕਰ ਰਿਹਾ ਸੀ, ਹੀ ਵਾਜ਼ ਏ ਸੋਸ਼ਲ ਇਨਫਲੂਐਂਸਰ,
0: ਜੀ
1: ਹਾਂਜੀ ਉਹ
0: ਬਿਲਕੁਲ
1: ਮੀਡੀਆ ਦੇ ਨਾਲ ਕੋਈ ਜੁੜਿਆ ਜਿਹਾ ਬੰਦਾ ਹੈਗਾ ਸੀ ਜੀ, ਤੇ ਉਹ
0: ਜੀ
1: ਮਤਲਬ ਇਸ਼ਾਰਾ ਦਿੱਤਾ ਆ, ਉਹ ਡਾਂਗ ਲੈ ਕੇ ਬੰਦੇ ਅੰਦਰ ਆਉਂਦੇ ਹੈਗੇ ਜੀ, ਤੇ
0: ਜੀ
1: ਉਹ ਤੋਂ ਅੱਗੇ ਮੌਬ ਜਿਹੜਾ ਆ ਚੱਲਦਾ ਆ ਜੀ,
0: ਚੱਲਦਾ
1: ਤੇ ਹੌਲੀ ਹੌਲੀ ਫੁਟੇਜ ਆ ਰਹੀਆਂ ਹੈਗੀਆਂ ਜੀ, ਓਦਾਂ ਤੇ ਇਹਨਾਂ ਨੇ ਸੀਸੀਟੀਵੀ ਕੈਮਰੇ ਕਾਫੀ ਤੋੜਨ ਦੀ ਕੋਸ਼ਿਸ਼ ਕੀਤੀ ਜੀ,
0: ਜੀ
1: ਤੇ ਜਿਹੜੇ ਬਚ ਗਏ ਉਹਨਾਂ ਦੇ ਵਿੱਚ ਜਿਹੜੀਆਂ ਫੁਟੇਜ ਆ ਹੀ ਜਾਂਦੀਆਂ ਹੈਗੀਆਂ ਜੀ।
0: ਬਿਲਕੁਲ ਹੈ ਜੀ, ਆਲੇ ਦੁਆਲੇ ਦੇ ਵਿੱਚ ਉਹ ਕਰ ਰਹੇ ਨੇ ਕੈਪਚਰ ਜੀ। ਹਾਂਜੀ, ਤੇ ਸੈਣੀ ਸਾਹਿਬ,
1: ਹਾਂਜੀ
0: ਇਹ ਖੂਨ ਖਰਾਬਾ ਜਾਂ ਲਾ ਐਂਡ ਆਰਡਰ ਪੰਜਾਬ ਦੀ ਗੱਲ ਕਰੀਏ, ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਬਣ ਗਈਆਂ, ਸਰਕਾਰਾਂ ਆਪਣਾ ਰਾਜ ਭਾਗ ਵੀ ਭੋਗ ਗਈਆਂ, ਨਵਾਂ ਸਾਰਾ ਕੁਝ ਫਿਰ ਤੋਂ ਤਬਦੀਲੀ ਹੋਣ ਦੀ ਜਾਂ ਨਾ ਤਬਦੀਲੀ ਹੋਣ ਦੀਆਂ ਚਰਚਾਵਾਂ 2027 ਦੀਆਂ ਚੱਲ ਰਹੀਆਂ ਨੇ ਚੋਣਾਂ ਦੀਆਂ, ਪਰ ਡੀਜੀਪੀ ਜਿਹੜੇ ਨੇ ਪੰਜਾਬ ਦੇ ਉਹ ਪੱਕੇ ਨਹੀਂ ਕੀਤੇ ਗਏ, ਤੇ ਹਾਈ ਕੋਰਟ ਨੇ ਅੱਜ ਸਖਤ ਜਿਹੜਾ ਇਹਦੇ ਉੱਤੇ ਐਕਸ਼ਨ ਲਿਆ, 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਸਪਸ਼ਟ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ ਜੀ।
1: ਹਾਂਜੀ, 13 ਤਰੀਕ ਉਹਨਾਂ ਨੇ ਰੱਖੀ ਹੈ ਵੀ 13 ਤਰੀਕ ਨੂੰ ਜਿਹੜਾ ਆ ਚੀਫ ਸੈਕਟਰੀ ਰਿਪੋਰਟ ਕਰਨ ਕਿ ਉਹਨਾਂ ਨੇ UPSC ਤੋਂ ਜਿਹੜਾ ਆ ਵੀ ਪਾਸ ਹੋ ਕੇ ਆਇਆ ਆ ਨਾ ਜੀ ਪੈਨਲ, ਉਹਦੇ ਵਿੱਚੋਂ ਜਿਹੜਾ ਆ ਵੀ ਜਿਹੜਾ ਇਹਨਾਂ ਨੇ ਚੂਜ ਕਰਨਾ ਸੀ, ਇੱਕ ਬੰਦਾ 3 ਬੰਦੇ ਆ ਜਾਂਦੇ ਨਾ ਜੀ ਫਾਈਨਲ ਹੋ ਕੇ ਉੱਥੋਂ, ਤੇ 3 ਚੋਂ ਕੋਈ ਲਾ ਲਓ, ਉਹ ਸਟੇਟ ਦੀ ਚੋਇਸ ਹੁੰਦੀ ਵੀ ਤੁਸੀਂ ਉਹਨੂੰ ਕਿਉਂ ਨੀ ਲਾਇਆ ਜੀ, ਤੇ ਪੱਕਾ ਜੀ ਤੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਆ ਉਹ ਗਾਈਡਲਾਈਨ ਹੈਗੀਆਂ ਉਹਨੂੰ ਵਾਇਓਲੇਟ ਕੀਤਾ ਜਾ ਰਿਹਾ ਆ ਜੀ, ਇੰਨੇ ਸਾਲ ਤੋਂ ਕੱਚਾ DGP ਰੱਖਿਆ ਆ ਜੀ, ਤੇ ਭਾਰਤ ਸਾਹਿਬ ਤੁਸੀਂ ਹੈਰਾਨ ਹੋਵੋਗੇ, 3 ਬੰਦੇ ਇੱਦਾਂ ਦੇ ਹੈਗੇ ਸੀ ਜਿਹੜੇ ਆਪਣੀ ਟਰਮ ਉਡੀਕਦੇ ਉਡੀਕਦੇ ਰਿਟਾਇਰ ਹੋ ਗਏ ਜੀ,
0: ਬਿਲਕੁਲ,
1: ਕਿਉਂਕਿ ਉਹਨਾਂ ਨੂੰ ਅਪਰਚੁਨਿਟੀ ਸੀ, ਕਿਸੇ ਨੇ 6 ਮਹੀਨੇ ਰਹਿਣਾ ਸੀ, ਕਿਸੇ ਨੇ 8 ਮਹੀਨੇ ਰਹਿਣਾ ਸੀ, ਜਾਏ ਜੀ ਵੈਸੇ ਤਾਂ 2 ਸਾਲ ਦੀ ਨੌਕਰੀ ਰਹਿੰਦੀ ਹੋਵੇ ਤਾਂ ਪੱਕਾ ਲਾਉਂਦੇ ਹੈਗੇ ਆ ਜੀ, ਪਰ ਇਹ ਜਿਹੜਾ ਹੈਗਾ ਜੀ ਵੀ ਉਹਨਾਂ ਦੀਆਂ ਸੀਨੀਓਰਿਟੀ ਜਿਹੜੀ ਆ ਇਹਦੇ ਨਾਲ ਉਹ ਸੀਨੀਅਰ ਬੰਦੇ ਜਿਹੜੇ ਹੈਗੇ ਸੀਗੇ ਉਹ ਰਿਟਾਇਰ ਹੋ ਗਏ ਜੀ, ਇਹ ਭਾਈ ਸਾਹਿਬ ਹੁਣੀ ਜਿਹੜੇ ਹੈਗੇ ਆ ਉਦੋਂ ਦੇ ਕੇਜਰੀਵਾਲ ਕਿਰਪਾ ਸਦਕਾ ਉੱਥੇ ਟਿਕੇ ਆ ਜੀ, ਕੱਚਾ ਉਹਨਾਂ ਨੇ ਇਸ ਕਰਕੇ ਰੱਖਿਆ ਆ ਜੀ ਕਿ ਜੇ ਕਿਸੇ ਨੂੰ ਕੱਚਾ ਕੀਤਾ ਆ ਹੋਏ ਤੇ ਉਹਦੇ ਕੋਲ ਜੋ ਮਰਜ਼ੀ ਕੰਮ ਲੈ ਲਓ ਜੀ,
0: ਬਿਲਕੁਲ ਹੈ ਜੀ,
1: ਇਸ ਕਰਕੇ ਆ ਹੁਣ 13 ਤਰੀਕ ਪਈ ਆ ਜੀ, ਤੇ ਪਰ ਵਿੱਚ ਨਾ ਤੁਸੀਂ ਦੇਖਿਆ ਹੋਣਾ ਇੱਕ ਤੁਸੀਂ ਗੁਰਸ਼ੇਰ ਸਿੰਘ DSP ਦੀ ਖਬਰ ਵੀ ਕੀਤੀ ਹੈਗੀ ਜੀ, ਉਹਦੀ ਵਜ੍ਹਾ ਕਰਕੇ ਵੀ ਇਹ ਉਹ ਜਿਹੜਾ ਹੈਗਾ ਡਰੱਗ ਵਾਲਾ ਕੇਸ ਬਰੀ ਹੋ ਗਿਆ ਜੀ,
0: ਹਾਂਜੀ
1: ਸਰ ਇਹ ਟੇਂਟਡ ਆਫੀਸਰ ਆ, ਇਹਨੂੰ ਪਿੱਛੇ ਜੇ ਇਹਦਾ ਨਾਂ ਪਹਿਲਾਂ ਵੀ ਚਰਚਾ ਦੇ ਵਿੱਚ ਆਇਆ ਸੀ ਜਦੋਂ ਮਤਲਬ ਲਾਰੈਂਸ ਬਿਸ਼ਨੋਈ ਦੀ ਜਿਹੜੀ ਹੈਗੀ ਆ ਇੰਟਰਵਿਊ ਕਰਵਾਉਣ ਦੇ ਵਿੱਚ ਇਹਨੂੰ ਇਹਦੇ ਪੈਨਲਾਈਜ਼ ਕੀਤਾ ਸੀ ਜੀ,
0: ਤੇ
1: ਇਹ ਟੇਂਟਡ ਆਫੀਸਰ ਹੈਗਾ ਆ ਜੀ, ਸਰ ਇਹ ਜਿਹੜੇ ਲੋਕ ਆ ਨਾ ਜੀ ਇਹ ਜਾਣ ਬੁੱਝ ਕੇ ਆ ਵੀ ਉਹ ਕਹਿੰਦੇ ਹੈਗੇ ਨਾ ਜੀ ਵੀ ਕੇਸ ਦੇ ਵਿੱਚ ਫਸਾਉਂਦੇ ਵੀ ਆਪ ਹੀ ਆ ਤੇ ਕਢਾਉਂਦੇ ਵੀ ਆਪ ਹੀ ਆ, ਤੇ ਇਹਨਾਂ ਦਾ ਟਰਮਸ ਐਂਡ ਕੰਡੀਸ਼ਨ ਦੇ ਉੱਤੇ ਸਮਝੌਤੇ ਕਰ ਲੈਂਦੇ ਮੁਲਜ਼ਮਾਨ ਆ ਜੀ,
0: ਜੀ ਬਿਲਕੁਲ ਆ ਜੀ, ਦਰੁਸਤ ਹੈ ਜੀ,
1: ਹਾਂਜੀ ਇਹਦੇ ਵਿੱਚ ਨਾ ਉਹ ਜਿਹੜਾ ਹੈਗਾ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਸੀ ਕਿ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਆ ਖਰਾਬ ਹੋਣ ਦਾ ਕਾਰਨ ਇੱਕ ਜਿਹੜਾ ਆ ਪੁਲਿਸ ਦੇ ਅੰਦਰ ਵੱਧਦੀ ਟੈਂਸ਼ਨ ਜਿਹੜੀ ਆ
0: ਜੀ,
1: ਪਰ ਇਸ ਚੀਜ਼ ਨੂੰ ਇਗਨੋਰ ਥੋੜਾ ਕੀਤਾ ਜਾ ਸਕਦਾ ਆ, ਮੰਨ ਲਓ ਗੌਰਵ ਯਾਦਵ ਦਾ ਜਿਹੜਾ ਆ ਸੀਨੀਅਰ ਆ ਉਹ ਇਹਦੇ ਸਬੋਰਡੀਨੇਟ ਕੰਮ ਕਰਦਾ ਹੋਵੇ ਹਾਂਜੀ, ਤੇ ਇਹ ਜੂਨੀਅਰ ਜਿਹੜਾ ਹੈਗਾ ਆ ਉਹ ਵੱਡੀ ਪੋਸਟ ਤੇ ਬੈਠਾ ਹੋਵੇ, ਇਹ ਉਹ ਸੀਨੀਅਰ ਬਰਦਾਸ਼ਤ ਕਰੂਗਾ ਕਿ ਇਸ ਚੀਜ਼ ਦਾ ਲਾ ਐਂਡ ਆਰਡਰ ਦਾ ਕ੍ਰੈਡਿਟ ਇਹਨਾਂ ਨੂੰ ਮਿਲੇ ਜੀ,
0: ਪਰ ਸਰਕਾਰ
1: ਪੁਲਿਸ ਦੇ ਅੰਦਰ ਵੀ
0: ਇਹਦੇ ਵਿੱਚ ਸਰਕਾਰਾਂ ਨੂੰ ਕੋਈ ਮਤਲਬ ਕਿ ਫਰਕ ਪੈਂਦਾ ਜੇ ਮਤਲਬ ਕਿ ਇੰਡੀਪੈਂਡੈਂਟ ਘੱਟੋ ਘੱਟ ਨਹੀਂ DGP ਨੂੰ ਜੇ ਪੱਕਾ ਕਰ ਦਿੱਤਾ ਜਾਂਦਾ ਜਾਂ ਸ਼ੁਰੂ ਦੇ ਵਿੱਚ ਹੀ ਕਿ ਉਹਨਾਂ ਦਾ ਥੋੜਾ ਜਿਹਾ ਆਪਣਾ ਮਨੋਬਲ ਵੀ ਜਿਹੜਾ ਵੱਧ ਜਾਂਦਾ ਹੈ, ਉਹਨਾਂ ਦਾ ਕੰਟਰੋਲ ਆਪਣੀ ਪੁਲਿਸ ਡਿਪਾਰਟਮੈਂਟ ਦੇ ਉੱਤੇ ਵੱਧ ਜਾਂਦਾ ਹੈ, ਸਰਕਾਰਾਂ ਦਾ ਇੰਟਰਫੇਅਰ ਥੋੜਾ ਜਿਹਾ ਉਹਦੇ ਵਿੱਚ ਘੱਟ ਜਾਂਦਾ ਹੈ, ਇੱਕ ਕਾਰਨ ਇਹ ਵੀ ਹੋ ਸਕਦੇ ਹੈ
1: ਭਾਰੀ ਸਾਹਿਬ, ਬਟ ਨੈਚੁਰਲ ਆ ਇਹ ਤਾਂ ਹਿਊਮਨ ਸਾਈਕੋਲੋਜੀ ਆ ਜੀ, ਜੇ ਮੈਨੂੰ ਪਤਾ ਹੋਵੇ ਕਿ ਮੈਂ ਜੋ ਮਰਜ਼ੀ ਕਰਾਂ ਤੇ ਮੈਨੂੰ ਨਹੀਂ ਹਿਲਾ ਸਕਦੇ ਭਾਈ
0: ਜੀ,
1: ਤੇ ਮੈਂ ਉਹ ਕਰੂੰਗਾ ਜੋ ਜਸਟਿਸ ਹੋਊਗਾ ਜੀ,
0: ਜੀ
1: ਸਰਕਾਰ ਮੈਨੂੰ 20 ਵਾਰੀ ਕਵੇ ਜੀ ਮੈਂ ਉਹ ਕਰੂੰਗਾ ਕਿ ਜੋ ਮੇਰੇ ਪਬਲਿਕ ਦੇ ਹਿੱਤ ਵਿੱਚ ਹੋਊਗਾ, ਉਸ ਵੇਲੇ ਜ਼ਮੀਰ ਵੀ ਜਾਗ ਪੈਂਦੀ ਹੈਗੀ ਭਾਈ, ਮੈਂ ਤਨਖਾਹ ਲੈਣਾ ਹੈਗਾ, ਮੈਂ ਸਹੁੰ ਖਾਧੀ ਆ ਜੀ, ਠੀਕ ਆ ਜੀ, ਇਹ ਸਾਰੀਆਂ ਸੌਂਹਾਂ ਭੁੱਲ ਜਾਂਦੀਆਂ ਜਦੋਂ ਬੰਦੇ ਦੀ ਆਪਣੀ ਜਿਹੜੀ ਚੇਅਰ ਇਨਸਿਕਿਉਰ ਹੋਵੇ ਜੀ,
0: ਜੀ ਪਰ ਸਾਇੰਸ ਸਾਹਿਬ ਕੋਈ ਆਉਣ ਵਾਲੀ ਸਰਕਾਰ ਆਪਣੇ ਮੈਨੀਫੈਸਟੋ ਦੇ ਵਿੱਚ ਪਾਏਗੀ ਕਿ ਏਦਾਂ ਦੇ ਡਿਪਾਰਟਮੈਂਟ ਦੇ ਜਿਹੜੇ ਉੱਚ ਅਧਿਕਾਰੀ ਨੇ ਜਿਨ੍ਹਾਂ ਨੇ ਮਾਈ ਬਾਪ ਕਹਿ ਸਕਦੇ ਹਾਂ ਸਿੱਧੇ ਤੌਰ ਦੇ ਉੱਤੇ ਕਿ ਉਹਨਾਂ ਨੂੰ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਪਹਿਲਾਂ ਸਭ ਪਹਿਲੀ ਸ਼ਰਤ ਹੋਏਗੀ ਕਿ ਪੱਕਾ ਕੀਤਾ ਜਾਏਗਾ ਜੀ, ਉਸ ਤੋਂ ਬਾਅਦ ਦੇਖਾਂਗੇ ਬਾਕੀ ਕੰਮ ਜੀ।
1: ਨਹੀਂ ਤੇ ਉਹਨਾਂ ਨੇ ਪੈਨਸਲ ਰਾਜ ਨੀ ਕਰਨਾ, ਤੁਹਾਡਾ ਹੀ ਖਿਆਲ ਹੈ, ਉਹਨਾਂ ਨੇ ਜਾਤੀਆਂ ਨੀ ਕਰਨੀਆਂ। ਪਰ ਸਾਹਿਬ ਇਹ ਤਾਂ ਜਿਹੜਾ ਹੈਗਾ ਏਦਾਂ ਨਾ ਕਹੋ ਤੁਸੀਂ, ਹੁਣ ਤੁਸੀਂ ਸਾਰਾ ਕੁਛ ਹੀ ਕਹਿੰਦੇ ਹੈਗੇ ਵੀ ਇੱਥੇ ਸਤਿਯੁਗ ਆ ਜਾਏ, ਸਰਕਾਰ ਬਦਲਣੀ ਹੈ, ਯੁੱਗ ਨੀ ਬਦਲਣਾ। ਹਾਂਜੀ
0: ਯੁੱਗ ਬਦਲ ਗਏ,
1: ਹਾਂ ਫਿਰ ਤੁਸੀਂ ਤਾਂ ਸੋਚਦੇ ਹੈਗੇ ਵੀ ਸਰਕਾਰ ਬਦਲ ਦੇ ਨਾਲ ਯੁੱਗ ਬਦਲ ਜਾਊਗਾ, ਯੁੱਗ ਨੀ ਬਦਲਣਾ, ਸਰਕਾਰ ਬਦਲਣੀ ਆ। ਇਸ ਕਰਕੇ ਉਹਨਾਂ ਨੇ ਵੀ ਇਹ ਕੁਛ ਕਰਨਾ ਆ, ਥੋੜਾ ਕਿਸੇ ਲਿਮਿਟ ਚ ਕਰ ਲੈਣ ਤੇ ਚੰਗਾ ਜੀ। ਸਾਢੇ ਚਾਰ ਸਾਲ ਦਾ ਕੱਚਾ ਤੁਰਿਆ ਫਿਰਦਾ, ਉਹਨੂੰ ਆਪ ਨੂੰ ਸ਼ਰਮ ਆਉਂਦੀ ਹੋਣੀ ਆ, ਭਾਵਾਂ ਤਾਂ ਜਨਾਨੀ ਵੀ ਕਹਿੰਦੀ ਹੋਵੇ ਜਾ ਹੋਏ ਕੱਚੇ ਆ, ਤੂੰ ਤਾਂ ਕੱਚਾ ਹੀ ਰਹਿਣਾ। ਹਾਂਜੀ
0: ਜੀ,
1: ਇਸ ਕਰਕੇ
0: ਜੀ ਤੇ ਸੈਣੀ ਸਾਹਿਬ।

0: ਚਾਹੇ ਮਨਿਸਟਰਾਂ ਦੇ MLA ਦੇ ਉੱਤੇ ਨੇ ਜਾਂ ਆਮ ਜਨਤਾ ਦੇ ਉੱਤੇ ਵੀ ਨੇ, ਉਹਨੂੰ ਵੱਧ ਤੋਂ ਵੱਧ ਕਹਿ ਸਕਦੇ ਅੱਗੇ ਤੋਂ ਅੱਗੇ ਪਾਇਆ ਜਾਂਦਾ ਕਿ ਇੱਕ ਕੇਸ ਦੀ ਸਮਾਪਤੀ ਹੁੰਦੀ ਹੈ, ਦੂਸਰਾ ਠੋਕ ਦਿੱਤਾ ਜਾਂਦਾ, ਉਹਦੇ ਉੱਤੇ ਨਾਲ ਹੀ ਅਰੈਸਟ ਕੀਤੀ ਜਾਂਦੀ ਹੈ। ਪਰ ਪਿਛਲੇ ਦਿਨਾਂ ਚ ਜੋ ਫੈਸਲਾ ਆਇਆ ਉਹਦਾ ਕਿਤੇ ਨਾ ਕਿਤੇ ਅਸਰ ਦੇਖਦੇ ਹੋ ਇਸ ਚੀਜ਼ ਦੇ ਵਿੱਚ ਆਖਿਰਕਾਰ ਜੱਗੀ ਜੋਹਲ ਨੂੰ ਫਿਰ ਰਿਹਾ ਕਰਨਾ ਹੀ ਪਿਆ ਜੀ।
1: ਭਾਲੇ ਸਾਹਿਬ ਏਦਾਂ ਆ, ਰਿਹਾ ਨੀ ਕੀਤਾ ਸਰ, ਉਹ ਬੇਲ ਦਿੱਤੀ ਆ
0: ਜੀ,
1: ਬੇਲ ਦੇ ਕੇ ਜਿਹੜਾ ਹੈਗਾ ਆ ਨਾ, ਜਮਾਨਤ ਤੇ ਰਿਹਾ ਕੀਤਾ,
0: ਜਮਾਨਤ ਮਿਲਣ ਮਗਰੋਂ
1: ਜਿਹੜਾ ਕੱਲਾ ਰਿਹਾ ਕਰਨਾ ਹੈਗਾ ਆ, ਉਹ ਤਾਂ ਹੈਗਾ ਵੀ ਹਾਂ ਕੁਇਟਲ ਹੋ ਗਈ ਜੀ,
0: ਜਿਹੜਾ
1: ਕੁਇਟਲ ਨਹੀਂ ਹੋਈ
0: ਜੀ,
1: ਇਹ ਕੇਸਾਂ ਦੇ ਵਿੱਚ ਜਮਾਨਤ ਹੋਈ ਗਈ ਸੀ। ਪਰ ਕਮਾਲ ਦੀ ਗੱਲ ਇਹ ਹੈਗੀ ਆ ਕਿ ਜਮਾਨਤ ਹੋਈ ਦੇ ਬਾਵਜੂਦ ਬੇਲ ਬੌਂਡ ਨਹੀਂ ਸੀ ਭਰੇ ਜਾ ਰਹੇ, ਜਾਂ ਕੀ ਇਹੋ ਜਿਹਾ ਚੱਕਰ ਸੀਗਾ ਜਿਹਦੇ ਵਿੱਚ ਕੀ ਟੈਕਨੀਕਲ ਹਿੱਚ ਸੀਗੀ ਕਿ ਸੁਪੀਰੀਅਰ ਕੋਰਟ ਦੇ ਵਿੱਚ ਦੁਬਾਰਾ ਉਹਨਾਂ ਨੂੰ ਮੂਵ ਕਰਨਾ ਪਿਆ ਜੀ, ਵੀ ਸਾਨੂੰ ਜਮਾਨਤ ਨਹੀਂ ਮਿਲ ਰਹੀ, ਬੰਦਾ ਸਾਡਾ ਬਾਹਰ ਨਹੀਂ ਕੱਢਿਆ ਜਾ ਰਿਹਾ ਜੀ।
0: ਬਿਲਕੁਲ ਹੈ ਜੀ,
1: ਸਰ ਹਾਈ ਕੋਰਟ ਦਾ ਹੋਵੇ ਆਰਡਰ ਬੇਲ ਦਾ, ਤੇ ਉੱਥੇ ਜਿਹੜੀਆਂ ਲੋਅਰ ਕੋਰਟ ਜਿਹੜੀਆਂ ਹੈਗੀਆਂ ਉਹ ਬੇਲ ਨਾ ਲੈਣ, ਇਹ ਕਿੱਦਾਂ ਹੋ ਸਕਦਾ ਆ ਜੀ? ਉਹ ਕਿਸੇ ਟੈਕਨੀਕਲ ਗਰਾਊਂਡ ਤੇ ਰਿਫਿਊਜ਼ ਕਰਦੀਆਂ ਹੋਣਗੀਆਂ ਜੀ, ਜਾਂ ਕਿਸੇ ਗੱਲ ਦੇ ਉੱਤੇ ਕਿਸੇ ਨਾ ਕਿਸੇ ਗੱਲ ਤੇ ਹੜਿੱਕਾ ਹੀ ਲਾ ਦੇਣਾ ਹੁੰਦਾ ਨਾ ਜੀ, ਮੰਨ ਲਓ ਜੀ ਇਹਨਾਂ ਕੋਈ ਲੋਕਲ ਹੈ ਨੀ ਗਾ ਜੀ, ਜਿਹੜਾ ਬੇਲ ਬੌਂਡ ਭਰਨ ਵਾਲਾ ਕੋਈ ਲੋਕਲ ਬੰਦਾ ਹੈ ਨੀ ਗਾ
0: ਜੀ,
1: ਉਹ ਪ੍ਰੋਸੈਸ ਦੇ ਵਿੱਚ ਟਾਈਮ ਲਾ ਦਿੰਦੇ, ਅਦਰਵਾਈਜ਼ ਜਿਹੜਾ ਹੈਗਾ ਜਦੋਂ ਬੇਲ ਬੌਂਡ ਭਰੇ ਜਾਣ ਉਹ ਤੋਂ ਬਾਅਦ ਪੁਲਿਸ ਨਾ ਛੱਡੇ, ਦੈਟ ਕਸਟਡੀ ਵਿਲ ਬੀ ਡਿਕਲੇਅਰਡ ਐਜ਼ ਇਲੀਗਲ ਕਸਟਡੀ
0: ਜੀ,
1: ਔਰ ਰੌਂਗਫੁਲ ਕਨਫਾਈਨਮੈਂਟ ਦੇ ਅੰਦਰ ਜਿਹੜਾ ਹੈਗਾ ਪਰਚਾ ਦਰਜ ਹੋ ਸਕਦਾ ਜੀ ਉਸ IO ਤੇ ਜਾਂ ਉਸ ਥਾਣੇ ਇੰਚਾਰਜ ਤੇ
0: ਜੀ,
1: ਜੇਲ੍ਹ ਪ੍ਰਸ਼ਾਸਨ ਤੇ, ਕਿਉਂਕਿ ਜੇਲ੍ਹ ਪ੍ਰਸ਼ਾਸਨ ਨੇ ਛੱਡਣਾ ਜੀ, ਉਹ ਇਲੀਗਲ ਕਸਟਡੀ ਹੋ ਜਾਂਦੀ ਆ ਜੀ। ਪਰ ਕਿਉਂਕਿ ਇੱਥੇ ਜਿਹੜਾ ਹੈਗਾ ਆ ਉਹ ਬੇਲ ਬੌਂਡ ਹੀ ਨਹੀਂ ਸੀ ਭਰੇ ਜਾ ਰਹੇ ਜੀ, ਉਹ ਇੱਥੇ ਤੱਕ ਕੋਰਟ ਨੇ ਵੀ ਦੇਖਿਆ ਵੀ ਸਾਡੀ ਵੀ ਡਾਇਰੈਕਸ਼ਨ ਜਿਹੜੀ ਆ ਉਹਨੂੰ ਸੀਰੀਅਸਲੀ ਨਹੀਂ ਲਿਆ ਜਾ ਰਿਹਾ, ਇਸੇ ਕਰਕੇ ਉਹਨਾਂ ਨੇ 2:30 ਦਾ ਟਾਈਮ ਦਿੱਤਾ ਸੀ
0: ਜੀ,
1: 2:30 ਤੱਕ ਜਿਹੜਾ ਹੈਗਾ ਆ ਵੀ ਬੰਦਾ ਰਿਲੀਜ਼ ਕਰੋ ਜੀ ਹਰ ਹਾਲਤ ਚ,
0: ਤੇ
1: ਉਹ ਫੇਰ ਉਹਨਾਂ ਦੇ ਜਿਹੜਾ ਹੈਗਾ ਆ ਬੇਲ ਦੇ ਉੱਤੇ ਰਿਹਾ ਹੋ ਗਏ ਆ ਜੀ। ਤੇ ਇੱਕ ਔਜਲਾ ਸਾਹਿਬ ਨੇ ਕੱਲ ਮੈਨੂੰ ਸਵਾਲ ਪੁੱਛਿਆ ਸੀਗਾ ਜੀ ਕਿ ਕੀ ਇਹ ਕੰਪਨਸੇਸ਼ਨ ਲਈ ਜਿਹੜਾ ਸੂ ਕਰ ਸਕਦਾ, ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਜੀ ਨਹੀਂ, ਇਹਨਾਂ ਨੂੰ ਬੇਲ ਮਿਲੀ ਆ ਤੇ ਅਜੇ ਤੱਕ ਜਿਹੜਾ ਆ ਇਹ ਬਰੀ ਨਹੀਂ ਹੋਏ,
0: ਦੇਸ਼ ਤੋਂ ਬਾਹਰ ਇਹ ਜਿਹੜਾ ਜਾ ਸਕਣਗੇ ਕਿਉਂਕਿ
1: ਨਹੀਂ ਜਾ ਸਕਦੇ ਜੀ, ਨਹੀਂ ਜਾ ਸਕਦੇ ਜਦ ਤੱਕ ਟ੍ਰਾਇਲ ਚੱਲਦਾ ਹੈਗਾ ਤਦ ਤੱਕ ਜਿਹੜਾ ਨਹੀਂ ਉਹਨਾਂ ਦਾ ਪਾਸਪੋਰਟ ਸਰੈਂਡਰ ਕਰਾਇਆ ਹੋਊਗਾ ਜੀ। ਵੈਸੇ ਮੈਂ ਤਾਂ ਇੱਕ ਇਹਨਾਂ ਦਾ ਨਾ ਮਤਲਬ ਜਿਹੜਾ ਹੈਗਾ ਵੀ ਜੇ ਉਹਨਾਂ ਵੱਲੋਂ ਮੈਂ ਇੱਕ ਗੱਲ ਬੋਲਣੀ ਹੋਵੇ ਨਾ ਜੀ ਭਾਰਤੀ ਕਾਨੂੰਨ ਨੂੰ, ਤੇ ਮੈਂ ਇਹੀ ਗੱਲ ਕਹੂੰਗੀ ਕਹੂੰਗਾ ਵੀ ਜਿਹੜਾ ਉਹ ਇੱਕ ਗੀਤ ਨੀ ਸੀਗਾ ਜੀ ਵੀ ਏਡੀ ਗੱਲ ਨੀ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ, ਹਾਂਜੀ ਇੱਕ ਸਰ ਇੱਕ ਮੰਨ ਲਓ ਭਾਰੇ ਮੈਂ ਮਤਲਬ ਦੋਨੇ ਪੋਸੀਬਿਲਟੀਆਂ ਰੱਖਦਾ ਵੀ ਇੱਕ ਉਹਨਾਂ ਦੀ ਦੇਖੋ ਜੋ ਅੱਜ ਤੱਕ ਦਾ ਸਾਨੂੰ ਪਤਾ ਆ ਵੀ ਇੱਕ ਉਸ ਬੰਦੇ ਦੇ ਖਾਤੇ ਦੇ ਵਿੱਚੋਂ ਟ੍ਰਾਂਜੈਕਸ਼ਨ ਹੋਈ ਸੀ ਜਿਹੜੀ ਜਿਹੜੇ ਉਹਨਾਂ ਬੰਦਿਆਂ ਦੇ ਖਾਤੇ ਚ ਹੋਈ ਸੀ ਜਿਹੜੇ ਬੰਦਿਆਂ ਨੇ ਇੱਕ ਕਿਲਿੰਗ ਨੂੰ ਅੰਜਾਮ ਦਿੱਤਾ ਸੀ, ਤੇ ਬਾਅਦ ਚ ਪਤਾ ਲੱਗਿਆ ਕਿ ਉਸ ਕਿਲਿੰਗ ਦੀ ਗੱਲਬਾਤ ਦੇ ਵਿੱਚ ਇਹਨਾਂ ਦੀ ਵੀ ਸ਼ਮੂਲੀਅਤ ਸੀਗੀ।
0: ਬਿਲਕੁਲ
1: ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਆਰਗੇਨਾਈਜ਼ਡ ਕ੍ਰਾਈਮ ਹੋਏ ਸੀਗੇ ਜੀ ਜਿਹਦੇ ਵਿੱਚ ਪੈਸਾ ਵਿਦੇਸ਼ ਤੋਂ ਆਇਆ ਸੀ ਜੀ, ਹੁਣ ਇੱਕ ਟ੍ਰਾਂਜੈਕਸ਼ਨ ਕਰਕੇ ਇੰਟੈਂਸ਼ਨਲ ਔਰ ਅਨਇੰਟੈਂਸ਼ਨਲ ਉਹ ਜਿਹੜਾ ਹੈਗਾ ਆ ਵੀ ਜੋ ਹੋਇਆ ਸੀ ਜੀ ਉਹਦੇ ਕਰਕੇ 9 ਸਾਲ ਬੰਦਾ ਜੇਲ੍ਹ ਦੇ ਵਿੱਚ ਬੈਠਾ ਰਿਹਾ ਵਿਦਆਊਟ ਜਿਹੜਾ ਹੈਗਾ ਆ ਉਹ ਵੀ ਕਹਿੰਦੀ ਚਲਾਨ ਤੇ ਵਿਦਆਊਟ ਐਨੀ ਟ੍ਰਾਇਲ 9 ਸਾਲ ਜੇ ਕੋਈ ਅੰਦਰ ਰਹਿ ਜਾਂਦਾ ਆ ਨਾ
0: ਜੀ,
1: ਤੇ ਫਿਰ ਮੇਰੇ ਮੂੰਹੋਂ ਤਾਂ ਇਹੀ ਗੱਲ ਨਿਕਲਣੀ ਸੀ ਨਾ ਜੀ
0: ਜੀ,
1: ਏਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਹੈ ਜੀ, ਉਹ ਏਜੰਸੀਆਂ ਤਾਂ ਅਜੇ ਵੀ ਨਹੀਂ ਸੀ ਛੱਡਣ ਨੂੰ, ਇਹ ਤਾਂ ਕੁਦਰਤੀ ਕੋਰਟ ਨੇ ਜਿਹੜਾ ਹੈਗਾ ਆ ਵੀ ਸਖਤੀ ਦਿਖਾਈ ਆ ਤਾਂ ਉਹ ਬਾਹਰ ਆਏ ਆ ਜੀ।
0: ਬਿਲਕੁਲ,
1: ਤੇ
0: ਜੀ
1: ਬਾਕੀ ਜਿਹੜਾ ਆ ਨਾ ਜੀ ਸਾਡੇ ਮੁਲਕ ਦੇ ਵਿੱਚ ਜਦੋਂ ਬੰਦੇ ਨੂੰ ਛੱਡਦੇ ਆ ਨਾ ਇੰਨਾ ਕੁ ਹਰਾਸ ਕਰਕੇ ਛੱਡਦੇ ਹੈਗੇ ਆ ਤੇ ਉਹ ਵਿਚਾਰਾ ਕੰਪਨਸੇਸ਼ਨ ਦੀ ਤਾਂ ਗੱਲ ਕੀ ਹੋ, ਕਹਿੰਦਾ ਮੈਂ ਅਦਾਲਤਾਂ ਦੇ ਕੋਰਟਾਂ ਦੇ ਦਾਦਿਓ ਦੀ ਨੀ ਲੰਘਣਾ ਜੀ, ਹਾਂਜੀ ਮੇਰੀ ਜਾਨ ਛੱਡੋ ਮੈਂ ਨੀ ਮੁੜ ਕੇ ਦੇਖਦਾ ਇੱਧਰ ਨੂੰ।
0: ਬਿਲਕੁਲ,
1: ਸੋ ਇਸ ਕਰਕੇ ਉਹ ਜਿਹੜਾ ਕੰਪਨਸੇਸ਼ਨ ਜਿਹੜੀ ਆ ਉਹ ਕੋਈ ਨੀ ਕਲੇਮ ਕਰਦਾ, ਇੱਥੇ ਅਗਲੇ ਕਹਿੰਦੇ ਜਾਨ 2500
0: ਪਾਏ ਜੀ, ਤੇ ਜਾਨ 2500 ਪਾਏ ਸੈਣੀ ਸਾਹਿਬ, ਪਰ ਪੰਜਾਬ ਸਰਕਾਰ ਜਿਹੜੀ ਆ ਸਿਰਫ ਸਾਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਵਿੱਚ 226 ਮੁਅੱਤਲ ਕਰੇ ਜਿਹੜੇ ਨੇ ਜਥੇਦਾਰ ਸਾਹਿਬ ਨੇ ਇਹ ਬਿਆਨ ਦੇ ਦਿੱਤਾ ਹੈ। ਭਾਈ ਇਹ ਕਹਿੰਦੇ ਸਾਡੇ ਨਾਲ ਇਹ ਵੀ ਖੇਡਾਂ ਹੀ ਖੇਡ ਰਹੇ ਨੇ। ਦੇਖ ਲਓ ਆਖਰੀ ਖਬਰਾਂ ਪਹਿਲਾਂ ਲਵਾ ਦਿੱਤੀਆਂ ਪਿਛਲੇ ਮਹੀਨੇ ਚ ਕਿ ਅਸੀਂ ਭਾਈ ਗਠਨ ਕਰ ਦਿੱਤੀ ਹੈ ਜਿਸ ਦੇ ਵਿੱਚ ਧੁੰਮਾ

0: ਸਾਹਿਬੀ ਨੇ ਨਾਲ ਤੇ ਹੋਰ ਸਾਰੀਆਂ ਚੀਜ਼ਾਂ ਨੇ ਕਮੇਟੀ ਦਾ, ਤੇ ਅਸਲ ਦੇ ਵਿੱਚ ਆਫੀਸ਼ੀਅਲ ਤੌਰ ਦੇ ਉੱਤੇ ਖੱਤ ਜਿਹੜਾ ਹੈ ਕੱਲ੍ਹ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਦਾ ਹੈ ਜੀ ਕਿ ਭਾਈ ਤੁਹਾਡਾ ਆਹ ਗਠਨ ਕਰ ਦਿੱਤੀ ਹੈ ਜੀ, ਤੇ 2 ਮਹੀਨੇ ਇੱਦਾਂ ਹੀ ਨਿਗਾ ਦਿੱਤੇ ਫਿਰ ਜੀ।
1: ਗੱਲ ਏਦਾਂ ਹੈਗੀ ਹੈ ਜੀ, ਵੀ ਇਹਨਾਂ ਦਾ ਤਾਂ ਐਕਟ ਐਂਡ ਐਕਸ਼ਨ ਦੇਖ ਕੇ ਥੋੜੀ ਥੋੜੀ ਰਾਜਨੀਤੀ ਦਾ ਸਾਨੂੰ ਵੀ ਸਮਝ ਆਉਣ ਲੱਗ ਪਈ ਹੈ ਜੀ।
0: ਜੀ
1: ਵੀ ਲੋਕਾਂ ਨੂੰ ਤੁਸੀਂ ਜਿਹੜਾ ਪ੍ਰਚਾਰ ਉਦੋਂ ਕਰ ਦਿੱਤਾ, ਤੇ ਹੁਣ ਜਿਹੜਾ ਹੈਗਾ ਆ ਇੱਥੇ ਆ ਕੇ ਇਹਨਾਂ ਨੂੰ ਕਹਿ ਤਾਂ ਚਿੱਠੀ ਪਾਤੀ, ਆਫੀਸ਼ੀਅਲ ਲੈਟਰ ਹੁਣ ਭੇਜ ਦਿੱਤਾ ਜੀ।
0: ਆਖਰੀ ਤਰੀਕ ਨੂੰ ਮਿਲਦੀ ਹੈ ਜੀ।
1: ਹਾਂ ਜੀ, ਇਹ ਗੱਲ ਤਾਂ ਪਿਛਲੇ ਮਹੀਨੇ ਦੀ ਹੈਗੀ, ਉਦੋਂ
0: ਹਾਂ
1: ਜਦੋਂ ਕਿਹਾ
0: ਬਿਲਕੁਲ ਹੈ
1: ਸੀਗਾ ਜੀ ਇਹਨਾਂ ਨੇ ਕਮੇਟੀ ਬਣਾ ਤੀ ਸਾਰਾ ਕੁਛ ਜੀ, ਗਿਆਨੀ ਰਘਵੀਰ ਸਿੰਘ ਜਿਹੜਾ ਆ ਉਸ ਕਮੇਟੀ ਚ
0: ਜੀ
1: ਰੱਖ ਦਿੱਤੇ ਜੀ।
0: ਜੀ
1: ਤੋ ਉਹ ਜਿਹੜੀ ਕਮੇਟੀ ਬਣਾਈ ਆ ਉਹ ਵੀ ਆਈ ਵਾਸ਼ ਆ ਜੀ।
0: ਜੀ
1: ਭਗਵੰਤ ਮਾਨ ਹੋਣਾ ਦਾ ਇੱਕ ਸੁਭਾਅ ਆ ਜੀ,
0: ਜੀ
1: ਵੀ ਉਹ ਸੁਭਾਅ ਦੇ ਇੰਨੇ ਜਿੱਦੀ ਆ ਵੀ ਜਿਹੜਾ ਕੰਮ ਉਹਨਾਂ ਨੇ ਨਹੀਂ ਕਰਨਾ ਉਹ ਨਹੀਂ ਕਰਨਾ, ਜੋ
0: ਜੀ
1: ਮਰਜ਼ੀ ਕਰ ਲਓ,
0: ਜੀ
1: ਚਾਹੇ ਉਹਨਾਂ ਨੂੰ ਪੰਥ ਚੋਂ ਛੇਕੋ ਤੇ ਚਾਹੇ ਜਿੱਥੋਂ ਮਰਜ਼ੀ ਛੇਕੋ, ਉਹ
0: ਬਿਲਕੁਲ ਜੀ
1: ਉਹਨਾਂ ਨੇ ਨਹੀਂ, ਉਹ ਜਦੋਂ ਤਿਆਰ ਹੀ ਹੈ ਨਹੀਂ ਸੀ ਇਸ ਗੱਲ ਦੇ ਉੱਤੇ। ਹੈ
0: ਜੀ
1: ਜੀ, ਤੁਸੀਂ ਵਿਧਾਨ ਜਿੰਨੇ ਮਰਜ਼ੀ MLA ਸੱਦ ਲਏ ਇੱਥੇ,
0: ਜੀ
1: ਸਾਰੇ ਐਡਮਿਟ ਕਰਕੇ ਗਏ ਵੀ ਅਸੀਂ ਨਹੀਂ ਪੜ੍ਹੇ ਆਇਆ ਜੀ,
0: ਜੀ
1: ਤੇ ਪੜ੍ਹੇ ਆਇਆ ਉਹਨਾਂ ਨੇ ਵੀ, ਕਿਉਂਕਿ ਜੋ ਉਹ ਬੋਲੀ ਜਾਂਦੇ ਉਹ ਐਕਟ ਚ ਹੈ ਨਹੀਂ ਲਿਖਿਆ ਆ,
0: ਜੀ
1: ਹੈਰਾਨ ਸਾਰੀ ਆ ਵੀ ਇਹ ਕਿਹੜਾ ਮੰਦ ਬੁੱਧੀ ਵਾਲਾ ਚੈਪਟਰ ਦੱਸੀ ਜਾਂਦੇ
0: ਜੀ
1: ਹੈਗੇ ਜੀ, ਉਹਦਾ ਮਾਂ ਪਿਓ ਜਿਹੜਾ ਆ ਉਹ ਰਿਸਪੋਂਸੀਬਲ ਹੋਊਗਾ, ਉਹ
0: ਜੀ
1: ਕਿੱਥੋਂ ਪੜ੍ਹ ਕੇ ਜਿਹੜਾ ਆ ਦੱਸੀ ਜਾਂਦੇ ਹੈਗੇ ਆ ਜੀ, ਪਤਾ ਹੀ ਨਹੀਂ ਕਿਸੇ ਨੂੰ।
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਭ ਆਈ ਵਾਸ਼ ਆ ਜੀ, ਕਰਨਾ ਕੁਰਨਾ ਕੁਛ ਨੀ, ਪਿੱਛੇ ਮਹੀਨੇ ਦਾ 4 ਰਹਿ ਗਏ ਆ ਜੀ, ਫੇਰ ਕੋਡ ਆਫ
0: ਬਿਲਕੁਲ ਜੀ
1: ਕੰਡਕਟ ਲੱਗ ਜਾਣਾ ਜੀ।
0: ਜੀ
1: ਹੁਣ ਤਾਂ ਇਹ ਹੈਗਾ ਆ ਕਿ ਬਾਹਰ ਪ੍ਰਚਾਰ ਕਰਨ ਨੂੰ ਜਿਹੜਾ ਆ ਇਹਨਾਂ ਕੋ ਹੈਗਾ ਆ ਜੀ
0: ਜੀ
1: ਮਟੀਰੀਅਲ। ਬਾਕੀ ਭਾਰਤ ਸਾਹਿਬ ਮੈਂ ਇੱਕ ਚੀਜ਼ ਜ਼ਰੂਰ ਦੇਖੀ ਹੈਗੀ,
0: ਜੀ
1: ਤੇ ਉਹ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਹੈਗਾ ਜੀ, ਕਿ ਇਹਨਾਂ ਦੇ ਜਿਹੜੇ ਵਰਕਰ ਆ ਉਹਨਾਂ ਦਾ ਐਕਟ ਐਂਡ ਕੰਡਕਟ ਦੇਖ ਕੇ ਮੈਂ ਹੈਰਾਨ ਰਹਿ ਜਾਂਦਾ ਹੈਗਾ, ਜਿੱਦਾਂ ਕਿਸੇ ਦੀ ਬੁੱਧੀ ਤੇ ਪੜਦਾ ਹੀ ਪੈ ਜਾਂਦਾ ਨਾ ਜੀ।
0: ਜੀ
1: ਉਹ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ,
0: ਜੀ
1: ਆਹ ਜਿਹੜੀ ਗਾਇਤਰੀ ਬਿਸ਼ਨੋਈ ਦੇ ਕੇਸ ਦੇ ਵਿੱਚ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ ਸਰ,
0: ਜੀ
1: ਕਮਾਲ ਹੀ ਹੋਈ ਪਈ ਹੈਗੀ। ਇਹਨਾਂ ਲੋਕੀ ਇਹ ਸਮਝਦੇ ਨੀ ਕਿ ਇਹਨਾਂ ਨੂੰ ਸਮਝ ਹੀ ਹੈ ਨੀ ਗੀ ਜੀ,
0: ਜੀ
1: ਵੀ ਤੁਹਾਡੀ ਸਟੇਟ ਪੰਜਾਬ ਦਾ ਹਿੱਤ ਕਿਸੇ ਨੂੰ ਨੀ ਗਾ, ਬਸ ਉਹਨਾਂ ਨੂੰ ਤਾਂ ਇਹ ਹੈਗਾ ਆ ਵੀ ਹਾਂ ਜੀ ਵੀ ਸਾਡਾ ਨਿੱਜ ਕੀ ਹੈਗਾ ਜੀ, ਸਾਡੀ ਪਾਰਟੀ ਆ ਇਹ ਆਊਗੀ ਤੇ ਸਾਡੀਆਂ ਚੰਮਦੀਆਂ ਚੱਲਣਗੀਆਂ ਜੀ।
0: ਜੀ
1: ਬਾਕੀ ਕਹਿੰਦੇ ਅੱਜੇ ਦੂਜੇ ਤੇ ਵਰਕਰ ਦੀ ਕੋਈ ਨੀ ਕਰਦੇ ਜੀ,
0: ਜੀ
1: ਜੋ ਇਹਨਾਂ ਦੇ ਬੰਦੇ ਜਿਹੜੇ ਬਾਹਰ ਆਏ ਹੈਗੇ ਉਹੀ ਦੱਸਦੇ ਆ ਜੀ,
0: ਜੀ ਇਹ
1: ਸੋ
0: ਸਾਰੀ ਸਭ
1: ਪਤਾ ਨੀ
0: ਅਸਲ ਚ
1: ਇਹ
0: ਨਾ,
1: ਕਿਹੜਾ
0: ਇਹ ਉਹ
1: ਹੈਗਾ ਜੀ।
0: ਕਬੂਤਰ ਨੇ ਜਿਹੜੇ ਅੱਖਾਂ ਮੀਟ ਕੇ ਬੈਠੇ ਨੇ,
1: ਭੇਡਾਂ ਕਹਿੰਦੇ ਆ ਲੋਕੀ, ਮੈਂ ਨਹੀਂ ਕਹਿੰਦਾ ਜੀ, ਸੋਸ਼ਲ ਮੀਡੀਆ ਤੇ ਇੱਦਾਂ ਕਿਹਾ ਆ ਹੁੰਦਾ ਜੀ,
0: ਜੀ
1: ਔਰ ਇਹਨਾਂ ਦਾ ਐਕਟ ਐਂਡ ਐਕਸ਼ਨ ਵੀ ਇਹੀ ਮਤਲਬ ਜਿਹੜਾ ਆ ਉਹ ਲੱਗਦਾ ਆ ਜੀ, ਪਤਾ ਵੀ ਉਹ ਇਸੇ ਤਰੀਕੇ ਨਾਲ ਰਿਐਕਟ ਕਰਦੇ ਆ, ਜਿੱਦ ਨੂੰ ਇੱਕ ਭੇਡ ਤੁਰ ਪੈਂਦੀ ਬਾਕੀ ਵੀ ਉਧਰ ਨੂੰ ਛਾਲਾਂ ਮਾਰਨੀਆਂ ਸ਼ੁਰੂ ਕਰ
0: ਮਾਰਨ ਲੱਗ
1: ਦਿੰਦੀਆਂ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ,
1: ਹਾਂ ਜੀ
0: ਗਿਆਨੀ ਹਰਪ੍ਰੀਤ ਸਿੰਘ ਸਿੱਖ ਸਿਆਸਤ ਦੀ ਗੱਲ ਚੱਲ ਰਹੀ ਹੈ, ਉਹਨਾਂ ਨੇ ਵੀ ਖੁੱਲਾ ਖੱਤ ਲਿਖ ਦਿੱਤਾ ਜੀ, ਪੱਤਰ ਲਿਖ ਦਿੱਤਾ, ਸੋਰੀ ਖੱਤ ਨਹੀਂ ਕਹਿ ਸਕਦੇ, ਪੱਤਰ ਜੀ, ਪੱਤਰ ਲਿਖ ਦਿੱਤਾ ਖੁੱਲਾ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ, ਜਥੇਦਾਰ ਸਾਹਿਬਾਨ ਨੂੰ, ਤੇ ਜਥੇਦਾਰ ਜਿਹੜੇ ਆਪਣੇ ਪਹਿਲੇ ਜਥੇਦਾਰ ਸਨ ਪੁਨਰ ਸੁਰਜੀਤ ਵਾਲੇ, ਤੇ ਉਹਨਾਂ ਨੇ ਖੱਤ ਲਿਖਿਆ ਤੇ ਓਬਜੈਕਸ਼ਨ ਕੀਤਾ, ਦੋਸ਼ ਲਾਏ ਨੇ ਕਿ ਭਾਈ ਜਿਹੜੇ ਇੱਕ ਪਾਸੜ ਫੈਸਲੇ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੇ ਉੱਤੇ ਸੰਬੰਧਿਤ ਧਿਰਾਂ ਤੋਂ ਸਪਸ਼ਟੀਕਰਨ ਲਏ ਬਿਨਾਂ ਹੀ ਕਹਿੰਦੇ ਧਿਰ ਨੂੰ ਖੁਸ਼ ਕਰਨ ਦੇ ਲਈ, ਇੱਕ ਧਿਰ ਨੂੰ ਤੁਸੀਂ ਜਿਹੜਾ ਕੋਸ਼ਿਸ਼ਾਂ ਕਰੀ ਜਾ ਰਹੇ ਹੋ, ਤੇ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਵਾਪਰੀ ਘਟਨਾ ਸੰਬੰਧੀ ਕਹਿੰਦੇ ਨੇ ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਮੁੱਖ ਮੰਤਰੀ ਨੂੰ ਮਿਲੇ ਨੇ ਤਾਂ ਉਹਨਾਂ ਦੀ ਚਿੰਤਾ ਦੇ ਮੱਦੇਨਜ਼ਰ ਜਿਹੜਾ ਕੀਤੀ ਗਈ ਮੁਲਾਕਾਤ, ਜਿਵੇਂ ਕਿ ਕੱਲ੍ਹ 2 ਵਿਅਕਤੀਆਂ ਦਾ ਜ਼ਿਕਰ ਹੋਇਆ ਸੀ ਜੀ, ਉਹਨਾਂ ਨੂੰ ਸਪਸ਼ਟੀਕਰਨ ਮੰਗਿਆ, ਉਹਨਾਂ ਨੂੰ ਸਮਾਂ ਦਿੱਤਾ ਹੋਇਆ, ਤੇ ਇਸੇ ਤਰ੍ਹਾਂ ਉਹਨਾਂ ਨੇ ਫਿਰ ਆਪਣਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਿਹਾ ਕਿ 2 ਦਸੰਬਰ 2024 ਨੂੰ ਜੋ ਅਸੀਂ ਫੈਸਲਾ ਸੁਣਾਇਆ ਸੀ ਉਹਦਾ ਜਿਹੜਾ ਇਤਿਹਾਸਕ ਤੱਥਾਂ ਦਾ ਜ਼ਿਕਰ ਕੀਤਾ, ਰੋਸ਼ਨੀ ਪਾ ਦਿੱਤੀ ਜੀ।
1: ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਹੈਗਾ ਆ ਜੀ ਤੇ ਮੈਂ ਕਿਉਂ ਪਿੱਛੇ ਰਹਿ ਜਾ
0: ਜੀ,
1: ਹਾਂਜੀ ਸੋ ਸਵਾਲ ਇਹ ਹੈਗਾ ਆ ਕਿ ਭਾਈ ਜਦੋਂ ਤੂੰ ਫੈਸਲੇ ਸੁਣਾਉਂਦਾ ਪਿਆ ਸੀ ਤੂੰ ਉਹਨਾਂ ਨੂੰ ਜਿਹੜਾ ਇਤਿਹਾਸਕ ਤੱਥ ਦੱਸਦਾ ਪਿਆ ਆ, ਇਤਿਹਾਸ ਇਹ ਵੀ ਕਹਿੰਦਾ ਹੈਗਾ ਆ ਜੀ ਕਿ ਵੱਖਰੇ ਚੁੱਲੇ ਸਮੇਟੋ ਤੇ ਆਪ ਤੂੰ ਵੱਖਰਾ ਚੁੱਲਾ ਬਣਾ ਕੇ ਤੇ ਆਪ ਪ੍ਰਧਾਨ ਬਣ ਕੇ ਬਹਿ ਗਿਆ, ਇਹ ਤੈਨੂੰ ਕਹਿੰਦੇ ਕਿਹਾ ਸੀ ਤੇ ਜੱਜ ਜਿਹੜਾ ਹੈਗਾ ਕਦੀ ਕਦੀ ਏਦਾਂ ਦੇਖਿਆ ਹੈਗਾ ਕਿਸੇ ਜੱਜ ਕੋਲ ਫੈਸਲਾ ਕਰਾਉਣ ਜਾਏ ਜੀ ਵੀ
0: ਜੀ
1: ਹਾਂ ਜੀ ਆ ਜਾਇਦਾਦ ਮੇਰੀ ਆ ਕਿ ਏ ਦੀ ਆ ਕਿ ਬੀ ਦੀ ਆ।
0: ਜੀ
1: ਜੱਜ ਕਹਿੰਦਾ ਕੋਈ ਗੱਲ ਨੀ, ਏਦਾਂ ਏ ਦੀ ਆ ਨਾ ਬੀ ਦੀ ਆ, ਇਹ ਤਾਂ
0: ਜੀ
1: ਮੇਰੀ ਆ ਹੈ ਜੀ, ਆ
0: ਜੀ
1: ਫੈਸਲਾ ਇਹ ਦੇ ਤਾ ਜੀ, ਨਾ ਤੇਰੀ ਹੈ ਨਾ ਮੇਰੀ ਹੈ ਜੀ,
0: ਜੀ
1: ਇਹਨਾਂ ਦੀ ਆ ਜੀ।
0: ਪਰ
1: ਤੇ
0: ਜੈ
1: ਉਹ ਇਸ
0: ਸਰ
1: ਕਰਕੇ
0: ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਜਿਹੜਾ ਬੀਬੀ ਦਾ ਪਿਛਲੇ ਦਿਨਾਂ ਚ ਰੋਲਾ ਪਿਆ, ਇਹਨਾਂ ਨੇ ਆਪਣੇ ਮੂੰਹੋਂ ਸਟੇਟਮੈਂਟ ਦਿੱਤੀ ਹੈ ਮੀਡੀਆ ਦੇ ਵਿੱਚ ਕਿ ਮੈਨੂੰ ਟਾਰਗੇਟ ਕੀਤਾ ਜਾਣਾ ਸੀ, ਮੈਨੂੰ ਬਦਨਾਮ ਕਰਨਾ ਸੀ, ਮੇਰੇ ਤੇ ਤੋਹਮਤਾਂ ਲਾਉਣੀਆਂ ਸੀ, ਪਰ ਹਜੇ ਤੱਕ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਤਾਂ ਪੱਤਰ ਲਿਖ ਦਿੱਤਾ, ਪਰ FIR ਦਰਜ ਕਿਉਂ ਨਹੀਂ ਕਰਾਈ ਜੀ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ, ਜੇ ਇਹਨਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਮੈਨੂੰ ਬਦਨਾਮ ਕਰਨਾ ਸੀ।
1: ਸਰ ਕੁਛ ਵੀ ਨਹੀਂ,
0: ਜੀ
1: ਇਹਨਾਂ ਦਾ ਵੀ ਇਹ ਵੀ ਸੁਰਖੀਆਂ ਦੇ ਵਿੱਚ ਕਿੱਦਾਂ ਰਵਾਂ ਤੇ
0: ਜੀ
1: ਆਪਣੇ ਆਪ ਨੂੰ ਮੈਂ ਸਿਆਣਾ ਕਿੱਦਾਂ ਸਾਬਤ ਕਰਾਂ।
0: ਬਿਲਕੁਲ
1: ਤੁਸੀਂ ਇਹਨਾਂ ਦੇ ਐਕਟ ਐਂਡ ਐਕਸ਼ਨ ਤੋਂ ਤਾਂ ਬੀਬੀ ਜਗੀਰ ਕੌਰ ਸੈਟਿਸਫਾਈ ਨਹੀਂ,
0: ਜੀ
1: ਸੋ ਇਸ ਕਰਕੇ ਜਿਹੜਾ ਆ ਗੱਲ ਏਦਾਂ ਹੈ ਜੀ ਕਿ ਇਹਨਾਂ ਦਾ ਬਾਦਲਾਂ ਨੇ ਇਹਨਾਂ ਨੂੰ ਲਾਇਆ ਜੀ,
0: ਜੀ
1: ਇਹਨਾਂ ਨੇ ਜਿਹੜਾ ਆ ਜੋ ਵੀ ਨੁਕਸਾਨ ਕਰ ਸਕਣਾ ਬਾਦਲਾਂ ਦਾ ਉਹ ਕਰਨਾ ਆ ਜੀ।
0: ਕਰਨਾ ਹੈ ਜੀ
1: ਇਹ
0: ਬਿਲਕੁਲ,
1: ਆਪਸ ਦੇ ਵਿੱਚ ਭੁੱਲ ਜਾਂਦੇ ਹੈਗੇ ਆ ਕਿ ਭਾਈ ਇਸ ਚੀਜ਼ ਦੇ ਨਾਲ ਧਰਮ ਦਾ ਵੀ ਹੇਠੀ
0: ਨੁਕਸਾਨ
1: ਹੁੰਦੀ ਆ,
0: ਹੋ ਰਿਹਾ
1: ਧਰਮ ਦਾ
0: ਜੀ।
1: ਵੀ ਨੁਕਸਾਨ ਹੁੰਦਾ, ਇਹਨਾਂ ਚੋਂ ਕੋਈ ਜਵਾਨ ਬੰਦ ਕਰ ਲਏ
0: ਜੀ
1: ਹੈ ਜੀ, ਤੇ ਤਾਂ ਹੀ ਜਿਹੜਾ ਆ ਵੀ ਧਰਮ ਦਾ ਭਲੇ ਵਾਸਤੇ ਕੋਈ ਜਵਾਨ ਬੰਦ ਕਰ ਲਏ,
0: ਜੀ
1: ਨਾ ਕਿਸੇ ਚ ਕੁਰਬਾਨੀ ਦਾ ਜਜ਼ਬਾ ਆ, ਨਾ ਕਿਸੇ ਚ ਤਿਆਗ ਦੀ ਭਾਵਨਾ ਆ, ਵੀ ਭਾਈ ਤੂੰ ਚੁੱਪ ਕਰ ਜਾ, ਤੂੰ ਆਪਣਾ ਹੀ ਜਿਹੜਾ ਟਿੰਡ ਚਕਾਨਾ ਪਾਈ ਫਿਰਦਾ, ਮਿਲਣਾ ਤੈਨੂੰ ਕੱਖ ਵੀ ਨੀ ਇੱਥੋਂ
0: ਬਿਲਕੁਲ
1: ਹੈ ਜੀ। ਉਧਰ ਵਾਰਸ ਪੰਜਾਬ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਤੀਣਾ ਦੇ ਪੱਲੇ ਰਹਿਣ ਦੇਣਾ ਕੁਛ ਜੀ,
0: ਨਹੀਂ ਨਾਲੇ ਇਹਨਾਂ ਨੂੰ ਤਾਂ ਜ਼ੋਰ ਲਾਉਣਾ ਚਾਹੀਦਾ ਵੀ ਭਾਈ ਆਪਣੀ ਪਾਰਟੀ ਰਜਿਸਟਰ ਕਰਾਓ, ਜ਼ੋਰ ਉਧਰ ਨੂੰ ਲਾਓ ਪਹਿਲਾਂ ਤਾਂ।
1: ਸਰ ਬੇਨਤੀ ਇਹ ਆ ਵੀ ਜੇ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਫੈਬਰੀਕੇਟ ਹੁੰਦੀਆਂ ਹੈਗੀਆਂ ਆ, ਵੱਡੀਆਂ ਜਾਂਦੀਆਂ ਆ, ਤੇ ਫੇਰ ਉਹ ਜਾਣੀਆਂ ਕਿੱਥੇ ਆ, ਜਾਂ ਬਾਦਲ ਦਲੋਂ ਚੱਲ ਜਾਣਗੀਆਂ ਜੀ, ਤੇ ਜਾਂ ਜਿਹੜੀਆਂ ਹੈਗੀਆਂ, ਮੈਂ ਪੰਥਕ ਵੋਟ ਦੀ ਗੱਲ ਕਰ ਰਿਹਾ ਜੀ, ਓਦਾਂ ਤਾਂ ਕਾਂਗਰਸ ਕੋਲ ਵੀ ਸਿੱਖ ਵੋਟ ਹੈਗੇ ਆ ਤੇ ਸਾਰਿਆਂ ਕੋਲ ਹੋਣਗੇ ਜੀ, ਬੀਜੇਪੀ ਤੋਂ ਵੀ ਹੈਗੇ ਆ, ਪਰ ਜਿਹੜੀ ਅਕਾਲੀ ਵੋਟ ਹੈਗੀ ਸੀਗੀ, ਅਕਾਲੀ ਵੋਟ ਤਾਂ ਦੋ ਹਿੱਸਿਆਂ ਦੇ ਵਿੱਚ ਵੰਡ ਹੋਣੀ ਆ ਜੀ, ਜਾਂ ਉਹਨਾਂ ਕੋਲ ਵਾਰਸ ਪੰਜਾਬ ਕੋਲ ਜਾਣੀ ਆ, ਜਾਂ ਅਕਾਲੀ ਦਲ ਬਾਦਲ ਕੋਲ ਜਾਣੀ ਆ, ਇਹ ਤਾਂ ਨਾ ਤਿੰਨਾਂ ਦੇ ਵਿੱਚ, ਨਾ 13 ਚ, ਨਾ 12 ਚ, ਨਾ ਹੈ ਜੀ 17 ਚ, ਇਹ ਤੇ ਇਹ ਵਿਚਾਰੇ ਜਿਹੜੇ ਹੈਗੇ ਆਪਣੀ ਹੋਂਦ ਹੀ ਦੇਖੀ ਜਾਂਦੇ ਹੈਗੇ ਆ ਜੀ, ਆਪਣੇ ਲੀਡਰ ਇਹਨਾਂ ਦੇ ਇਹ ਆਲੀ ਹੁਣੀ ਛੱਡ ਕੇ ਚੱਲ ਗਏ, ਹੁਣ ਤੁਹਾਡੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੈ ਕੀ ਆ ਜੀ,
0: ਜੀ
1: ਸਿਰਫ ਇੱਕ ਤੁਸੀਂ ਸਾਬਕਾ ਜਥੇਦਾਰ ਹੋ, ਹੋਰ ਤਾਂ ਕੁਛ ਨੀ ਨਾ
0: ਨਹੀਂ ਜੀ ਬਿਲਕੁਲ।
1: ਇਹ ਆਪਣੇ ਆਪ ਨੂੰ ਧਰਮ ਦੇ ਬਹੁਤ ਗਿਆਤਾ
0: ਜੀ,
1: ਸਰ ਗੱਲ ਇਹ ਤਾਂ ਹੈ ਜੇ ਕੋਈ ਬੰਦਾ ਸਿਫਤ ਕਰੇ ਨਾ ਬੰਦੇ ਦੀ, ਤੇ ਉਹ ਨੈਚੁਰਲ ਜਿਹੜੀ ਹੈਗੀ ਆ ਰਿਸਪੈਕਟ ਮੰਨੀ ਜਾਂਦੀ ਆ,
0: ਬਿਲਕੁਲ
1: ਕੋਈ ਬੰਦਾ ਜਿਹੜਾ ਹੈਗਾ ਆ ਆਪਣੇ ਆਪ ਨੂੰ ਜਦੋਂ ਅਸਟੈਬਲਿਸ਼ ਕਰਨ ਲੱਗ ਪਏ ਨਾ ਵੀ ਮੈਂ ਜਿਆਦਾ ਸਿਆਣਾ ਆ, ਸਾਹਮਣੇ ਵਾਲਾ ਬੇਵਕੂਫ ਆ, ਉਹਦੇ ਨਾਲ ਫਿਰ ਆਪਣਾ ਮਾਣ ਹੀ ਘਟਦਾ ਹੁੰਦਾ, ਇੱਜ਼ਤ ਨੀ ਮਿਲਦੀ ਹੁੰਦੀ ਜੀ।
0: ਬਿਲਕੁਲ ਆ ਜੀ, ਤੇ ਸੈਣੀ ਸਾਹਿਬ ਤੁਸੀਂ ਇਆਲੀ ਸਾਹਿਬ ਦੀ ਗੱਲ ਕੀਤੀ ਆ, ਜੇ ਹੁਣ ਪਾਰਟੀ ਰਜਿਸਟਰ ਨਹੀਂ ਹੁੰਦੀ ਜਾਂ ਹੋਰ ਸਾਰੀਆਂ ਕਾਨੂੰਨੀ ਦਿੱਕਤਾਂ ਜਾਂ ਹੋਰ ਜੋ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਮੱਦੇ ਨਜ਼ਰ, ਇਆਲੀ ਸਾਹਿਬ ਕੀ ਸੋਚਦੇ ਹੋਣਗੇ ਹੁਣ ਜੀ, ਮੈਂ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ, ਜਾਂ ਉਹਨਾਂ ਦਾ ਕੀ ਰਾਜਨੀਤਿਕ ਫਿਊਚਰ ਅੱਗੇ ਰਹਿ ਗਿਆ ਜੀ?
1: ਨਹੀਂ ਨਹੀਂ ਭਾਰੇ ਸਾਹਿਬ, ਪਾਰਟੀ ਰਜਿਸਟਰ ਹੋ ਜਾਣੀ ਹੈਗੀ ਆ ਜੀ,
0: ਜੀ
1: ਤੇ ਉਹ ਚਾਹੇ ਕੋਈ ਲੀਗਲ ਐਕਸ਼ਨ ਦੇ ਨਾਲ ਹੋ ਜਾਏ, ਚਾਹੇ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਨਾਲ ਹੋ ਜਾਏ ਜੀ, ਪਾਰਟੀ ਰਜਿਸਟਰ ਹੋਏਗੀ। ਇਹ ਨੀ ਹੈਗਾ ਕਿ ਪਾਰਟੀ ਨੂੰ ਜਿਹੜੇ ਆ ਜਿਸ ਐਂਗਲ ਦੇ ਨਾਲ ਇਹ ਦੇਖ ਰਹੇ ਹੈਗੇ ਆ, ਇਹ ਡਿਲੇ ਕਰ ਸਕਦੇ ਆ, ਡਿਨਾਈ ਨਹੀਂ ਕਰ
0: ਸਕਦੇ,
1: ਨਹੀਂ
0: ਕਰ ਸਕਦੇ ਜੀ ਜੀ
1: ਹਾਂ ਜੀ, ਡਿਲੇ ਕਰਨਗੇ ਉਹ ਆਪਣੇ ਰਾਜਨੀਤਿਕ ਸਵਾਰਥਾਂ ਕਰਕੇ ਕਰਨਗੇ ਜੀ, ਬਟ ਡਿਨਾਈ ਨਹੀਂ ਕਰ ਸਕਦੇ, ਆਖਰ ਕਾਂਸਟੀਟਿਊਸ਼ਨ ਤਾਂ ਇਸ ਕੰਟਰੀ ਦਾ ਹੈ ਹੀ ਆ ਨਾ ਜੀ,
0: ਪਰ ਇਹਦੇ ਵਿੱਚ
1: ਉਹ ਤਾਂ ਪ੍ਰਵੇਲ ਕਰਦਾ ਹੀ ਆ, ਕੋਟਾਂ ਹੈਗੀਆਂ।
0: ਸੈਣੀ ਸਾਹਿਬ ਇਹਦੇ ਵਿੱਚ ਵੀ ਤਾਂ ਸਿਆਸਤ ਜਾਂ ਇੱਕ ਪਾਰਟੀ ਨੂੰ ਉਭਾਰਨ ਦੇ ਨਜ਼ਰੀਏ ਦੇ ਨਾਲ ਦੇਖਿਆ ਜਾ ਸਕਦਾ ਕਿ ਉਹਨੂੰ ਹਰ ਰੋਜ਼ ਹੀ ਖਬਰਾਂ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਕੋਈ ਨਾ ਕੋਈ ਚਰਚਾ ਉਹਨਾਂ ਦੇ ਬਾਰੇ ਚੱਲੀ ਜਾਵੇ ਜੀ।
1: ਪਰ ਸਾਹਿਬ ਇਹ ਜੋ ਕੁਛ ਹੋ ਰਿਹਾ ਨਾ ਨੈਚੁਰਲ ਹੋ ਰਿਹਾ ਆ, ਤੁਸੀਂ ਇਹ ਨਾ ਸੋਚੋ ਇੰਟੈਂਸ਼ਨਲ ਹੋ ਰਿਹਾ
0: ਜੀ,
1: ਇਹ ਨੈਚੁਰਲ ਹੋ ਰਿਹਾ ਹੈਗਾ ਆ, ਕੁਛ ਨਾ ਕੁਛ ਘਟਨਾਵਾਂ ਹੀ ਇਸ ਤਰੀਕੇ ਨਾਲ ਵਾਪਰ
0: ਜੀ ਜੀ ਸੈਣੀ ਸਾਹਿਬ। ਲਓ ਜੀ ਸੈਣੀ ਸਾਹਿਬ ਦਾ ਫੋਨ ਲੱਗਦਾ ਕਿ ਜਵਾਬ ਦੇ ਗਿਆ, ਤੇ ਚਲੋ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਦੁਬਾਰਾ ਨਾਲ ਲੈਣ ਦੇ ਲਈ। ਤੇ ਲਾਈਨਾਂ ਦੋਸਤ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ, ਜਿੰਨੀ ਵੀ ਚਰਚਾ ਹੋਈ ਆ ਉਹਦੇ ਵਿੱਚ ਆਪਣੇ ਵਿਚਾਰ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਨਾਲ ਦੀ ਨਾਲ ਵਿਦੇਸ਼ੀ ਖਬਰਾਂ ਵੀ ਨੇ, ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਹਾਂ। ਸਤਿ ਸ੍ਰੀ ਅਕਾਲ ਜੀ ਦੁਬਾਰਾ ਸੈਣੀ ਸਾਹਿਬ ਜੀ ਨੂੰ ਜੀ।
1: ਭਾਰੇ ਸਾਹਿਬ ਕੱਟ ਹੋ ਗਿਆ ਸੀ ਫੋਨ
0: ਪਤਾ ਨੀ ਜੀ ਕੀ ਹੋਇਆ, ਆਪੇ ਝਟਕਾ ਜਿਹਾ ਲੱਗ ਗਿਆ ਜੀ ਇਹਦੇ।
1: ਵੀ ਮੇਰਾ ਟਾਈਮ ਪੂਰਾ ਹੋ ਗਿਆ ਹੋਣਾ। ਹਾਂਜੀ ਤੁਸੀਂ ਛੁੱਟੀ ਨੀ ਦਿੰਦੇ ਉਧਰ, ਉਧਰ ਸਾਹਿਬ ਆਉਣ ਨੂੰ ਬੈਠੇ ਹੈਗੇ, ਉਹਨਾਂ ਨੇ ਢੋਲਕੀਆ ਛਾਣੇ ਕੱਸ ਲਏ ਆਪਣੇ, ਤੇ ਹੁਣ ਤੁਸੀਂ ਆਪਾਂ ਇੱਥੇ ਹੀ ਵਾਇੰਡ ਅਪ ਕਰਦੇ ਹਾਂ ਜੀ। ਹਾਂਜੀ
0: ਥੈਂਕ ਯੂ ਜੀ, ਥੈਂਕ
1: ਯੂ। ਸੋ ਮੇਰੀ ਮੇਰੀ ਬੇਨਤੀ ਆ ਕਿ ਜਿਹੜੀ ਇਹ ਗੱਲ ਕਰਦੇ ਸੀ ਆਪਾਂ, ਇਹ ਜੋ ਕੁਛ ਵਾਪਰ ਰਿਹਾ ਇਹ ਨੈਚੁਰਲੀ ਆ, ਉਹ ਖਬਰਾਂ ਦੇ ਵਿੱਚ ਜਿਹੜਾ ਹੈਗਾ ਆਉਣ, ਹਰ ਇੱਕ ਬੰਦਾ ਜਿਹੜਾ ਰਾਜਨੀਤੀ ਦੇ ਵਿੱਚ ਆਉਂਦਾ ਹੈਗਾ ਨਾ ਜੀ, ਉਹ ਖਬਰਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਤਾਂ ਕਰਦਾ ਹੀ ਹੁੰਦਾ ਜੀ, ਤੇ ਬਾਕੀ ਉਹ ਰਜਿਸਟ੍ਰੇਸ਼ਨ ਜ਼ਰੂਰ ਹੋ ਜਾਣੀ ਆ ਜੀ, ਮੈਨੂੰ ਉਮੀਦ ਆ ਜੀ। ਜੀ ਭਾਰਤ ਸਾਹਿਬ ਥੈਂਕ ਯੂ ਜੀ।
0: ਹਾਂਜੀ ਸੱਠ ਅੱਠਾ ਕਰ ਲੈਣੇ ਥੋੜਾ ਜਿਹਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਅਗਲਿਆਂ ਨੂੰ ਪਤਾ ਕਿ ਤੁਸੀਂ ਬਿਨਾਂ ਕਿਸੇ ਲਾਲਚ ਲੋਭ ਤੋਂ ਬਿਨਾਂ ਹਮੇਸ਼ਾ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਹੋ ਜੀ। ਤੇ ਅੱਗੇ ਲਿਖਦੇ ਨੇ ਰਾਜਨ ਜੀ ਵਧੇ ਖਰਚਿਆਂ ਦੇ ਬਾਰੇ ਜੋ ਰੋਲਾ ਪਾ ਰਹੇ ਹੋ, ਸੁਣਨੇ ਵਾਲੇ ਤਾਂ ਕਹਿੰਦੇ ਸੌ ਰਹੇ ਨੇ
1: ਇਹਦਾ ਮਤਲਬ ਗੱਲ ਤੁਹਾਡੇ ਤੱਕ ਪਹੁੰਚ ਗਈ ਹੈਗੀ ਆ, ਤੇ ਫੇਰ ਇਹਦਾ ਐਕਸ਼ਨ ਵੀ ਹੋ ਜਾਊਗਾ ਜੀ, ਕਿਹੜੀ ਗੱਲ ਆ
0: ਜੀ।
1: ਆਪਾਂ ਗੱਲਾਂ ਲਾ ਕੇ ਘਰ ਦੇ ਬਾਹਰ ਰੱਖ ਦੇਣਾ ਹੈਗਾ ਆ ਜੀ, ਵਧੇ ਖਰਚੇ। ਹਾਂਜੀ ਆਪਾਂ ਜਿਹੜਾ ਹੈਗਾ ਪਾ ਜਾਣਗੇ ਜੀ ਜਿੱਦਾਂ ਮਰਜ਼ੀ
0: ਜੀ।
1: ਉਹ ਜਿੱਦਾਂ ਨਾ ਜੀ ਇੱਕ ਸੜਕ ਨੀ ਪੱਕੀ ਕਰਾਈ, ਉਹਨਾਂ ਨੇ ਗੱਲਾਂ ਲਾ ਕੇ ਰੱਖ ਦਿੱਤਾ ਸੀ ਬਾਜ਼ਾਰ ਦੇ ਵਿੱਚ
0: ਜੀ।
1: ਹਾਂਜੀ ਤੁਸੀਂ ਖਬਰ ਕੀਤੀ ਵੀ ਸੀਗੀ ਵੀ ਉਹਨਾਂ ਨੇ ਗੱਲਾਂ ਲਾ ਕੇ ਰੱਖ ਦਿੱਤਾ, ਉਹਨਾਂ ਨੇ ਗੱਲੇ ਦੇ ਵਿੱਚ ਪੈਸੇ ਪਾਏ ਗਏ, 1.5-2 ਲੱਖ ਰੁਪਇਆ ਹੋਇਆ, ਉਹਨਾਂ ਨੇ ਸੜਕ ਬਣਾ ਲਈ ਤੇ ਇਹਨਾਂ ਤੇ ਪਰਚਾ ਦਰਜ ਕਰ ਦਿੱਤਾ ਵੀ ਸੜਕ ਨਾਲ ਛੇੜਛਾੜ
0: ਛੇੜਛਾੜ ਹੋ ਗਈ ਸੜਕ ਤੇ।
1: ਉਹ ਬਣਾਉਣ ਵਾਲੇ ਕਾਂਗਰਸੀ ਸੀ ਵਿਚਾਰੇ, ਉਹਨਾਂ ਦੇ ਉਹ ਖਹਿਰਾ ਸਾਹਿਬ ਦੇ ਹੀ ਬੰਦੇ ਸੀ ਤੇ ਖਹਿਰਾ ਸਾਹਿਬ ਦੀ ਕੰਸਟੀਚੁਐਂਸੀ ਆ ਜੀ। ਆਪਣੇ ਕੱਕੜ ਸਾਹਿਬ ਆਏ ਆ ਕਈ ਵਾਰੀ, ਆਪਣੇ ਪ੍ਰੋਗਰਾਮਾਂ ਚ ਸ਼ਾਮਲ ਵੀ ਹੁੰਦੇ ਰਹੇ ਜੀ।
0: ਹਾਂਜੀ ਥੈਂਕ ਯੂ
1: ਠੀਕ ਹੈ ਭਾਰੇ ਸਾਹਿਬ, ਦਿਓ ਇਜਾਜ਼ਤ ਜੀ, ਬਾਬਾ ਸਾਹਿਬ ਨੂੰ ਕਹੋ ਆ ਜਾਓ ਜੀ, ਹੁਣ ਚੱਲੀਏ ਫੇਰ। ਥੈਂਕ ਯੂ ਜੀ, ਸ਼ੁਕਰੀਆ ਜੀ,
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਖੁੱਲੀਆਂ ਨੇ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲੋ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ, ਦੋ ਤਿੰਨ ਖਬਰਾਂ ਨੇ ਵਿਦੇਸ਼ਾਂ ਦੀਆਂ ਵੀ, ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ, ਟਰੰਪ ਕੀ ਕੁਝ ਕਾਰੇ ਕਰ ਰਿਹਾ ਤੇ ਉਹਦੀ ਜਿਹੜੀ ਆ ਖਬਰ ਲੈ ਕੇ ਫਿਰ ਆਪਾਂ ਕਹਾਣੀ ਦੇ ਨਾਲ ਤੁਹਾਨੂੰ ਜਿਹੜਾ ਨਾਲ ਜੋੜਦੇ ਆ ਕੁਝ ਹੀ ਪਲਾਂ ਦੇ ਵਿੱਚ। ਤੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ। ਫਲਾਈਟ ਦੁਬਈ ਫਲਾਈਟ ਜਿਹੜੀ ਹੈ ਕੱਲ ਰਾਤੀ ਔਜਲਾ ਸਾਹਿਬ ਨੇ ਜਿਵੇਂ ਖਬਰ ਦਾ ਜ਼ਿਕਰ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ ਹੋ ਚੁੱਕੇ ਨੇ। ਫਲਾਈ ਦੁਬਈ ਜਹਾਜ਼ ਹਾਦਸੇ ਦੇ ਵਿੱਚ ਕੋ ਪਾਇਲਟ ਦੀ ਗ੍ਰਿਫਤਾਰੀ ਦੇ ਬਾਵਜੂਦ ਸਾਜ਼ਿਸ਼ ਪਿਛਲਾ ਜਿਹੜਾ ਕਾਰਨ ਰਹੱਸ ਬਣਿਆ ਹੋਇਆ। ਇਜ਼ਰਾਈਲ ਜਾ ਰਹੀ ਉਡਾਨ ਦੇ ਵਿੱਚ ਆਪਣੇ ਕਪਤਾਨ ਨੂੰ ਚਾਕੂ ਮਾਰਨ ਵਾਲੇ ਓਮਾਨੀ ਕੋ ਪਾਇਲਟ ਦੀ ਪਛਾਣ ਤੇ ਮਕਸਦ ਪਛਾਣ ਨੇ ਅਣਪਛਾਤੇ ਬਣੇ ਹੋਏ ਨੇ ਤੇ ਹਾਲਾਂਕਿ ਵੀਰਵਾਰ ਨੂੰ ਅੱਜ ਜਾਂਚਕਰਤਾਵਾਂ ਦੇ ਵੱਲੋਂ ਹੋਰ ਜਾਣਕਾਰੀ ਹਾਸਲ ਕਰਨ ਦੇ ਜੱਦੋਜਹਿਦ ਵੀ ਕੀਤੀ ਗਈ ਹੈ। ਇਸ ਹਾਦਸੇ ਦੇ ਕਾਰਨ ਜਹਾਜ਼ ਖਤਰਨਾਕ ਤਰੀਕੇ ਦੇ ਨਾਲ ਹੇਠਾਂ ਡਿੱਗ ਗਿਆ ਸੀ ਤੇ ਤਕਰੀਬਨ 5 ਕਿਲੋਮੀਟਰ ਦੇ ਤਕਰੀਬਨ ਇਸ ਨੂੰ ਜਿਹੜਾ ਸਾਊਦੀ ਅਰਬ ਦੇ ਵਿੱਚ ਉਤਰਨ ਦੇ ਲਈ ਮਜਬੂਰ ਹੋਣਾ ਪਿਆ ਸੀ। ਸੰਯੁਕਤ ਅਰਬ ਇਮਰਾਤ ਜਿਹੜਾ ਤੋਂ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਜਾ ਰਹੇ 174 ਲੋਕਾਂ ਨੂੰ ਲੈ ਕੇ ਜਿਹੜੀ ਇਹ ਫਲਾਈਟ ਜਾ ਰਹੀ ਸੀ ਤੇ ਉਡਾਨ ਦੇ ਵਿੱਚ ਸਵਾਰ ਸਨ ਲੋਕ ਤੇ ਇਜ਼ਰਾਈਲੀ ਯਾਤਰੀਆਂ ਨੇ ਦੱਸਿਆ ਕਿ ਕਿਵੇਂ ਲਹੂ ਲੁਹਾਨ ਭਾਰਤੀ ਕਪਤਾਨ ਨੇ ਉਨ੍ਹਾਂ ਨੂੰ ਅੰਦਰ ਆਉਣ ਦੇ ਲਈ ਕਾਕਪਿਟ ਦਾ ਜਿਹੜਾ ਦਰਵਾਜ਼ਾ ਖੋਲਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋ ਪਾਇਲਟ ਦੇ ਨਾਲ ਹੱਥੋਪਾਈ ਕੀਤੀ ਤੇ ਇੰਨੇ ਤਿੱਖੇ ਜਿਹੜਾ ਉਤਾਰਨ ਨੂੰ ਜਿਹੜਾ ਸੀ ਆਪਣੇ ਚਾਕੂ ਜਿਹੜਾ ਸੀ ਉਹਨਾਂ ਦੇ ਕੋਲ ਇੰਨੇ ਤਿੱਖੇ ਉਹਨਾਂ ਦੇ ਉੱਤੇ ਵਾਰ ਹੋਏ, ਸਥਿਰ ਕੀਤਾ ਕਿ ਜਹਾਜ਼ ਦਾ ਜਿਹੜਾ ਰਡਾਰ ਸੀਗਾ ਉਖੜ ਗਿਆ ਸੀਗਾ। ਇਜ਼ਰਾਈਲ ਦੀ ਪ੍ਰਧਾਨਗੀ ਜਿਹੜੀ ਅਧੀਨ ਸਾਂਝੇ ਕੀਤੇ ਗਏ ਇੱਕ ਨਵੇਂ ਬਿਆਨ ਦੇ ਵਿੱਚ ਬਚਾਅ ਕਰਨ ਵਾਲਿਆਂ ਦੇ ਵਿੱਚੋਂ ਇੱਕ ਅਸਾਫ ਰਾਜੂਆਨ ਨੇ ਕਿਹਾ ਕਿ ਅਸੀਂ ਬੇਬਸ ਮਹਿਸੂਸ ਕੀਤਾ ਤੇ ਅਸਮਾਨ ਦੇ ਵਿੱਚ ਲਟਕ ਰਹੇ ਸਾਂ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਕਿਸ ਦੇ ਵੱਲ ਜਿਹੜਾ ਰੁੱਖ ਕਰੀਏ, ਪਰ ਇਹ ਸਭ ਬਚਣ ਦੇ ਲਈ ਜਿਹੜਾ ਇੱਕ ਸਹਿਜ ਜਿਹੜੀ ਪ੍ਰਵਿਰਤੀ ਸੀਗੀ। ਸਾਊਦੀ ਤੇ UAE ਦੇ ਜਿਹੜੇ ਨੇ ਅਧਿਕਾਰੀਆਂ ਨੇ ਇਹ ਪੁਸ਼ਟੀ ਕਰਨ ਤੋਂ ਇਲਾਵਾ ਕਿ ਜਾਂਚ ਚੱਲ ਰਹੀ ਹੈ ਜਨਤਕ ਤੌਰ ਦੇ ਉੱਤੇ ਬਹੁਤ ਘੱਟ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਕਿਹਾ ਕਿ ਕੋ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਾਊਦੀ ਅਰਬ ਦੇ ਵਿੱਚ ਭਾਰਤੀ ਦੂਤਾਵਾਸ ਨੇ ਰਾਤੋ ਰਾਤ ਕਿਹਾ ਕਿ ਕੈਪਟਨ ਸਿਮਤ ਮਛਾਰ ਜਿਨ੍ਹਾਂ ਨੂੰ ਉਡਾਨ ਦੇ ਇੱਕ ਹੋਰ ਹੀਰੋ ਦੇ ਵਜੋਂ ਵਿਆਪਕ ਤੌਰ ਦੇ ਉੱਤੇ ਸ਼ਲਾਘਾ ਮਿਲੀ ਹੈ, ਕਥਿਤ ਤੌਰ ਦੇ ਉੱਤੇ ਸਥਿਰ ਹਾਲਤ ਦੇ ਵਿਚ ਨੇ। ਗ੍ਰਿਫ਼ਤਾਰ ਕੀਤੇ ਗਏ ਕੋ ਪਾਇਲਟ ਦੀ ਹਾਲਤ ਸਪਸ਼ਟ ਨਹੀਂ ਸੀਗੀ। ਬੁੱਧਵਾਰ ਸ਼ਾਮ ਨੂੰ ਪ੍ਰਸਾਰਿਤ ਇਕ CNN ਇੰਟਰਵਿਊ ਦੇ ਵਿਚ ਨੇਤਨ ਜਾਹੂ ਨੇ ਕਿਹਾ ਕਿ ਹਮਲਾਵਰ ਓਮਾਨ ਦਾ ਨਾਗਰਿਕ ਸੀਗਾ ਤੇ ਸਾਊਦੀ ਅਰਬ ਦੇ ਵਿਚ ਉਸਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਤੇ ਨੇਤਨ ਜਾਹੂ ਨੇ ਫੋਨ ਦੇ ਉਤੇ ਇਸ ਘਟਨਾ ਦੇ ਬਾਰੇ ਵਿਸਤਾਰ ਦੇ ਨਾਲ ਚਰਚਾ ਕੀਤੀ ਅਤੇ ਜਾਪਦਾ ਸੀ ਕਿ ਕੋ ਪਾਇਲਟ ਸ਼ਾਇਦ ਕੋਈ ਅੱਤਵਾਦੀ ਸੀਗਾ ਜਾਂ ਫਿਰ ਸ਼ਾਇਦ ਕੋਈ ਪਾਗਲ ਵਿਅਕਤੀ ਸੀ। ਨੇਤਨ ਜਾਹੂ ਨੇ ਕਿਹਾ ਕਿ ਉਨ੍ਹਾਂ ਨੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਜ਼ਰਾਈਲ ਸ਼ੱਕੀ ਵਿਅਕਤੀ ਦੀ ਪੁੱਛਗਿੱਛ ਦੇ ਵਿਚ ਸ਼ਾਮਲ ਹੋਵੇਗਾ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਹਾਜ਼ ਦੇ ਵਿਚ ਸਵਾਰ ਲੋਕ ਇਜ਼ਰਾਈਲ, ਭਾਰਤ ਅਤੇ UAE ਤੋਂ ਸਨ ਉਹਦੇ ਵਿਚ ਬੈਠੇ ਹੋਏ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ 4 ਯਾਤਰੀਆਂ ਦੇ ਕੋਲ ਅਮਰੀਕੀ ਨਾਗਰਿਕਤਾ ਸੀਗੀ। ਫਲਾਈ ਦੁਬਈ ਨੇ ਕਿਹਾ ਕਿ ਜਾਂਚ ਹੋਣ ਤੱਕ ਜਿਹੜਾ ਇਜ਼ਰਾਈਲ ਦੇ ਲਈ ਤੇ ਇੱਥੋਂ ਆਉਣ ਵਾਲੀਆਂ ਉਸਦੀਆਂ ਉਡਾਨਾਂ ਮੁਅੱਤਲ ਰਹਿਣਗੀਆਂ ਤੇ ਨੇਤਨ ਜਾਹੂ ਨੇ ਪਿਛਲੇ ਦਿਨਾਂ ਦੇ ਵਿਚ ਅਸਪਸ਼ਟ ਜਿਹੜਾ ਵਧੀਆ ਸੁਰੱਖਿਆ ਖਤਰਿਆਂ ਦੇ ਬਾਰੇ ਚੇਤਾਵਨੀ ਵੀ ਇਹਦੇ ਬਾਰੇ ਦਿੱਤੀ ਸੀ। ਫਲਾਈ ਜਿਹੜਾ ਹੈ ਆਪਣਾ ਟਰਾਡਾਰ 24 ਦੇ ਅਨੁਸਾਰ ਦੁਬਈ ਛੱਡਣ ਤੋਂ ਲਗਭਗ 2.5 ਘੰਟੇ ਬਾਅਦ ਹੋਈ ਹਫੜਾ ਦਫੜੀ ਦੇ ਵਿਚ ਉਡਾਨ ਲਗਭਗ 1 ਮਿੰਟ ਦੇ ਵਿਚ 33,000 ਫੁੱਟ ਤੋਂ 17,000 ਫੁੱਟ ਜਿਹੜਾ ਲਗਭਗ 10,000 ਮੀਟਰ ਤੋਂ 5,100 ਮੀਟਰ ਤੱਕ ਜਿਹੜਾ ਹੇਠਾਂ ਉਤਰੀ, ਜਿਸ ਤੋਂ ਬਾਅਦ ਜਾਰਡਨ ਦੀ ਸਰਹੱਦ ਦੇ ਨੇੜੇ ਇਕ ਅਨਿਯਮਤ ਚੱਕਰ ਲਗਾਇਆ ਤੇ ਲਗਭਗ 1 ਘੰਟੇ ਦੇ ਬਾਅਦ ਸਾਊਦੀ ਸ਼ਹਿਰ ਤਬੂਕ ਦੇ ਵਿਚ ਜਿਹੜੇ ਉਤਾਰੀ ਗਈ ਤੇ ਫਲਾਈਟ ਰਡਾਰ 24 ਨੇ ਜਹਾਜ਼ ਦੀ ਪਛਾਣ ਬੋਇੰਗ 737 MAX 8 ਵਜੋਂ ਜਿਹੜੀ ਕੀਤੀ। ਇੱਕ ਵਿਅਕਤੀ ਜਿਸਨੇ ਏਅਰ ਟ੍ਰੈਫਿਕ ਕੰਟਰੋਲ ਦੇ ਨਾਲ ਉਡਾਨ ਦੇ ਸੰਚਾਰ ਨੂੰ ਸੁਣਿਆ ਸੀਗਾ, ਉਹਨੇ ਦੱਸਿਆ ਕਿ ਪਿਛੋਕੜ ਦੇ ਵਿਚ ਯਾਤਰੀਆਂ ਦੇ ਚੀਕਣ ਦੇ ਦੌਰਾਨ ਆਖਰਕਾਰ ਤਬੂਕ ਦੇ ਵਿਚ ਉਤਰਨ ਤੋਂ ਪਹਿਲਾਂ ਸਾਊਦੀ ਅਰਬ ਤੇ ਜਾਰਡਨ ਦੇ ਦੁਆਰਾ ਜਹਾਜ਼ ਨੂੰ ਮੋੜ ਦਿੱਤਾ ਗਿਆ ਸੀ ਤੇ ਪਾਇਲਟ ਦੀ ਆਵਾਜ਼ ਕੰਬ ਰਹੀ ਸੀ ਜਦੋਂ ਉਹਨੇ ਮੇਡੇ ਬੁਲਾਇਆ ਤੇ ਕਿਹਾ ਕਿ ਅਗਵਾ ਹਾਈਜੈਕ ਹੋ ਰਹੀ ਹੈ। ਏਅਰ ਟ੍ਰੈਫਿਕ ਕੰਟਰੋਲ ਆਪਰੇਟਰਾਂ ਨੇ ਇਨਕਾਰ ਕਰਨ ਦਾ ਜਿਹੜਾ ਕੋਈ ਕਾਰਨ ਨਹੀਂ ਦੱਸਿਆ ਤੇ ਸੰਚਾਰ ਸੁਣਨ ਵਾਲੇ ਵਿਅਕਤੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਦੇ ਕੋਲ ਮੀਡੀਆ ਦੇ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਸੀਗਾ। ਦੂਸਰੇ ਪਾਸੇ ਕਿਸੇ ਔਰਤ ਨੂੰ UN ਮੁਖੀ ਚੋਣਾਂ ਦੇ ਲਈ ਦਬਾਅ ਜਿਹੜਾ ਵੱਧ ਰਿਹਾ। ਸਾਰਾ ਹੈਡਰਿਕਸ ਨੇ ਜਿਹੜਾ ਮਿਲ ਰਹੀ ਹੈ ਉਹਨੂੰ ਹਮਾਇਤ ਦਾ ਸਵਾਗਤ ਕੀਤਾ ਹੈ। ਅਜਿਹੇ ਸਮੇਂ ਜਦੋਂ ਲਿੰਗੀ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਸੰਯੁਕਤ ਰਾਸ਼ਟਰ UN ਦੇ ਜਿਹੜਾ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਦੇ ਲਈ ਦਬਾਅ ਜਿਹੜਾ ਵੱਧ ਰਿਹਾ, ਅਜਿਹਾ ਲੰਘੇ 80 ਸਾਲਾਂ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਹੋ ਰਿਹਾ। ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ਜਿਹੜੀ ਹੈ ਜੈਂਡਰ ਸਨੈਪਸ਼ਾਟ ਜਿਹੜੀ ਹੈ ਰਿਪੋਰਟ ਦੇ ਅਨੁਸਾਰ ਪ੍ਰਗਤੀ ਦੀ ਮੌਜੂਦਾ ਜਿਹੜੀ ਹੈ ਦਰ ਦੇ ਨਾਲ ਲਿੰਗੀ ਬਰਾਬਰੀ ਹਾਸਲ ਕਰਨ ਦੇ ਵਿਚ 171 ਸਾਲ ਲੱਗਣਗੇ ਹੋਰ ਕਹਿੰਦੇ ਤੇ ਸੰਯੁਕਤ ਰਾਸ਼ਟਰ ਦੀ ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਡਰਿਕਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਆਮ ਸਭਾ ਦੇ ਵਿਚ ਆਲਮੀ ਆਗੂਆਂ ਦੀ ਹਾਲ ਦੇ ਵਿਚ ਮੁਕੰਮਲ ਹੋਈ ਸਾਲਾਨਾ ਮੀਟਿੰਗ ਨੁਮਾਇੰਦਗੀ ਤੇ ਵਿਸ਼ਾ ਵਸਤੂ ਦੋਵਾਂ ਹੀ ਜਿਹੜਾ ਮਾਮਲਿਆਂ ਦੇ ਵਿਚ ਪੁਰਸ਼ਾਂ ਦੀ ਮਾਲਕੀ ਵਾਲੀ ਦੁਨੀਆਂ ਨੂੰ ਜਿਹੜਾ ਦਰਸਾਉਂਦੀ ਹੈ ਤੇ ਉਨ੍ਹਾਂ ਨੇ ਅਗਲੇ UN ਮੁਖੀ ਵਜੋਂ ਕਿਸੇ ਔਰਤ ਦੀ ਜਿਹੜੀ ਹੈ ਸੰਭਾਵੀ ਤੌਰ ਦੇ ਉੱਤੇ ਚੋਣ ਦੇ ਲਈ ਮਿਲ ਰਹੀ ਹਮਾਇਤ ਦਾ ਸਵਾਗਤ ਵੀ ਕੀਤਾ ਹੈ। ਨੋਬੈਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਰਟਾ ਨੇ ਕਿਹਾ ਕਿ 80 ਤੋਂ ਵੱਧ ਸਾਲਾਂ ਦੇ ਬਾਅਦ ਵੀ ਸਾਡੇ ਵਿਚ ਇੰਨੀ ਸਮਝਦਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਬੇਦਾਗ ਤੇ ਬੇਦਾਗ ਤੇ ਇਮਾਨਦਾਰ ਔਰਤਾਂ ਨੂੰ ਚੁਣ ਸਕੀਏ ਇਹਦੇ ਵਿਚ ਵੀ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ। ਦੋ ਖ਼ਬਰਾਂ ਨੇ ਆਪਣੇ ਜਨਰਲਾਂ ਦੀ ਜਿਹੜੀ ਗਿਣਤੀ ਦੇ ਵਿਚ ਹੋਵੇਗੀ 20% ਕਟੌਤੀ, ਹੇਕ ਸਿਤ ਨੇ ਜਿਹੜਾ ਇਹਦੇ ਬਾਰੇ ਐਲਾਨ ਕੀਤਾ ਹੈ। ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੇਕਸਿਤ ਨੇ ਕੱਲ ਬੀਤੇ ਰਾਤ ਦੇ ਵਿਚ ਆਪਣੇ ਸਾਲਾਨਾ ਸਟੇਟ ਆਫ ਦਾ ਫੋਰਸ ਸੰਬੋਧਨ ਦੇ ਵਿਚ ਅਮਰੀਕੀ ਫੌਜ ਦੇ ਵਿਚ ਕੁਝ ਵੱਡੇ ਬਦਲਾਅ ਦਾ ਐਲਾਨ ਕਰਤਾ ਹੈ। ਇਨ੍ਹਾਂ ਦੇ ਵਿਚ ਇਕ ਨਵੀਂ ਡਰੋਨ ਕਮਾਂਡ ਦੀ ਸਿਰਜਣਾ ਤੇ ਦੇਸ਼ ਦੇ ਜਨਰਲਾਂ ਅਤੇ ਐਡਮਿਰਲਾਂ ਦੇ ਵਿਚ 20% ਕਟੌਤੀ ਸ਼ਾਮਲ ਦੱਸੀ ਹੈ। ਹੇਕਸਿਤ ਨੇ ਕਿਹਾ ਕਿ ਪੈਟਾਗਨ ਸਪੇਸ ਐਕਸ ਦੇ CEO ਐਲਨ ਮਸਕ ਤੇ ਸਾਬਕਾ ਹਾਊਸ ਸਪੀਕਰ ਨਿਊਟ ਗਿੰਗਰਿਚ ਦੀ ਜਿਹੜੀ ਹੈ ਅਗਵਾਈ ਦੇ ਵਿਚ ਯੁੱਧ ਦੇ ਭਵਿੱਖ ਦਾ ਅਧਿਐਨ ਕਰਨ ਦੇ ਲਈ ਇਕ ਪਹਿਲਕਦਮੀ ਵੀ ਸ਼ੁਰੂ ਜਿਹੜੀ ਹੈ ਕਰੇਗਾ। ਉਨ੍ਹਾਂ ਕਿਹਾ ਕਿ ਰੱਖਿਆ ਵਿਭਾਗ ਧਾਰਮਿਕ ਮਾਮਲਿਆਂ ਦਾ ਇਕ ਦਫ਼ਤਰ ਬਣਾਏਗਾ ਤੇ 40 ਸਾਲਾਂ ਦੇ ਵਿਚ ਪਹਿਲੀ ਵਾਰ ਇਕ ਨਵਾਂ ਫੌਜੀ ਅੱਡਾ ਬਣਾਉਣ ਦੀ ਯੋਜਨਾ ਬਣਾ ਰਿਹਾ। ਹੇਗਸਿਤ ਨੇ ਵਰਜੀਨੀਆ ਦੇ ਵਿਚ ਮਰੀਨ ਕੋਰ ਬੇਸ ਕੁਆਇਟਿਕੋ ਵਿਖੇ ਜੂਨੀਅਰ ਅਧਿਕਾਰੀਆਂ ਤੇ ਭਰਤੀ ਕੀਤੇ ਕਰਮਚਾਰੀਆਂ ਦੇ ਇੱਕ ਲੀਡਰਸ਼ਿਪ ਸਮੂਹ ਦੇ ਸਾਹਮਣੇ ਇਹ ਐਲਾਨ ਕਰ ਦਿੱਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਹੇਕ ਸੇਥ ਨੇ ਆਪਣੇ ਸੰਬੋਧਨ ਦੇ ਵਿੱਚ ਅਜਿਹੇ ਐਲਾਨ ਕੀਤੇ ਨੇ। ਹਾਲਾਂਕਿ ਅਮਰੀਕੀ ਫੌਜ ਇਰਾਨ ਦੇ ਨਾਲ 7 ਮਹੀਨਿਆਂ ਤੋਂ ਚੱਲ ਰਹੀ ਜੰਗ ਦੇ ਵਿੱਚ ਰੁੱਝੀ ਹੋਈ ਹੈ, ਜਿਸਦਾ ਕੋਈ ਸਪਸ਼ਟ ਅੰਤ ਨਜ਼ਰ ਨਹੀਂ ਆ ਰਿਹਾ। ਇਸ ਨੇ ਵੈਨਜ਼ੁਏਲਾ ਦੇ ਨੇਤਾ ਨਿਕੋਲਸਨ ਮਾਦੂਰੋ ਨੂੰ ਵੀ ਫੜ ਲਿਆ ਤੇ ਲਾਤੀਨੀ ਅਮਰੀਕਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਕਿਸ਼ਤੀਆਂ ਤੇ ਉੱਤੇ ਹਮਲਿਆਂ ਦੇ ਵਿੱਚ 200 ਤੋਂ ਵੱਧ ਲੋਕਾਂ ਨੂੰ ਮਾਰ ਮੁਕਾਇਆ ਤੇ ਨਾਲ ਹੀ ਦੁਨੀਆਂ ਭਰ ਦੇ ਹੋਰ ਕਾਰਜਾਂ ਦੇ ਵਿੱਚ ਵੀ ਤੇ ਸਟੇਟ ਆਫ ਦਾ ਫੋਰਸ ਸੰਬੋਧਨ ਪੈਟਾਗਨ ਦੇ ਨੇਤਾਵਾਂ ਦੇ ਵਿੱਚ ਆਮ ਨਹੀਂ ਹਨ ਜੀ। ਦੂਸਰੇ ਪਾਸੇ ਇਰਾਨ ਵਫਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ, ਰੂਬੀਓ ਨੇ ਦੇ ਦਿੱਤਾ ਇਹਦੇ ਬਾਰੇ ਹੁਕਮ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ, ਜਿਹੜਾ ਇਰਾਨ ਦੇ ਵਿਦੇਸ਼ ਮੰਤਰੀ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਵਫਦ ਨੂੰ ਤੈਅ ਸਮੇਂ ਤੋਂ ਪਹਿਲਾਂ ਨਿਊਯਾਰਕ ਛੱਡਣ ਦਾ ਹੁਕਮ ਦੇ ਦਿੱਤਾ। ਦੋ ਅਮਰੀਕੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਦੇ ਬਾਵਜੂਦ ਟਰੰਪ ਦੇ ਪ੍ਰਸ਼ਾਸਨ ਨੇ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਉਨ੍ਹਾਂ ਦੇ ਵਫਦਾਂ ਨੂੰ ਵੀਜ਼ਾ ਜਾਰੀ ਕੀਤਾ ਸੀ, ਹਾਲਾਂਕਿ ਉਨ੍ਹਾਂ ਦੇ ਉੱਤੇ ਸਖ਼ਤ ਪਾਬੰਦੀਆਂ ਸਨ। ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਪਿਛਲੇ ਜਿਹੜਾ ਹਫ਼ਤੇ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨ ਤੋਂ ਇਕ ਦਿਨ ਬਾਅਦ ਨਿਊਯਾਰਕ ਛੱਡ ਗਏ ਸਨ, ਜਦੋਂ ਕਿ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨਿਊਯਾਰਕ ਦੇ ਵਿੱਚ ਹੀ ਰਹੇ। ਉਹ ਕਥਿਤ ਤੌਰ ਦੇ ਉੱਤੇ ਹੌਰਮੁਜ਼ ਸਟਰੇਟ ਨੂੰ ਖੋਲਣ, ਟਕਰਾਅ ਨੂੰ ਖਤਮ ਕਰਨ ਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਪਰ ਜਿਹੜਾ ਗੱਲਬਾਤ ਮੁੜ ਸ਼ੁਰੂ ਕਰਨ ਦੇ ਉੱਤੇ ਅਮਰੀਕਾ ਨਾਲ ਅਸਿੱਧੇ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਰੁਕੇ ਸਨ। ਕੁਝ ਰਿਪੋਰਟਾਂ ਜੋ ਦਰਸਾਉਂਦੀਆਂ ਨੇ ਉਹ ਅਰਾਕਚੀ ਨੇ ਬੁੱਧਵਾਰ ਨੂੰ ਤੱਕ ਜਿਹੜਾ ਸੀ ਕੱਲ ਬੀਤੇ ਤੱਕ ਨਿਊਯਾਰਕ ਦੇ ਵਿੱਚ ਰਹਿਣ ਦੀ ਯੋਜਨਾ ਬਣਾਈ ਸੀ ਤੇ ਦੋ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਹਫ਼ਤੇ ਦੇ ਅੰਤ ਦੇ ਵਿੱਚ ਇਰਾਨੀ ਤੇ ਕਤਰ ਦੇ ਵਿਚੋਲਿਆਂ ਵਿਚਕਾਰ ਹੋਈਆਂ ਮੀਟਿੰਗਾਂ ਦੇ ਵਿੱਚ ਬਹੁਤ ਘੱਟ ਪ੍ਰਗਤੀ ਜਿਹੜੀ ਦੇਖਣ ਨੂੰ ਮਿਲੀ ਹੈ ਤੇ ਹੋਣ ਦੇ ਬਾਅਦ ਰੂਬੀਓ ਦਾ ਸਬਰ ਜਿਹੜਾ ਟੁੱਟਿਆ ਤੇ ਉਹਨੇ ਸੋਮਵਾਰ ਨੂੰ ਜਿਹੜਾ ਇਰਾਨੀ ਵਫ਼ਦ ਨੂੰ ਦੱਸਿਆ ਕਿ ਅਰਾਕਚੀ ਤੇ ਉਸਦੇ ਸਾਥੀਆਂ ਨੂੰ ਤੁਰੰਤ ਨਿਊਯਾਰਕ ਛੱਡ ਦੇਣਾ ਚਾਹੀਦਾ ਹੈ ਤੇ ਫੈਸਲੇ ਤੋਂ ਜਾਣੂ ਦੋਵੇਂ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਇਹ ਗੱਲਬਾਤ ਵੀ ਜਿਹੜੀ ਹੈ ਕੀਤੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਖੁੱਲੀਆਂ ਨੇ। ਇੱਕ ਦੋ ਪਲ ਕਾਲ ਕਰ ਸਕਦੇ ਹੋ ਤੇ ਫਿਰ ਆਪਾਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਦੇ ਸਿਲਸਿਲੇ ਦੇ ਵਿੱਚ ਤੇ ਫਿਰ ਆਪਾਂ ਆਗਿਆ ਦੇ ਵੱਲ ਨੂੰ ਵਧਾਂਗੇ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਤੁਹਾਡੇ ਲਈ ਕਾਲ ਜਿਹੜੀ ਹੈ ਖੁੱਲੀ ਹੋਈ ਹੈ ਜੀ ਲਾਈਨ ਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਦੀ ਸਾਂਝ ਪਾਵਾਂਗੇ ਤੇ ਉਸ ਵਕਤ ਦੇ ਵਿੱਚ ਮੈਂ ਦੋਸਤੋ ਮਾਫੀ ਚਾਹਾਂਗਾ, ਫਿਰ ਮੈਂ ਕਾਲ ਨਹੀਂ ਲੈ ਪਾਵਾਂਗਾ ਤੇ ਹੁਣ ਤੁਸੀਂ ਆਪਣੀ ਗੱਲਬਾਤ ਰੱਖ ਸਕਦੇ ਹੋ ਜਾਂ ਫਿਰ ਕਹਾਣੀ ਤੋਂ ਬਾਅਦ ਤੁਹਾਡੇ ਲਈ ਲਾਈਨ ਜਿਹੜੀ ਖੋਲ ਦਿੱਤੀ ਜਾਏਗੀ। ਤੇ ਲੋ ਆਪਣੀ ਆਵਾਜ਼ ਸੁਣ ਕੇ ਨਾਲ ਆਪਣੇ ਜੁੜ ਚੁੱਕੇ ਨੇ ਮੁਹੰਮਦ ਜੀ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਸੈਣੀ ਸਾਹਿਬ ਨੂੰ ਨੀਂਦ ਚੰਗੀ ਆ ਜਾਏਗੀ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਸਵਾਗਤ ਹੈ ਜੀ ਨੂੰ ਜੀ।
2: ਬਿਲਕੁਲ ਇਸੇ ਤਰ੍ਹਾਂ ਹੀ ਆ ਜੀ ਜੀ, ਖਬਰਾਂ ਮੈਂ ਵੀ ਸੁਣ ਰਿਹਾ ਸੀ ਤੇ ਬਿਲਕੁਲ ਹਾਲਾਤ ਜਿਹੜੇ ਹੈਗੇ ਆ ਉਹ ਚੇਂਜ ਹੋ ਰਹੇ ਆ, ਲੇਕਿਨ ਫਿਰ ਗੱਲ ਉੱਥੇ ਹੀ ਆ ਜਾਂਦੀ ਆ ਵੀ ਬਈ ਦੁਆ ਹੈਗੀ ਆ ਉਹ ਸਾਕਾਰ ਪੁਰਖ ਦੇ ਅੱਗੇ
0: ਬਿਲਕੁਲ
2: ਕੋਈ ਨਾ ਕੋਈ ਜ਼ਰੂਰ ਸ਼ਖਸੀਅਤ ਸਾਹਮਣੇ ਆ ਬਈ ਜਿਹੜਾ ਹੈਗਾ ਜਿਹਦਾ ਇੰਤਜ਼ਾਰ ਹੈਗਾ ਹਨਾ, ਤੇ ਯਾਨੀ ਵਧੀਆ ਜਿਹੜਾ ਹੈਗਾ ਸੋਹਣੇ ਢੰਗ ਦੇ ਨਾਲ ਜਿਹੜਾ ਕਮਾਂਡ ਸੰਭਾਲੇ ਤੇ ਜਿਹੜਾ ਹੈਗਾ ਆਵਾਮ ਦਾ ਜਿਹੜੇ ਹੱਕ ਹਕੂਕ ਉਹਨਾਂ ਦੀਆਂ ਗੱਲਾਂ ਕਰੇ ਜਾਂ ਉਹਨਾਂ ਨੂੰ ਪ੍ਰੈਕਟੀਕਲੀ ਜਿਹੜਾ ਹੈਗਾ ਲਾਗੂ ਕਰੇ ਹਨਾ, ਜਿਹੜਾ ਸਾਰਿਆਂ ਦੇ ਸਾਰੇ ਖੁਸ਼ ਰਹਿਣ
0: ਜੀ,
2: ਚਾਹੇ ਉਹ ਕਿਸਾਨ ਆ ਚਾਹੇ ਉਹ ਜਵਾਨ ਆ ਚਾਹੇ ਉਹ ਮਤਲਬ ਕਿ ਆਮ ਆਵਾਮ ਆ ਸਾਰੇ ਜਿਹੜੇ ਹੈਗੇ ਸੁੱਖ ਦਾ ਸਾਹ ਲੈਣ ਜਿਹੜਾ ਹੈਗਾ
0: ਜੀ।
2: ਮੇਰੀਆਂ ਤਾਂ ਦਿਲੀ ਦੁਆਵਾਂ ਹੈਗੀਆਂ ਆਪਣੀਆਂ ਸਾਰਿਆਂ ਦੀਆਂ ਵੀ ਇਹੋ ਜਿਹਾ ਦੁਆਵਾਂ
0: ਜੀ ਬਿਲਕੁਲ
2: ਆਉਣਾ ਚਾਹੀਦਾ, ਜ਼ਰੂਰਤ ਹੈਗੀ ਆ ਵਕਤ ਦੀ ਆਵਾਜ਼ ਹੈ
0: ਜੀ,
2: ਤੇ ਬਹੁਤ ਸੋਹਣਾ ਜਿਹੜਾ ਹੈਗਾ। ਬਾਕੀ ਜਿਹੜਾ ਹੈਗਾ ਸਾਨੂੰ ਦੇਖੋ ਜ਼ਿੰਦਗੀ ਬੜੀ ਖੂਬਸੂਰਤ ਹੈ ਵੀਰ ਭਗਵੰਦਰ ਜੀ, ਸਾਨੂੰ ਹਮੇਸ਼ਾ ਜਿਹੜਾ ਹੈਗਾ ਇਹ ਕਹਿੰਦੇ ਨਾ ਨੈਵਰ ਗਿਵ ਅਪ ਇਨ ਯੂਅਰ ਲਾਈਫ,
0: ਕਦੇ ਵੀ
2: ਗਿਵ ਅਪ ਨਹੀਂ ਕਰਨਾ ਹੈਗਾ, ਹਮੇਸ਼ਾ ਅੱਗੇ ਚੱਲਦੇ ਰਹੋ
0: ਜੀ,
2: ਫਿਰ ਉਹ ਦਿਨ ਦੂਰ ਨਹੀਂ ਹੈ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਣੇ। ਸਕਸੈਸਫੁਲ ਫਲਾਈਟ ਭਰੋ ਹਨਾ, ਸਕਸੈਸਫੁਲ ਫਲਾਈਟ ਭਰਨ ਤੋਂ ਬਾਅਦ ਜਦੋਂ ਤੁਸੀਂ ਆਪਣਾ ਮਕਸਦ ਹਾਸਲ ਕਰ ਲੈਂਦੇ ਹੋ ਫਿਰ ਸਕਸੈਸਫੁਲ ਲੈਂਡਿੰਗ ਵੀ ਜ਼ਰੂਰੀ ਹੈ।
0: ਬਿਲਕੁਲ,
2: ਇਸੇ ਕਰਕੇ ਕਹਿੰਦੇ ਗੋ ਕੋਨਫੀਡੈਂਟਲੀ ਇਨ ਦਾ ਡਾਇਰੈਕਸ਼ਨ ਆਫ ਯੂਅਰ ਡ੍ਰੀਮ, ਡਾਇਰੈਕਸ਼ਨ ਬਹੁਤ ਜ਼ਰੂਰੀ ਆ, ਕੋਨਫੀਡੈਂਟਲੀ ਵੀ ਜਾਣਾ ਹੈਗਾ ਲੇਕਿਨ ਡਾਇਰੈਕਸ਼ਨ ਵੀ ਸਹੀ
0: ਜ਼ਰੂਰੀ ਹੈ ਜੀ ਜੀ।
2: ਤੇ ਲਓ ਜੀ ਫਿਰ ਥੋੜਾ ਜਿਹਾ ਰੂਹਦਾਰੀ ਕਰ ਲਈਏ, ਇੱਕ ਸੌਂਗ ਹੈਗਾ ਛੋਟਾ ਜਿਹਾ
0: ਆਉਣ ਦਿਓ ਜੀ, ਆਉਣ ਦਿਓ,
2: ਹਾਂ ਹਿੰਦੀ ਦੇ ਵਿੱਚ ਹੈਗਾ ਮੈਂ ਸ਼ੁਰੂ ਕਰਨਾ ਜੀ।

0: बहुत ही
1: वाह
0: थैंक
1: जी,
0: यू सो मच।
1: थैंक यू
0: शुक्रिया
1: जी मामा जी, बहुत बहुत शुक्रिया, थैंक यू जी, हर बार की तरह थैंक यू, सत
0: शुक्रिया
1: श्रीकाल जी।
0: शुक्रिया।
1: दोस्तों इसी दुबई तो मोहम्मद जी ते नाल आपां फिर नवी जुगत तुहानू सुनाउने आ, अमृत कौर बटरुखा उन्हां दी कलम दे विचों कहानी है, पर उस तो पहला कुछ तुहाडे सुनेहे ने उन्हां दी नाल नाल थोड़ी जी सांझ पा के फिर अगे वधदे आ, जिस दे विच गलबात दोस्त मित्र आपस दे विच भी कर रहे ने। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਮਾਮਾ ਜੀ ਨੇ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਜਗਸੀਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਦਵਿੰਦਰ ਭਾਰਤ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ, ਤੇ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਦੋਸਤਾਂ ਨੇ, ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਭੇਜਦੇ ਨੇ, ਸ਼ੁਕਰੀਆ ਜੀ, ਧੰਨਵਾਦ। ਤੇ ਔਜਲਾ ਸਾਹਿਬ ਲਿਖਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਔਜਲਾ ਸਾਹਿਬ ਦੇ ਕੁਝ ਸੁਨੇਹੇ ਹੋਰ ਸੀ, ਕਹਿੰਦੇ ਬੜਿੰਗ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਜੀ, ਤੇ ਰਾਜਨ ਜੀ ਵਧੇ ਖਰਚਿਆਂ ਦੇ ਬਾਰੇ ਇਹ ਸਾਂਝਾ ਕਰ ਦਿੱਤਾ ਸੀ ਸੁਨੇਹਾ, ਤੇ ਅੱਗੇ ਲਿਖਿਆ ਸੀ ਪਹਿਲਾਂ ਉਹਨਾਂ ਨੇ, ਇਲਾਜ ਬਿਮਾਰੀ ਦਾ ਹੁੰਦਾ, ਹਿੱਲੇ ਦਾ ਕੋਈ ਇਲਾਜ ਨਹੀਂ ਹੈ ਜੀ, ਇਹ ਹਾਲ ਹੀ ਕਾਂਗਰਸ ਦੇ ਹਨ ਜੀ ਕਹਿੰਦੇ। ਤੇ ਜਟਵੈੜ ਬਾਈ ਜੀ ਲਿਖਦੇ ਆ ਆਪਣੇ ਗੁਰੀਮਾਨ ਜੀ, ਬਿਲਕੁਲ ਸਹੀ ਸੈਣੀ ਸਾਹਿਬ ਤੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਮਸਲਾ ਸਾਰਾ ਕੁਰਸੀ ਦਾ ਹੈ ਜੀ, ਤੇ ਨਾ ਯੁੱਗ ਬਦਲਣਾ ਨਾ ਸਿਆਸਤਦਾਨ ਕਹਿੰਦੇ ਬਦਲਨੇ ਆ ਜੀ। ਮੁਕੱਦਰ ਜੀ ਕਹਿੰਦੇ ਆ ਕਿਹੜਾ ਸਤ ਯੁੱਗ ਜੀ, ਕਿਆ ਬਾਤ ਹੈ ਜੀ। ਤੇ ਜਟਵੈੜ ਬਾਈ ਜੀ ਕਹਿੰਦੇ ਆ ਮੁਕੱਦਰ ਬਾਈ ਨਾਮ ਹੀ ਕਹਿੰਦੇ ਸਤ ਯੁੱਗ ਹੈ, ਨਾ ਤੁਸੀਂ ਦੇਖਿਆ ਨਾ ਅਸੀਂ ਦੇਖਿਆ। ਅੱਗੇ ਕਹਿੰਦੇ ਨੇ ਪਰ ਸੈਣੀ ਸਾਹਿਬ ਡੈਨੀਅਲ ਨੂੰ ਅਮਰੀਕਾ ਦੇ ਦਬਾਅ ਦੇ ਵਿੱਚ ਬੇਲ ਵੀ ਕਹਿੰਦੇ ਦੇ ਦਿੱਤੀ ਸੀ, ਤੇ ਅਮਰੀਕਾ ਵੀ ਚਲਾ ਗਿਆ, ਤੇ ਮੇਨਮਾਰ ਜਿਹੜਾ ਸੀਗਾ ਉਹਦੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਫੜਿਆ ਉਹਨੂੰ, ਤੇ ਅਮਰੀਕਾ ਤੋਂ ਡਰ ਫਿਰ ਬੰਦਾ ਅਮਰੀਕਾ ਭੇਜ ਦਿੱਤਾ ਸੀ। ਹਾਂਜੀ ਉਹ ਅੰਬੈਸੀਆਂ ਦੇ ਵਿੱਚ ਬਹਿ ਜਾਂਦੇ ਆ, ਕਿੰਨਾ ਚਿਰ ਇੱਥੇ ਦੇਖੋ ਆ ਅਮਰੀਕਾ ਦੁਬਈ ਸੋਰੀ ਇੰਗਲੈਂਡ ਦੇ ਵਿੱਚ ਬੈਠੇ ਨੇ ਜਾਂ ਸਵਿਟਜ਼ਰਲੈਂਡ ਦੀਆਂ ਅੰਬੈਸੀਆਂ ਚ ਲੋਕ ਬੈਠੇ ਨੇ, ਤੇ ਬਹੁਤ ਸਾਰੇ ਵੱਡੇ ਵੱਡੇ ਕੇਸ ਹੈ ਜੀ, ਇੱਦਾਂ ਫਿਰ ਹਿਲਾ ਨਹੀਂ ਨਾ ਸਕਦੇ, ਕਿਸੇ ਨੂੰ ਕੱਢ ਕੇ ਲਿਜਾ ਨਹੀਂ ਸਕਦੇ ਜੀ। ਜਟਵੈੜ ਬਾਈ ਜੀ ਕਹਿੰਦੇ ਆ ਡੂੰਘੇ ਆ ਬਾਈ ਤੁਸੀਂ ਸੋਚਦੇ ਹੋ ਜੀ, ਤੇ ਔਜਲਾ ਸਾਹਿਬ ਕਹਿੰਦੇ ਆ ਗੱਲ ਕਹਿਣ ਤੇ ਕਰਨ ਦੇ ਵਿੱਚ ਫਰਕ ਹੁੰਦਾ, ਜਦੋਂ ਰੁੱਖੀ ਤੇ ਕੁੱਲੀ ਦੇ ਵਿੱਚ ਰਹਿਣਾ ਪੈਂਦਾ ਪਤਾ ਉਦੋਂ ਲੱਗਦਾ। ਬਿਲਕੁਲ ਦਰੁਸਤ ਹੈ ਜੀ ਔਜਲਾ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਬਥੇਰੇ ਮਹਿਲਾਂ ਵਾਲੇ ਕਿਉਂ ਤੰਗ ਹੋ ਜਾਂਦੇ ਆ ਤੇ ਕਿਉਂ ਉਹ ਫਰਕ ਪਾ ਲੈਂਦੇ ਜੇ ਮਹਿਲਾਂ ਦੇ ਵਿੱਚ ਹੀ ਕਹਿੰਦੇ ਸਾਰਾ ਕੁਝ ਹੁੰਦਾ ਜੀ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਤੇ ਆਪਣੇ ਦੁੰਮੇ ਵਾਲੇ ਦਾ ਬੜਾ ਪਿਆਰਾ ਗੀਤ ਹੈ। ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਵਿਛੜ ਕੇ ਇਹ ਭੁਲੇਖਾ ਪਾਲ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਕਹਿੰਦੇ ਜੀ, ਕਿਆ ਬਾਤ ਹੈ ਜੀ। ਵਿਛੜ ਕੇ ਇਹ ਭੁਲੇਖਾ ਪਾਲ ਕੇ ਜਿਹੜਾ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਇਸੇ ਬਹਾਨੇ ਨਾਲ। ਗੁਰੀ ਜੀ ਨੂੰ ਲਿਖਦੇ ਸੋਰੀ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀ ਜੀ ਵੈਸੇ ਤਾਂ ਇਟਲੀ ਦੇ ਨੇਵੀ ਵਾਲੇ ਵੀ ਕਹਿੰਦੇ ਜ਼ਮਾਨਤ ਤੇ ਛੱਡ ਕੇ ਇਟਲੀ ਭੇਜ ਦਿੱਤੇ ਸੀ ਮਨਮੋਹਨ ਸਿੰਘ ਵੇਲੇ ਜੀ, ਤੇ ਪਰ ਹੁਣ ਕਹਿੰਦੇ ਹਾਲਾਤ ਵੱਖਰੇ ਆ ਜੀ। ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਸ਼ੁਕਰੀਆ ਅਦਾ ਕਰ ਰਹੇ ਆ। ਤੇ ਠੀਕ ਹੈ ਬਾਈ ਜੀ ਕਹਿੰਦੇ ਆਪਣੇ ਮੁਕੱਦਰ ਜੀ, ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਲੋ ਦੋਸਤੋ ਚੱਲਦੇ ਆ, ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ, ਹੁਣ ਗੈਰ ਕਾਨੂੰਨੀ ਰਹਿ ਰਹੇ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਰੱਖਣ ਦੀ ਨੀਤੀ ਨੂੰ ਜਿਹੜੀ ਹੈ ਚੁਣੌਤੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਅਮਰੀਕਾ ਚ ਵੀ ਬਣ ਰਹੇ ਨੇ, ਉਤੋਂ ਮਿਡ ਟਰਮ ਚੋਣਾਂ ਨੇ ਤੇ ਪੰਗੇ ਲੈਣੋਂ ਹਜੇ ਵੀ ਨਹੀਂ ਹਟਦਾ, ਤੇ ਉਹਦੇ ਵਿੱਚ ਜਿਹੜੀਆਂ ਨਵੀਆਂ ਅਪਡੇਟਾਂ ਵੀ ਆ ਰਹੀਆਂ ਹੈ। ਇਸੇ ਤਰ੍ਹਾਂ ਹੀ ਗ੍ਰਿਫਤਾਰ ਜਿਹੜੇ ਨੇ, ਗ੍ਰਿਫਤਾਰੀ ਤੋਂ ਬਾਅਦ ਆਲ ਇਜ਼ ਵੈਲ ਕਹਿਣ ਵਾਲੀ ਜਿਹੜੀ ਮਹਿਲਾ ਪੁਲਿਸ ਇੰਸਪੈਕਟਰ ਸੀਗੀ ਸੁਨੀਤਾ ਬਾਵਾ, ਨੌਕਰੀ ਤੋਂ ਬਰਖਾਸਤ ਕਰ ਦਿੱਤੀ ਗਈ ਹੈ। ਤੇ ਲੋ ਫਿਰ ਚੱਲਦੇ ਹਾਂ ਆਪਾਂ ਅੱਜ ਦੀ ਕਹਾਣੀ ਦੇ ਉੱਤੇ, ਤੇ ਆਖਰ ਦੇ ਵਿੱਚ ਤੁਹਾਡੀਆਂ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਤੇ ਗੱਲਬਾਤ ਕਰਦੇ ਹਾਂ ਕਹਾਣੀ ਦੀ, ਇਹ ਕਹਾਣੀ ਸਾਨੂੰ ਕੀ ਕਹਿਣਾ ਚਾਹੁੰਦੀ ਹੈ ਤੇ ਕਿੱਥੇ ਲਿਜਾਣਾ ਚਾਹੁੰਦੀ ਹੈ, ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਤੇ ਉਹਦੇ ਵੱਲ ਨੂੰ ਮਾਹੌਲ ਬਣਾਉਂਦੇ ਹਾਂ, ਚੱਲਦੇ ਹਾਂ ਤੇ ਫਿਰ ਆਪਾਂ ਅਗਲੀਆਂ ਗੱਲਾਂ ਬਾਤਾਂ, ਜੇ ਸਮਾਂ ਇਜਾਜ਼ਤ ਦੇਵੇਗਾ ਆਖਰ ਦੇ ਵਿੱਚ ਤਾਂ ਜ਼ਰੂਰ ਤੁਹਾਡੇ ਨਾਲ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਂਦੇ ਜਾਂਦੇ ਜੀ। ਦੋਸਤੋ ਇਹ ਕਹਾਣੀ ਹੈ ਨਵੀਂ ਯੁਗਤ, ਨਵੀਂ ਯੁਗਤ ਅੰਮ੍ਰਿਤ ਕੌਰ ਬਟਰੁੱਖਾ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ, ਤੇ ਉਹਨਾਂ ਦੀਆਂ ਕਹਾਣੀਆਂ ਦਾ ਸਿਲਸਿਲਾ ਤੁਹਾਡੇ ਨਾਲ ਚਲਾਇਆ ਹੋਇਆ, ਤੇ ਅੱਜ ਇੱਕ ਫਿਰ ਤੋਂ ਨਵੀਂ ਕਹਾਣੀ ਦੇ ਨਾਲ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਅੰਮ੍ਰਿਤ ਕੌਰ ਬਟਰੁੱਖਾ ਜੀ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੂ ਦਾ ਮੰਚ, ਤੇ ਕਹਾਣੀ ਹੈ ਨਵੀਂ ਜੁਗਤ।
2: Thank you.
1: ਉਂ ਜੇ ਮੈਂ ਬਿਰਦ ਆਸ਼ਰਮਾਂ ਦੇ ਵਿੱਚ ਵਗ ਜਾ ਉੱਥੇ ਵੱਧ ਸੇਵਾ ਹੋਇਆ ਕਰੂ ਮੇਰੀ। ਸੱਸ ਦੇ ਬੋਲ ਸੁਣ ਕੇ ਰਸੋਈ ਦੇ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਹੜੀ ਸੀ ਜਿਵੇਂ ਕੁਝ ਸਮੇਂ ਦੇ ਲਈ ਸੁਣ ਲਈ ਸਮੇਂ ਲਈ ਜਿਹੜਾ ਸੀ ਸੁਣਨੇ ਹੀ ਹੋ ਗਈ ਇਹ ਸਭ ਕੁਝ ਸੁਣ ਕੇ। ਇੱਕ ਛੁਰੀ ਨਹੀਂ ਨਹੀਂ ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਰੀਕ ਤੇਜ ਧਾਰ ਚੀਜ਼ ਜਿਹੜੀ ਸੀ ਉਸਦੇ ਕੰਨਾਂ ਦੇ ਵਿੱਚੋਂ ਹੁੰਦੀ ਹੋਈ ਗਲੇ ਤੇ ਛਾਤੀ ਦੀਆਂ ਨਾੜਾਂ ਨੂੰ ਚੀਰਦੀ ਹੋਈ ਸਾਰੇ ਪੇਟ ਦੇ ਵਿੱਚੋਂ ਚੀਰਾ ਲਾਉਂਦੀ ਖੱਬੀ ਵੱਖੀ ਦੇ ਵਿੱਚ ਪਸਲੀਆਂ ਦੇ ਹੇਠਾਂ ਜਾ ਰੁਕੀ ਜਿੱਥੇ ਉਹਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ। ਦਰਦ ਥੋੜਾ ਕੁ ਵਧਿਆ ਮੋਢੇ ਦੇ ਵਿੱਚ ਵੀ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਦੇ ਵਿੱਚ ਖੱਬੇ ਪਾਸੇ ਜਾ ਕੇ ਰੁਕ ਤੁਰਿਆ। ਦੋ ਚਾਰ ਸਕਿੰਟਾਂ ਦੀ ਇਹ ਪ੍ਰਕਿਰਿਆ ਜਾਨ ਸੂਤ ਕੇ ਲੈ ਗਈ। 20-25 ਸਾਲ ਦੀ ਮਿਹਨਤ ਰੁੜਦੀ ਜਾਪੀ। ਇਸ ਸਾਰੀ ਪ੍ਰਕਿਰਿਆ ਦੇ ਨਾਲ ਦਿਲ ਦਿਮਾਗ ਨਪੀੜਿਆ ਗਿਆ ਤੇ ਉਸਦੇ ਵਿੱਚੋਂ ਨਿਕਲਿਆ ਸੱਤ ਖਾਰੇ ਪਾਣੀ ਦਾ ਰੂਪ ਲੈ ਅੱਖਾਂ ਦੇ ਵਿੱਚ ਆ ਉਤਰਿਆ ਜਾਣੀ ਕਿ ਹੰਝੂ ਜਿਹੜੇ ਕਿਰਨ ਲੱਗ ਗਏ। ਰਸੋਈ ਦੇ ਵਿੱਚ ਪਈਆਂ ਵਸਤਾਂ ਤੇ ਦੁੱਧ ਧੁੰਦ ਜਿਹੀ ਛਾ ਗਈ। ਨਾ ਨਾ ਵਸਤਾਂ ਤੇ ਧੁੰਦ ਨਹੀਂ ਸੀ ਧੁੰਦ ਤਾਂ ਦ੍ਰਿਸ਼ਟੀ ਦੇ ਵਿੱਚ ਸੀ। ਛਿੱਲੀਆਂ ਅੱਖਾਂ ਵਾਲੀ ਵੱਡੀ ਸਾਰੀ ਵਿਅੰਗਮਈ ਮੁਸਕਰਾਹਟ ਬੁੱਲਾਂ ਦੇ ਉੱਤੇ ਫੈਲੀ। ਵੱਡਾ ਸਾਰਾ ਸਾਹ ਭਰ ਕੇ ਖਿੜਕੀ ਦੇ ਵਿੱਚੋਂ ਅਸਮਾਨ ਦੇ ਵੱਲ ਨੂੰ ਆਪਣੇ ਵਕੀਲ ਤੇ ਜੱਜ ਨੂੰ ਸਾਹਮਣੇ ਮਹਿਸੂਸ ਕੀਤਾ ਤੇ ਬੁੱਲਾਂ ਦਾ ਸੀਟੀ ਮਾਰਨ ਵਾਲਾ ਆਕਾਰ ਬਣਾ ਕੇ ਫੂ ਫੂ ਕਰਕੇ ਸਾਰੀ ਹਵਾ ਜਿਹੜੀ ਸੀ ਬਾਹਰ ਨੂੰ ਕੱਢ ਛੱਡੀ। ਦੋ ਤਿੰਨ ਵਾਰ ਏਦਾਂ ਕਰਨ ਦੇ ਉੱਤੇ ਥੋੜਾ ਚੈਨ ਜਿਹਾ ਆਇਆ ਲੰਬੇ ਸਾਹ ਲੈ ਜਾਣੀ। ਇਸ ਤਰ੍ਹਾਂ ਡੂੰਘੇ ਸਾਹ ਭਰਨ ਦੇ ਉੱਤੇ ਕੱਢਣ ਦੀ ਜੁਗਤ ਉਸਦੇ ਪਤੀ ਨੇ ਉਸਨੂੰ ਜਿਹੜਾ ਦਿਨ ਦੱਸੀ ਸੀਗੀ ਜਦੋਂ ਇੱਕ ਦਿਨ ਉਹ ਬਹੁਤ ਜ਼ਿਆਦਾ ਬੇਚੈਨ ਹੋ ਗਈ ਸੀ। ਉਸਦਾ ਜੀ ਕਰ ਰਿਹਾ ਸੀ ਘਰ ਦਾ ਸਾਰਾ ਸਮਾਨ ਤੋੜ ਦੇਵੇ ਭਾਂਡੇ ਗਲੀ ਦੇ ਵਿੱਚ ਵਗਾ ਕੇ ਮਾਰੇ ਪਾਗਲਾਂ ਵਾਂਗ ਚੀਕਾਂ ਮਾਰੇ ਤੇ ਰੋਈਏ ਚੜ ਜੇ ਤੇ ਮੁੜ ਕੇ ਨਾ ਥਿਆਵੇ ਕਿਸੇ ਨੂੰ ਵੀ। ਉਸ ਦਿਨ ਬੇਬੇ ਨੇ ਉਸਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਹੀਆਂ ਨੇ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਸਨ। ਭਾਵੇਂ ਉਹ ਕੁਝ ਨਾ ਬੋਲਦੀ ਫਿਰ ਵੀ ਬੇਬੇ ਆਖ ਦਿੰਦੀ ਤੂੰ ਮੈਨੂੰ ਮਾਰ ਕੇ ਰਾਜ਼ੀ ਹੈ ਮੈਨੂੰ ਘਰੋਂ ਕੱਢ ਕੇ ਰਾਜ਼ੀ ਹੈ। ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸੁਣ ਕੇ ਉਹਦਾ ਜਿਹੜਾ ਜੀ ਕਰਦਾ ਘਰ ਛੱਡ ਕੇ ਚਲੀ ਜਾਵੇ ਕਿਧਰੇ। ਉਸਦੀ ਸ਼ਕਲ ਸੂਰਤ ਠੀਕ ਸੀ ਨਾ ਬਹੁਤੀ ਚੰਗੀ ਨਾ ਬਹੁਤੀ ਮਾੜੀ। ਬੇਬੇ ਨੇ ਆਖਿਆ ਮੈਂ ਤਾਂ ਵਿਆਹ ਨੂੰ ਹੀ ਤੇਰੀ ਬੁੱਥੜੀ ਦੇਖ ਲਈ ਸੀ ਕਿ ਤੇਰੇ ਨੀ ਜਵਾਕ ਹੁੰਦਾ ਹੁਣ। ਜਵਾਬ ਤਾਂ ਹੈ ਹੀ ਸੀ ਇਸ ਗੱਲ ਦਾ ਪਰ ਜ਼ਬਾਨ ਦੇ ਉੱਤੇ ਨਹੀਂ ਲਿਆਂਦਾ। ਕਈ ਵਾਰ ਮਨ ਨੇ ਉਬਾਲਾ ਖਾਧਾ ਕਿ ਆਖ ਹੀ ਦੇ ਆਖ ਹੀ ਦਮਾ ਇਹਨੂੰ ਕਿਸੇ ਨਾ ਕਿਸੇ ਦਾ। ਜਦੋਂ ਮੈਨੂੰ ਦੇਖਣ ਗਏ ਸੀ ਨਾ ਬੂਥੜੀ ਤਾਂ ਉਦੋਂ ਵੀ ਇਹੀ ਸੀ ਤੇ ਹੁਣ ਵੀ ਇਹੀ ਹੈ। ਜੇ ਤੁਸੀਂ ਐਡੇ ਹੀ ਅੰਤਰਜਾਮੀ ਹੋ ਫਿਰ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖਰਾਬ ਕੀਤਾ ਕਿਉਂ ਖਰਾਬ ਕੀਤੀ ਹੈ ਮੇਰੇ ਨਾਲ ਵਿਆਹ ਕੇ ਉਹਨੂੰ ਕਿਉਂ ਜ਼ਿੰਦਗੀ ਉਹਦੀ ਬਰਬਾਦ ਕਰਕੇ ਰੱਖ ਦਿੱਤੀ। ਪਰ ਲੜਾਈ ਤੇ ਲੱਸੀ ਦਾ ਕੀ ਵਧਾਉਣਾ ਸੀ ਉਹ ਸਭ ਹੰਜਮ ਕਰਨਾ ਜਾਣੀ ਕਿ ਹਜ਼ਮ ਕਰਨਾ ਸਹਿਜ ਦੇ ਨਾਲ ਤਾਂ ਨਹੀਂ ਸੀਗਾ। ਗੱਲ ਇੱਕ ਨਹੀਂ ਸੀ ਹੁੰਦੀ ਪੂਰੀ ਲਿਸਟ ਤਿਆਰ ਹੁੰਦੀ ਸੀਗੀ। ਕੁਝ ਉਹਨਾਂ ਗੱਲਾਂ ਦੇ ਉੱਤੇ ਮਿਹਣੇ ਜਿਹੜੀਆਂ ਉਸੇ ਦੇ ਪੇਕੇ ਪਰਿਵਾਰ ਦੇ ਜੀਆਂ ਦੇ ਵੱਲੋਂ ਆਪਣੇ ਘਰ ਦੇ ਅੰਦਰੂਨੀ ਝਗੜੇ ਦੱਸੇ ਹੋਏ ਨੇ ਉਹ ਸੋਚਦੀ ਪਤਾ ਨਹੀਂ ਮੇਰੇ ਆਪਣਿਆਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਜਿਹੜੀਆਂ ਗੱਲਾਂ ਰਾਹੀਂ ਉਹ ਆਪਣੇ ਪਰਿਵਾਰ ਦੇ ਦੂਜੇ ਜੀਆਂ ਦੇ ਔਗਣ ਫਰੋਲ ਜਾਂਦੇ ਨੇ ਉਹ ਸਾਰੀਆਂ ਗੱਲਾਂ ਦੇ ਬੰਬ ਬਣ ਕੇ ਉਹਨਾਂ ਦੀਆਂ ਧੀਆਂ ਭੈਣਾਂ ਦੇ ਸਿਰ ਹੀ ਫਟਣਗੇ। ਉਹਨੂੰ ਕੋਈ ਠਾਰ ਨਹੀਂ ਸੀਗੀ ਦੁੱਖੜੇ ਰੋਣ ਲਈ। ਉਸਦੇ ਪਤੀ ਨੇ ਉਸਨੂੰ ਬਾਂਹ ਤੋਂ ਫੜਿਆ ਤੇ ਬਾਹਰ ਰੁੱਖਾਂ ਹੇਠਾਂ ਲੈ ਗਿਆ ਵਾਰ ਵਾਰ ਅੰਦਰ ਹਵਾ ਭਰਨ ਤੇ ਛੱਡਣ ਨੂੰ ਕਹਿ ਰਿਹਾ ਕਿ ਲੰਬੇ ਸਾਹ ਲੈ ਲੰਬਾ ਸਾਹ ਖਿੱਚ ਤੇ ਛੱਡ ਮੈਂ ਵੀ ਏਦਾਂ ਹੀ ਆਪਣੀ ਭਰੀ ਛਾਤੀ ਖਾਲੀ ਕਰਦਾ ਹੁੰਦਾ। ਉਹਨੇ ਜਦੋਂ ਇਹ ਆਖਿਆ ਸੀ ਨਾ ਤਾਂ ਪਤਨੀ ਹੈਰਾਨੀ ਦੇ ਨਾਲ ਉਸਦੇ ਵੱਲ ਦੇਖਦੀ ਰਹੀ। ਮੈਂ ਵੀ ਇਨਸਾਨ ਹਾਂ ਮੈਨੂੰ ਵੀ ਤਕਲੀਫ ਹੁੰਦੀ ਹੈ ਕਦੇ ਘਰੋਂ ਤੇ ਕਦੇ ਬਾਹਰੋਂ। ਬਾਹਰੋਂ ਮਤਲਬ ਪਤਨੀ ਨੇ ਪੁੱਛਿਆ ਸੀ। ਜਿੱਥੇ ਮੈਂ ਨੌਕਰੀ ਕਰ ਰਿਹਾ ਨਾ, ਮੇਰੇ ਸਾਥੀ ਕਰਮਚਾਰੀ ਥੱਬਾ ਤਨਖਾਹਾਂ ਦਾ ਲੈ ਕੇ ਵੀ ਕੰਮ ਦੇ ਵਿੱਚ ਇਮਾਨਦਾਰ ਨਹੀਂ। ਮੈਂ ਕੁਝ ਨਹੀਂ ਕਰ ਸਕਦਾ, ਬਸ ਮਨ ਕਲਪਦਾ ਮੇਰਾ ਦੇਖ ਕੇ। ਪਤੀ ਦੀ ਇਸੇ ਇਮਾਨਦਾਰੀ ਤੇ ਨੇਕੀ ਤੇ ਉਹ ਫਿਦਾ ਸੀਗੀ। ਮਾਣ ਮਹਿਸੂਸ ਕਰਦੀ ਸੀ। ਹੋਰ ਵਿਚਾਰਾਂ ਦੇ ਵਿੱਚ ਮਤਭੇਦ ਜ਼ਰੂਰ ਹੁੰਦਿਆਂ ਵੀ ਇੱਕ ਦੂਜੇ ਦੇ ਉੱਤੇ ਅੰਤਾਂ ਦਾ ਭਰੋਸਾ ਕਰਦੇ। ਇਹੋ ਜਿਹੇ ਭਰੋਸੇ ਕਮਾਏ ਜਾਂਦੇ ਨੇ, ਪਰ ਉਹਨਾਂ ਦੇ ਵਿੱਚ ਸਹਿਜੇ ਹੀ ਜਿਹੜਾ ਇਸ ਦੇ ਲਈ ਬੇ ਔਲਾਦ ਹੋਣ ਕਰਕੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਦੂਜੇ ਦਾ ਸਾਥ ਨਿਭਾ ਰਹੇ ਨੇ। ਪਤੀ ਦੀ ਗੱਲ ਸੁਣ ਕੇ ਉਸਦਾ ਆਪਣੀ ਤਕਲੀਫ ਦੇ ਵੱਲੋਂ ਧਿਆਨ ਹਟਿਆ। ਘਰ ਦੇ ਵਿੱਚ ਮੈਂ ਸਾਰਾ ਕੁਝ ਅੱਖੀ ਦੇਖਦਾ ਹਾਂ, ਕੋਈ ਦੱਸੇ ਨਾ ਮੈਨੂੰ, ਚਾਹੇ ਦੱਸੇ ਚਾਹੇ ਨਾ ਦੱਸੇ, ਪਰ ਮੈਨੂੰ ਸਭ ਪਤਾ ਹੈ। ਤੂੰ ਸਹੀ ਹੋਵੇ ਤਾਂ ਵੀ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਆਖ ਸਕਦਾ। ਮੇਰੀ ਮਾਂ, ਮੇਰੀਆਂ ਭੈਣਾਂ, ਮੇਰੇ ਰਿਸ਼ਤੇਦਾਰ ਇਹੀ ਕਹਿਣਗੇ, ਤੂੰ ਮੈਨੂੰ ਵੱਸ ਦੇ ਵਿੱਚ ਕਰ ਲਿਆ, ਤੇਰੇ ਲਈ ਤਾਂ ਹੋਰ ਔਖਾ ਹੋ ਜਾਣਾ। ਫਿਰ ਮੈਨੂੰ ਪਤਾ ਹੈ ਮੈਂ ਤੇਰੇ ਅੱਗੇ ਢਾਲ ਨਹੀਂ ਬਣ ਸਕਦਾ। ਇੱਕ ਰੱਬ ਤੋਂ ਡਰਨ ਵਾਲੇ ਬੰਦੇ ਦੇ ਲਈ ਆਪਣਿਆਂ ਨਾਲ ਲੜਨਾ ਸਭ ਤੋਂ ਵੱਧ ਔਖਾ ਹੁੰਦਾ ਹੈ। ਮਾਂ ਦੇ ਲਈ ਆਪਣੇ ਫਰਜ਼ ਨਿਭਾਉਣੇ ਜ਼ਰੂਰੀ ਨੇ। ਤੇ ਮੈਂ ਕਿੱਧਰ ਜਾਵਾਂ ਫਿਰ? ਪਤਨੀ ਨੇ ਪਤੀ ਦੇ ਚਿਹਰੇ ਦੇ ਵੱਲ ਦੇਖਦਿਆਂ ਆਖਿਆ, ਕਿਤੇ ਵੀ ਨਹੀਂ, ਤੈਨੂੰ ਕਿਉਂ ਜ਼ਰੂਰਤ ਹੈ? ਬਸ ਇਸ ਤਰ੍ਹਾਂ ਸਮਝ ਲੈ ਬਈ ਆਪਣਾ ਜਨਮ ਹੀ ਮਾਂ ਕਰਕੇ ਹੋਇਆ। ਚੰਗਾ ਕਹੇ ਮਾੜਾ ਕਹੇ, ਸਭ ਸਿਰ ਮੱਥੇ ਹੈ। ਆਹ ਤਾਂ ਕੋਈ ਗੱਲ ਨਾ ਬਣੀ, ਫਿਰ ਆਪਣਾ ਜੀਵਨ ਤਾਂ ਗਿਆ। 20-22 ਸਾਲ ਲੰਘ ਗਏ ਮਾਂ ਦੀਆਂ ਗਲਤ ਫਹਿਮੀਆਂ ਦੀਆਂ ਸਫਾਈਆਂ ਦਿੰਦੇ ਹੋਏ। ਕੀ ਕਰੀਏ ਫਿਰ? ਤੂੰ ਹੀ ਦੱਸ। ਮਾਂ ਨੂੰ ਜੇ ਕੋਈ ਗੱਲ ਆਖੀਏ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸਦੀ ਕੋਈ ਕਦਰ ਨਹੀਂ ਕਰਦਾ। ਪਿੰਡ ਵਾਲੀ ਭਰਜਾਈ ਨਾਲ ਮਾਂ ਦੀ ਬਣਦੀ ਨਹੀਂ, ਇਸ ਦੇ ਲਈ ਉਹਨਾਂ ਦੇ ਕੋਲ ਭੇਜਣ ਦਾ ਤਾਂ ਵਰਕਾ ਹੀ ਪਾੜ ਦੇ ਤੂੰ। ਉਹ ਥੋੜੀ ਦੇਰ ਚੁੱਪ ਕਰ ਗਿਆ। ਪਤਨੀ ਸੁੰਨੀਆਂ ਜਿਹੀਆਂ ਅੱਖਾਂ ਦੇ ਨਾਲ ਅਸਮਾਨ ਦੇ ਵੱਲ ਦੇਖ ਰਹੀ ਹੈ। ਉਹ ਫਿਰ ਬੋਲਿਆ, ਬੇਬੇ ਭੈਣ ਹੋਰਾਂ ਦੇ ਕੋਲ ਵੀ ਮਹੀਨਾ 20 ਦਿਨ ਇਸ ਕਰਕੇ ਲਾ ਆਉਂਦੀ ਹੈ ਕਿਉਂਕਿ ਭੈਣਾਂ ਦੇ ਘਰ ਉਹਨਾਂ ਦੇ ਆਪਣੇ ਬਜ਼ੁਰਗ ਨਹੀਂ, ਉਹ ਬੇਬੇ ਦੇ ਨਾਲ ਲੱਗੀਆਂ ਰਹਿੰਦੀਆਂ ਨੇ। ਬੇਬੇ ਉਹਨਾਂ ਨੂੰ ਜੋ ਗੱਲਾਂ ਝੂਠੀਆਂ ਸੱਚੀਆਂ ਦੱਸਦੀ ਰਹਿੰਦੀ ਹੈ ਉਸੇ ਨੂੰ ਸੱਚ ਮੰਨ ਲੈਂਦੀਆਂ ਨੇ। ਕਿਉਂ ਮੰਨ ਲੈਂਦੀਆਂ ਨੇ ਸੱਚ? ਫਿਰ ਪਤਨੀ ਦੇ ਸਵਾਲ ਉਸਨੂੰ ਪਰੇਸ਼ਾਨ ਕਰ ਰਹੇ ਨੇ। ਕਿਉਂਕਿ ਬੇਬੇ ਉਹਨਾਂ ਦੀ ਮਾਂ ਹੈ। ਬੇਬੇ ਆਪਦੀ ਹਾਲਤ ਤਰਸਯੋਗ ਬਣਾ ਕੇ ਦੱਸ ਦਿੰਦੀ ਹੈ। ਤੁਸੀਂ ਵੀ ਤਾਂ ਉਹਨਾਂ ਦੇ ਭਰਾ ਹੋ। ਉਹ ਬੇਬੇ ਨੂੰ ਇਹ ਗੱਲ ਤਾਂ ਸਮਝਾ ਸਕਦੀਆਂ ਨੇ ਕਿ ਉਸਦੇ ਬਿਨਾਂ ਵਜ੍ਹਾ ਦੇ ਕੀਤੇ ਕਲੇਸ਼ ਦੇ ਨਾਲ ਉਹਨਾਂ ਦਾ ਭਰਾ ਵੀ ਔਖਾ ਹੁੰਦਾ ਹੈ। ਸਿੱਧੀ ਜਿਹੀ ਗੱਲ ਹੈ, ਬੇਬੇ ਨੂੰ ਕੋਈ ਨਹੀਂ ਸਮਝ ਸਕਦਾ। ਵੈਸੇ ਇਹਨਾਂ ਗੱਲਾਂ ਦਾ ਕੋਈ ਇਲਾਜ ਹੈ? ਤੂੰ ਦੱਸ, ਉਦਾਸੀ ਜਿਹੀ ਆਵਾਜ਼ ਦੇ ਵਿੱਚ ਉਸਨੇ ਪੁੱਛ ਹੀ ਲਿਆ। ਕੋਈ ਇਲਾਜ ਨਹੀਂ, ਬਸ ਇਹ ਸਮਝ ਲੈ ਬਈ ਆਪਣੇ ਵਰਗਿਆਂ ਦੀ ਜ਼ਿੰਦਗੀ ਇਹੋ ਜਿਹੀ ਹੁੰਦੀ ਹੈ। ਉਹਨੇ ਕੌੜੀ ਸੱਚਾਈ ਆਖ ਦਿੱਤੀ ਸੀ। ਇਸ ਗੱਲ ਦੇ ਵਿੱਚ ਸਿਰੇ ਦੀ ਬੇਬਸੀ ਵੀ ਸੀ। ਇੰਨਾ ਆਖਣ ਤੋਂ ਬਾਅਦ ਉਹ ਕਿੰਨੀ ਦੇਰ ਚੁੱਪ ਚਾਪ ਉੱਡਦੇ ਪਰਿੰਦਿਆਂ ਦੇ ਵੱਲ ਤੇ ਹਵਾ ਦੇ ਨਾਲ ਰੁੱਖਾਂ ਦੇ ਝੂਮਦੇ ਪੱਤਿਆਂ ਵੱਲ ਨੂੰ ਦੇਖਦੇ ਰਹੇ ਸਨ ਦੋਹੇ ਮੀਆਂ ਬੀਬੀ। ਪਤਾ ਨਹੀਂ ਕੁਝ ਔੜ ਵੀ ਨਹੀਂ ਸੀ ਰਿਹਾ ਤੇ ਗੱਲ ਕਰਨ ਦੇ ਲਈ ਜਾਂ ਫਿਰ ਕਹਿਣ ਦੇ ਲਈ ਬਹੁਤ ਕੁਝ ਸੀ। ਉਹ ਕਹਿਣਾ ਨਹੀਂ ਸੀ ਚਾਹੁੰਦੇ। ਕਈ ਉਲਝਣਾਂ ਦਾ ਕੋਈ ਸਿਰਾ ਨਹੀਂ ਲੱਭਦਾ ਹੁੰਦਾ, ਬਸ ਉਹਨਾਂ ਦੀ ਉਲਝਣ ਵੀ ਇਸੇ ਹੀ ਤਰ੍ਹਾਂ ਸੀ। ਏਦਾਂ ਦੀਆਂ ਗੱਲਾਂ ਤਾਂ ਕੁਝ ਕੁ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ ਸਨ, ਪਰ ਅੱਜ ਤਾਂ ਮਾਂ ਦੇ ਮੂੰਹੋਂ ਬਿਰਧ ਆਸ਼ਰਮ ਵਾਲੀ ਗੱਲ ਸੁਣ ਕੇ ਪਤਾ ਨਹੀਂ ਕੁਛ ਹੋਰ ਏ ਤਰ੍ਹਾਂ ਦਾ ਜਿਹੜਾ ਮਹਿਸੂਸ ਹੋਣ ਲੱਗ ਪਿਆ ਸੀ। ਲੱਗਦਾ ਸੀ ਕਿ ਗਲਤੀ ਦੇ ਨਾਲ ਕਹਿ ਬੈਠੀ ਬੇਬੇ ਕਿਤੇ। ਪੁੱਤ ਨੇ ਕਿਹਾ, ਬੇਬੇ ਬਿਰਧ ਆਸ਼ਰਮ ਵਾਲੇ ਏਦਾਂ ਨਹੀਂ ਰੱਖਦੇ। ਉਹ ਪਤਾ ਕਰਦੇ ਨੇ ਆਲੇ ਦੁਆਲਿਓਂ ਕਿ ਬਜ਼ੁਰਗ ਨੂੰ ਪਰਿਵਾਰ ਦੇ ਵੱਲੋਂ ਸੱਚੀ ਕੋਈ ਤਕਲੀਫ ਹੈ ਜਾਂ ਨਹੀਂ। ਉਹਨਾਂ ਨੂੰ ਮੈਂ ਦੱਸੂ ਮੇਰੀ ਕਿੰਨੀ ਕੁ ਪੁੱਛ ਕਰਦੇ ਹੋ? ਮੇਰੀ ਜਾਤ ਨਹੀਂ ਪੁੱਛਦੇ ਕਿਸੇ ਕੰਮ ਦੇ ਵਿੱਚ। ਆਪੇ ਨਿਕਲੂ ਜਲੂਸ ਜਦੋਂ ਨੈੱਟ ਦੇ ਉੱਤੇ ਪਾਇਆ। ਬੇਬੇ ਬੁੜਕ ਬੁੜਕ ਬੋਲ ਰਹੀ ਹੈ। ਉਹ ਤਾਂ ਜਿਵੇਂ ਪੂਰੀ ਯੋਜਨਾ ਤਿਆਰ ਕਰੀ ਬੈਠੀ ਸੀਗੀ। ਮਨ ਨਹੀਂ ਸੀ ਮੰਨ ਰਿਹਾ ਕਿ ਇਹ ਸਭ ਕੁਝ ਬੇਬੇ ਆਖ ਰਹੀ ਹੈ। ਜਿਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਰਹਿਣ ਦਿੱਤੀ ਮਨ ਮਰਜ਼ੀ ਦਾ ਖਾਂਦੀ ਪੈਣ ਦੀ, ਮਨ ਮਰਜ਼ੀ ਦੇ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੀ ਆਉਂਦੀ, ਮਨ ਮਰਜ਼ੀ ਦੇ ਨਾਲ ਸੌਂਦੀ ਜਾਗਦੀ। ਕਮੀ ਸੀ ਤਾਂ ਇੱਕ ਗੱਲ ਦੀ ਕਿ ਬੇਬੇ ਨਾਲ ਵਿਚਾਰ ਮੇਲ ਨਹੀਂ ਸਨ ਖਾਂਦੇ ਮੇਰੇ। ਜੇ ਬੇਬੇ ਦੀ ਗੱਲ ਨੂੰ ਗਲਤ ਆਖਿਆ ਜਾਂਦਾ ਤਾਂ ਉਹ ਹਰਖ ਜਾਂਦੀ ਤੇ ਬੁੜਬੁੜ ਕਰੀ ਜਾਂਦੀ। ਇਸ ਦੇ ਲਈ ਚੁੱਪ ਹੀ ਜਿਹੜੀ ਭਲੀ ਸਮਝਦੇ ਸੀ। ਬੇਬੇ ਨੇ ਉਹਨਾਂ ਦੀ ਜਵਾਬ ਦੇਣ ਵਾਲੀ ਗੱਲ ਦੇ ਉੱਤੇ ਤਾਂ ਖਿਝਣਾ ਹੀ ਸੀਗਾ, ਚੁੱਪ ਤੇ ਵੀ ਖਿਝਦੀ, ਵੱਧ ਦੁਆਵਾਂ ਦੇਣ ਲੱਗਦੀ। ਲੱਗੀ ਵੀ ਨਾ ਧੀ ਵੇਖਦੀ ਨਾ ਪੁੱਤ ਦੇਖਦੀ, ਜਿਹੜਾ ਵੀ ਉਸਦੀ ਹਾਂ ਦੇ ਵਿੱਚ ਹਾਂ ਨਾ ਮਿਲਾਉਂਦਾ ਉਸੇ ਨੂੰ ਸਰਾਪ ਦੇਣ ਲੱਗਿਆਂ ਦੇਰ ਨਾ ਲਾਉਂਦੀ। ਮਾਂ ਦੀਆਂ ਗੱਲਾਂ ਤੋਂ ਬਹੁਤ ਵਾਰ ਪੁੱਤ ਨੂੰ ਸ਼ਰਮਸਾਰ ਹੋਣਾ ਪੈਂਦਾ ਸੀ। ਕੰਮ ਵਾਲੀ ਕਈ ਵਾਰ ਜਦੋਂ ਚਾਹ ਪੀਂਦੀ ਜਾਂ ਰੋਟੀ ਖਾਂਦੀ ਤਾਂ ਉਹਨੂੰ ਆਖਦੀ, ਖਾ ਪੀ ਕੇ ਵਗ ਜਿਆ ਕਰ, ਕੰਮ ਕਰਨ ਦੀ ਕੀ ਜ਼ਰੂਰਤ ਹੈ। ਪੁੱਤ ਨੂੰ ਜੇ ਕਿਸੇ ਗਰੀਬ ਗੁਰਬੇ ਨੂੰ ਗਰਮੀ ਸਰਦੀ ਲੋੜ ਮੁਤਾਬਕ ਕੋਈ ਕੱਪੜਾ ਲੀੜਾ ਲੈ ਦਿੰਦੇ ਤਾਂ ਵੀ ਤਾਂ ਕਲੇਸ਼ ਕਰਦੀ, ਆਖਦੀ, ਮੈਨੂੰ ਪੁੱਛੇ ਬਿਨਾਂ ਹੀ ਫੈਸਲੇ ਲੈਂਦੇ ਨੇ ਇਹ ਧੀਆਂ ਦੇ ਕੋਲ, ਰੋਂਦੀ ਕਰਲਾਉਂਦੀ ਕਿ ਉਸਦੀ ਘਰ ਦੇ ਵਿੱਚ ਕੋਈ ਪੁੱਛ ਗਿੱਛ ਨਹੀਂ ਕਰਦਾ ਕੋਈ ਵੀ। ਜੇ ਕਿਤੇ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਕਿਸੇ ਗਰੀਬ ਨੂੰ ਕੁਝ ਦਿੱਤਾ ਤਾਂ ਆਖਦੀ, ਅਗਲੇ ਜਨਮ ਦੇ ਵਿੱਚ ਤੁਹਾਨੂੰ ਵੀ ਇਹਨਾਂ ਵਰਗੇ ਮੰਗਤੇ ਬਣਨਾ ਪਊਗਾ। ਇਹ ਸਾਰਾ ਕੁਝ ਲੈਣ ਵਾਸਤੇ ਉਹ ਦੋਵੇਂ ਜੀ ਲੋੜਵੰਦ ਦੀ ਮਦਦ ਕਰਨ ਵਾਲੇ ਸਨ। ਬੇਬੇ ਨੂੰ ਇਹ ਸਭ ਪਸੰਦ ਨਹੀਂ ਸੀ ਕਿ ਉਹ ਮਦਦ ਕਰਦੇ ਆ। ਬੇਬੇ ਦੀ ਸਾਂਭ ਸੰਭਾਲ ਵੱਲੋਂ ਦੋਵੇਂ ਜੀਆਂ ਦੇ ਵੱਲੋਂ ਕੋਈ ਕਮੀ ਨਹੀਂ ਰਹੀ, ਪਰ ਬੇਬੇ ਦਾ ਮਨ ਨੂੰਹ ਤੇ ਕਦੇ ਨਾ ਧਿੱਜਦਾ ਸੀਗਾ। ਪੁੱਤ ਪੂਰਾ ਤੜਫ ਤੜਫ ਕੇ ਜਮਾਂ ਬਿਮਾਰਾਂ ਵਾਂਗ ਹੋ ਜਾਂਦਾ, ਪਰ ਬੇਬੇ ਨੂੰ ਸਿਰਫ ਆਪ ਦੀ ਫਿਕਰ ਰਹਿੰਦੀ ਸੀ। ਨੂੰਹ ਦੇ ਪੇਕਿਆਂ ਦਾ ਕੋਈ ਆ ਜਾਂਦਾ ਤਾਂ ਉਸਦੀ ਬੁੜਬੁੜ ਜਿਹੜੀ ਸੀ ਸ਼ੁਰੂ ਹੋ ਜਾਂਦੀ। ਗੱਲਾਂ ਬਾਤਾਂ ਦੇ ਵਿੱਚ ਤਾਂ ਬੇਬੇ ਬਥੇਰੀ ਚੰਗੀ ਸੀ, ਪਰ ਜਦੋਂ ਕਿਸੇ ਦੇ ਬਾਅਦ ਪੈ ਜਾਂਦੀ ਸੀ ਨਾ, ਕਈ ਕਈ ਦਿਨ ਖਹਿੜਾ ਨਾ ਛੱਡਦੀ ਸੀ। ਧੀਆਂ ਦੇ ਕੋਲ ਸਾਰਾ ਇਲਜ਼ਾਮ ਨੂੰਹ ਪੁੱਤ ਦੇ ਉੱਤੇ ਹੀ ਲਾ ਦਿੰਦੀ। ਅੱਗੋਂ ਨੂੰਹ ਪੁੱਤ ਭਾਵੇਂ ਹੱਥ ਜੋੜ ਜੋੜ ਕੇ ਸ਼ਾਂਤੀ ਦੀ ਭੀਖ ਮੰਗਣ, ਪਰ ਉਸਨੂੰ ਕੋਈ ਫਰਕ ਨਾ ਪੈਂਦਾ। ਸੱਸ ਨੂੰਹ ਦੀ ਬੋਲਚਾਲ ਬੰਦ ਹੋ ਜਾਂਦੀ। ਪੁੱਤ ਵਿਚਾਰਾ ਆਪਣੀਆਂ ਤਕਲੀਫਾਂ ਲੁਕਾਉਂਦਾ ਮਾਂ ਨੂੰ ਡਾਕਟਰਾਂ ਦੇ ਕੋਲ ਚੁੱਕੀ ਫਿਰਦਾ। ਰਿਪੋਰਟਾਂ ਕਰਵਾਈਆਂ ਜਾਂਦੀਆਂ, ਬਿਮਾਰੀ ਕੋਈ ਨਾ ਆਉਂਦੀ। ਸਾਰਾ ਸਾਰਾ ਦਿਨ ਆਪਣੇ ਅੰਦਰ ਗੁੱਸਾ ਵਧਾਈ ਰੱਖਦੀ, ਉਸੇ ਕਾਰਨ ਸਰੀਰ ਨੂੰ ਤਕਲੀਫ ਹੋਣ ਲੱਗ ਪੈਂਦੀ। ਘਰ ਦੇ ਵਿੱਚ ਸੁੰਨ ਪਸਰੀ ਰਹਿੰਦੀ। ਪਤੀ ਪਤਨੀ ਆਪਸ ਦੇ ਵਿੱਚ ਵੀ ਕੋਈ ਗੱਲਬਾਤ ਨਾ ਕਰਦੇ। ਹੱਸਣਾ ਖੇਡਣਾ ਤਾਂ ਬੜੀ ਦੂਰ ਦੀ ਗੱਲ ਸੀ। ਘਰ ਦਾ ਮਾਹੌਲ ਦੇਖ ਕੇ ਗੁਆਂਢ ਦੇ ਵਿੱਚੋਂ ਆਉਂਦੇ ਬੱਚੇ ਵੀ ਖੇਡਣ ਨਾ ਆਉਂਦੇ। ਕਈ ਵਾਰ ਮਨ ਭਰ ਕੇ ਆਉਂਦਾ, ਕਿੰਨੀ ਕੁ ਮਾੜੀ ਕਿਸਮਤ ਲਿਖਾ ਕੇ ਲਿਆਇਆ ਸੀ। ਫਿਰ ਰੱਬ ਦੇ ਨਾਲ ਝਗੜੇ ਝੇੜੇ ਚੱਲਦੇ ਰਹਿੰਦੇ। ਉਹ ਬੇਬੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ। ਇਹੀ ਕਾਰਨ ਸੀ ਕਿ ਉਹ ਹਰ ਵਾਰ ਕਲੇਸ਼ ਤੇ ਸੰਤਾਪ ਦੇ ਵਿੱਚੋਂ ਨਿਕਲਣ ਦੇ ਲਈ ਕੋਈ ਢੰਗ ਤਰੀਕਾ ਸੋਚ ਲੈਂਦੇ। ਕਈ ਵਾਰ ਬੇਬੇ ਕਦੇ ਕਦਾਈ ਆਉਣ ਵਾਲੇ ਰਿਸ਼ਤੇਦਾਰਾਂ ਦੇ ਕੋਲ ਰੋਣ ਲੱਗ ਜਾਂਦੀ, ਆਖਦੀ, ਮੈਨੂੰ ਤਾਂ ਇਹਨਾਂ ਦਾ ਫਿਕਰ ਮਾਰਦਾ। ਉਹ ਸੋਚਦੇ, ਇਹ ਕਿਹੋ ਜਿਹਾ ਫਿਕਰ ਹੈ ਬੇਬੇ ਦਾ ਜਿਹੜਾ ਥੋੜੇ ਦਿਨਾਂ ਬਾਅਦ ਉਹਨਾਂ ਨੂੰ ਸੂਲੀ ਦੇ ਉੱਤੇ ਟੰਗ ਦਿੰਦਾ। ਜਿੱਥੋਂ ਵੀ ਉਹਨਾਂ ਇਲਾਜ ਕਰਵਾਇਆ ਤਾਂ ਡਾਕਟਰ ਉਹਨਾਂ ਨੂੰ ਆਖਦੇ, ਨੁਕਸ ਤਾਂ ਕੋਈ ਨਹੀਂ ਰਿਪੋਰਟਾਂ ਦੇ ਵਿੱਚ ਭਾਈ, ਪਰ ਖੁਸ਼ ਰਹਿਣਾ ਜ਼ਰੂਰੀ ਹੈ ਤੁਹਾਡੇ ਲਈ। ਪਰ ਰਿਸ਼ਤੇਦਾਰਾਂ ਤੇ ਬੇਬੇ ਦੇ ਫਿਕਰ ਨੇ ਉਹਨਾਂ ਨੂੰ ਕਦੇ ਖੁਸ਼ ਰਹਿਣ ਹੀ ਨਹੀਂ ਦਿੱਤਾ। ਇੱਕ ਦਿਨ ਰਾਤ ਦੇ 8:30 ਵਜੇ ਬੇਬੇ ਨੇ ਆਪਣੇ ਬਿਲਕੁਲ ਨਾਲ ਲੱਗਦੇ ਕਮਰੇ ਦੇ ਵਿੱਚੋਂ ਫੋਨ ਕੀਤਾ, ਪੁੱਤ ਉੱਠ ਕੇ ਮਾਂ ਦੇ ਕੋਲ ਚਲਿਆ ਗਿਆ। ਮਾਤਾ ਫਿਰ ਭਰੀ ਪੀਤੀ ਨੇ ਬਹੁਤ ਸੁਣਾਈਆਂ। ਪਤਨੀ ਰੱਬ ਅੱਗੇ ਹੱਥ ਜੋੜਦੀ ਰਹੀ, ਮਾਲਕਾ ਤਾਕਤ ਬਖਸ਼ ਸਭ ਕੁਝ ਸਹਿਣ ਦੇ ਲਈ ਸਾਨੂੰ। ਪਤੀ ਘੰਟੇ ਕੁ ਬਾਅਦ ਫਿਰ ਆਇਆ, ਕੰਬਲ ਖਿੱਚ ਕੇ ਉੱਪਰ ਲੈਂਦਿਆਂ ਹੋਕਾ ਜਿਹਾ ਲੈ ਕੇ ਬੋਲਿਆ, ਆਪਣੀ ਤਾਂ ਜ਼ਿੰਦਗੀ ਖਰਾਬ ਹੀ ਹੈ ਬਸ। ਦੋਵੇਂ ਬਿਨਾਂ ਬੋਲਿਆਂ ਚੁੱਪ ਕਰਕੇ ਸੌਣ ਦੀ ਕੋਸ਼ਿਸ਼ ਕਰਦੇ ਰਹੇ। ਪਤਨੀ ਨੇ ਕਿਹਾ, ਇਹੋ ਜਿਹੇ ਮਾਹੌਲ ਦੇ ਵਿੱਚ ਰਹਿਣਾ ਆਪਾਂ ਨੂੰ ਮਾਰ ਦਿਓ ਕਿਉਂ ਨਾ, ਆਪਾਂ ਵੱਖਰੇ ਵੱਖਰੇ ਹੋ ਜਾਈਏ। ਮੈਨੂੰ ਕੁਝ ਨਹੀਂ ਚਾਹੀਦਾ, ਨਾ ਖਰਚਾ ਨਾ ਜਾਇਦਾਦ ਦੇ ਵਿੱਚੋਂ ਹਿੱਸਾ। ਤੇਰਾ ਦਿਮਾਗ ਤਾਂ ਠੀਕ ਹੈ, ਪਤੀ ਬੋਲਿਆ। ਬੇਬੇ ਤੁਹਾਨੂੰ ਤਾਂ ਪਿਆਰ ਕਰਦੀ ਹੋਊ, ਪਰ ਮੇਰੇ ਕਰਕੇ ਤੁਹਾਡੇ ਨਾਲ ਵੀ ਲੜਦੀ ਫਿਰਦੀ ਹੈ। ਇਸੇ ਕਾਰਨ ਤੁਹਾਡੀ ਸਿਹਤ ਦਿਨੋ ਦਿਨ ਨਿਗਰਦੀ ਜਾਂਦੀ ਹੈ। ਮੈਂ ਨਾ ਹੋਊਂਗੀ ਸਭ ਠੀਕ ਹੋ ਜਾਊਗਾ। ਫਿਰ ਬੇਬੇ ਨੇ ਕਿਹੜੀ ਗੱਲੋਂ ਹਰਖਣਾ ਹੈ? ਪਤੀ ਦੀ ਚਿੰਤਾ ਦੂਰ ਕਰਨ ਦਾ ਉਸਨੂੰ ਹੋਰ ਕੋਈ ਹੱਲ ਨਾ ਲੱਭਿਆ। ਹੁਣ ਇਸ ਚਿੰਤਾ ਦੇ ਵਿੱਚ ਨੀਂਦ ਨਹੀਂ ਸੀ ਆ ਰਹੀ। ਜੇ ਭਲਾ ਸੱਚੀ ਹੀ ਅੱਡ ਹੋਣਾ ਪੈ ਗਿਆ ਫਿਰ ਕੀ ਬਣੂਗਾ, ਉਹ ਸੋਚਣ ਲੱਗ ਪਿਆ। ਬੇਬੇ, ਫੇਰ ਰਿਸ਼ਤੇਦਾਰਾਂ ਨੂੰ ਇਕੱਠੇ ਕਰੋ, ਜਿਹੜਿਆਂ ਨੇ ਆਪਣੇ ਮਾਪਿਆਂ ਦਾ ਕਦੇ 25 ਦਿਨ ਵੀ ਧਿਆਨ ਨਹੀਂ ਰੱਖਿਆ ਹੋਣਾ ਉਹ 25 ਸਾਲ ਧਿਆਨ ਰੱਖਣ ਵਾਲਿਆਂ ਦੇ ਵਿੱਚ ਨੁਕਸ ਮਾਰਨਗੇ, ਉਹਨਾਂ ਨੂੰ ਸਮਝਾਉਣਗੇ, ਕਲੇਸ਼ ਵਧਣ ਦੇ ਡਰੋਂ ਉਹ ਫਿਰ ਸਿਰ ਨੀਵਾਂ ਕਰਕੇ ਜ਼ਿੰਦਗੀ ਦੇ ਨਾਲ ਸਮਝੌਤੇ ਕਰਨਗੇ। ਮਨ ਸ਼ਾਂਤ ਕਰਨ ਦੇ ਲਈ ਯੁਕਤਾਂ ਸੋਚਣਗੇ। ਉਹਨਾਂ ਸੋਚਿਆ ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਆਪੇ ਹੀ ਆਪਦੇ ਮਨ ਨਾਲ ਮਨ ਨੂੰ ਜਿਹੜਾ ਸਮਝਾ ਲੈਣਾ ਚਾਹੀਦਾ ਹੈ ਸਾਨੂੰ। ਕਈ ਵਾਰ ਤਾਂ ਉਹ ਆਪਣੇ ਆਪ ਨੂੰ 2 ਸਿਫਰਾਂ ਆਖਦੇ ਸੀ, ਜਾਣੀ ਕਿ 0 ਸੀ, ਜਿਨ੍ਹਾਂ ਦੇ ਨਾਲ ਕੋਈ ਹੋਰ ਅੰਕ ਲੱਗਿਆ ਹੀ ਨਹੀਂ ਹੈ। ਆਪਣੀ ਮਰਜ਼ੀ ਦਾ ਨਾ ਕਦੇ ਖਾਇਆ ਨਾ ਹੰਡਾਇਆ, ਫਿਰ ਵੀ ਮਿਹਣੇ ਤਾਨਿਆਂ ਭਰੀ ਜ਼ਿੰਦਗੀ ਬਤੀਤ ਕਰ ਛੱਡੀ। ਨੀਂਦ ਅੱਖਾਂ ਤੋਂ ਕੋਹਾਂ ਦੂਰ ਸੀ। ਪਤਨੀ ਦੇ ਮੂੰਹੋਂ ਅੱਡ ਹੋਣ ਵਾਲੀ ਗੱਲ ਸੁਣ ਕੇ ਤਾਂ ਤਾਣਾ ਹੋਰ ਵੀ ਉਲਝਦਾ ਜਾ ਪਿਆ। ਪਤੀ ਨੇ ਉੱਠ ਕੇ ਬੱਤੀ ਜਲਾ ਲਈ, ਜਾਣੀ ਕਿ ਬੱਤੀ ਜਗਾ ਲਈ, ਇੱਕ ਕਾਗਜ਼ ਤੇ ਪੈਨ ਲੈ ਲਿਆ। ਆਹ ਦੇਖ, ਆਖਦਿਆਂ ਕਾਗਜ਼ ਦੇ ਉੱਤੇ 2 ਸਿਫਰਾਂ ਬਣਾਤੀਆਂ। ਪਤਨੀ ਉੱਠ ਕੇ ਬੈਠ ਗਈ। ਇਹ ਕੀ ਹੈ ਭਲਾ, ਉਹਨੇ ਪੁੱਛਿਆ। ਇੱਕ ਮੈਂ ਆ ਤੇ ਇੱਕ ਤੂੰ, ਜਾਣੀ ਕਿ ਇੱਕ ਤੁਸੀਂ ਹੋ। ਉਹਨਾਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਪਤੀ ਨੇ ਸਿਫਰਾਂ ਦੇ ਨਾਲ ਇੱਕ ਪੈਨ ਰੱਖ ਦਿੱਤਾ। ਹੁਣ ਦੇਖ, ਆਹ ਬਣ ਗਏ ਆਪਾਂ 100, ਜਾਣੀ ਕਿ ਏਕਾ ਬਣਾ ਦਿੱਤਾ। ਇਸਦੀ ਮਦਦ ਦੇ ਨਾਲ ਪਤੀ ਦੀ ਗੱਲ ਦੇ ਵਿੱਚੋਂ ਹੀ ਟੋਕਦਿਆਂ ਪਤਨੀ ਬੋਲੀ, ਆਪਾਂ 100 ਕਿਵੇਂ ਹੋ ਸਕਦੇ ਆ, ਅੱਧੇ ਅਧੂਰੇ ਆ ਆਪਾਂ ਤਾਂ। ਆਹੋ, ਅਧੂਰੇ ਆ ਤਾਂ ਹੀ 100 ਆਖਿਆ, ਨਹੀਂ ਤਾਂ 200 ਨਾ ਹੁੰਦੇ ਆਪਾਂ ਦੋਵੇਂ ਮਿਲ ਕੇ। ਚੱਲ ਧਿਆਨ ਦੇ ਨਾਲ ਸੁਣ, ਹੁਣ ਜਦੋਂ ਵੀ ਦਿਮਾਗ ਉਲਝਣ ਤਾਣੀ ਦੇ ਵਿੱਚ ਫਸੇ ਨਾ, ਇਹ ਪੈਨ ਦੇ ਨਾਲ ਕਦੇ ਤੂੰ ਆਪਣੀ ਵਿਥਿਆ ਲਿਖੀ ਕਦੇ ਮੈਂ ਕਦੇ ਜੱਗ ਬੀਤੀ ਵੀ ਲਿਖਾਂਗੇ। ਮੈਂ ਤੇਰਾ ਲਿਖਿਆ ਪੜ੍ਹਿਆ ਕਰੂੰਗਾ, ਫਿਰ ਤੂੰ ਮੇਰਾ ਲਿਖਿਆ ਪੜ੍ਹਿਆ ਕਰੀ। ਇਸ ਨਵੀਂ ਜੁਗਤ ਨੇ ਉਹਨਾਂ ਦੇ ਮਨ ਨੂੰ ਧਰਵਾਸ ਜਿਹਾ ਦੇ ਦਿੱਤਾ। ਥੋੜੀ ਦੇਰ ਬਾਅਦ ਉਹ ਸਿਫਰਾਂ ਤੋਂ 100 ਬਣੇ, ਘੂਕ ਸੁੱਤੇ ਪਏ ਸਨ। ਜੀ ਦੋਸਤੋ, ਇਹ ਸੀ ਜੀ ਮਨੋਵਿਗਿਆਨਿਕ ਇੱਕ ਕਹਾਣੀ ਹੈ। ਕਈ ਵਾਰੀ ਮਾਹੌਲ ਹੀ ਇੱਦਾਂ ਦਾ ਘਰਾਂ ਦੇ ਵਿੱਚ ਬਣ ਜਾਂਦਾ ਹੈ। ਚਲੋ, ਔਲਾਦ ਹੋਣੀ ਨਾ ਹੋਣੀ ਉਹ ਕੁਦਰਤ ਦੇ ਹੱਥ ਹੈ, 2 ਸਰੀਰਾਂ ਦੇ ਹੱਥ ਹੈ, ਤੇ ਬਾਅਦ ਘੱਟ ਕਿਸੇ ਦੇ ਵਿੱਚ ਵੀ ਹੋ ਸਕਦੀ ਹੈ। ਉਹ ਸਾਰੀਆਂ ਚੀਜ਼ਾਂ ਨੇ, ਮੈਡੀਕਲ ਇਸ਼ੂ ਨੇ, ਪਰ ਜੋ ਹਾਲਾਤ ਸਾਡੇ ਉਹ ਘਰਾਂ ਦੇ ਵਿੱਚ ਬਣ ਜਾਂਦੇ ਆ ਬਜ਼ੁਰਗਾਂ ਦੇ ਰਾਹੀਂ, ਚਾਹੇ ਉਹਨਾਂ ਦੀ ਜਿੰਨੀ ਮਰਜ਼ੀ ਸੇਵਾ ਕਰ ਲਓ, ਜੋ ਮਰਜ਼ੀ ਕਰ ਲਓ, ਪਰ ਨੁਕਤਾਚੀਨੀ ਉਹਨਾਂ ਨੇ ਕਿਸੇ ਨਾ ਕਿਸੇ ਗੱਲ ਦੇ ਵਿੱਚ ਕੱਢੀ ਜਾਣੀ ਹੈ। ਤੇ ਪਰ ਕੁਝ ਲੋਕ ਹੁੰਦੇ ਨੇ ਇਸ ਤਰ੍ਹਾਂ ਚੁੱਪ ਚਪੀਤੇ ਕੱਟ ਜਾਂਦੇ ਆ, ਤੇ ਕੁਝ ਅਗਲੇ ਕਹਿੰਦੇ ਆ ਚੱਕੋ ਭਾਈ ਆਪਣਾ ਤੇ ਆਪਾਂ ਚੱਲੇ ਆ, ਜੋ ਮਰਜ਼ੀ ਕਰੋ। ਤੇ ਕੱਲ ਔਜਲਾ ਸਾਹਿਬ ਨੇ ਇੱਕ ਵੀਡੀਓ ਭੇਜੀ ਮੈਨੂੰ, ਤੇ ਇੱਕ ਬਾਬੇ ਨੂੰ ਜਿਹੜਾ ਇਸੇ ਕਲਾ ਕਲੇਸ਼ ਦੇ ਵਿੱਚ ਆਪਣੀ ਘਰ ਵਾਲੀ ਨੂੰ ਉਹ ਬਾਬੇ ਦੇ ਕੋਲ ਛੱਡਿਆ ਆ, ਕਿਉਂਕਿ ਸੱਸ ਨੂੰ ਉਹਦੀ ਉਹਨਾਂ ਦੇ ਨਾਲ ਬਣਦੀ ਨਹੀਂ ਸੀ ਇੱਕ ਦੂਸਰੇ ਦੇ ਵਿੱਚ। ਤੇ ਉਹ ਕਹਿੰਦਾ, ਜੀ ਮਾਂ ਦੇ 80 ਸਾਲਾਂ ਦੀ ਆ, ਮੈਂ ਸੋਚਿਆ ਕਿ 80 ਸਾਲਾਂ ਦਾ ਜਿਹੜਾ ਪਿਆਰ ਮੁਹੱਬਤ ਹੈ ਉਹਨੂੰ ਮੈਂ ਰੱਖਾਂ, ਕਿ ਜਿਹੜਾ 35-40 ਸਾਲਾਂ ਦਾ ਹੈ ਉਹਨੂੰ ਰੱਖਾਂ। ਕਹਿੰਦਾ ਚਲੋ, ਮਾਂ ਤਾਂ ਜਿਹੜੀ ਬਜ਼ੁਰਗ ਹੈ ਉਹ ਰੋਟੀ ਪਾਣੀ ਪਕਾ ਨਹੀਂ ਸਕਦੀ, ਤੇ ਉਹਦੀ ਜ਼ਿੰਮੇਵਾਰੀ ਮੈਂ ਆਪ ਆਪਣੇ ਸਿਰ ਲੈਣਾ, ਆਪੇ ਹੱਥੀਂ ਪਕਾਏਗਾ, ਖਿਲਾਏਗਾ, ਸਾਰਾ ਕੁਝ ਕਰਾਂਗਾ, ਦੇਖ ਰੇਖ। ਤੇ ਬਾਬਾ ਜੀ ਡੇਰੇ ਵਾਲੇ ਨੂੰ ਕਹਿੰਦਾ, ਤੁਸੀਂ ਮੇਰੀ ਜਿਹੜੀ ਹੈ ਪਤਨੀ ਹੈ ਇਹਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ ਜੀ। ਤੇ ਉਹ ਆਪਣੀ ਪਤਨੀ ਜਿਹੜੀ ਹੈ ਉੱਥੇ ਛੱਡ ਆਉਂਦਾ। ਪਤਾ ਨਹੀਂ ਇਹ ਹਕੀਕਤ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਹੈ, ਪਰ ਹਾਲਾਤ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੇ ਆਲੇ ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਦੇਖਣ ਨੂੰ ਜਿਹੜੇ ਮਿਲਦੇ ਆ। ਤੇ ਇਹ ਸੀ ਦੋਸਤੋ ਕਹਾਣੀ ਨਵੀਂ ਜੁਗਤ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਕਹਾਣੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇਡੀਓ ਦਾ ਮੰਚ। ਤੇ ਕਲਾ ਕਲੇਸ਼ ਤੋਂ ਦੋਸਤੋ ਬਚਣ ਦੀ ਜ਼ਰੂਰਤ ਹੈ, ਤੇ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ, ਤੇ ਇਹ ਸੁਨੇਹਾ ਦਿੰਦੀ ਹੋਈ ਕਹਾਣੀ ਹੈ। ਆਪ ਵੀ ਖੁਸ਼ ਰਹੋ ਤੇ ਪਰਿਵਾਰ ਦੇ ਵਿੱਚ ਦੂਸਰਿਆਂ ਨੂੰ ਵੀ ਖੁਸ਼ ਰਹਿਣ ਦਿਓ। ਜੀ ਦੋਸਤੋ, ਇਹ ਸੀ ਜੀ ਅੱਜ ਕਹਾਣੀ, ਤੇ ਨਾਲ ਦੀ ਨਾਲ ਫਿਰ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾ ਕੇ ਤੇ ਆਗਿਆ ਲੈਂਦੇ ਹਾਂ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਮੁਹੰਮਦ ਜੀ ਕਹਿੰਦੇ ਆ, ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਹੈ ਜੀ, ਸ਼ੁਕਰੀਆ ਜੀ। ਵੀਰ ਭੁਪਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ ਆਪਣੇ ਮੁਹੰਮਦ ਜੀ, ਪਸੰਦ ਕੀਤੀ ਕਹਾਣੀ ਤੁਸੀਂ। ਤੇ ਲਓ ਫਿਰ, ਸਮਾਂ ਵੀ ਆਪਣਾ ਸਮਾਪਤ ਹੋ ਗਿਆ ਦੋਸਤੋ, 2 ਘੰਟੇ ਤੇ 4-5 ਮਿੰਟ ਦਾ ਪ੍ਰੋਗਰਾਮ ਹੋ ਗਿਆ, ਅੱਜ ਇੱਥੇ ਹੀ ਲੈਂਦੇ ਆ ਗਿਆ। ਥੋੜ੍ਹਾ ਥਕਾਵਟ ਵੀ ਹੈ, ਤੇ ਕੱਲ੍ਹ ਨੂੰ ਫਿਰ ਆਪਾਂ ਚਾਹੇ ਲੰਮਾ ਸਮਾਂ ਵੀ ਲਾ ਲਾਂਗੇ, ਕਿਉਂਕਿ ਨਾਵਲ ਕਿਤਾਬ ਵੀ ਸਾਂਝੀ ਕਰਨੀ ਹੁੰਦੀ ਆ। ਕਿਤਾਬ ਪੰਜਾਬ, ਉਹਨੂੰ ਵੀ ਬਹੁਤ ਸਾਰਾ ਮੁਹੱਬਤ ਪਿਆਰ ਤੁਸੀਂ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਉਹ ਚੈਪਟਰ ਸਾਰੇ ਵੱਖਰੇ ਕਰਕੇ ਪਾ ਦਿੱਤੇ ਜਾਂਦੇ ਆ। ਕੱਲ ਨੂੰ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਸੈਗਮੈਂਟ ਲੈ ਕੇ ਵੀ ਹਾਜ਼ਰ ਹੋਵਾਂਗੇ, ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ, ਹੋਰ ਸਾਰਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੁਝ ਰਹਿ ਗਿਆ ਹੋਵੇ ਉਹਦੇ ਲਈ ਵੀ ਮਾਫ਼ੀ ਜੀ, ਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਉਹਦੇ ਲਈ ਮਾਫ਼ੀ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਦਿਲੋਂ ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ ਲੋ ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਕਿਉਂਕਿ ਉਹਦੇ ਉੱਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਟੈਲੀਗ੍ਰਾਮ ਦੇ ਵਿੱਚ ਵੀ ਸਾਨੂੰ ਸਰਚ ਕਰ ਸਕਦੇ ਹੋ ਦੁਆਬਾ ਰੇਡੀਓ ਦੇ ਨਾਂ ਤੇ। ਇਸੇ ਤਰ੍ਹਾਂ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਦੋਸਤੋ ਆਪਣਾ ਪਿਆਰਾ ਜਿਹਾ ਨਾਮ ਲੈ ਕੇ +358 44 974 1962 ਸਟੂਡੀਓ ਦਾ ਨੰਬਰ ਹੈ ਜੋ ਤੁਸੀਂ ਮੇਰੇ ਸਿਰ ਦੇ ਉੱਪਰ ਦੇਖ ਰਹੇ ਹੋ, ਜਿੱਥੇ ਲਾਈਵ ਟਾਲਕ ਸ਼ੋਅ ਲਿਖਿਆ ਹੋਇਆ ਜੀ, ਤੇ ਉੱਪਰਲੀ ਲਾਈਨ ਦੇ ਵਿੱਚ ਲਗਾਤਾਰਤਾ ਦੇ ਵਿੱਚ ਉਹ ਚੱਲਦਾ ਰਹਿੰਦਾ ਨੰਬਰ। ਇਹ ਜਿਹੜਾ ਆਪਣਾ ਵਟਸਐਪ ਗਰੁੱਪ ਦਾ ਵਟਸਐਪ ਦਾ ਜਿਹੜਾ ਨੰਬਰ ਹੈ, ਤੇ ਇਹਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਚਾਹੇ ਚੰਦ ਤੇ ਬੈਠੇ ਹੋ ਤੇ ਚਾਹੇ ਧਰਤੀ ਤੇ ਹੋ ਜਾਂ ਹੋਰ ਕਿਸੇ ਪਲੈਨਟ ਦੇ ਜਿੱਥੇ ਇੰਟਰਨੈਟ ਕੰਮ ਕਰਦਾ, ਤੇ ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਇਸ ਚੈਨਲ ਦੇ ਰਾਹੀਂ ਬੁਲੰਦ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਫੇਸਬੁੱਕ ਨੂੰ ਫੋਲੋ ਕਰੋ, ਜੁਆਇਨ ਕਰੋ ਦੋਸਤੋ, ਤੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਪ੍ਰੋਗਰਾਮਾਂ ਦਾ ਆਡੀਓ ਦੇ ਰੂਪ ਦੇ ਵਿੱਚ ਆਨੰਦ ਮਾਣ ਸਕਦੇ ਹੋ, ਤੇ ਵੈਬਸਾਈਟ ਦੇ ਉੱਤੇ ਆਡੀਓ ਤੇ ਵੀਡੀਓ ਦੋਵੇਂ ਰੂਪਾਂ ਦੇ ਵਿੱਚ, ਤੇ ਟੈਲੀਗ੍ਰਾਮ ਦੇ ਉੱਤੇ ਵੀ ਇਸੇ ਤਰ੍ਹਾਂ ਆਨੰਦ ਮਾਣ ਸਕਦੇ ਹੋ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਈ ਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਜੀ।
0: ਕੀ ਕਰੀ ਸਰਤਾਜ ਸ਼ਾਇਰਾ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਆਵਾਜ਼ ਵੀ ਤੁਹਾਡੇ ਤੱਕ, ਅੰਦਾਜ਼ ਵੀ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ. ਹੁਣ ਤੋਂ ਲੈ ਕੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਜ਼ਿੰਦਗੀਨਾਮਾ ਹਾਲ ਦੁਨੀਆਂ ਪ੍ਰੋਗਰਾਮ ਦੇ ਵਿੱਚ ਲਾਈਵ ਦੇ ਦੌਰਾਨ ਬਣਿਆ ਰਹੇਗਾ, ਜਿਹਦੇ ਵਿੱਚ ਅੱਜ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ, ਉਸ ਤੋਂ ਬਾਅਦ ਦੇਸ਼ ਭੇਦ ਦੀਆਂ ਖ਼ਬਰਾਂ, ਜਨਮ ਦਿਨ ਦੀ ਵਧਾਈ ਤੇ ਅਮਿਤ ਸ਼ਾਹ ਫੇਰੀ ਪਾਈ, ਖਹਿਰੇ ਕੀਤੀ ਧੁਲਾਈ ਤੇ ਵਾਰਸ ਦੇਣ ਦੁਹਾਈ ਦਾ ਜ਼ਿਕਰ ਕਰਾਂਗੇ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ. ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ ਤੇ ਨਾਲ ਦੀ ਨਾਲ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਜਵਾਬ ਕਰਨਾ ਹੋਵੇ ਜਾਂ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਰਹੇਗਾ. ਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਬਾਤਾਂ ਤੇ ਅੱਜ ਕੋਸ਼ਿਸ਼ ਕਰਾਂਗੇ, ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਤੁਹਾਨੂੰ ਇੱਕ ਕਹਾਣੀ ਜਿਹੜੀ ਹੈ ਜ਼ਰੂਰ ਸੁਣਾਵਾਂਗੇ ਤੇ ਕੱਢ ਰੱਖੀ ਹੈ ਤੇ ਉਹ ਤੁਹਾਡੀ ਝੋਲੀ ਵੀ ਪਾਵਾਂਗੇ. ਤੇ ਜੇ ਸਮਾਂ ਜਿਵੇਂ ਵੀ ਜਿੱਦਾਂ ਜਿੱਦਾਂ ਸਬੱਬ ਬਣਦਾ ਉਸ ਤਰ੍ਹਾਂ ਆਪਾਂ ਹੌਲੀ ਹੌਲੀ ਚੱਲਦੇ ਰਹਿਣਾ ਹੈ. ਤੇ ਪ੍ਰੋਗਰਾਮਾਂ ਦੇ ਵਿੱਚ ਦੋਸਤੋ ਜੁੜਨ ਦੇ ਲਈ ਤੁਸੀਂ ਦੁਆਬਾ ਰੇਡੀਓ ਨੂੰ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਫੇਸਬੁੱਕ ਦੇ ਉੱਤੇ ਜਿਹੜਾ ਹੈ ਸਰਚ ਕਰ ਸਕਦੇ ਹੋ ਤੇ ਦੁਆਬਾ ਰੇਡੀਓ ਦਾ ਗਰੁੱਪ ਹੈ ਉਹਨੂੰ ਜੁਆਇਨ ਕਰ ਸਕਦੇ ਹੋ ਆਪਣਾ ਓਫੀਸ਼ੀਅਲ ਤੌਰ ਦੇ ਉੱਤੇ, ਵਟਸਐਪ ਗਰੁੱਪ ਦੇ ਵਿੱਚ ਵੀ ਤੇ ਟੈਲੀਗ੍ਰਾਮ ਦੇ ਉੱਤੇ ਵੀ ਅਵੇਲੇਬਲ ਹੈ, ਉਹਦੇ ਵਿੱਚ ਵੀ ਸਰਚ ਕਰ ਸਕਦੇ ਹੋ. ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:00 ਸ਼ਾਮ ਦੇ 5 ਮਿੰਟ ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਦਾ ਸਮਾਂ ਹੋ ਗਿਆ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਤੇ ਯੂਕੇ ਦੇ ਵਿੱਚ ਸ਼ਾਮ ਦੇ 5:05 ਹੋਏ ਨੇ. ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:06 ਨੇ, 5 ਮਿੰਟ ਨੇ. ਤੇ ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:00 ਤੇ ਰਾਤ ਦੇ ਆਪਣੇ 35 ਮਿੰਟ ਦਾ ਜਿਹੜਾ ਸਮਾਂ ਘੜੀਆਂ ਦੇ ਉੱਤੇ ਦਰਸਾਇਆ ਜਿਹੜਾ ਦਿਖਾਈ ਦੇ ਰਿਹਾ ਹੈ ਜੀ. ਚਲੋ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਨਾਲ ਪ੍ਰੋਗਰਾਮ ਦੇ ਵਿੱਚ, ਅੱਜ ਦੇ ਵਿਚਾਰ ਦੇ ਨਾਲ ਤੇ 30 ਸਤੰਬਰ ਦਾ

0: ਹੈ 226 ਤੇ ਬੁੱਧ ਕੰਮ ਸ਼ੁੱਧ ਕਹਿੰਦੇ ਨੇ ਕਿ ਪੈਸਾ ਕਮਾਉਣਾ ਕੋਈ ਬੁਰੀ ਗੱਲ ਨਹੀਂ ਹੈ, ਪਰ ਪੈਸਾ ਲੁੱਟਣਾ ਤੇ ਲੁੱਟ ਲੁੱਟ ਕੇ ਅੰਦਰ ਭਰਨਾ, ਜਦਕਿ ਦੂਜੇ ਪਾਸੇ ਦੇਸ਼ ਦੇ ਕਰੋੜਾਂ ਆਦਮੀ ਪੈਸੇ ਦੀ ਅਣਹੋਣ ਦੇ ਕਾਰਨ ਅੱਡੀਆਂ ਰਗੜ ਰਹੇ ਹੋਣ, ਤੇ ਕਦੀ ਨਾ ਕਦੀ ਜਿਹੜਾ ਕਦੀ ਨਾ ਬਖਸ਼ਿਆ ਜਾਣ ਵਾਲਾ ਜਿਹੜਾ ਗੁਨਾਹ ਹੈ, ਨਾਨਕ ਸਿੰਘ ਹੁਣੀ ਆਪਣੀ ਲਿਖਤ ਦੇ ਵਿੱਚ ਲਿਖਦੇ ਨੇ। ਇਸੇ ਤਰ੍ਹਾਂ ਦੁਨੀਆਦਾਰੀ ਦੇ ਉੱਤੇ ਜੋ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ ਤੇ ਰਿਸ਼ਤੇ ਦੀਆਂ ਖ਼ਬਰਾਂ ਦੀ ਬਾਤ ਪਾਉਂਦੇ ਹਾਂ ਤੇ 30 September 1892 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਪੰਜਾਬੀ ਰੰਗ ਮੰਚ ਦੇ ਮੋਢੀ ਈਸ਼ਵਰ ਚੰਦਰ ਦਾ ਜਿਹੜਾ ਜਨਮ ਹੁੰਦਾ ਹੈ। 1928 ਦੇ ਵਿੱਚ ਵਿਗਿਆਨੀ ਅਲੈਗਜ਼ੈਂਡਰ ਫਲੈਮਿੰਗ ਨੇ ਜਿਹੜਾ ਸੀ ਪੈਨਸਲੀਨ ਦੀ ਖੋਜ ਕੀਤੀ ਸੀ, ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹਦਾ ਪੈਨਸਲੀਨ ਦਾ ਜਿਹੜਾ ਉਹ ਯੂਜ਼ ਕਰਦੇ ਨੇ, ਸਰਬੱਤ ਦੇ ਭਲੇ ਦੀ ਗੱਲ ਆਉਂਦੀ ਹੈ। 1992 ਦੇ ਵਿੱਚ ਰੂਸ ਦੇ ਵਿੱਚ ਲੋਕਾਂ ਨੂੰ ਪ੍ਰਾਈਵੇਟ ਜਾਇਦਾਦ ਰੱਖਣ ਦੇ ਉੱਤੇ ਬਿਜ਼ਨਸ ਕਰਨ ਦਾ ਜਿਹੜਾ ਹੱਕ ਦੇ ਦਿੱਤਾ ਗਿਆ ਸੀ ਤੇ ਪੰਜਾਬੀ ਨਾਟਕਕਾਰ ਈਸ਼ਵਰ ਚੰਦਰ ਨੰਦਾ ਉਹਨਾਂ ਦਾ ਜ਼ਿਕਰ ਆਇਆ, ਉਹਨਾਂ ਨੂੰ ਥੋੜਾ ਜਿਹਾ ਯਾਦ ਕਰਦਿਆਂ, ਜੋ ਕਿ 30 September 1892 ਨੂੰ ਪਿੰਡ ਗਾਂਧੀਆਂ ਪਨਿਆੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਾਲਾ ਭਾਗਮਲ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ ਤੇ ਬਚਪਨ ਦੇ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਦੇ ਕਾਰਨ ਉਹਨਾਂ ਨੇ ਜਿਹੜਾ ਬੜੀ ਗਰੀਬੀ ਦੇ ਦਿਨ ਵੀ ਦੇਖੇ, ਪਰ ਫਿਰ ਵੀ ਪੜ੍ਹਨ ਦੀ ਜਿਹੜੀ ਲਗਨ ਹੈ ਮੱਧਮ ਨਾ ਪੈਣ ਦਿੱਤੀ। ਦਿਆਲ ਸਿੰਘ ਕਾਲਜ ਲਾਹੌਰ ਦੇ ਵਿੱਚੋਂ ਉਹਨਾਂ ਨੇ ਪਹਿਲਾ BA ਆਨਰਸ ਅਤੇ ਫਿਰ ਅੰਗਰੇਜ਼ੀ ਦੀ MA ਜਿਹੜੀ ਸੀ ਪੰਜਾਬੀ ਯੂਨੀਵਰਸਿਟੀ ਲਾਹੌਰ ਦੇ ਵਿੱਚੋਂ ਅਵਲ ਜਾਣੀ ਕਿ ਪਹਿਲੇ ਰਹਿ ਕੇ ਜਿਹੜਾ ਪਾਸ ਕੀਤੀ। ਫਿਰ ਉਹ ਦਿਆਲ ਸਿੰਘ ਕਾਲਜ ਦੇ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਜਿਹੜੇ ਲੱਗ ਜਾਂਦੇ ਹੈ। ਉਹਨਾਂ ਨੂੰ ਜਿਹੜਾ ਸੀ ਬਚਪਨ ਤੋਂ ਹੀ ਰਾਸਲੀਲਾ, ਰਾਮਲੀਲਾ, ਲੋਕ ਨਾਟਕ, ਖੇਡਾਂ ਤੇ ਤਮਾਸ਼ੇ ਵੇਖਣ ਦਾ ਜਿਹੜਾ ਬਹੁਤ ਸ਼ੌਕ ਸੀ। ਸਕੂਲਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਆਪ ਨਾਟਕਾਂ ਦੇ ਵਿੱਚ ਅਦਾਕਾਰੀ ਵੀ ਕੀਤੀ। ਕਾਲਜ ਦੀ ਪੜ੍ਹਾਈ ਦੇ ਦੌਰਾਨ ਉਸਦਾ ਜਿਹੜਾ ਮੇਲ ਨਾਟਕ ਸੀਗਾ, ਉਤਸ਼ਾਹ ਰੱਖਣ ਵਾਲੀ ਇੱਕ ਪ੍ਰੋਫੈਸਰ ਦੀ ਪਤਨੀ ਮਿਸਿਸ ਨੋਰਾ ਰਿਚਰਡਸ ਦੇ ਨਾਲ ਜਿਹੜਾ ਹੁੰਦਾ ਹੈ ਤੇ ਉਸਦੀ ਪ੍ਰੇਰਨਾ ਸਦਕਾ IC ਨੰਦਾ ਨੇ ਨਾਟਕ ਲਿਖਣੇ ਤੇ ਖੇਡਣੇ ਸ਼ੁਰੂ ਕਰ ਦਿੱਤੇ। ਦੁਲਹਨ ਉਸਦਾ ਜਿਹੜਾ ਸੀ ਪਹਿਲਾ ਇਕਾਂਗੀ ਸੀਗੀ, ਜੋ ਕਿ ਉਸਨੇ ਸੰਨ 1913 ਦੇ ਵਿੱਚ ਕਿਸੇ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਲਿਖਿਆ ਤੇ ਪਹਿਲਾ ਇਨਾਮ ਜਿਹੜਾ ਹਾਸਲ ਕੀਤਾ। ਇਸ ਤੋਂ ਬਾਅਦ ਨੰਦਾ ਨੇ ਪੰਜਾਬੀ ਨਾਟਕ ਸਾਹਿਤ ਨੂੰ ਜਿਹੜਾ 4 ਪੂਰੇ ਨਾਟਕ ਸਬਦਰਾ 1920 ਦੇ ਵਿੱਚ, ਵਰ ਘਰ ਜਾਂ ਲੀਲੀ ਦਾ ਜਿਹੜਾ ਵਿਆਹ 1928 ਦੇ ਵਿੱਚ, ਸ਼ਾਮੂ ਸ਼ਾਹ 1928 ਦੇ ਵਿੱਚ, ਸੋਸ਼ਲ ਸਰਕਲ 1949 ਦੇ ਵਿੱਚ ਦਿੱਤੇ ਤੇ ਨੰਦਾ ਦੇ ਇਕਾਂਗੀ ਸੰਗ੍ਰਹਿ ਝਲਕਾਰੇ, ਲਿਸ਼ਕਾਰੇ ਤੇ ਚਮਕਾਰੇ PU ਪਟਿਆਲਾ ਨੇ ਪ੍ਰਕਾਸ਼ਿਤ ਕੀਤੇ, ਜੋ ਪ੍ਰੋਫੈਸਰ ਹਰਚੰਦ ਸਿੰਘ ਹੋਣਾ ਨੇ ਉਹਨਾਂ ਦੇ ਨਾਟਕ ਸੰਪਾਦਿਤ ਕੀਤੇ ਤੇ ਉਹਨਾਂ ਦਾ 3 September 1965 ਨੂੰ ਜਿਹੜਾ ਦੇਹਾਂਤ ਹੁੰਦਾ ਹੈ। ਇਸੇ ਤਰ੍ਹਾਂ ਕਾਲਾ ਪਾਣੀ ਸਮੇਂ ਸਮੇਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਕਾਲੇ ਪਾਣੀ ਦੀਆਂ ਸਜ਼ਾਵਾਂ ਵੀ ਮਿਲੀਆਂ, ਹੋਰ ਸਾਰਾ ਕੁਝ ਬਣਦਾ ਹੈ ਜੋ ਕੁਝ ਵਾਪਰਿਆ ਆਪਣੇ ਇਤਿਹਾਸਾਂ ਦੇ ਵਿੱਚ। ਤੇ ਕਾਲੇ ਪਾਣੀ ਨੂੰ ਜਿਹੜਾ ਸੀ ਅਲਕਲਾਈਨ ਵਾਟਰ ਵੀ ਜਿਹੜਾ ਕਿਹਾ ਜਾਂਦਾ ਜਾਂ ਖਾਰਾ ਪਾਣੀ ਵੀ ਕਿਹਾ ਜਾਂਦਾ ਹੈ। ਅਲਕਲਾਈਨ ਆਇਨਾਈਡਸ ਵਾਟਰ ਜਿਹੜਾ AKW ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਐਵੀਡੈਂਸ ਬੇਸਡ ਕੰਪਲੀਮੈਂਟਰੀ ਐਂਡ ਅਲਟਰਨੇਟਿਵ ਮੈਡੀਸਨ ਦੇ ਅਨੁਸਾਰ ਜਿਹੜਾ ਜੇਕਰ ਸਰੀਰਕ ਕਸਰਤ ਤੋਂ ਬਾਅਦ ਕਾਲੇ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਜਦੋਂ ਪਸੀਨਾ ਬਹੁਤ ਜ਼ਿਆਦਾ ਨਿਕਲਦਾ ਹੈ ਸਰੀਰ ਦੇ ਵਿੱਚੋਂ, ਜੋ ਸਰੀਰ ਨੂੰ ਇਲੈਕਟ੍ਰੋਲਾਈਟਸ ਦੀ ਜਿਹੜੀ ਹੈ ਸਪਲਾਈ ਕੀਤੀ ਜਾਂਦੀ ਹੈ, ਤੇ ਕੁਝ ਮਦਦਗਾਰ ਹੁੰਦੀ ਹੈ। ਕਾਲੇ ਪਾਣੀ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਹੁੰਦੇ ਹੈ। ਨਿਯਮਤ ਪੀਣ ਵਾਲੇ ਪਾਣੀ ਦੀ ਜਿਹੜੀ ਤੁਲਨਾ ਦੇ ਵਿੱਚ ਇਹ ਕਾਲਾ ਪਾਣੀ ਜ਼ਿਆਦਾ ਖਾਰਾ ਹੁੰਦਾ ਹੈ। ਦੂਜੇ ਪਾਸੇ ਇੱਕ ਖੋਜ ਹੈ ਜੋ ਦਰਸਾਉਂਦੀ ਹੈ ਕਿ ਕਾਲੇ ਪਾਣੀ ਦੇ ਲੰਬੇ ਸਮੇਂ ਦੇ ਵਿੱਚ ਮਾੜੇ ਪ੍ਰਭਾਵ ਹੋ ਸਕਦੇ ਨੇ। ਕਾਲੇ ਪਾਣੀ ਦੀ ਅੱਧਾ ਲੀਟਰ ਦੀ ਬੋਤਲ ਦੀ ਕੀਮਤ 100 ਰੁਪਏ ਹੈ ਤੇ ਦੂਜੇ ਪਾਸੇ ਕੁਝ ਕੰਪਨੀਆਂ ਇਸ਼ਤਿਹਾਰ ਦੇ ਰਹੀਆਂ ਨੇ ਕਿ ਖਾਰਾ ਪਾਣੀ ਜਿਸਦਾ PH ਲੈਵਲ ਜਿਹੜਾ ਹੁੰਦਾ 7 ਤੋਂ ਉੱਪਰ ਹੈ ਉਮਰ ਵਧਣ ਦੇ ਨਿਸ਼ਾਨਾਂ ਨੂੰ ਜਿਹੜਾ ਘਟਾ ਦੇਵੇਗਾ, ਕਿਉਂਕਿ ਇੱਕ ਜ਼ਹਿਰੀਲਾਪਨ ਹੋ ਜਾਂਦਾ ਉਹਦੇ ਵਿੱਚ, ਕਹਿ ਲਓ ਕਿ ਕੈਮੀਕਲ ਵਾਲਾ ਹਾਲਾਤ ਬਣ ਜਾਂਦੇ ਨੇ ਜਦੋਂ PH ਲੈਵਲ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਹਾਈ ਹੋਵੇ। EBCAM ਦੇ ਜਿਹੜੇ ਖੋਜਕਰਤਾਵਾਂ ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਅਜਿਹੇ ਦਵਾਈਆਂ ਦਾ ਸਮਰਥਨ ਕਰਨ ਵਾਲੇ ਸਬੂਤ ਨਹੀਂ ਮਿਲੇ ਨੇ। ਕਾਲਾ ਪਾਣੀ ਵੇਚਣ ਵਾਲੀਆਂ ਕੰਪਨੀਆਂ ਦਾ ਕਹਿਣਾ ਕਿ ਉਹ ਉਪਰੋਕਤ ਪ੍ਰਕਿਰਿਆਵਾਂ ਦੇ ਬਿਹਤਰ ਕੰਮਕਾਜ ਦੇ ਲਈ ਕਾਲੇ ਪਾਣੀ ਨੂੰ ਬਣਾਉਣ ਦੇ ਲਈ 70 ਤੋਂ ਵੱਧ ਖਣਿਜਾਂ ਨੂੰ ਇਸ ਦੇ ਵਿੱਚ ਸ਼ਾਮਲ ਕਰ ਰਹੀਆਂ। ਪਰ ਇਨ੍ਹਾਂ ਚੀਜ਼ਾਂ ਤੋਂ ਬਚੋ ਭਾਈ, ਇਸ ਦੇ ਲਈ ਇਹ ਜਾਣਕਾਰੀ ਸਾਂਝੀ ਕਰ ਰਿਹਾ ਕਿਉਂਕਿ ਬਹੁਤ ਸਾਰੇ ਬਾਬੇ ਜਾਂ ਬਹੁਤ ਸਾਰੇ ਐਸੇ ਲੋਕ ਜੋ ਦੇਸੀ ਨੁਸਖੇ ਕਰਦੇ ਆ ਇਹੋ ਜਿਹੀਆਂ ਚੀਜ਼ਾਂ ਮਤਲਬ ਕਿ ਲੋਕਾਂ ਨੂੰ ਦੇ ਦਿੰਦੇ ਆ ਕਿਉਂਕਿ ਉਹਨਾਂ ਨੂੰ ਤਾਂ ਸ਼ੂਸ਼ਾ ਉਹਨਾਂ ਨੇ ਛੱਡਣਾ ਹੁੰਦਾ, ਪਰ ਕਿਸੇ ਦੀ ਜਾਨ ਜਾਵੇ ਜਾਂ ਰਵੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਕਾਲੇ ਪਾਣੀ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਨੇ, ਪਰ ਹਾਲਾਂਕਿ ਖਣਿਜਾਂ ਦਾ ਅਨੁਪਾਤ ਕੰਪਨੀਆਂ ਦੇ ਮੁਤਾਬਕ ਵੱਖਰਾ ਵੱਖਰਾ ਹੋ ਸਕਦਾ ਤੇ ਹੁੰਦਾ ਹੈ। ਕੁੱਲ ਮਿਲਾ ਕੇ ਕੰਪਨੀਆਂ ਦਾ ਕਹਿਣਾ ਕਿ ਕਾਲਾ ਪਾਣੀ ਜੈਵਿਕ ਪ੍ਰਕਿਰਿਆਵਾਂ ਦੀ ਦਰ ਨੂੰ ਜਿਹੜਾ ਵਧਾਉਣ, ਪਾਚਨ ਕਿਰਿਆ ਨੂੰ ਸੁਧਾਰਨ ਤੇ ਐਸੀਡਿਟੀ ਨੂੰ ਘਟਾਉਣ, ਪ੍ਰਤੀਰੋਧਕ ਸ਼ਕਤੀਆਂ ਨੂੰ ਵਿਕਸਿਤ ਕਰਨ ਆਦਿ ਦੇ ਵਿੱਚ ਮਦਦ ਕਰਦਾ ਹੈ। ਪਰ ਕਿਸੇ ਵੀ ਡਾਕਟਰ ਦੀ ਸਲਾਹ ਜਾਂ ਚੰਗਾ ਜਿਹੜਾ ਕੋਈ ਇਹਨਾਂ ਚੀਜ਼ਾਂ ਦਾ ਮਾਹਰ ਹੈ ਭਾਈ, ਉਹਦੀ ਸਲਾਹ ਤੋਂ ਬਗੈਰ ਇਹਨਾਂ ਚੀਜ਼ਾਂ ਦਾ ਸੇਵਨ ਨਾ ਕਰੋ, ਅਸੀਂ ਤਾਂ ਇਹੀ ਕਵਾਂਗੇ। ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਖਬਰਾਂ ਦੇ ਉੱਤੇ ਚੱਲਦੇ ਆ ਦੋਸਤੋ, ਤੇ ਖਬਰਾਂ ਕੀ ਕਹਿੰਦੀਆਂ ਨੇ ਤੇ ਹੋਰ ਸਾਰੇ ਸਿਲਸਿਲੇ ਆਪਾਂ ਫਰੋਲਦੇ ਆ ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ। ਜਨਮ ਦਿਨ ਦੀ ਵਧਾਈ ਦਵਾਂਗੇ ਤੇ ਸਮਾਜੀਤ ਸਿੰਘ ਸ਼ੰਮੀ ਹੋਣਾ ਦਾ ਅੱਜ ਬਰਥਡੇ ਆ ਜੀ, ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਹੱਸਦੇ ਵੱਸਦੇ ਰਹੋ ਤੇ ਨਾਲ ਦੋਸਤਾਂ ਮਿੱਤਰਾਂ ਨੂੰ ਮਹਿਫਲ ਮਿੱਤਰਾਂ ਦੇ ਵਿੱਚ ਵੀ ਜਿਹੜਾ ਹਸਾਉਂਦੇ ਰਹੋ ਤੇ ਹਾਸਿਆਂ ਦੀ ਪਟਾਰੀ ਖੋਲਦੇ ਰਹੋ। ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ। ਤੇ ਦੂਸਰੇ ਪਾਸੇ ਇਸੇ ਤਰਜ਼ ਦੇ ਉੱਤੇ ਆਪਾਂ ਭਗਤ ਸਿੰਘ ਉਹਨਾਂ ਦੇ ਜਨਮ ਦਿਨ ਦੀਆਂ ਵੀ ਕੁਝ ਤੰਦਾਂ ਜਿਹੜੀਆਂ ਨੇ ਅੱਗੇ ਜਾ ਕੇ ਸੈਣੀ ਸਾਹਿਬ ਦੇ ਨਾਲ ਪਾਵਾਂਗੇ ਤੇ 1600 ਬੱਸਾਂ ਜਿਹੜੀਆਂ ਨੇ ਉਹ ਭਜਾਵਾਂਗੇ। ਯਾਦਵਿੰਦਰ ਵਿਦੇਸ਼ਾ ਜੀ ਸਵੀਡਨ ਤੋਂ ਜੁੜ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਆ। ਤੇ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰ ਲਈਏ ਥੋੜੀ ਜੀ। ਪੰਜਾਬ ਦੀ ਸਿਆਸਤ ਜਿਹੜੀ ਹੈ, ਅਮਿਤ ਸ਼ਾਹ ਹੁਣੀ ਫੇਰੀ ਪਾਈ ਹੈ ਤੇ ਖਹਿਰੇ ਕੀਤੀ ਧੁਲਾਈ ਹੈ ਤੇ ਵਾਰਸ ਦੇਣ ਦੁਹਾਈ ਹੈ, ਜਿਹਦੇ ਵਿੱਚ ਗੱਲ ਕਰਦੇ ਹਾਂ ਕਿ 2027 ਦੀਆਂ ਚੋਣਾਂ ਦੇ ਨਾਲ ਬਹੁਤ ਸਾਰੇ ਮੁੱਦੇ ਜੁੜੇ ਨੇ, ਪੱਤੇ ਜਿਹੜੇ ਅਜੇ ਬੰਦ ਵੀ ਨੇ ਤੇ ਖੁੱਲ੍ਹੇ ਵੀ ਨੇ। ਤੇ ਬੀਜੇਪੀ ਜਿਹੜੀ ਹੈ ਉਹ ਚਾਹੇ ਕਹਿੰਦੀ ਹੈ ਭਾਈ ਅਕਾਲੀ ਦਲ ਦੇ ਨਾਲ ਹੱਥ ਨਹੀਂ ਮਿਲਾਉਣਾ ਤੇ ਦੂਜੇ ਕਹਿੰਦੇ ਅਸੀਂ ਨਹੀਂ ਮਿਲਾਉਣਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕੀ ਕੁਝ ਵਾਪਰਦਾ ਹੈ। ਵਾਰਸ ਪੰਜਾਬ ਵਾਲੇ ਜਿਹੜੇ ਨੇ ਦੁਹਾਈ ਪਾ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਰਜਿਸਟਰ ਨਹੀਂ ਹੋ ਰਹੀ ਹੈ ਜੀ, ਬਹੁਤ ਸਾਰੇ ਵਿਵਾਦ ਜੁੜੇ ਹੋਏ ਨੇ। ਨਸ਼ਿਆਂ ਦਾ ਮੁੱਦਾ ਜਿਹੜਾ ਪੂਰਾ ਚਰਚਾ ਦੇ ਵਿੱਚ ਹੈ 2027 ਦੀਆਂ ਚੋਣਾਂ ਦੇ ਵਿੱਚ, ਤੇ ਅਮਿਤ ਸ਼ਾਹ ਹੁਣੀ ਜਲੰਧਰ ਦੀ ਫੇਰੀ ਜਿਹੜੀ ਪਾ ਗਏ ਨੇ ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚਰਚਾ ਹੋ ਰਹੀ ਹੈ। ਤੇ ਇੱਕ ਚਰਚਾਵਾਂ ਇਹ ਵੀ ਨੇ ਕਿ ਅੰਦਰ ਖਾਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਗਾਂਧੀ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਕੇ ਆਏ ਨੇ, ਹੋ ਸਕਦਾ ਹੈ ਕਿ ਵਾਪਸੀ ਵੀ ਹੋ ਸਕਦੀ ਹੈ। ਪਰ ਉਹਨਾਂ ਨੇ ਟ੍ਰਿਬਿਊਨ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇੱਕ ਇਸ਼ਾਰਾ ਜ਼ਰੂਰ ਕੀਤਾ, ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜੇ ਪਾਸੇ ਉਹ ਭਾਰੂ ਪੈਂਦੇ ਨੇ। ਅਕਾਲ ਤਖ਼ਤ ਸਾਹਿਬ ਤੇ SGPC ਦੇ ਮਾਮਲੇ ਜਿਹੜੇ ਨੇ ਉਲਝੇ ਪਏ ਨੇ, ਉਹਨਾਂ ਦੀ ਵੀ ਗੱਲ ਕਰਦੇ ਅੱਗੇ ਜਾ ਕੇ ਤੇ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਨੇ। ਪਾਵਰਕੌਮ ਦੇ ਟੈਂਡਰ ਦੇ ਉੱਤੇ ਸਵਾਲ ਉੱਠ ਗਏ ਨੇ ਤੇ ਬਹੁਤ ਵੱਡੇ ਘੁਟਾਲੇ ਸਾਹਮਣੇ ਆ ਰਹੇ ਨੇ। ਡਰੱਗ ਕੇਸ ਦੀ ਸਿੱਟ ਜਿਹੜੀ ਹੈ ਜਾਂਚ ਤੇ ED ਦੀ ਮੁਹਾਲੀ ਕਾਰਵਾਈ ਸਮੇਤ ਕਈ ਅਹਿਮ ਜਿਹੜੇ ਮਾਮਲੇ ਸਾਹਮਣੇ ਨੇ। ਇਸੇ ਤਰ੍ਹਾਂ SIR ਦਾ ਮੁੱਦਾ ਜਿਹੜਾ ਉਹਦੇ ਵਿੱਚ ਨਵੀਂ ਅਪਡੇਟ ਆਈ ਹੈ, ਫਾਰਮ ਜਿਹੜਾ 6 ਹੈ ਉਹਦਾ ਬਦਲਾਅ ਕਰ ਦਿੱਤਾ ਗਿਆ, ਜਿੱਦਾਂ ਪਹਿਲਾਂ ਸੀ ਉਦਾਂ ਹੀ ਰਹੇਗਾ, ਪਰ 13-14 ਕਰੋੜ ਜਿਹੜੀਆਂ ਵੋਟਾਂ ਨੇ ਉਹ ਜ਼ਰੂਰ ਜਿਹੜੇ ਨੇ ਕਿਸੇ ਦੇ ਦੇਣਦਾਰ ਨਹੀਂ ਹੈ ਤੇ ਅੱਗੇ ਤੋਂ ਜਿਹੜੇ ਕਹਿੰਦੇ ਇਹ ਚੀਜ਼ਾਂ ਨਾ ਹੋਣਗੀਆਂ। ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਡਿਮਾਂਡ ਉੱਠ ਰਹੀ ਹੈ, SIR ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ। ਇੰਡੀਆ ਗੱਠਜੋੜ ਦੀ ਅੱਜ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਵੀ ਕੁਝ ਐਲਾਨ ਕੀਤੇ ਹੈ। ਅਮਰੀਕਾ ਇਰਾਨ ਤਣਾਅ ਜਿਹੜਾ ਵੱਧ ਰਿਹਾ ਹੈ ਤੇ ਇਰਾਕ ਦੇ ਵਿੱਚੋਂ ਅਮਰੀਕੀ ਫੌਜ ਦੀ ਜਿਹੜੀ ਵਾਪਸੀ, ਜਿਹਦੇ ਕਰਕੇ ਇਰਾਕ ਜਿਹੜਾ ਇੰਡੀਪੈਂਡੈਂਟ ਹੋਣ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸ਼ੋਅ ਕਰ ਰਿਹਾ ਤੇ ਅਖੀਰਲੇ ਫੌਜੀ ਵੀ ਜਿਹੜੇ ਨੇ ਉੱਥੋਂ ਵਾਪਸੀ ਜਿਹੜੀ ਹੈ ਅਮਰੀਕਾ ਦੇ ਵੱਲੋਂ ਕਰਾ ਲਈ ਗਈ ਹੈ। ਬ੍ਰਿਟੇਨ ਦੇ ਵਿੱਚ ਜਿਹੜਾ ਵਿਕਰਮ ਦਿਗਵਾ ਦੀ ਅਪੀਲ ਤੇ ਦੁਨੀਆਂ ਦੀਆਂ ਹੋਰ ਵੱਡੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਲੋ ਫਿਰ ਓਪਨ ਟਾਕ ਹੋਏਗੀ ਤੇ ਤੁਹਾਡੇ ਸਵਾਲ ਜਵਾਬ ਜਜ਼ਬਾਤ ਵੀ ਨਾਲ ਨਾਲ ਜਿਹੜੇ ਚੱਲਣਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਹੁਣਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ। ਯਾਦਵਿੰਦਰ ਜੀ ਮੈਂ 15 ਮਿੰਟ ਤੱਕ ਤੁਹਾਨੂੰ ਦੁਬਾਰਾ ਲਾ ਲੈਣਾ ਜੀ ਕਾਲ, ਕੁਝ ਗੱਲਬਾਤ ਸ਼ਾਇਦ ਕਰਨੀ ਚਾਹੁੰਦੇ ਹੋਣਗੇ ਤੇ ਖਬਰਾਂ ਦੀ ਸ਼ੁਰੂਆਤ ਕਰ ਲਈਏ ਦੋਸਤੋ, ਮਾਫ਼ੀ ਚਾਹੁੰਦਾ। ਮੋਗਾ SHO ਹੁਣਾਂ ਦੀ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਬਿਆਨ ਸਨ ਤੇ ਹੁਣ ਕਿਤੇ ਨਾ ਕਿਤੇ ਜ਼ੁਬਾਨ ਵੀ ਢਿੱਲੀ ਪਈ ਹੈ ਤੇ ਨਾਲ ਦੀ ਨਾਲ ਮੂੰਹ ਵੀ ਢੱਕਣ ਦੀ ਜਿਹੜੀ ਹੈ ਜ਼ਰੂਰਤ ਪੈ ਗਈ ਹੈ। ਪਹਿਲੀ ਪੇਸ਼ੀ ਦੇ ਵਿੱਚ ਆਲ ਇਜ਼ ਵੈਲ ਕਹਿਣ ਵਾਲੀ ਮਹਿਲਾ ਇੰਸਪੈਕਟਰ ਜਿਹੜੀ ਆ ਉਹਦੇ ਦੂਜੀ ਪੇਸ਼ੀ ਦੇ ਵਿੱਚ ਸੁਰ ਬਦਲ ਗਏ ਨੇ। ਰਿਸ਼ਵਤ ਦੇ ਦੋਸ਼ਾਂ ਦੇ ਵਿੱਚ ਘਿਰੀ ਮਹਿਲਾ ਪੁਲਿਸ ਇੰਸਪੈਕਟਰ ਦਾ ਮਿਜ਼ਾਜ 2 ਦਿਨਾਂ ਦੇ ਵਿੱਚ ਹੀ ਜਿਹੜਾ ਅਦਾਲਤ ਦੀ ਦੂਜੀ ਪੇਸ਼ੀ ਮੌਕੇ ਬਦਲਿਆ ਦਿਖਾਈ ਦਿੱਤਾ ਹੈ। ਲੰਘੇ ਕੱਲ ਜਦੋਂ ਉਨ੍ਹਾਂ ਨੂੰ ਵਿਜੀਲੈਂਸ ਅਧਿਕਾਰੀ ਮੋਗਾ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਲੈ ਕੇ ਆਏ ਨੇ ਤਾਂ ਉਸਦੇ ਨਾਲ ਇੱਕ ਦੋਸ਼ੀ ਜਿਹੜਾ ਵਾਲਾ ਵਿਹਾਰ ਜਿਹੜਾ ਨਜ਼ਰੀ ਪਿਆ ਹੈ ਜਿੱਦਾਂ ਕਿ ਉਹ ਦੋਸ਼ੀ ਹੋਣ। ਇੰਸਪੈਕਟਰ ਸੁਨੀਤਾ ਰਾਣੀ ਦਾ ਚਿਹਰਾ ਜਿਹੜਾ ਢੱਕਿਆ ਹੋਇਆ ਸੀ ਤੇ ਉਸਨੂੰ ਇੱਕ ਮੁਜਰਮ ਵਾਂਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਦਿਲਚਸਪ ਗੱਲ ਇਹ ਵੀ ਰਹੀ ਕਿ ਵਿਜੀਲੈਂਸ ਵਾਲੇ ਉਸਨੂੰ ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਨੇ ਤੇ ਪੱਤਰਕਾਰਾਂ ਤੋਂ ਬਚਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਤੇ ਅਦਾਲਤੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਵੀ ਪੂਰਾ 1 ਘੰਟਾ ਅਦਾਲਤ ਦੇ ਕਮਰੇ ਦੇ ਵਿੱਚ ਬਿਠਾਈ ਰੱਖਿਆ ਗਿਆ। ਜਦੋਂ ਤੇਜ਼ੀ ਦੇ ਨਾਲ ਅਧਿਕਾਰੀ ਉਸਨੂੰ ਗੱਡੀ ਦੇ ਵੱਲ ਨੂੰ ਲੈ ਕੇ ਤੁਰੇ ਤੇ ਪੱਤਰਕਾਰਾਂ ਨੇ ਉਸ ਉੱਪਰ ਸਵਾਲਾਂ ਦੀ ਬਰਸਾਤ ਕੀਤੀ ਤੇ ਉਸਨੂੰ ਵਾਰ ਵਾਰ ਜਿਹੜਾ ਆਲ ਇਜ਼ ਵੈਲ ਦੇ ਬਾਰੇ ਪੁੱਛਿਆ ਗਿਆ ਤਾਂ ਮਹਿਲਾ ਇੰਸਪੈਕਟਰ ਨੇ ਕੋਈ ਉਹਦੇ ਉੱਤੇ ਜਵਾਬ ਨਾ ਦਿੱਤਾ। ਦੂਸਰੇ ਪਾਸੇ ਅਮਿਤ ਸ਼ਾਹ ਹੋਣਾ ਦੀ ਅੱਜ ਦੀ ਫੇਰੀ। ਭਾਜਪਾ 229 ਦੇ ਅੰਤ ਤੱਕ ਕਹਿੰਦੇ ਪੰਜਾਬ ਨੂੰ ਚਿੱਟਾ ਮੁਕਤ ਕਰ ਦੇਵੇਗੀ ਤੇ ਗ੍ਰਹਿ ਮੰਤਰੀ ਦਾ ਇਹ ਦਾਅਵਾ ਜਿਹੜਾ ਅੱਜ ਸਾਹਮਣੇ ਆਇਆ ਹੈ ਪਰ ਲੱਗਦਾ ਕਿ ਹੁਣ ਚੋਣਾਂ ਜਿਹੜੀਆਂ ਨੇ ਚਿੱਟੇ ਦੇ ਮਸਲੇ ਦੇ ਉੱਤੇ ਹੀ ਹੋਣਗੀਆਂ। ਅੱਜ ਸਵੇਰੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਸਮੇਤ ਦੇਵੀ ਤਲਾਬ ਮੰਦਰ ਨੂੰ ਬੰਬ ਦੇ ਨਾਲ ਉਡਾਉਂਦੀਆਂ ਮਿਲੀਆਂ ਜਿਹੜੀਆਂ ਖਾਲਿਸਤਾਨੀ ਧਮਕੀਆਂ ਤੋਂ ਬਾਅਦ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਦੇ ਵੱਲੋਂ ਮੰਦਰ ਜਿਹੜਾ ਹੈ ਪਰਿਸਰ ਅਤੇ ਆਸ ਪਾਸ ਦੇ ਜਿਹੜੇ ਇਲਾਕੇ ਹੈ ਉਹਨਾਂ ਦੇ ਵਿੱਚ ਸੁਰੱਖਿਆ ਜਿਹੜੀ ਜਲੰਧਰ ਦੇ ਵਿੱਚ ਵਧਾ ਦਿੱਤੀ ਗਈ ਸੀ ਤੇ ਜਲੰਧਰ ਦੇ ਕਈ ਨਿੱਜੀ ਸਕੂਲਾਂ ਨੂੰ ਸਵੇਰੇ 7:07 ਦੇ ਉੱਤੇ ਪ੍ਰਾਪਤ ਇੱਕ ਸਨਸਨੀਖੇਜ ਈਮੇਲ ਜਿਹੜੀ ਹੈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਦੇ ਉੱਤੇ IED ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਈਮੇਲ ਦੇ ਵਿੱਚ ਖਾਸ ਸਮਾਂ ਤੈਅ ਕਰਦਿਆਂ ਚੇਤਾਵਨੀ ਦਿੱਤੀ ਗਈ ਕਿ ਜਲੰਧਰ ਦੇ ਸਕੂਲਾਂ ਦੇ ਵਿੱਚ ਸਵੇਰੇ 11:11 ਦੇ ਉੱਤੇ ਸ੍ਰੀ ਦੇਵੀ ਜਿਹੜੇ ਆਪਣੇ ਤਲਾਬ ਜਿਹੜਾ ਹੈਗਾ ਸ੍ਰੀ ਦੇਵੀ ਤਲਾਬ ਜਿਹੜਾ ਹੈ ਮੰਦਰ ਹੈ ਉੱਥੇ ਤੇ ਉਹਦੇ ਵਿੱਚ ਦੁਪਹਿਰ 12:11 ਦੇ ਉੱਤੇ ਅਦਾਲਤ ਕੰਪਲੈਕਸ ਦੇ ਵਿੱਚ 2:11 ਤੇ ਇੱਕ ਦਫ਼ਤਰ ਦੇ ਵਿੱਚ ਦੁਪਹਿਰ 3:11 ਦੇ ਉੱਤੇ ਧਮਾਕੇ ਕੀਤੇ ਜਾਣਗੇ। ਇਸ ਈਮੇਲ ਦੀ ਜ਼ਿੰਮੇਵਾਰੀ ਖਾਲਿਸਤਾਨ ਆਰਮੀ ਜਿਹੜੀ ਉਹਦੇ ਵੱਲੋਂ ਲਈ ਗਈ ਤੇ ਈਮੇਲ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਅਤੇ ਰੈਲੀ ਵਾਲੀ ਥਾਂ ਵੱਲੋਂ ਲੋਕਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਦੇ ਵਿੱਚ ਬੰਬ ਫਿੱਟ ਕੀਤੇ ਗਏ ਸਨ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਦੇ ਵਿੱਚ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਹੋ ਰਹੀ ਫੇਰੀ ਦੇ ਵਾਲੇ ਦਿਨ ਹੀ ਸ਼ਹਿਰ ਦੇ ਮੁੱਖ ਚੌਂਕਾਂ ਤੇ ਸੜਕਾਂ ਦੇ ਉੱਤੇ ਭਾਜਪਾ ਸਰਕਾਰ ਤੋਂ ਤਿੱਖੇ ਸਵਾਲ ਪੁੱਛਦੇ ਹੋਏ ਕਈ ਹੋਰਡਿੰਗਸ ਲਗਾਏ ਗਏ। ਰੈਲੀ ਦੇ ਵੱਲ ਜਾਂਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਉੱਤੇ ਇੱਕ ਪਾਸੇ ਜਿੱਥੇ ਭਾਜਪਾ ਦੇ ਵੱਲੋਂ ਅਮਿਤ ਸ਼ਾਹ ਦੇ ਸਵਾਗਤੀ ਬੋਰਡ ਲਗਾਏ ਗਏ ਉੱਥੇ ਹੀ ਉਨ੍ਹਾਂ ਦੇ ਵਿਚਕਾਰ ਲਗਾਏ ਗਏ ਇਨ੍ਹਾਂ ਨਵੇਂ ਭਾਜਪਾ ਵਿਰੋਧੀ ਹੋਰਡਿੰਗਾਂ ਦੇ ਭਾਜਪਾ ਲੀਡਰਸ਼ਿਪ ਦੀਆਂ ਚਿੰਤਾਵਾਂ ਵਧਾ ਕੇ ਰੱਖ ਦਿੱਤੀਆਂ। ਇਨ੍ਹਾਂ ਹੋਰਡਿੰਗ ਰਾਹੀਂ ਗੁਜਰਾਤ ਸਰਹੱਦ ਤੋਂ ਪੰਜਾਬ ਦੇ ਵਿੱਚ ਆ ਰਹੇ ਨਸ਼ਿਆਂ ਦੀ ਸਪਲਾਈ ਰੋਕਣ ਦੇ ਵਿੱਚ ਕੇਂਦਰ ਦੀ ਅਸਫਲਤਾ ਦੇ ਉੱਤੇ ਸਵਾਲ ਚੁੱਕੇ ਗਏ। ਇੱਕ ਹੋਰਡਿੰਗ ਤੇ ਪੰਜਾਬੀ ਦੇ ਵਿੱਚ ਪੰਜਾਬੀ ਚ ਲਿਖਿਆ ਕਿ ਭਾਜਪਾ ਨੂੰ ਸਵਾਲ ਹੈ ਪੰਜਾਬ ਦੇ ਵਿੱਚ ਭਾਜਪਾ ਗੁਜਰਾਤ ਤੋਂ ਨਸ਼ੇ ਦੀ ਤਸਕਰੀ ਕਿਉਂ ਕਰਵਾ ਰਹੀ ਹੈ ਤੇ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਉਹੀ ਕਰਵਾ ਰਹੀਆਂ ਨੇ ਸਾਰਾ ਕੁਝ ਇੱਕ ਦੂਸਰੇ ਨੂੰ ਦਿਖਾ ਰਹੀਆਂ ਨੇ। ਇਨ੍ਹਾਂ ਹੋਰਡਿੰਗਾਂ ਦੇ ਰਾਹੀਂ ਹਰਿਆਣਾ ਤੇ ਰਾਜਸਥਾਨ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਵਿਵਾਦ ਤੇ ਵੀ ਜਿਹੜਾ ਕੇਂਦਰ ਸਰਕਾਰ ਦਾ ਰੁੱਖ ਸਪਸ਼ਟ ਕਰਨ ਦੀ ਮੰਗ ਕੀਤੀ ਗਈ ਤੇ ਅਮਿਤ ਸ਼ਾਹ ਦੀ ਤਸਵੀਰ ਵਾਲੇ ਇੱਕ ਹੋਰਡਿੰਗ ਦੇ ਉੱਤੇ ਲਿਖਿਆ ਗਿਆ ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਕਿਉਂ ਦੇਣਾ ਚਾਹੁੰਦੀ ਹੈ। ਇਨ੍ਹਾਂ ਬੋਰਡਾਂ ਦੇ ਉੱਤੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਖਿਆ ਗਿਆ ਤੇ ਫਿਲਹਾਲ ਨਗਰ ਨਿਗਮ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹਟਾਉਣ ਦੇ ਲਈ ਕੋਈ ਵੀ ਕਾਰਵਾਈ ਨਾ ਕੀਤੀ ਗਈ। ਇਹ ਹੋਰਡਿੰਗਸ ਜਿਹੜੀਆਂ ਨੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ ਤੇ ਹੋਰ ਆਸ ਪਾਸ ਦੇ ਸ਼ਹਿਰਾਂ ਨੂੰ ਜਲੰਧਰ ਦੇ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ ਜਿਹੜੇ ਨੇ ਉਨ੍ਹਾਂ ਦੇ ਉੱਥੇ ਥਾਵਾਂ ਦੇ ਉੱਤੇ ਲਗਾਏ ਗਏ ਦਿਖੇ ਨੇ। ਦੂਸਰੇ ਪਾਸੇ ਬਹਿਰੀਨ ਵਾਲੀ ਬੀਬੀ ਮਾਮਲਾ, ਉਹਦੀ ਜਾਂਚ ਜਿਹੜੀ ਹੈ CBI ਨੂੰ ਸੌਂਪੇ ਸਰਕਾਰ ਜਿਹੜਾ ਸ਼੍ਰੋਮਣੀ ਕਮੇਟੀ ਆਪਣੇ ਧਾਮੀ ਸਾਹਿਬ ਜਿਹੜੇ ਨੇ ਉਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਰਾਜੋਆਣਾ ਦੀ ਰਹਿਮ ਦੀ ਅਪੀਲ ਵਾਪਸ ਲੈਣ ਦੇ ਬਾਰੇ ਅਕਾਲ ਤਖ਼ਤ ਸਾਹਿਬ ਨੂੰ ਵੀ ਫੈਸਲਾ ਲੈਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੇ ਪੰਜਾਬ ਸਰਕਾਰ ਤੋਂ ਮੰਗ ਰੱਖੀ ਹੈ ਕਿ ਬਹਿਰੀਨ ਤੋਂ ਆਈ ਬੀਬੀ ਦੇ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਜਿਹੜੀ ਹੈ CBI ਨੂੰ ਸੌਂਪੀ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਜੇਕਰ ਸਰਕਾਰ ਨੇ 3 ਦਿਨਾਂ ਦੇ ਵਿੱਚ ਇਹ ਮੰਗ ਨਾ ਮੰਨੀ ਉਹਨਾਂ ਦੀ ਨਾ ਜਿਹੜੀ ਮੰਗ ਹੈ ਉਹ ਰੱਖੀ ਉਹ ਨਾ ਮੰਨੀ ਤਾਂ ਕਮੇਟੀ ਦਾ ਇੱਕ ਵਫਦ ਜਿਹੜਾ ਰਾਜਪਾਲ ਨੂੰ ਫਿਰ ਤੋਂ ਮਿਲੇਗਾ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖਤਾ ਦੇ ਲਈ CBI ਜਾਂਚ ਜ਼ਰੂਰੀ ਹੈ ਕਿਉਂਕਿ ਕਮੇਟੀ ਵੱਲੋਂ ਬਣਾਈ ਗਈ 5 ਮੈਂਬਰੀ ਜਾਂਚ ਤੇ ਬੇਲੋੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਉਹਨਾਂ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਜਾਂਚ ਦੇ ਉੱਤੇ ਸ਼ੱਕ ਹੈ ਤਾਂ ਕਿ ਸਰਕਾਰ ਦੇ ਵੱਲੋਂ ਬਣਾਈ ਕਮੇਟੀ ਨਿਰਪੱਖ ਹੋਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ SGPC ਦੀ ਆਪਣੀ ਜਾਂਚ ਕਮੇਟੀ ਵੀ ਕੰਮ ਜਿਹੜੀ ਹੈ ਜਾਰੀ ਰੱਖੇਗੀ ਤੇ ਰਿਪੋਰਟ ਜਨਤਕ ਕੀਤੀ ਜਾਵੇਗੀ। ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਜਿਹੜੀ ਅਪੀਲ ਦਾ ਮਾਮਲਾ ਵੀ ਵਿਚਾਰਿਆ ਗਿਆ ਤੇ ਪ੍ਰਧਾਨ ਨੇ ਦੱਸਿਆ ਕਿ ਰਾਜੋਆਣਾ ਖੁਦ ਫਾਂਸੀ ਦੇ ਲਈ ਤਿਆਰ ਨੇ ਤੇ ਉਹਨਾਂ ਨੇ ਰਹਿਮ ਦੀ ਅਪੀਲ ਵਾਪਸ ਲੈਣ ਦੀ ਇੱਛਾ ਜਤਾਈ ਹੈ। ਇਸ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਦੇ ਬਾਰੇ ਢੁਕਵਾਂ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ। ਪਰ ਇਹਦੇ ਵਿੱਚ ਦੇਖਿਆ ਜਾਵੇ ਹੁਣ ਵਿਅਕਤੀ ਜਿਹੜਾ ਆਪ ਹੈ ਆਪਣੀ ਕਹਿ ਰਿਹਾ ਉਹ ਗੱਲਬਾਤ ਤੇ ਇਹਦੇ ਵਿੱਚ ਕਿਸੇ ਦੀ ਇਜਾਜ਼ਤ ਚਾਹੀਦੀ ਹੈ ਜੀ। ਵੈਸੇ ਇੱਥੇ ਕੋਈ ਡਿਸਾਈਡ ਕਰ ਸਕਦਾ ਕਿ ਮਤਲਬ ਕਿ ਉਹ ਮੌਤ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਹੈ ਜਾਂ ਅਪੀਲ ਜਿਹੜੀ ਆ ਉਹ ਵਾਪਸ ਲਈ ਜਾਵੇ ਜਾਂ ਨਾ ਲਈ ਜਾਵੇ। ਸਮਝੋ ਗੱਲ ਬਾਹਰ ਹੀ ਹੈ, ਕਈ ਵਾਰੀ ਹੁੰਦੀ ਹੈ। ਇੰਡੀਪੈਂਡੈਂਟ ਨੇ, ਉਹ ਅਡਲਟ ਨੇ, ਆਪਣਾ ਚੰਗਾ ਮਾੜਾ ਸਾਰਾ ਕੁਝ ਵਿਚਾਰ ਸਕਦੇ ਹੈ, ਪਰ ਪੋਲੀਟੀਕਲ ਏਜੰਡਾ ਜੀ ਸਾਰਾ ਕੁਝ, ਸਿਆਸਤ ਚੱਲਦੀ ਹੈ। ਸ਼੍ਰੋਮਣੀ ਕਮੇਟੀ ਐਕਟ ਦੇ ਬਾਰੇ ਕੁਝ ਸਿੱਖ ਜਥੇਬੰਦੀਆਂ ਦੀ ਮੰਗਾਂ ਨੂੰ ਮੁੱਢੋਂ ਹੀ ਨਕਾਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਕਾਨੂੰਨ ਹੈ ਅਤੇ ਹਰਿਆਣਾ ਵਾਂਗ ਇੱਥੇ ਸਰਕਾਰੀ ਦਖਲਅੰਦਾਜ਼ੀ ਦੀ ਲੋੜ ਨਹੀਂ ਹੈ। ਪ੍ਰਧਾਨ ਦੇ ਘਰ ਬਾਹਰ ਦੇ ਦਿੱਤੇ ਜਿਹੜਾ ਜਾ ਰਹੇ ਧਰਨਿਆਂ ਨੂੰ ਉਨ੍ਹਾਂ ਸਿਆਸਤ ਦੇ ਉੱਤੋਂ ਪ੍ਰੇਰਿਤ ਦੱਸਿਆ। ਇਸ ਤੋਂ ਇਲਾਵਾ ਮੀਰੀ ਪੀਰੀ ਖਾਲਸਾ ਮਾਰਚ ਨੂੰ ਸਫਲ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਨਸ਼ਾ ਪ੍ਰਭਾਵਿਤ ਪਰਿਵਾਰ ਮਿਲੇ ਨੇ ਤੇ ਕਈ ਨੌਜਵਾਨਾਂ ਨੇ ਅੰਮ੍ਰਿਤ ਛੱਕ ਕੇ ਗੁਰੂ ਦੇ ਨਾਲ ਜੁੜਨ ਦਾ ਪ੍ਰਣ ਕੀਤਾ ਤੇ ਮੀਟਿੰਗ ਦੇ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਮਿੱਠੂ ਸਿੰਘ ਕਾਣੇਕੇ ਨੂੰ ਜਿਹੜਾ ਸੀ ਜਥੇਦਾਰ ਦੇ ਆਦੇਸ਼ ਦੇ ਉੱਤੇ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਪੰਜਾਬ ਕਾਂਗਰਸ ਨਿਊ ਪ੍ਰੈਜ਼ੀਡੈਂਟ ਦਾ ਰੋਲਾ ਫਿਰ ਤੋਂ ਪੈਣਾ ਸ਼ੁਰੂ ਹੋ ਗਿਆ। ਰਾਜਾ ਵੜਿੰਗ ਦੀ ਜਗ੍ਹਾ ਲੈਣ ਦੇ ਲਈ ਰੇਸ ਦੇ ਵਿੱਚ ਪ੍ਰਗਟ ਸਿੰਘ, ਸੁਖਬਿੰਦਰ ਸਰਕਾਰੀਆ ਤੇ ਔਜਲਾ ਦੇ ਨਾਮ ਜਿਹੜੇ ਅੱਗੇ ਆ ਚੁੱਕੇ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPCC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਬਦੀਲੀ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਦੇ ਉੱਤੇ ਜਿਹੜੀਆਂ ਨੇ ਟਿੱਕੀਆਂ ਹੋਈਆਂ ਨੇ। ਭਾਵੇਂ ਇਸ ਦੇ ਬਾਰੇ ਅਧਿਕਾਰਤ ਐਲਾਨ ਜਲਦ ਹੀ ਹੋਣ ਦੀ ਉਮੀਦ ਦੱਸੀ ਗਈ ਹੈ, ਪਰ ਪਾਰਟੀ ਹਲਕਿਆਂ ਦੇ ਵਿੱਚ ਚਰਚਾ ਜਿਹੜੀ ਚੱਲ ਪਈ ਹੈ। ਸਾਬਕਾ ਓਲੰਪੀਅਨ ਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ, ਰਾਜਾ ਸਾਂਸੀ ਤੋਂ ਮੌਜੂਦਾ ਵਿਧਾਇਕ ਸੁਖਬਿੰਦਰ ਸਰਕਾਰੀਆ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮੋਰੀ ਦਾਅਵੇਦਾਰਾਂ ਦੇ ਵਿੱਚ ਸ਼ਾਮਲ ਨੇ ਤੇ ਸਾਰੇ ਜੱਟ ਸਿੱਖ ਚਿਹਰੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਸਾਬਕਾ ਮੰਤਰੀ ਪ੍ਰਗਟ ਸਿੰਘ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਹੁੰਦਿਆਂ PPCC ਦੇ ਜਨਰਲ ਸਕੱਤਰ ਸੰਗਠਨ ਦੇ ਵਜੋਂ ਸੇਵਾ ਨਿਭਾ ਚੁੱਕੇ ਹੈ। ਦੂਜੇ ਪਾਸੇ ਸੁਖਬਿੰਦਰ ਸਰਕਾਰੀਆ PPCC ਦੇ ਵਿੱਚ ਮੀਤ ਪ੍ਰਧਾਨ ਰਹਿਣ ਦੇ ਨਾਲ ਨਾਲ ਸਾਬਕਾ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਤੇ ਜਦਕਿ ਔਜਲਾ 2 ਵਾਰ ਸੰਸਦ ਮੈਂਬਰ ਬਣ ਚੁੱਕੇ ਹੈ। ਜੋ ਗੱਲਾਂ ਬਾਤਾਂ ਵਿੱਚੋਂ ਨਿਕਲ ਕੇ ਆ ਰਹੀਆਂ ਨੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪਾਰਟੀ ਹਾਈਕਮਾਂਡ ਦੇ ਵੱਲੋਂ ਆਗੂਆਂ ਦੇ 3 ਮੈਂਬਰੀ ਪੈਨਲ ਨੂੰ ਜਿਹੜਾ ਸ਼ਾਰਟ ਲਿਸਟ ਜਿਹੜਾ ਕੀਤਾ ਗਿਆ, ਰਾਹੁਲ ਗਾਂਧੀ ਤੇ ਪ੍ਰਿਯੰਕਾ ਵਾਡਰਾ ਤੋਂ ਇਲਾਵਾ ਸੋਨੀਆ ਗਾਂਧੀ ਦੇ ਵੱਲੋਂ ਵੀ PPCC ਪ੍ਰਧਾਨ ਦੇ ਅਹੁਦੇ ਦੇ ਲਈ ਸੂਬਾ ਇਕਾਈ ਦੇ ਵਜੋਂ ਸਭ ਤੋਂ ਯੋਗ ਚਿਹਰਿਆਂ ਦੀ ਚੋਣ ਕਰਨ ਚ ਅਹਿਮ ਭੂਮਿਕਾ ਜਿਹੜੇ ਨਿਭਾਏ ਜਾਣ ਦੀ ਸੂਚਨਾ ਜਿਹੜੀ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਸੋਨੀਆ ਗਾਂਧੀ ਨੇ ਇਸ ਮਾਮਲੇ ਦੇ ਉੱਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨਾਲ ਵੀ ਸਲਾਹ ਮਸ਼ਵਰਾ ਕੀਤਾ। ਹਾਲਾਂਕਿ ਉਹ ਜਿਹੜੇ ਨੇ ਚਾਹੇ BJP ਦੇ ਵਿੱਚ ਨੇ, ਕੈਪਟਨ ਅਮਰਿੰਦਰ ਸਿੰਘ ਜੋ ਹੁਣ ਭਾਜਪਾ ਦੇ ਵਿੱਚ ਨੇ, ਉਨ੍ਹਾਂ ਨੇ ਟ੍ਰਿਬਿਊਨ ਦਫ਼ਤਰ ਦੇ ਵਿਖੇ ਇੱਕ ਜਿਹੜਾ ਤਾਜ਼ਾ ਇੰਟਰਵਿਊ ਵਿੱਚ ਇਹ ਵੀ ਕਿਹਾ ਸੀ ਕਿ ਕੋਈ ਸਲਾਹ ਦੇਣ ਤੋਂ ਇਨਕਾਰ ਕੀਤਾ ਹੈ ਤੇ ਪਰ ਉਨ੍ਹਾਂ ਗਾਂਧੀ ਪਰਿਵਾਰ ਦੇ ਨਾਲ ਆਪਣੇ ਨਿੱਜੀ ਸੰਬੰਧ ਹੋਣ ਦੀ ਗੱਲ ਜ਼ਰੂਰ ਜਿਹੜੀ ਹੈ ਸਵੀਕਾਰ ਕਰ ਲਈ ਹੈ ਤੇ ਹੋ ਸਕਦਾ ਹੈ ਕਿ ਭਾਈ ਅਸੈਪਟ ਕਰ ਲਈ ਜਾਵੇ ਵਾਪਸੀ ਵੀ। ਬਾਕੀ ਦੇਖਦੇ ਹਾਂ ਕਿੱਧਰ ਨੂੰ ਪਾਸੇ ਜਿਹੜਾ ਭਾਰ ਜ਼ਿਆਦਾ ਪੈਂਦਾ ਹੈ। ਆਮ ਆਦਮੀ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਕੁਝ ਸਵਾਲ ਚੁੱਕੇ ਨੇ ਤੇ ਕੇਂਦਰੀ ਜਾਂਚ ਏਜੰਸੀ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਕੀ ਕੀਤਾ ਹੈ। ਨੀਲ ਗਰਗ ਨੇ ਇਹ ਗੱਲਬਾਤ ਕਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਵਾਲਾਂ ਦੀ ਬੁਛਾਰ ਜਿਹੜੀ ਕਰ ਛੱਡੀ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਲੜਾਈ ਲੜ ਰਹੀ ਹੈ ਪਰ ਨਸ਼ਿਆਂ ਦੀ ਰੋਕਥਾਮ ਸਿਰਫ ਕਿਸੇ ਇੱਕ ਸੂਬੇ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਜਲੰਧਰ ਰੈਲੀ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਸਿੱਧੇ ਸਵਾਲ ਕਰਦਿਆਂ ਨੀਲ ਗਰਗ ਨੇ ਪੁੱਛਿਆ ਕਿ BSF ਤੇ ਨਾਰਕੋਟਿਕਸ ਕੰਟਰੋਲ ਬਿਊਰੋ ਵਰਗੀਆਂ ਕੇਂਦਰੀ ਏਜੰਸੀਆਂ ਕਿਸ ਦੇ ਅਧੀਨ ਕੰਮ ਕਰਦੀਆਂ ਨੇ। ਉਨ੍ਹਾਂ ਸਵਾਲ ਕੀਤਾ ਕਿ ਅੰਤਰਰਾਜੀ ਨਸ਼ਾ ਸਪਲਾਈ ਚੇਨ ਨੂੰ ਤੋੜਨ ਦੇ ਲਈ ਕੇਂਦਰੀ ਏਜੰਸੀਆਂ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਤੇ ਸਰਹੱਦਾਂ ਦੇ ਰਾਹੀਂ ਹੋ ਰਹੀ ਤਸਕਰੀ ਨੂੰ ਰੋਕਣ ਦੇ ਵਿੱਚ ਕੇਂਦਰ ਸਰਕਾਰ ਨੇ ਨਤੀਜੇ ਕੀ ਰਹੇ ਨੇ। ਆਪ ਆਗੂ ਨੇ ਕਿਹਾ ਕਿ ਪੰਜਾਬ ਨੂੰ ਭਾਸ਼ਣਾਂ ਦੀ ਨਹੀਂ ਸਗੋਂ ਠੋਸ ਜਵਾਬਾਂ ਤੇ ਨਤੀਜਿਆਂ ਦੀ ਜ਼ਰੂਰਤ ਹੈ। ਭਾਈ ਇਹ ਗੱਲ ਤੁਹਾਡੀ ਆਪਣੀ ਕਹੀ ਤੁਹਾਡੇ ਉੱਤੇ ਵੀ ਢੁਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਦੇ ਉੱਤੇ ਦੋਸ਼ ਲਗਾਉਣ ਦੀ ਬਜਾਏ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਲਈ ਆਪਣਾ ਸਪਸ਼ਟ ਜਿਹੜਾ ਰੋਡ ਮੈਪ ਦੇਵੇ। ਪੰਜਾਬ ਦੇ ਲੋਕ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਇਸ ਦੇ ਬਾਰੇ ਸਪਸ਼ਟੀਕਰਨ ਦੀ ਉਡੀਕ ਜਿਹੜੀ ਹੈ ਕਰ ਰਹੇ ਨੇ। ਦੂਸਰੇ ਪਾਸੇ ਸੀਐਮ ਭਗਵੰਤ ਮਾਨ ਸਾਹਿਬ ਨਾਲ ਮੁਲਾਕਾਤਾਂ ਹੋ ਰਹੀਆਂ ਨੇ, ਉਹ ਜਿਹੜੀਆਂ ਨੇ ਭਾਰੀ ਪੈ ਗਈਆਂ ਨੇ। ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਨਾਨਕਸਰ ਕਲੇਰਾਂ ਜਗਰਾਓ ਲੁਧਿਆਣਾ ਦੇ ਵਿੱਚ ਜਿਹੜਾ ਪੈਂਦਾ ਹੈ ਤੋਂ ਬਾਬਾ ਲੱਖਾ ਸਿੰਘ ਕੋਲੋਂ ਵੀ ਸਪਸ਼ਟੀਕਰਨ ਨਾਲ ਮੰਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਾਰਵਾਈ ਕਰਦਿਆਂ ਉਨ੍ਹਾਂ ਦੇ ਕੋਲੋਂ 10 ਦਿਨਾਂ ਦੇ ਵਿੱਚ ਸਪਸ਼ਟੀਕਰਨ ਮੰਗ ਲਿਆ ਗਿਆ। ਇਸ ਦੇ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ 71 ਤਾਵਾਂ ਦੇ ਵਿੱਚ ਹਿੱਸਾ ਲੈਣ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਦੋ ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਨ ਦੱਸੇ ਜਾ ਰਹੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਇੰਚਾਰਜ ਬਗੀਚਾ ਸਿੰਘ ਦੇ ਵੱਲੋਂ ਇਨ੍ਹਾਂ ਦੋਵਾਂ ਨੂੰ ਪੱਤਰ ਵੀ ਜਿਹੜੇ ਜਾਰੀ ਹੋ ਗਏ ਨੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਵੀ ਪੱਤਰ ਭੇਜਿਆ ਗਿਆ ਤੇ ਇਨ੍ਹਾਂ ਦੋ ਮੈਂਬਰਾਂ ਦੇ ਉੱਤੇ ਲਾਈ ਗਈ ਰੋਕ ਜਿਹੜੀ ਹੈ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ ਹੈ। ਬਤੌਰ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਹੁੰਦੇ ਹੋਏ ਇਨ੍ਹਾਂ ਮੈਂਬਰਾਂ ਦੀ ਜ਼ਿੰਮੇਵਾਰੀ ਸੀਗੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਤੇ ਇਸ ਉੱਪਰ ਪਹਿਰਾ ਦਿੰਦੇ, ਪਰ ਇਨ੍ਹਾਂ ਨੇ ਮਨਮਰਜ਼ੀ ਕਰਦਿਆਂ ਆਦੇਸ਼ਾਂ ਦੀ ਅਵੱਗਿਆ ਕੀਤੀ ਹੈ ਤੇ ਦੋਵੇਂ ਜਦੋਂ ਤੱਕ ਸਪਸ਼ਟੀਕਰਨ ਦੇ ਕੇ ਲੰਘੇ ਇਨ੍ਹਾਂ ਦੇ ਉੱਤੇ ਜੋ ਲੱਗੇ ਹੋਏ ਨੇ ਦੋਸ਼ ਉਨ੍ਹਾਂ ਤੋਂ ਸੁਰਖਰੂਹ ਨਹੀਂ ਹੋ ਜਾਂਦੇ। ਇਨ੍ਹਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਦੇ ਵਿੱਚ ਸ਼ਾਮਲ ਹੋਣ ਦੇ ਉੱਤੇ ਰੋਕ ਲਾਈ ਗਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਇਹ ਪੱਤਰ 29 ਸਤੰਬਰ ਨੂੰ ਜਾਰੀ ਜਾਣੀ ਕਿ ਕੱਲ੍ਹ ਬੀਤੇ ਦੇ ਵਿੱਚ ਕੀਤਾ ਹੈ, ਜਦੋਂ ਕਿ ਦੋਵਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਪੱਤਰ 30 ਸਤੰਬਰ ਨੂੰ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਇੱਕ ਘੁਟਾਲਾ ਸਾਹਮਣੇ ਆਉਂਦਾ ਤੇ ਨਾਲ ਹੀ ਉੱਪਰ ਸੀਪ ਲੱਗ ਜਾਂਦੀ ਹੈ। PSPCL ਟੈਂਡਰ ਕੰਟਰੋਵਰਸੀ ਜਿਹੜੀ ਹੈ, ਪਾਵਰਕੌਮ ਦੇ 75 ਕਰੋੜ ਦੇ ਟੈਂਡਰ ਸ਼ੱਕ ਦੇ ਘੇਰੇ ਦੇ ਵਿੱਚ ਆ ਗਏ ਨੇ ਤੇ ਸ਼ਰਤਾਂ ਬਦਲਣ ਦੇ ਕਾਰਨ ਦੋ ਕੰਪਨੀਆਂ ਮੁਕਾਬਲੇ ਦੇ ਵਿੱਚੋਂ ਬਾਹਰ ਹੋਈਆਂ ਨੇ। ਤਕਨੀਕੀ ਸ਼ਰਤਾਂ ਦੇ ਵਿੱਚ ਅਚਾਨਕ ਕੀਤੀ ਹੈ ਤਬਦੀਲੀ ਦੇ ਕਾਰਨ ਦੋ ਬੋਲੀਕਾਰ ਕੰਪਨੀਆਂ ਦੇ ਮੁਕਾਬਲੇ ਦੇ ਵਿੱਚੋਂ ਬਾਹਰ ਹੋਣ ਮਗਰੋਂ ਪਾਵਰਕੌਮ ਦੇ ਵੱਲੋਂ 66 KV ਸਬ ਸਟੇਸ਼ਨਾਂ ਦੇ ਲਈ 75 ਕਰੋੜ ਰੁਪਏ ਦੀ ਲਾਗਤ ਦੇ ਨਾਲ ਖਰੀਦੇ ਜਾਣ ਵਾਲੇ ਉਪਕਰਨਾਂ ਦਾ ਟੈਂਡਰ ਸਿੱਧਾ ਸ਼ੱਕ ਦੇ ਘੇਰੇ ਦੇ ਵਿੱਚ ਆ ਚੁੱਕਿਆ। ਪਾਵਰਕੌਮ ਦੇ ਵੱਲੋਂ ਇਨ੍ਹਾਂ ਸਬ ਸਟੇਸ਼ਨਾਂ ਦੇ ਲਈ 11 KV ਵੈਕਿਊਮ ਸਰਕਟ ਬ੍ਰੇਕਰਾਂ ਦੇ 900 ਯੂਨਿਟ ਖਰੀਦੇ ਜਾਣੇ ਨੇ। ਤਕਨੀਕੀ ਸ਼ਰਤਾਂ ਜਿਹੜੀਆਂ ਨੇ ਬਦਲਣ ਮਗਰੋਂ ਹੁਣ ਮੈਦਾਨ ਦੇ ਵਿੱਚ ਕੇਂਦਰ ਸਰਕਾਰ ਦੇ ਅਧਾਰੇ ਤੋਂ ਇਲਾਵਾ ਸਿਰਫ ਇੱਕ ਪ੍ਰਾਈਵੇਟ ਕੰਪਨੀ ਰਹਿ ਗਈ ਹੈ। ਇਸ ਤਬਦੀਲੀ ਦੇ ਕਾਰਨ ਨਾ ਸਿਰਫ ਮੁਕਾਬਲਾ ਘਟਿਆ ਸਗੋਂ ਖਰੀਦ ਦੀ ਲਾਗਤ ਦੇ ਵਿੱਚ ਵੀ ਵਾਧਾ ਹੋ ਗਿਆ। ਪਾਵਰਕੌਮ ਨੇ 25 ਜੂਨ ਨੂੰ ਇਨ੍ਹਾਂ ਉਪਕਰਨਾਂ ਦੀ ਖਰੀਦ ਦੇ ਲਈ ਜਿਹੜਾ ਸੀ ਟੈਂਡਰ ਖੋਲ੍ਹੇ ਸਨ, ਜਿਸ ਦੇ ਵਿੱਚ 4 ਕੰਪਨੀਆਂ ਨੇ ਦਿਲਚਸਪੀ ਦਿਖਾਈ, ਪਰ ਬਾਅਦ ਦੇ ਵਿੱਚ ਇਹ ਟੈਂਡਰ ਰੱਦ ਕਰ ਦਿੱਤਾ ਗਿਆ। ਫਿਰ 14 ਅਗਸਤ ਨੂੰ ਬੋਰਡ ਮੀਟਿੰਗ ਦੇ ਦੌਰਾਨ ਟੈਂਡਰ ਦੇ ਵਿੱਚੋਂ ਅਹਿਮ ਸ਼ਰਤਾਂ ਹਟਾ ਕੇ ਸ਼ਰਤਾਂ ਦੇ ਵਿੱਚ ਸੋਧ ਕਰ ਦਿੱਤੀ ਗਈ। ਸੋਧ ਤੋਂ ਬਾਅਦ 20 ਅਗਸਤ ਨੂੰ ਨਵਾਂ ਟੈਂਡਰ ਜਾਰੀ ਕੀਤਾ ਗਿਆ। ਮੁਤਾਬਕ ਜੋ ਦੱਸਿਆ ਜਾ ਰਿਹਾ ਹੈ, ਜਾਣਕਾਰੀ ਮੁਤਾਬਕ ਇੱਕ ਸੀਨੀਅਰ ਡਾਇਰੈਕਟਰ ਦੇ ਵੱਲੋਂ ਜਿਹੜਾ ਸੀ ਇਤਰਾਜ਼ ਜਤਾਉਣ ਮਗਰੋਂ ਇਹ ਜ਼ਿੰਮੇਵਾਰੀ ਕਿਸੇ ਹੋਰ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਸੀ। ਨਵੇਂ ਟੈਂਡਰ ਦੇ ਵਿੱਚ 4 ਕੰਪਨੀਆਂ ਨੇ ਸ਼ਮੂਲੀਅਤ ਕੀਤੀ, ਪਰ ਸ਼ਰਤਾਂ ਬਦਲਣ ਦੇ ਕਾਰਨ 2 ਕੰਪਨੀਆਂ ਅਯੋਗ ਕਰਾਰ ਦੇ ਦਿੱਤੀਆਂ ਗਈਆਂ। ਹੁਣ ਸਿਰਫ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ ਜਿਹੜੀ ਹੈ ਤੇ ਮੈਸਰਜ ਸਟੈਲਮੈਕ ਦੀ ਮੈਕ ਹੀ ਜਿਹੜੀ ਹੈ ਮੁਕਾਬਲੇ ਦੇ ਵਿੱਚ ਬਚੀਆਂ ਨੇ। ਮੈਸਰਜ ਸਟੈਲਮੈਕ ਪਾਵਰਕੌਮ ਦੀ ਪੁਰਾਣੀ ਸਪਲਾਇਰ ਕੰਪਨੀ ਹੈ ਤੇ ਪਾਵਰਕੌਮ ਦੇ ਨਵੇਂ ਟੈਂਡਰ ਦੀਆਂ ਦਰਾਂ ਟਰਾਸਕੋ ਦੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਅਜਿਹੇ ਹੀ ਟੈਂਡਰਾਂ ਦੀਆਂ ਦਰਾਂ ਦੇ ਨਾਲ 12% ਵੱਧ ਨੇ। ਟਰਾਸਕੋ ਨੇ 220 KV ਅਤੇ 132 KV ਸਬ ਸਟੇਸ਼ਨਾਂ ਦੇ ਲਈ ਵੈਕਿਊਮ ਸਰਕਟ ਬ੍ਰੇਕਰਾਂ ਦੀ ਖਰੀਦ ਦੇ ਲਈ ਮੁੱਢਰੀ ਮੱਦ ਦੇ ਆਧਾਰ ਦੇ ਉੱਤੇ ਟੈਂਡਰ ਅਲਾਟ ਕੀਤੇ ਨੇ, ਜਿਨ੍ਹਾਂ ਨੂੰ ਟਰਾਸਕੋ ਦੀ ਬੋਰਡ ਮੀਟਿੰਗ ਦੇ ਵਿੱਚ ਪ੍ਰਵਾਨਗੀ ਜਿਹੜੀ ਹੈ ਦਿੱਤੀ ਗਈ ਹੈ। ਦੂਸਰੀ ਤਰਫ ਜਿਹੜਾ ਟੂ ਟੂ ਕਰਾਉਂਦੇ ਕਰਾਉਂਦੇ ਹੁਣ ਦੇਖਦੇ ਹਾਂ ਕੀ ਕੁਝ ਬਣਦਾ ਹੈ ਕਿ ਹਰ ਸਮੇਂ ਕੁਝ ਨਾ ਕੁਝ ਕੇਸ ਜਿਹੜੇ ਨਿਕਲ ਕੇ ਸਾਹਮਣੇ ਆ ਜਾਂਦੇ ਨੇ। ਜਿਹੜਾ 6000 ਕਰੋੜ ਦਾ ਡਰੱਗ ਕੇਸ ਹੈ। ਸਿੱਟ ਦੇ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਜਗਦੀਸ਼ ਭੋਲਾ 5 ਅਕਤੂਬਰ ਨੂੰ ਤਲਬ ਕੀਤੇ ਗਏ ਨੇ। ਪਹਿਲੀ ਵਾਰ ਆਮੋ ਸਾਹਮਣੇ ਕਹਿੰਦੇ ਬਿਠਾ ਕੇ ਹੋ ਸਕਦੀ ਹੈ ਪੁੱਛ ਪੜਤਾਲ ਇਹਨਾਂ ਤੋਂ। 6000 ਕਰੋੜ ਰੁਪਏ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਦੇ ਲਈ ਸਮਨ ਜਾਰੀ ਕਰਦੇ ਹੈ। ਇਸ ਮਾਮਲੇ ਦੇ ਵਿਚ SIT ਦੇ ਵੱਲੋਂ ਡਰੱਗ ਰੈਕਟ ਦੇ ਮੁੱਖ ਦੋਸ਼ੀ ਜਿਹੜੇ ਨੇ ਜਗਦੀਸ਼ ਭੋਲਾ ਨੂੰ ਵੀ ਉਸੇ ਦਿਨ ਤਲਬ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਟੀਮ ਦੇ ਵੱਲੋਂ ਪਹਿਲੀ ਵਾਰ ਦੋਵਾਂ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਜਿਹੜੀ ਕੀਤੀ ਜਾ ਸਕਦੀ ਹੈ ਤੇ ਮਜੀਠੀਆ ਦਾ ਨਾਂ ਸਭ ਤੋਂ ਪਹਿਲਾਂ 2013-14 ਦੇ ਜਗਦੀਸ਼ ਭੋਲਾ ਡਰੱਗ ਰੈਕਟ ਦੇ ਵਿਚ ਉਭਰਿਆ ਸੀ ਤੇ ਇਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਜਾਂਚ ਦੇ ਦੌਰਾਨ ਇਸ ਮਨੀ ਲਾਂਡਰਿੰਗ ਤੇ ਡਰੱਗ ਰੈਕਟ ਦੇ ਨੈਟਵਰਕ ਨੂੰ 6000 ਕਰੋੜ ਰੁਪਏ ਤੱਕ ਦੱਸਿਆ ਸੀਗਾ। ਜਿਸ ਤੋਂ ਬਾਅਦ 2014 ਦੇ ਵਿਚ ਭੋਲਾ ਨੇ ਮਜੀਠੀਆ ਦਾ ਨਾਂ ਲਿਆ ਤੇ ਪੰਜਾਬ ਪੁਲਿਸ ਨੇ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੀ 2018 ਦੀ ਰਿਪੋਰਟ ਦੀ ਸਿਫਾਰਸ਼ ਦੇ ਆਧਾਰ ਤੇ ਦਸੰਬਰ 2021 ਦੇ ਵਿਚ ਮਜੀਠੀਆ ਵਿਰੁੱਧ NDPS ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਦੇਖਦਿਆਂ ਆਉਣ ਵਾਲੇ ਸਮੇਂ ਦੇ ਵਿਚ ਕੀ ਕੁਝ ਹੁਣ ਵਾਪਰਦਾ ਹੈ। ਇਸੇ ਤਰ੍ਹਾਂ ED ਦੀ ਰੇਡ ਜਿਹੜੀ ਮੁਹਾਲੀ ਚ ਹੋਈ ਹੈ ਲਗਾਤਾਰ 2-3 ਦਿਨ ਚੱਲਦੀ ਰਹੀ ਹੈ। TD ਇਨਫਰਾ ਟੈਕ ਦੇ ਦਫ਼ਤਰ ਦੇ ਉੱਤੇ ਤੀਜੇ ਦਿਨ ਵੀ ਜਾਂਚ ਜਾਰੀ ਰਹੀ ਹੈ ਤੇ ਮੁਹਾਲੀ ਸਿਟੀ ਸੈਂਟਰ ਸਥਿਤ SJ ਗਰੁੱਪ ਵੀ ਜਿਹੜਾ ਨਿਸ਼ਾਨੇ ਦੇ ਉੱਤੇ ਰਿਹਾ। ਮੁਹਾਲੀ ਦੇ ਸੈਕਟਰ 119 ਸਥਿਤ TDI ਇਨਫਰਾ ਟੈਕ ਲਿਮਿਟਡ ਜਿਹੜੀ ਹੈ ਉਹਦੇ ਦਫ਼ਤਰ ਦੇ ਵਿਚ ED ਦੇ ਛਾਪੇ ਅੱਜ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੇ ਨੇ। ED ਵੱਲੋਂ ਜ਼ਮੀਨੀ ਸੌਦਿਆਂ ਦੇ ਨਾਲ ਜੁੜੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਮ ਦੇ ਵੱਡੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਦੂਜੇ ਪਾਸੇ ED ਨੇ ਏਅਰਪੋਰਟ ਰੋਡ ਦੇ ਉੱਤੇ ਐਰੋ ਸਿਟੀ ਦੇ ਮੁਹਾਲੀ ਸਿਟੀ ਸੈਂਟਰ 2 ਦੀ 6ਵੀਂ ਮੰਜ਼ਿਲ ਦੇ ਉੱਤੇ ਸਥਿਤ SJ ਗਰੁੱਪ ਜਿਹੜਾ ਦੇ ਦਫ਼ਤਰ ਦੇ ਉੱਤੇ ਵੀ ਮੰਗਲਵਾਰ ਕੱਲ ਬੀਤੇ ਚ ਦੁਪਹਿਰ ਨੂੰ ਛਾਪਾ ਮਾਰਿਆ ਜੋ ਕਿ ਅਜੇ ਵੀ ਜਾਰੀ ਦੱਸਿਆ ਜਾ ਰਿਹਾ। ED ਦੀ ਜਿਹੜੀ ਕਰੀਬ 15 ਮੈਂਬਰੀ ਟੀਮ CRPF ਦੇ ਜਵਾਨਾਂ ਨਾਲ 28 ਸਤੰਬਰ ਨੂੰ ਸਵੇਰੇ 11 ਵਜੇ TDI ਹਾਊਸ ਸੈਕਟਰ 119 ਦੇ ਦਫ਼ਤਰ ਪਹੁੰਚੀ ਸੀਗੀ। ਅਧਿਕਾਰੀਆਂ ਨੇ ਦਫ਼ਤਰ ਪਹੁੰਚਦਿਆਂ ਹੀ ਕੰਪਿਊਟਰ ਇਲੈਕਟ੍ਰਾਨਿਕ ਉਪਕਰਨ ਤੇ ਅਹਿਮ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਚ ਲਿਆ ਤੇ ਛਾਪੇ ਦੇ ਦੌਰਾਨ ਮੌਕੇ ਦੇ ਉੱਤੇ ਮੌਜੂਦ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਮੋਬਾਈਲ ਫੋਨ ਵੀ ਜ਼ਬਤ ਕੀਤੇ। ਜਾਂਚ ਦਾ ਦਾਇਰਾ ਇੰਨਾ ਵਿਆਪਕ ਸੀਗਾ ਕਿ ਮੰਗਲਵਾਰ ਕੱਲ ਰਾਤੀ ਸ਼ਾਮ ਨੂੰ ਵੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਰਾਤ ਰੁਕਣ ਦੇ ਲਈ ਦਫ਼ਤਰ ਦੇ ਅੰਦਰ ਹੀ ਗੱਦੇ ਜਿਹੜੇ ਮੰਗਵਾ ਲਏ ਗਏ ਤੇ ਰਾਤ ਉਨ੍ਹਾਂ ਨੇ ਫਿਰ ਉੱਥੇ ਹੀ ਕੱਟੀ ਹੈ। ਦੂਸਰੇ ਪਾਸੇ SIR ਮੁੱਦੇ ਦੇ ਉੱਤੇ ਗੱਲ ਕਰਦਿਆਂ ਤੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦਿਆਂ, ਇੰਡੀਆ ਗੱਠਜੋੜ ਹਮਲਾਵਰ ਹੋ ਗਿਆ। ਸੰਵਿਧਾਨ ਬਚਾਓ ਰੈਲੀ ਤੇ ਚੋਣ ਕਮਿਸ਼ਨ ਦੇ ਵੱਲ ਮਾਰਚ ਕੱਢਣਗੇ ਵਿਰੋਧੀ ਆਗੂ, ਇਹ ਗੱਲਬਾਤ ਸਾਹਮਣੇ ਆ ਰਹੀ ਹੈ। ਇੰਡੀਆ ਗੱਠਜੋੜ ਨੇ ਬੁੱਧਵਾਰ ਅੱਜ SIR ਮੁੱਦੇ ਦੇ ਉੱਤੇ ਇੱਕ ਸਾਂਝੇ ਐਕਸ਼ਨ ਪਲਾਨ ਨੂੰ ਅੰਤਮ ਰੂਪ ਦੇ ਦਿੱਤਾ ਜਿਸ ਦੇ ਵਿਚ ਰੈਲੀਆਂ ਤੇ ਸੰਵਿਧਾਨ ਬਚਾਓ ਮਾਰਚ ਕੱਢਣਾ ਸ਼ਾਮਲ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਜਿਹੜੇ ਖੜਗੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਗੱਲ ਦੇ ਉੱਤੇ ਸਹਿਮਤ ਨੇ ਕਿ ਚੋਣਾਂ ਜਿਹੜੀਆਂ ਨੇ EVM ਦੀ ਬਜਾਏ ਬੈਲਟ ਪੇਪਰਾਂ ਦੇ ਰਾਹੀਂ ਹੋਣੀਆਂ ਚਾਹੀਦੀਆਂ ਨੇ। ਵਿਰੋਧੀ ਧਿਰ ਦੇ ਨੇਤਾਵਾਂ ਜਿਨ੍ਹਾਂ ਦੇ ਵਿਚ ਖੜਗੇ ਕਾਂਗਰਸ ਦੇ ਸਾਬਕਾ ਮੁਖੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, TMC ਮੁਖੀ ਮਮਤਾ ਬੈਨਰਜੀ, ਜੰਮੂ ਕਸ਼ਮੀਰ ਦੇ ਮੁਖੀ ਮੁੱਖ ਮੰਤਰੀ ਜਿਹੜੇ ਨੇ ਉਮਰ ਅਬਦੁੱਲਾ, RJD ਦੇ ਤੇਜਸਵੀ ਯਾਦਵ ਤੇ NCP ਜਿਹੜੀ ਹੈ ਸੰਸਦ ਮੈਂਬਰ ਸੁਪ੍ਰੀਆ ਸੁਲੇ ਸ਼ਾਮਲ ਨੇ ਦੀ 3.5 ਘੰਟੇ ਚੱਲੀ ਇਸ ਬੈਠਕ ਤੋਂ ਬਾਅਦ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ। ਬੈਠਕ ਤੋਂ ਬਾਅਦ ਨੇਤਾਵਾਂ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਵਿਚ ਖੜਗੇ ਨੇ ਕਿਹਾ ਕਿ ਉਨ੍ਹਾਂ ਨੇ ਸਾਂਝੇ ਐਕਸ਼ਨ ਪਲਾਨ ਦੇ ਬਾਰੇ ਫੈਸਲਾ ਕੀਤਾ ਤੇ ਖੜਗੇ ਨੇ ਦੱਸਿਆ ਕਿ ਪਾਰਟੀਆਂ ਨੇ ਫੈਸਲਾ ਕੀਤਾ ਹੈ ਕਿ ਨੌਜਵਾਨਾਂ ਤੇ ਗੈਰ ਸਰਕਾਰੀ ਸੰਗਠਨਾਂ NGOs ਨੂੰ ਨਾਲ ਲੈ ਕੇ 2-8 ਅਕਤੂਬਰ ਤੱਕ ਸੰਵਿਧਾਨ ਬਚਾਓ ਮਾਰਚ ਕੱਢੇ ਜਾਣਗੇ ਤੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਤੇ 6 ਅਕਤੂਬਰ ਨੂੰ ਸਾਰੇ ਵਿਰੋਧੀ ਸੰਸਦ ਮੈਂਬਰ ਚੋਣ ਕਮਿਸ਼ਨ ਦੇ ਵੱਲ ਨੂੰ ਜਿਹੜਾ ਮਾਰਚ ਕਰਨਗੇ। ਚੋਣ ਕਮਿਸ਼ਨ ਦੀ ਗੱਲ ਆਈ ਹੈ, ਇਹ ਖ਼ਬਰ ਲੈ ਕੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜੋ ਮਸਲਾ ਪਿਛਲੇ ਦਿਨਾਂ ਦੇ ਵਿਚ ਕਾਫ਼ੀ ਉਭਰ ਰਿਹਾ ਸੀਗਾ, ਇਲੈਕਸ਼ਨ ਕਮਿਸ਼ਨ ਨੇ ਵੋਟਰ ਫਾਰਮ ਜਿਹੜਾ 6 ਹੈ ਉਹਦੇ ਵਿਚੋਂ ਵਿਵਾਦਿਤ ਘੋਸ਼ਣਾ ਪੱਤਰ ਹਟਾ ਦਿੱਤਾ ਹੈ। ਹੁਣ ਨਵੇਂ ਵੋਟਰਾਂ ਨੂੰ ਸਿਰਫ਼ ਪੁਰਾਣਾ ਕਾਨੂੰਨੀ ਫਾਰਮ ਹੀ ਜਿਹੜਾ ਭਰਨਾ ਪਵੇਗਾ। ਭਾਰਤੀ ਚੋਣ ਕਮਿਸ਼ਨ ECI ਨੇ ਆਨਲਾਈਨ ਫਾਰਮ 6 ਨਾਲ ਜੁੜੇ ਉਸ ਵਿਵਾਦ ਜਿਹੜਾ ਸੀਗਾ ਵਿਵਾਦਿਤ ਘੋਸ਼ਣਾ ਪੱਤਰ ਨੂੰ ਵਾਪਸ ਲੈ ਲਿਆ, ਜਿਸ ਨੂੰ ਨਵੇਂ ਵੋਟਰ ਸੂਚੀ ਦੇ ਵਿਚ ਨਾਮ ਸ਼ਾਮਲ ਕਰਨ ਦੇ ਲਈ ਭਰਦੇ ਸਨ। 26 ਸਤੰਬਰ ਨੂੰ ਹੋਈ ਕਮਿਸ਼ਨ ਦੀ ਮੀਟਿੰਗ ਦੇ ਵਿਚ ਇਹ ਫੈਸਲਾ ਲਿਆ ਗਿਆ ਜਿਨ੍ਹਾਂ ਸੂਬਿਆਂ ਦੇ ਵਿਚ ਐਸ ਆਈ ਆਰ ਪੂਰੀ ਹੋ ਚੁੱਕੀ ਹੈ ਜਾਂ ਜਿੱਥੇ ਇਹ ਸ਼ੁਰੂ ਹੋਣੀ ਹੈ ਉਥੇ ਹੁਣ ਇਹ ਘੋਸ਼ਣਾ ਪੱਤਰ ਦੀ ਕੋਈ ਜ਼ਰੂਰਤ ਨਹੀਂ ਰਹੀ ਹੈ, ਨਹੀਂ ਹੋਵੇਗੀ। ਕਮਿਸ਼ਨ ਨੇ ਸਰਬਸੰਮਤੀ ਦੇ ਨਾਲ ਤੈਅ ਕੀਤਾ ਕਿ ਐਸ ਆਈ ਆਰ ਜਾਂ ਗੈਰ ਐਸ ਆਈ ਆਰ ਸਮੇਂ ਦੇ ਦੌਰਾਨ ਫਾਰਮ 6 ਦੇ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਪਹਿਲਾਂ ਜਿਨ੍ਹਾਂ ਸੂਬਿਆਂ ਦੇ ਵਿਚ ਐਸ ਆਈ ਆਰ ਕਰਵਾਈ ਗਈ ਸੀ ਉਥੇ ਇਹ ਵਾਧੂ ਦਸਤਾਵੇਜ਼ ਮੰਗਿਆ ਗਿਆ ਸੀ ਤੇ 26 ਸਤੰਬਰ ਨੂੰ ਇਹ ਲੋੜ ਹਟਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ, ਪਰ ਕਮਿਸ਼ਨ ਦੇ ਵੱਲੋਂ ਜਾਰੀ ਅਧਿਕਾਰਤ ਪ੍ਰੈਸ ਨੋਟ ਦੇ ਵਿਚ ਇਸ ਦਾ ਕੋਈ ਵੀ ਜ਼ਿਕਰ ਨਹੀਂ ਹੋਇਆ, ਜਿਸ ਦੇ ਨਾਲ ਉਲਝਣ ਪੈਦਾ ਹੋ ਗਈ ਸੀ। ਜਿਨ੍ਹਾਂ ਸੂਬਿਆਂ ਦੇ ਵਿਚ ਐਸ ਆਈ ਆਰ ਪੂਰੀ ਹੋ ਚੁੱਕੀ ਹੈ ਉਥੇ ਈਸੀ ਨੈਟ ਐਪ ਜਿਹੜਾ ਹੈ ਤੇ ਪੋਰਟਲ ਤੋਂ ਇਹ ਵਾਧੂ ਘੋਸ਼ਣਾ ਪੱਤਰ ਹਟਾ ਦਿੱਤਾ ਗਿਆ, ਜਿਸਦੇ ਨਾਲ ਨਵੇਂ ਬਿਨੈਕਾਰਾਂ ਨੂੰ ਜਿਹੜਾ ਹੈ ਸਿਰਫ 1960 ਦੇ ਨਿਯਮਾਂ ਦੇ ਤਹਿਤ ਤੈਅਸ਼ੁਦਾ ਕਾਨੂੰਨੀ ਫਾਰਮ 6 ਹੀ ਭਰਨਾ ਪਵੇਗਾ। ਹਾਲਾਂਕਿ ਜਿੱਥੇ ਐਸ ਆਈ ਆਰ ਅਜੇ ਜਾਰੀ ਹੈ ਉਥੇ ਇਹ ਪੋਰਟਲ ਦੇ ਉੱਤੇ ਮੌਜੂਦ ਹੈ। ਇਹ ਬਦਲਾਅ ਉਸ ਸਮੇਂ ਸਾਹਮਣੇ ਆਇਆ ਜਦੋਂ ਚੋਣ ਪੈਨਲ ਦੇ ਅੰਦਰ ਹੀ ਫਾਰਮ 6 ਦੇ ਵਿਚ ਬਦਲਾਅ ਨੂੰ ਲੈ ਕੇ ਵਿਵਾਦ ਖੜਾ ਹੋਇਆ। ਚੋਣ ਕਮਿਸ਼ਨਰਾਂ ਐਸ ਐਸ ਸੰਧੂ ਤੇ ਵਿਵੇਕ ਜੋਸ਼ੀ ਨੇ ਇਤਰਾਜ਼ ਜਤਾਇਆ ਸੀ ਕਿ ਨਿਯਮਾਂ ਦੇ ਵਿਚ ਸੋਧ ਕੀਤੇ ਬਿਨਾਂ ਹੀ ਫਾਰਮ ਦੇ ਵਿਚ ਬਦਲਾਅ ਜਿਹੜਾ ਨਹੀਂ ਕੀਤਾ ਜਾ ਸਕਦਾ। ਲੋ ਦੋਸਤੋ, ਅਗਲੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਸਾਰੇ ਦੋਸਤ ਪਿਆਰ ਮੁਹੱਬਤ ਦੇ ਰਹੇ ਨੇ ਜੀ ਤੇ ਨਾਲ ਨਾਲ ਸ਼ੰਮੀ ਜੀ ਨੂੰ ਹੈਪੀ ਬਰਥਡੇ ਵੀ ਕਰ ਰਹੇ ਨੇ ਜੀ ਤੇ ਟੀਮ ਦੇ ਵੱਲੋਂ ਵੀ ਸੁਨੇਹਾ ਆ ਗਿਆ, ਸ਼ੁਕਰੀਆ ਕਰ ਰਹੇ ਨੇ। ਤੇ ਚੱਲਦੇ ਆਪਾਂ ਦੋਸਤੋ ਫਿਰ ਗੱਲਾਂ ਬਾਤਾਂ ਦੇ ਉੱਤੇ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਕੀ ਕਿਵੇਂ ਆ ਸੈਣੀ ਸਾਹਿਬ?
1: ਹਾਲ ਚਾਲ ਵਧੀਆ ਜੀ
0: ਜੀ।
1: ਮੈਂ ਕਿਹਾ ਅੱਜ ਦਾ ਪ੍ਰੋਗਰਾਮ ਦਾ ਜਿਹੜਾ ਸ਼੍ਰੀ ਗਣੇਸ਼ ਕਰਨ ਤੋਂ ਪਹਿਲਾਂ ਸ਼ਮੀ ਜੀ ਨੂੰ ਮੁਬਾਰਕਾਂ ਦੇ ਦਈਏ
0: ਜੀ।
1: ਤੇ ਜਿਹੜਾ ਆਪਾਂ ਹੈਡਿੰਗ ਵੀ ਰੱਖਿਆ ਜਨਮ ਦਿਨ ਦੀ ਵਧਾਈ, ਉਹ ਦੇਖੋ ਜੀ ਅਸੀਂ ਇੱਕ ਹੈਡਿੰਗ ਦੇ ਵਿੱਚ ਦੋ ਚੀਜ਼ਾਂ ਕਵਰ ਕਰ ਰਹੇ ਹਾਂ ਜੀ। ਇੱਕ ਤਾਂ ਸ਼ਮੀ ਜੀ ਨੂੰ ਵਧਾਈ ਦੇ ਰਹੇ ਹੈਗੇ ਹਾਂ ਤੇ ਇੱਕ ਜਿਹੜੀ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਜੀ, ਤੇ ਉਹਦੇ ਵਿੱਚ ਜਿਹੜੀ ਵਧਾਈ ਦਿੱਤੀ ਗਈ ਹੈਗੀ ਸਰਕਾਰ ਵੱਲੋਂ, ਜਿਹਦੇ ਤੇ ਦੱਸਦੇ ਜੀ ਕਿ 10 ਕਰੋੜ ਰੁਪਇਆ ਖਰਚ ਆਇਆ ਜੀ। ਮੈਂ ਕਿਹਾ ਉਹਦੇ ਬਾਰੇ ਵੀ ਨਾਲ ਚਰਚਾ ਹੋ ਜਾਊਗੀ ਜੀ।
0: ਜ਼ਰੂਰ ਜੀ ਜ਼ਰੂਰ।
1: ਭਾਰੇ ਸਾਹਿਬ ਦੱਸਦੇ ਆ ਜੀ ਵੀ 1600 ਤਾਂ ਸਰਕਾਰੀ ਬੱਸ ਲਾਈ ਸੀ ਉਸ ਫੰਕਸ਼ਨ ਵਾਸਤੇ ਜੀ।
0: ਕੀ ਬਾਤ ਹੈ ਜੀ।
1: ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਕੈਂਪਸ ਆ ਉੱਥੇ ਜਿਹੜਾ ਆ ਇਹ ਗੈਦਰਿੰਗ ਕੀਤੀ ਸੀ ਜੀ ਬੀਏਯੂ ਦੇ ਵਿੱਚ, ਤੇ ਉੱਥੇ ਬੜਾ ਕਹਿੰਦੇ ਜੀ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੰਕਸ਼ਨ ਅਟੈਂਡ ਕੀਤਾ ਜੀ ਇਹ
0: ਜੀ।
1: ਔਰ ਜਿਹੜੀਆਂ ਅੱਗੇ ਗੱਲਾਂ ਸੁਣਨ ਵਿੱਚ ਆਈਆਂ ਜੀ ਵੀ ਭਗਤ ਸਿੰਘ ਵੀ ਵਿਚਾਰਾ ਰੋਂਦਾ ਹੋਊਗਾ ਵੀ ਇਹ ਕੌਣ ਬੰਦੇ ਆ ਜੀ ਜਿਹੜੇ ਮੇਰਾ ਜਨਮ ਦਿਨ ਇਸ ਤਰੀਕੇ ਨਾਲ ਮਨਾ ਰਹੇ ਆ ਜੀ।
0: ਜੀ
1: ਕਿ ਵੀਆਈਪੀ ਨੂੰ ਜਿਹੜਾ ਆ ਰੋਟੀ ਦੇ ਵਿੱਚ ਨੌਨ ਵੈਜ ਪਰੋਸਿਆ ਗਿਆ ਜੀ।
0: ਕੀ ਬਾਤ ਹੈ ਜੀ।
1: ਲੋਕਾਂ ਦੀ ਇੰਟਰਟੇਨਮੈਂਟ ਵਾਸਤੇ ਹੈਗਾ ਆ ਜੀ ਰਣਜੀਤ ਬਾਵਾ ਲਾਇਆ ਗਿਆ
0: ਜੀ।
1: ਹਾਂਜੀ, ਤੇ ਮੇਰਾ ਖਿਆਲ ਨਹੀਂ ਕਿ ਭਗਤ ਸਿੰਘ ਦੀ ਸੋਚ ਦਾ ਤੇ ਇਹਨਾਂ ਦੇ ਉਸ ਫੰਕਸ਼ਨ ਦਾ ਕੋਈ ਆਪਸ ਦੇ ਵਿੱਚ ਤਾਲਮੇਲ ਬੈਠਦਾ ਹੋਊਗਾ ਜੀ। ਭਗਤ ਸਿੰਘ ਹੁਣੀ ਤਾਂ ਜਿਹੜਾ ਆ ਉਹਨਾਂ ਦੀ ਸੋਚ ਤੁਸੀਂ ਦੇਖੋ ਇੱਕ ਇਨਕਲਾਬੀ ਸੋਚ, ਤੇ ਇਹ ਜਿਹੜੇ ਨਕਲੀ ਇਨਕਲਾਬੀ ਆ ਜੀ ਇਹਨਾਂ ਦਾ ਕੰਮ ਇਹ ਆ ਕਿ ਬਈ ਬ੍ਰਾਂਡ ਜਿਹੜਾ ਹੈਗਾ ਆ ਉਹ ਬ੍ਰਾਂਡ ਕਿਸੇ ਦਾ ਚੋਰੀ ਕਰ ਲਓ, ਉਹ ਤੋਂ ਬਾਅਦ ਜਿਹੜਾ ਆ ਉਸ ਬ੍ਰਾਂਡ ਥੱਲੇ ਆਪਣਾ ਨਕਲੀ ਸਮਾਨ ਜਿੱਦਾਂ ਮਰਜ਼ੀ ਵੇਚੀ ਜਾਓ।
0: ਬਿਲਕੁਲ।
1: ਹੁਣ 10 ਕਰੋੜ ਰੁਪਇਆ ਜਿਹੜਾ ਖਰਚਣਾ ਜੀ ਕਿੱਥੇ ਕਦੇ ਜਿਹੜੇ ਆ ਵਾਜਬ ਆ ਉਸ ਸਟੇਟ ਵੱਲੋਂ ਜਿੱਥੇ ਜਿਹੜਾ ਆ ਮੁਲਾਜ਼ਮਾਂ ਦਾ DA ਜਿਹੜਾ ਆ ਉਹ ਦੇਣ ਵਾਸਤੇ ਪੈਸੇ ਨਾ ਹੋਣ ਜੀ। ਨਵੀਂ ਇੰਪਲਾਇਮੈਂਟ ਜਨਰੇਟ ਹੁੰਦੀ ਆ ਤੇ ਉਹਦੇ ਵਾਸਤੇ ਤਨਖਾਹ ਹੈ ਨੀ ਜੀ, ਇਸ ਕਰਕੇ ਉਹ ਜਿਹੜੀਆਂ ਨਿਯੁਕਤੀਆਂ ਨੀ ਹੁੰਦੀਆਂ
0: ਜੀ।
1: ਮੁਲਾਜ਼ਮ ਵੱਧ ਰਿਟਾਇਰ ਹੋ ਰਹੇ ਆ ਤੇ ਭਰਤੀ ਘੱਟ ਹੋ ਰਹੇ ਆ ਜੀ।
0: ਜੀ
1: ਤੁਸੀਂ ਕਿਸੇ ਵੀ ਸੈਕਟਰ ਦੇ ਵਿੱਚ ਚਲ ਜਾਓ ਸਰ, ਅਫਸਰਸ਼ਾਹੀ ਦੀ ਗਿਣਤੀ ਵੱਧ ਆ ਇਸ ਵੇਲੇ ਤੇ ਜਿਹੜੇ ਥੱਲੇ ਬੰਦਿਆਂ ਨੇ ਐਗਜੀਕਿਊਟ ਕਰਨੇ ਆ ਆਰਡਰ ਉਹਨਾਂ ਦੀ ਗਿਣਤੀ ਘੱਟ ਆ ਜੀ।
0: ਜੀ
1: ਜਿੱਥੇ 16 ਬੰਦੇ ਚਾਹੀਦੇ ਹੈਗੇ ਕੰਮ ਤੇ ਉੱਥੇ 4 ਬੰਦੇ ਆਪਣਾ ਕੰਮ ਚਲਾ ਰਹੇ ਹੈਗੇ ਆ ਜੀ। ਇਹ ਉਹਨਾਂ ਬੰਦਿਆਂ ਨੂੰ ਪਤਾ ਉਹਨਾਂ ਨੇ ਜਿਹੜਾ ਹੈ ਨਾ ਮਜਬੂਰੀ ਦੇ ਵਿੱਚ ਕੰਮ ਕਰ ਰਹੇ ਆ, ਅਦਰਵਾਈਜ਼ ਉਹਨਾਂ ਵਾਸਤੇ ਇੰਨਾ ਔਖਾ ਹੈਗਾ ਆ ਜੀ ਜਿੰਨੀ ਕੁ ਤਨਖਾਹ ਉਹਨਾਂ ਨੂੰ ਮਿਲਦੀ ਆ ਉਹਦੇ ਵਿੱਚ ਉਹ 4-4 ਬੰਦਿਆਂ ਦਾ ਕੰਮ ਉਹਨਾਂ ਕੋਲੋਂ ਲਿਆ ਜਾ ਰਿਹਾ।
0: जी
1: ਤੁਸੀਂ PSPCL ਦੇ ਲਾ ਲਓ ਜੀ, ਮੇਨਟੇਨੈਂਸ ਦੇ ਉੱਤੇ ਜਿਹੜਾ ਆ ਇਹਨਾਂ ਨੇ ਬੰਦੇ ਨਹੀਂ ਕਦੀ ਰੱਖੇ ਜੀ।
0: ਬਿਲਕੁਲ ਹੈ
1: ਉਹ
0: ਜੀ
1: ਬੰਦੇ ਜਿਹੜੇ ਰੱਖੇ ਕੰਟਰੈਕਟ ਦੇ ਉੱਤੇ ਰੱਖੇ, ਹਰ ਇੱਕ ਚੀਜ਼ ਦਾ ਗਾਂ ਠੇਕਾ ਤੋਂ ਰਿਹਾ ਆ ਜੀ,
0: ਜੀ
1: ਮੇਨਟੇਨੈਂਸ ਦਾ ਠੇਕਾ ਜੀ। ਉਹ ਅੱਗੇ ਜਿਹੜਾ ਆ ਉਹਨਾਂ ਨੇ ਗਾਂ ਸਬ ਲੈਟ ਕੀਤਾ ਆ ਕੰਮ ਜੀ।
0: ਜੀ
1: ਸੋ ਇਸ ਕਰਕੇ ਜਿਹੜੇ ਜੋ ਸੁਪਨਾ ਦੇਖਿਆ ਹੋਊਗਾ ਆਜ਼ਾਦੀ ਦੇ ਦੀਵਾਨਿਆਂ ਨੇ, ਉਹ ਸੁਪਨਾ ਜਿਹੜਾ ਆ ਉਹਨਾਂ ਦਾ ਚਕਨਾ ਚੂਰ ਹੀ ਹੋਇਆ ਜੀ।
0: ਜੀ
1: ਇਹ ਤਾਂ ਇੱਕ ਅਪਰਚੁਨਿਟੀ ਜਿਹੜੀ ਆ ਇਹਨਾਂ ਨੂੰ ਮਿਲ ਗਈ, ਉਹਦੇ ਵਿੱਚ ਜਿਹੜਾ ਆ ਸਿਆਸਤ ਨੇ ਜਿਹੜਾ ਆ ਉਹਨਾਂ ਬੰਦਿਆਂ ਦੀਆਂ ਕੁਰਬਾਨੀਆਂ ਨੂੰ ਵੀ ਰੋਲ ਕੇ ਰੱਖ ਦਿੱਤਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਦੇਖੋ ਨਾ ਪਬਲਿਕ ਸੈਕਟਰ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਤੁਸੀਂ ਉਹ ਇਸ ਕੰਮ ਲਈ ਵਰਤਦੇ ਆ ਜੀ।
0: ਜੀ
1: ਹੁਣ ਇੱਕ ਬੱਸ ਦਾ ਇਹ ਤਾਂ ਉਹ ਖਰਚੇ ਸੀ ਜਿਹੜੇ ਜਿਹੜੇ ਆ ਉਹ ਅਕਾਊਂਟ ਫਾਰ ਹੋ ਗਏ ਜੀ ਕੱਲ।
0: ਜੀ
1: ਆਹ ਜਿਹੜੇ ਖਰਚੇ ਆ ਵੀ ਹਾਂ ਜੀ ਵੀ ਸਰਕਾਰੀ ਬੱਸਾਂ 1600 ਬੱਸ ਜਿਹੜੀ ਲਾਈ ਹੈ ਜੀ,
0: ਬਿਲਕੁਲ
1: ਉਹਦਾ ਜਿਹੜਾ ਤੁਸੀਂ ਖਰਚਾ ਤੁਸੀਂ ਉਹਦਾ ਕਿਰਾਇਆ ਪਾਓ ਜੀ। ਇੱਕ ਬੱਸ ਜੇ 5000 ਰੁਪਏ ਅਰਨ ਕਰਦੀ ਹੈ ਦਿਨ ਦੇ ਵਿੱਚ ਤੇ ਕਿੰਨਾ ਜਿਹੜਾ ਹੈ 4-5 ਹਜ਼ਾਰ ਤਾਂ ਮਿਨੀਮਮ ਬੱਸ ਅਰਨ ਕਰਦੀ ਹੈ ਨਾ ਜੀ, ਔਰ
0: ਬਿਲਕੁਲ
1: ਕਿੰਨਾ ਮਤਲਬ ਉਹ ਜਿਹੜਾ ਹੈ ਨੁਕਸਾਨ ਇਸ ਚੀਜ਼ ਨਾਲ ਕੀਤਾ ਜੀ।
0: ਜੀ
1: ਔਰ ਉਹਦੀ ਆਊਟਪੁੱਟ ਕੀ ਹੋਈ ਹੈ ਜੀ, ਤੁਸੀਂ ਬਸ ਇੰਟਰਟੇਨਮੈਂਟ ਕਰਕੇ ਤੇ ਚਲ
0: ਜੀ
1: ਗਏ ਜੀ, ਕੋਈ ਜਿਹੜਾ ਹੈ ਕੰਸਟਰਕਟਿਵ ਕੰਮ ਤਾਂ ਨਾ ਨਾ ਹੋਇਆ ਪੰਜਾਬ ਲਈ।
0: ਬਿਲਕੁਲ ਹੈ ਜੀ। ਉਹਨਾਂ ਦੇ ਨਾਂ ਦੇ ਉੱਤੇ ਕੋਈ ਲਾਇਬ੍ਰੇਰੀ ਖੋਲ ਦਿਓ ਵੱਡੀ, ਕੋਈ ਚਾਹੇ ਲੁਧਿਆਣੇ ਨੂੰ ਦੇ ਦਿਓ, ਚਾਹੇ ਜਲੰਧਰ ਨੂੰ ਦੇ ਦਿਓ, ਜਾਂ ਨਵੇਂ ਸ਼ਹਿਰ ਦੇ ਵਿੱਚ ਰੋਪੜ ਦੇ ਵਿੱਚ ਦੇ ਦਿਓ, ਬੰਗਿਆਂ ਦੇ ਵਿੱਚ ਦੇ ਦਿਓ, ਉਹਨਾਂ ਦੇ ਏਰੀਏ ਨੂੰ ਕਿਤੇ ਵੀ ਆ, ਕੋਈ ਕੋਈ ਚੱਜ ਦਾ ਕੋਈ ਹਸਪਤਾਲ ਦੇ ਦਿਓ, ਜਾਂ ਕੋਈ ਸਕੂਲ ਉਹਨਾਂ ਦੇ ਨਾਂ ਦੇ ਉੱਤੇ ਖੋਲ ਦਿਓ ਸੈਣੀ ਸਾਹਿਬ, ਜਿਹੜਾ ਲੋਕਾਂ ਦੇ ਕੰਮ ਆਵੇ ਜੀ।
1: ਇਨਫਰਾਸਟ੍ਰਕਚਰ ਤੇ ਤਾਂ ਪੈਸਾ ਖਰਚਦਾ ਹੀ ਨਹੀਂ ਜੀ,
0: ਜੀ
1: ਇੰਟਰਟੇਨਮੈਂਟ ਤੇ ਪੈਸਾ ਖਰਚਦੇ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਔਰ ਇਹ ਇੰਟਰਟੇਨਮੈਂਟ ਨੂੰ ਹੀ ਦੱਸੀ ਜਾਂਦੇ ਹੈਗੇ ਆ ਪ੍ਰੋਗਰੈਸ ਜੀ।
0: ਜੀ
1: ਸੋ ਇਸ ਕਰਕੇ ਜਿਹੜੇ ਬੰਦੇ ਬੁੱਧੀਜੀਵੀ ਪੰਜਾਬ ਦਾ ਹਿੱਤ ਸੋਚਦੇ ਹੈਗੇ ਨਾ ਜੀ, ਉਹ ਤਾਂ ਸਿਰ ਫੜ ਕੇ ਬੈਠੇ ਆ, ਇਹ ਹੋ ਕੀ ਰਿਹਾ ਜੀ।
0: ਜੀ
1: ਜਿੱਥੇ ਤੱਕ ਹੁਣ ਅੱਗੇ ਆ ਜਾਓ ਜੀ ਤੁਸੀਂ, ਖਹਿਰਾ ਸਾਹਿਬ ਨੇ ਤਾਂ ਅੱਜ ਫੇਰ ਜਿਹੜਾ ਹੈਗਾ ਗਵਰਨਰ ਸਾਹਿਬ ਨੂੰ ਵੀ ਜਾ ਕੇ ਦਿਆ ਉਹ ਲਿਸਟ ਜੀ,
0: ਬਿਲਕੁਲ ਜੀ,
1: ਤੇ ਪੰਜਾਬ ਦੀਆਂ ਕੋਠੀਆਂ ਦੇ ਵਿੱਚ।
0: ਜੀ
1: ਹਾਂਜੀ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਗਵਰਨਰ ਸਾਹਿਬ ਨੂੰ ਲਿਸਟ ਦਿੱਤੀ ਹੈਗੀ, ਵੱਖਰੇ ਵੱਖਰੇ ਚੈਨਲਾਂ ਤੇ ਉਹਨਾਂ ਨੇ ਇੰਟਰਵਿਊ ਵੀ ਦਿੱਤੀਆਂ ਆਪਣੀਆਂ।
0: ਜੀ
1: ਤੇ ਭਾਈ ਇਹ ਕੋਠੀਆਂ ਦੇ ਵਿੱਚ ਜਿਹੜੇ ਬੰਦੇ ਬੈਠੇ ਹੈਗੇ ਜੀ, ਤੇ ਉਹਨਾਂ ਦੇ ਉੱਥੇ ਬਹਿਣਾ ਵਾਜਬ ਨਹੀਂ ਹੈ, ਉਹ ਇਲੀਗੈਲਿਟੀ ਹੈ ਜੀ। ਤੇ
0: ਉਹ ਤਾਂ ਇੱਥੇ ਤੱਕ ਵੀ ਸੈਣੀ ਸਾਹਿਬ ਕਹਿ ਗਏ ਖਹਿਰਾ ਸਾਹਿਬ ਕਿ ਜੇ ਮੈਂ ਇਹਨਾਂ ਦੀ ਉਹ ਚੀਜ਼ਾਂ ਨਸ਼ਰ ਕਰ ਦਿੱਤੀਆਂ ਨਾ, ਪਬਲਿਕ ਕਰ ਦਿੱਤੀਆਂ, ਤਾਂ ਇਹਨਾਂ ਦਾ ਸਿਆਸੀ ਮਤਲਬ ਕਿ ਗਲਾ ਘੁੱਟ ਹੋ ਜਾਣਾ ਕੁਝ ਲੋਕਾਂ ਦਾ ਜੀ।
1: ਹਾਂਜੀ ਉਹ ਦੱਸਦੇ ਸੀ ਵੀ ਸਿਆਸੀ ਭਵਿੱਖ ਖਤਮ ਹੋ ਜਾਏਗਾ
0: ਜੀ,
1: ਉਹ ਇੱਕ ਤਾਂ ਡੇਟ ਵੀ ਦੱਸਦੇ ਪਏ ਆ ਕੋਈ 10 ਸਤੰਬਰ ਦੇ ਵਿੱਚ ਤੇ ਮੋਗੇ ਦੇ ਹੋਟਲ ਦੇ ਵਿੱਚ ਕੌਣ ਕੌਣ ਰੁਕਿਆ ਸੀ
0: ਜੀ,
1: ਉਹ ਆਪਣੀ ਇੰਟਰਵਿਊ ਚ ਬਾਰ ਬਾਰ ਹਰ ਇੰਟਰਵਿਊ ਚ ਅੰਡਰਲਾਈਨ ਕਰਦੇ ਪਏ ਆ
0: ਜੀ।
1: ਜੇ ਉਹ ਅੰਡਰਲਾਈਨ ਕਰਦੇ ਹੈਗੇ ਤੇ ਦੈਟ ਮੀਨਸ ਉਹਨਾਂ ਕੋਈ ਸਫੀਸ਼ੀਐਂਟ ਐਵੀਡੈਂਸ ਹੋਊਗਾ
0: ਜੀ,
1: ਜਿਹੜਾ ਕਿ ਸਰਕਾਰ ਨੂੰ ਕਟਹਿਰੇ ਚ ਖੜਾ ਕਰਦਾ ਹੋਊਗਾ ਜਾਂ ਕਿਸੇ ਪ੍ਰੋਮੀਨੈਂਟ ਸ਼ਖਸੀਅਤ ਨੂੰ ਕਟਹਿਰੇ ਚ ਖੜਾ ਕਰਦਾ ਹੋਊਗਾ
0: ਜੀ।
1: ਸੋ ਇਸ ਕਰਕੇ ਪਰ ਸਭ ਹੈ ਤਾਂ ਜਿਹੜਾ ਆ ਦੇਖੋ ਅਸੀਂ ਵੀ ਮਹਿਸੂਸ ਕਰਦੇ ਹੈਗੇ ਆ
0: ਜੀ
1: ਕਿ ਸਰਕਾਰਾਂ ਤਾਂ ਬਹੁਤ ਆਈਆਂ ਜੀ,
0: ਜੀ
1: ਪਰ ਇਸ ਤਰੀਕੇ ਦੇ ਨਾਲ ਰਿਮੋਟ ਨਾਲ ਚੱਲਣ ਵਾਲੀ ਸਰਕਾਰ ਇਹ ਪਹਿਲੀ ਦੇਖੀ ਜੀ।
0: ਬਿਲਕੁਲ ਹੈ ਜੀ।
1: ਫਿਰ ਦੇਖੋ ਇਹ ਕਿੰਨਾ ਦੇਖੋ ਇਹ ਤਾਂ ਬਾਅਦ ਦੇ ਵਿੱਚ ਜਦੋਂ ਨਾ ਜੇ ਇਹ ਪਾਰਟੀ ਪਾਵਰ ਦੇ ਵਿੱਚ ਨਾ ਆਈ
0: ਜੀ,
1: ਉਹ ਤੋਂ ਬਾਅਦ ਇਹਨਾਂ ਬੰਦਿਆਂ ਨੇ ਜਿਹੜੇ ਬੰਦੇ ਜਿਹੜੇ ਅੱਜ ਜਿਹੜੇ ਆ ਇਹਨਾਂ ਦੇ ਗੁਲਾਮ ਬਣ ਕੇ ਬੈਠੇ ਹੈਗੇ ਨਾ, ਇਹੀ ਇਹਨਾਂ ਦੀ ਅਸਲੀਅਤ ਦੱਸਣਗੇ ਜੀ।
0: ਜੀ
1: ਉਹ ਸੰਧਵਾ ਸਾਹਿਬ ਦੀ ਜਿਹੜੀ ਹੈਗੀ ਆ ਉਹ ਦਾਨ ਵਾਲੀ ਲਿਸਟ ਦਾ ਬਾਹਰ ਆਈ ਹੈ ਜੀ, ਵੀ ਇਹਨਾਂ ਦੇ ਸਾਰੇ ਮੰਤਰੀ ਜਿਹੜੇ ਆ MLA ਉਹ ਆਪਣੀ ਤਨਖਾਹ ਦੇ ਵਿੱਚੋਂ ਜਿਹੜਾ ਆ 10-10 ਹਜ਼ਾਰ ਰੁਪਇਆ ਪਾਰਟੀ ਨੂੰ ਪੇ ਕਰਦੇ ਆ ਜੀ।
0: ਬਿਲਕੁਲ ਹੈ ਜੀ, ਚੰਦਾ ਦਿੰਦੇ ਆ ਜੀ, ਕੱਲ ਖਬਰ ਕਰ ਰਿਪੋਰਟ ਕੀਤੀ ਜੀ ਪਰਸੋਂ,
1: ਉਹਨੂੰ ਚੰਦਾ ਦਿੰਦੇ ਹੈਗੇ ਆ ਸਰ, ਉੱਥੇ ਨਾ ਇੱਕ ਤਾਂ ਸ਼ੋ ਕਰਨਾ ਪੈਂਦਾ, ਉੱਥੇ ਇਨਕਮ ਟੈਕਸ ਦੀ ਰਿਬੇਟ ਮਿਲਦੀ ਆ।
0: ਬਿਲਕੁਲ ਹੈ ਜੀ,
1: ਉਹ ਤਾਂ ਕਰਕੇ ਜਿਹੜਾ ਹੈਗਾ ਆ ਸ਼ੋ ਕਰਦੇ ਹੁੰਦੇ ਹੈਗੇ ਆ ਜੀ, ਕਿ ਉਹ ਇਨਕਮ ਟੈਕਸ ਦੀ ਰਿਬੇਟ ਜਿਹੜੀ ਮਿਲ ਜਾਂਦੀ ਫਿਰ ਉਹਦੇ ਤੇ
0: ਜੀ। ਤੇ ਇਹਨਾਂ ਕਿਹੜਾ ਸੈਣੀ ਸਾਹਿਬ ਆਪ ਭਰਨਾ ਹੁੰਦਾ, ਉਹ ਤਾਂ ਸਰਕਾਰਾਂ ਹੀ ਭਰਦੀਆਂ ਨੇ ਇਨਕਮ ਟੈਕਸ ਵੀ ਇਹਨਾਂ ਦਾ।
1: ਹਾਂਜੀ ਉਹ ਤਾਂ ਗੱਲ ਠੀਕ ਹੈ, ਇਹਦਾ ਲੌਂਗ ਰਨ ਲੈ ਲੈਣਗੇ ਜੀ, ਅਵੇਲ ਕਰ ਲੈਣਗੇ, ਬਟ ਐਟ ਦਾ ਸੇਮ ਟਾਈਮ ਤੁਸੀਂ ਇਹ ਦੇਖੋ ਸਹੀ ਕਿ ਪਾਰਟੀ ਦਾ ਮੁਖੀ ਜਿਹੜਾ ਆ ਉਹ ਇਮਾਨਦਾਰੀ ਦਾ ਚੋਲਾ ਪਾ ਕੇ ਤੇ ਉਹ ਕਿਸ ਕਿਥੋਂ ਪੈਸਾ ਜਿਹੜਾ ਹੈਗਾ ਆ ਖਿੱਚ ਕੇ ਲਿਜਾ ਰਹੇ ਜੀ।
0: ਬਿਲਕੁਲ ਆ ਜੀ,
1: ਪੰਜਾਬ ਦਾ ਜਿਹੜੇ ਰਿਸੋਰਸਿਸ ਆ ਉਹਨਾਂ ਦੀ ਲੁੱਟ ਹੋਈ,
0: ਜੀ
1: ਪੰਜਾਬ ਦੇ ਜਿਹੜੇ ਹੈਗੇ ਆ ਰਾਈਟਸ ਜਿਹੜੇ ਹੈਗੇ ਸੀ ਉਹਨਾਂ ਦੀ ਲੁੱਟ ਹੋਈ।
0: ਜੀ
1: ਇਹ ਕੋਠੀਆਂ ਜਿਹੜੀਆਂ ਕਿ ਮੰਤਰੀਆਂ ਦੇ ਰਹਿਣ ਵਾਸਤੇ ਹੈਗੀਆਂ ਸੀ ਜੀ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ ਜੀ,
0: ਜੀ
1: ਉਹਨਾਂ ਬੰਦਿਆਂ ਦਾ ਜਿਹੜਾ ਹੈਗਾ ਆ ਤੁਸੀਂ ਮਜਬੂਰੀ ਬਣ ਜਾਂਦੀ ਹੈ ਜੀ। ਸ਼ੌਂਕ ਨਾਲ ਤਾਂ ਕੋਈ ਨੀ ਇਹੋ ਜਿਹਾ ਕੰਮ ਕਰਦਾ, ਮਜਬੂਰੀ ਬਣ ਜਾਂਦੀ ਜੀ। ਇਹਨਾਂ ਬੰਦਿਆਂ ਨੂੰ ਕਿੰਨਾ ਐਕਸਪਲਾਇਟ
0: ਜਿਹੜੀਆਂ
1: ਕਰਦੇ ਆ।
0: ਤੀਰਥ ਯਾਤਰਾਵਾਂ ਬੱਸਾਂ ਚੱਲਦੀਆਂ, ਜਿਹਨੂੰ ਟੇਕਾ ਦਿੱਤਾ ਉਹ ਵੀ ਮੰਤਰੀ ਦੀਆਂ ਕੋਠੀਆਂ ਚ ਰਹਿ ਰਹੇ ਨੇ
1: ਹਾਂਜੀ।
0: ਜੀ
1: ਉਹ ਜਿਹੜਾ ਹੈਗਾ ਉਹ ਤਾਂ ਮਤਲਬ ਦੇਰ ਸ਼ਾਮ ਉਹਨਾਂ ਨੇ ਇਹ ਭੇਤ ਖੋਲਿਆ ਜੀ।
0: ਜੀ
1: ਉਹ ਪਹਿਲਾਂ ਬਾਰ ਬਾਰ ਕਹਿੰਦੇ ਸੀਗੇ ਜੀ ਮੈਂ ਖੋਲ ਦੂੰਗਾ ਭੇਤ ਕੌਣ ਆ ਜੀ ਕਿੱਦਾਂ ਆ ਜੀ,
0: ਜੀ
1: ਤੇ ਉਹ ਉਹਨਾਂ ਨੇ ਦੱਸ ਦਿੱਤਾ ਜੀ ਵੀ ਇੱਥੇ ਹੀ ਰਹਿੰਦੇ ਹੈਗੇ ਆ ਜੀ ਉਹ ਵੀ।
0: ਜੀ
1: ਤੇ ਉਹ ਪਤਾ ਨੀ ਜੀ ਸਾਰੇ ਇਹਨਾਂ ਦੇ ਆਪਣੇ ਹੀ ਕਹਿੰਦੇ ਹੈਗੇ ਆ ਜੀ। ਬਾਕੀ ਟੈਂਡਰ ਜਿਹੜੇ ਹੈਗੇ ਤੁਸੀਂ ਦੇਖੋ ਟੈਂਡਰ ਪ੍ਰਕਿਰਿਆ ਦੇ ਵਿੱਚ ਇੰਨਾ ਜ਼ਿਆਦਾ ਹੇਰਾ ਫੇਰੀ ਹੈਗੀ ਆ ਜੀ ਕਿ ਜੇ ਕੋਈ ਸੈਂਟਰ ਦੀ ਏਜੰਸੀ ਨੇ ਇਸ ਚੀਜ਼ ਦੀ ਜਾਂਚ ਕਰ ਲਈ ਤੇ ਇਹ ਜਿਹੜਾ ਆ ਬਹੁਤ ਕੁਛ ਖੁਲਾਸੇ ਹੋਣਗੇ ਜੀ।
0: ਬਿਲਕੁਲ ਆ ਜੀ, 75 ਕਰੋੜ ਰੁਪਏ।
1: ਪਰ ਮੈਂ ਤਾਂ ਹੁਣ ਇੱਕ ਗੱਲ ਤੋਂ ਕਨਫਰਮ ਆ ਜੀ ਵੀ ਇਹ ਜਿਹੜਾ 2.5-3 ਲੱਖ ਕਰੋੜ ਕਰਜ਼ਾ ਇਹਨਾਂ ਨੇ ਚਾੜਿਆ ਨਾ ਜੀ, ਇਹਨਾਂ ਨੇ ਜਿਹੜਾ ਚਾੜਿਆ ਹੈਗਾ ਆ ਉਹ ਪੈਸਾ ਜਿਹੜਾ ਆ ਉਹ ਏਦਾਂ ਹੀ ਗਿਆ ਜੀ।
0: ਜੀ
1: 2.5-3 ਲੱਖ ਕਰੋੜ ਰੁਪਇਆ ਥੋੜਾ ਨੀ ਹੁੰਦਾ ਜੀ।
0: ਬਿਲਕੁਲ ਆ ਜੀ,
1: ਉਹ ਪੈਸਾ ਜੇ ਲੁੱਟ ਹੋਈ ਹੈਗੀ ਆ ਨਾ ਜੀ ਉਹਦੇ ਵਿੱਚ ਪੰਜਾਬ ਤੇ ਕੀ ਲੱਗਾ ਜੀ, ਇਨਫਰਾਸਟ੍ਰਕਚਰ ਦੇ ਤਾਂ ਹੁਣ ਕੁਛ ਵੀ ਨੀ ਜੀ। ਮਾਨ ਸਾਹਿਬ ਕਹਿੰਦੇ ਸੜਕਾਂ ਬਣਾਈਆਂ ਜੀ, ਉਹ ਸੜਕਾਂ ਤੁਹਾਡੀਆਂ ਰੋਜ਼ ਲੋਕੀ ਜਿਹੜੇ ਹੈਗੇ ਆ ਮਜ਼ਾਕ ਦੇ ਪਾਤਰ ਬਣਦੇ ਆ, ਤੁਸੀਂ ਲੋਕੀ ਹੱਥ ਨਾਲ ਪੱਟ ਕੇ ਦਿਖਾ ਦਿੰਦੇ ਆ ਜੀ।
0: ਬਿਲਕੁਲ ਆ ਜੀ, ਪਰ ਸਾਈ ਸਰ
1: ਤੁਸੀਂ ਇੱਕ
0: ਜਿੱਦਾਂ ਈਡੀ
1: ਪਾਸਿਓਂ ਬੱਜਰੀ ਚੱਕਦੇ ਆ,
0: ਏਜੰਸੀਆਂ ਐਕਟਿਵ ਨੇ, ਇੰਨਾ ਕੁਝ ਇਹਨਾਂ ਨੂੰ ਮਿਲ ਵੀ ਰਿਹਾ ਜਾਂ ਖਬਰਾਂ ਦੇ ਵਿੱਚ ਵੀ ਆ ਰਿਹਾ, ਪਰ ਅਸਲ ਦੇ ਵਿੱਚ ਆਖਰ ਦੇ ਵਿੱਚ ਰਿਜ਼ਲਟ ਕੀ ਦੇਖਦੇ ਹੋ ਇਹਨਾਂ ਚੀਜ਼ਾਂ ਦਾ?
1: ਪਰ ਸਾਹਿਬ ਇਸ ਚੀਜ਼ ਦਾ ਤਾਂ ਆਪਾਂ ਪਹਿਲਾਂ ਵੀ ਜਿਹੜਾ ਆ 2-4 ਦਿਨ ਪਹਿਲਾਂ ਦੇ ਪ੍ਰੋਗਰਾਮ ਦੇ ਵਿੱਚ ਵੀ ਇਹੀ ਗੱਲ ਜਦੋਂ ਕਹੀ ਸੀ ਕਿ ਭਾਈ ਇਹ ਏਜੰਸੀ ਜਿਹੜੀਆਂ ਹੈਗੀਆਂ ਆ ਇਹਨਾਂ ਦੀ ਵੀ ਰੈਪੂਟੇਸ਼ਨ ਦਾ ਸਵਾਲ ਆ
0: ਜੀ,
1: ਇਹ ਕਿਉਂ ਨੀ ਜਿਹੜੀ ਆ ਪ੍ਰੋਸੈਸ ਆ ਉਹਨੂੰ ਕਨਕਲੂਡ ਕਰਦੀ, ਕਿਸੇ ਜਿਹੜਾ ਗਿਲਟੀ ਹੈਗਾ ਆ ਉਹਨੂੰ ਐਂਡ ਤੱਕ ਰਿਜ਼ਲਟ ਤੱਕ ਲੈ ਕੇ ਜਾਂਦੇ ਜੀ, ਤੇ ਉਹਨਾਂ ਦਾ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਬਕਾਇਦਾ ਤੌਰ ਤੇ।
0: ਜੇ ਇਹ ਕੋਈ ਐਕਸ਼ਨ ਨਹੀਂ ਕਰਦੇ ਤਾਂ ਉਹ ਜਿਹੜੇ ਲੋਕ ਨੇ ਇਹਨਾਂ ਚੀਜ਼ਾਂ ਦੇ ਵਿੱਚ ਘਿਰਦੇ ਨੇ, ਉਹ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ, ਇਨਵੋਲਵ ਨੇ ਜਾਂ ਪਾਰਟੀਆਂ ਤੋਂ ਬਾਹਰ ਵੀ ਨੇ, ਬਹੁਤ ਸਾਰੇ ਡੀਲਰ ਨੇ ਜਾਂ ਕਾਰੋਬਾਰੀਏ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤਾਂ ਕਿਤੇ ਨਾ ਕਿਤੇ ਜੇ ਐਕਸ਼ਨ ਨਹੀਂ ਹੁੰਦਾ ਤੇ ਉਹਨਾਂ ਦਾ ਉਹਨਾਂ ਨੂੰ ਹੋਰ ਨੀ ਸ਼ੈ ਮਿਲਦੀ ਜੀ, ਜੇ ਉਹ ਤਾਂ ਹੋਰ ਵੀ ਅੱਗੇ ਤੋਂ ਵੱਧ ਕਰਨਗੇ ਫਿਰ ਅਗਲੇ ਸਮਿਆਂ ਦੇ ਕਹਿਣਾ ਕਿਹੜਾ ਕੋਈ ਐਕਸ਼ਨ ਹੁੰਦਾ, ਬਸ ਰੋਲਾ ਰੱਪਾ ਪੈ ਕੇ ਅਖਬਾਰਾਂ ਦੇ ਵਿੱਚ ਸੁਰਖੀਆਂ ਲੱਗ ਜਾਂਦੀਆਂ, ਮੀਡੀਆ ਦੇ ਵਿੱਚ ਗੱਲ ਹੋ ਜਾਂਦੀ ਹੈ, ਬਸ ਉੱਥੇ ਕੰਮ ਠੱਪ ਹੋ ਜਾਂਦਾ ਜੀ।
1: ਪਰ ਐਕਸਪੋਜ਼ ਤਾਂ ਹੋਊਗਾ ਨਾ, ਹੁਣ ਕੱਲ ਨੂੰ ਅਕਤੂਬਰ ਮਹੀਨਾ ਚੜ ਜਾਣਾ ਜੀ,
0: ਜੀ
1: ਮਹੀਨੇ ਤਾਂ ਰਹਿ ਗਏ ਹੈਗੇ ਜੀ 4 ਇਹਨਾਂ ਦੇ ਕੰਮ ਕਾਰ ਦੇ,
0: ਜੀ
1: ਬਾਕੀ ਤਾਂ 2 ਮਹੀਨੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹੋ ਜਾਣਾ ਸੀ ਜੀ,
0: ਜੀ
1: ਤੇ ਉਹ ਕਿਉਂਕਿ 16 ਦੇ ਨੇੜੇ ਤੇੜੇ ਇਹਨਾਂ ਨੇ ਸਹੁੰ ਚੱਕੀ ਸੀ ਜੀ, ਉਹ ਉਦੋਂ ਤੋਂ ਮਤਲਬ ਚੱਲ ਪਏਗਾ ਜੀ, ਉਹ ਤੋਂ ਪਹਿਲਾਂ ਪਹਿਲਾਂ ਜਿਹੜੀ ਆ ਸਰਕਾਰ ਬਣਨੀ ਆ ਜੀ, ਉਹ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਪ੍ਰੋਸੈਸ ਕੰਕਲੂਡ ਹੋਣੀ ਆ ਜੀ, ਉਹਦੇ ਤੇ ਨਾਲ ਹੀ ਜਿਹੜਾ ਆ। ਸੋ ਇਸ ਕਰਕੇ ਇਹ 4 ਮਹੀਨੇ ਜਿਹੜੇ ਤੋਂ ਅੱਗੇ ਆ ਰਹੇ ਨਾ ਜੀ, ਇਹ ਪੰਜਾਬ ਲਈ ਬਹੁਤ ਭਾਰੀ ਹੋਊਗਾ।
0: ਬਿਲਕੁਲ,
1: ਭਾਰੀ ਕਿਉਂ ਹੈਗੀ ਆ ਜੀ,
0: ਹੋਈ ਆ ਉਹਦੇ ਵਿੱਚ ਨਸ਼ਰ ਹੋਇਆ ਕੁਝ ਨਾ ਕੁਝ ਚੀਜ਼ਾਂ।
1: ਹਾਂਜੀ, ਅਮਿਤ ਸ਼ਾਹ ਦੀ ਜਿਹੜੀ ਤੁਸੀਂ ਰੈਲੀ ਦੇਖੋ
0: ਜੀ,
1: ਜਿਹੜਾ ਰੈਲੀ ਤੇ ਤਾਂ ਮੈਂ ਬਾਅਦ ਚ ਫੋਕਸ ਕਰਦਾ ਹੈਗਾ ਆ, ਉਸ ਰੈਲੀ ਨੂੰ ਜਿਹੜਾ ਆ ਉਹ ਤੋਂ ਪਹਿਲਾਂ ਉਹਨਾਂ ਦੀ ਯਾਤਰਾ ਦੇ ਦੌਰਾਨ ਜਿਹੜੇ ਬੋਰਡਾਂ ਦੀ ਤੁਸੀਂ ਗੱਲ ਕੀਤੀ ਹੈਗੀ ਆ ਜੀ, ਬੋਰਡ ਕਿਹਦੇ ਬਣਵਾਏ ਹੋਣਗੇ? ਬਟ ਨੈਚੁਰਲ ਆ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ ਉਹ ਉਹਦੀ ਮਰਜ਼ੀ ਤੋਂ ਬਿਨਾਂ ਥੋੜਾ ਬੋਰਡ ਲੱਗ ਗਏ ਹੋਣਗੇ ਜੀ,
0: ਬਿਲਕੁਲ
1: ਬੋਰਡ ਲਵਾਏ ਵੀ ਉਹਨਾਂ ਨੇ ਹੋਣਗੇ ਜੀ। ਉਹਨਾਂ ਨੂੰ ਵੀ ਦਿਸ ਰਿਹਾ ਹੈਗਾ ਆ ਕਿ ਭਾਜਪਾ ਸਾਡੀ ਵੀਕ ਨਰਵ ਦੇ ਉੱਤੇ ਜਿਹੜਾ ਹੈਗਾ ਆ ਉਹ ਹੱਥ ਰੱਖ ਰਹੀ ਹੈ ਜੀ।
0: ਬਿਲਕੁਲ ਆ ਜੀ,
1: ਉਹ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਏਡੀ ਤਕੜੀ ਮੁਹਿੰਮ ਚਲਾਈ ਜੀ, ਤੇ ਉਹਦੇ ਬਾਵਜੂਦ ਉਹਦੇ ਰਿਜ਼ਲਟ ਇਹ ਆ ਰਹੇ ਹੈਗੇ ਆ ਜੀ ਕਿ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਨਾਲ ਜਿਹੜਾ ਆ ਬੱਚਿਆਂ ਦੀ ਮੌਤ ਹੋ ਰਹੀ ਜੀ।
0: ਜੀ
1: ਅਮਿਤ ਸ਼ਾਹ ਹੋਣਾ ਦੀ ਜਿਹੜੀ ਰੈਲੀ ਆ ਜੇ ਉੱਥੇ ਫੋਕਸ ਕਰਾਂ ਜੀ, ਉਹ ਕਹਿੰਦੇ ਮੁੱਦੇ ਤਾਂ ਸਾਡੇ ਕੋਲ ਬਹੁਤ ਆ ਪਰ ਅਸੀਂ ਜਿਹੜਾ ਫੋਕਸ ਕਰਾਂਗੇ ਤੇ ਨਸ਼ੇ ਤੇ ਹੀ ਕਰਾਂਗੇ
0: ਜੀ,
1: ਤੇ 29 December ਤੋਂ ਜਿਹੜਾ ਹੈਗਾ ਆ ਵੀ ਪਹਿਲਾਂ ਪਹਿਲਾਂ ਐਨ ਬਿਲਕੁਲ ਇਹਦੀ ਰੈਡੀਕੇਸ਼ਨ ਹੋ ਜਾਏਗੀ, ਇਹ ਜੜੋਂ ਅਸੀਂ ਪੱਟ ਦਿਆਂਗੇ ਜੀ, ਖਤਮ ਕਰ ਦਿਆਂਗੇ ਜੀ।
0: ਜੀ
1: ਮੀਨਿੰਗ ਦੇਰ ਬਾਈ ਕਿ ਸਾਨੂੰ ਫੇਰ ਐਕਸਪਲਾਇਟ ਕੀਤਾ ਜਾਏਗਾ
0: ਜੀ।
1: ਦੂਜੀ ਗੱਲ ਵੀ ਜਾਂ ਤਾਂ ਇਹਨਾਂ ਨੂੰ ਮਿਲਣਾ ਮੁਲਣਾ ਕੁਛ ਨੀ ਜੀ, ਜੋ ਮੈਂ ਅੱਜ ਲਾਇਆ ਨਾ ਇਹਨਾਂ ਦਾ ਹਿਸਾਬ ਕਿਤਾਬ, ਜੇ ਤੁਹਾਡੇ ਕੋਈ ਰੋਡ ਮੈਪ ਹੀ ਹੈ ਨਹੀਂ, ਤੁਸੀਂ ਕੀ ਕਰੋਗੇ? ਤੁਸੀਂ ਗਲੀ ਗਲੀ ਦੇ ਵਿੱਚ ਫੌਜ ਲਾ ਦਿਓਗੇ, ਪੁਲਿਸ ਲਾ ਦਿਓਗੇ, ਕੀ ਕਰੋਗੇ ਤੁਸੀਂ? ਤੁਸੀਂ ਕੋਈ ਨੀਤੀ ਤਾਂ ਦੱਸੋ
0: ਜੀ।
1: ਭਾਰਤ ਸਾਹਿਬ ਵਿੱਚ ਜਿਹੜਾ ਹੈਗਾ ਆ, ਜਿਹੜੇ ਇਹ ਚਿੱਟਿਆ ਜਿਹੜਾ ਹੈਗਾ ਜਿਹਦੇ ਨਾਲ ਮੌਤਾਂ ਹੋ ਰਹੀਆਂ ਜੀ, ਨਸ਼ਾ ਉਹ ਵੀ ਆ ਜੀ, ਤੇ ਸਾਡੇ ਜਿਹੜੀ ਸਟੇਟ ਆ ਉੱਥੇ ਤਾਂ ਡਿਬੇਟ ਚੱਲਦੀ ਪਈ ਹੈਗੀ ਆ ਕਿ ਰਵਾਇਤੀ ਨਸ਼ਿਆਂ ਨੂੰ ਲਿਆਉਣ ਦੀ ਮੰਗ ਕੀਤੀ ਜਾ ਰਹੀ ਆ ਜੀ, ਪੇ ਉਹਦੇ ਠੇਕੇ ਖੋਲੋ ਜੀ।
0: ਨਾਲੇ ਸੈਣੀ ਸਾਹਿਬ ਜਿਹੜਾ ਮੀਲਿੰਗ ਬੀਅਰ ਬਾਈ ਜੀ ਕਰ ਰਹੇ ਨੇ ਕਿ ਭਾਈ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਹੋਰ, ਚਾਹੇ ਉਹ ਨਾਰਕੋਟਿਕਸ ਹੈਗੀ ਆ ਜਾਂ ਹੋਰ ਨੇ, ਕਿ ਜਾਂ ਫੌਜਾਂ ਵੀ ਬਾਰਡਰ ਦੇ ਉੱਤੇ ਲੱਗੀਆਂ, ਮਸਲਾ ਤਾਂ ਬਾਹਰੋਂ ਤਾਂ ਕੁਝ ਉਹ ਚੀਜ਼ਾਂ ਨਹੀਂ ਆ ਰਹੀਆਂ, ਇਹ ਸਾਰਾ ਕੁਝ ਬਣ ਤਾਂ ਘਰ ਦੇ ਵਿੱਚ ਹੀ ਰਿਹਾ ਆ, ਇੱਕ ਦੂਸਰੇ ਨੂੰ ਬਸ ਦੂਸ਼ਣਬਾਜ਼ੀ ਕਰ ਰਹੇ ਨੇ ਜੀ।
1: ਪਰ ਸਾਹਿਬ ਉਹਨਾਂ ਨੂੰ ਨਾ ਦਰਅਸਲ ਮੈਂ ਤਾਂ ਇਹੀ ਗੱਲ ਕਹਿੰਦਾ ਨਾ ਵੀ ਜੇ ਇਸ ਵਿਸ਼ੇ ਦੇ ਉੱਤੇ ਹੀ ਕਰਨੀ ਸੀ ਨਾ ਤੁਸੀਂ
0: ਜੀ,
1: ਤੇ ਇਹਦੇ ਤੇ ਵੀ ਇਹਨਾਂ ਦਾ ਹੋਮਵਰਕ ਜਿਹੜਾ ਆ ਮੈਨੂੰ ਸੈਟੀਸਫੈਕਟਰੀ ਨਹੀਂ ਲੱਗਾ।
0: ਬਿਲਕੁਲ,
1: ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਹੋ, ਤੁਹਾਨੂੰ ਨੀ ਪਤਾ ਕਿ ਇਸ ਸਟੇਟ ਦੇ ਵਿੱਚ ਜਿਹੜਾ ਬੰਦੇ ਨਸ਼ਾ ਕੰਜ਼ੂਮ ਕਰਦੇ ਆ ਉਹਦੇ ਵਿੱਚ ਜਿਹੜਾ ਆ ਵੀ 50% ਜਿਹੜੇ ਹੈਗੇ ਆ ਉਹ ਹਰਬਲ ਨਸ਼ੇ ਦੇ ਉੱਤੇ ਲੱਗੇ ਹੈਗੇ ਆ ਜੀ, ਤੇ 50% ਉਹ ਹੈਗੇ ਆ ਜਿਹੜੇ ਰਵਾਇਤੀ ਨਸ਼ੇ ਤੇ ਲੱਗੇ ਆ ਜੀ। ਹੁੰਦਾ ਕੀ ਆ, ਸਖਤੀ ਤੁਸੀਂ ਕਰਦੇ ਆ ਨਸ਼ੇ ਵਾਲਿਆਂ ਦੇ, ਰਵਾਇਤੀ ਨਸ਼ੇ ਜਿਹੜੇ ਕਿ ਬਹੁਤੇ ਨੁਕਸਾਨਦਾਇਕ ਨਹੀਂ ਗਏ ਤੇ ਬੰਦੇ ਆਪਣੀ ਜਿੰਦਗੀ ਜੀ ਲੈਂਦੇ ਆ ਜੀ, ਉਹ ਫੋਕਸ ਉਹਨਾਂ ਤੇ ਹੋ ਜਾਂਦਾ ਹੈਗਾ, ਸਟਿਕਨੈਸ ਉਹਨਾਂ ਤੇ ਹੋ ਜਾਂਦੀ ਹੈਗੀ ਆ, ਉਹ ਸਟਿਕਨੈਸ ਹੋਣ ਦੇ ਨਾਲ ਜਿਹੜਾ ਆ ਉਹਨਾਂ ਨੂੰ ਸਫ਼ਰ ਕਰਨਾ ਪੈਂਦਾ ਜੀ। ਸਟੇਟ ਦੇ ਵਿੱਚ ਤਾਂ ਮੰਗ ਹੋ ਰਹੀ ਹੈ ਕਿ ਰਵਾਇਤੀ ਨਸ਼ਿਆਂ ਦੇ ਨਾਲ ਜਿਹੜਾ ਹੈਗਾ ਜੇ ਉਹਦੀ ਖੁੱਲ ਹੋਵੇ ਤੇ ਇਹ ਜਿਹੜੇ ਦੂਜੇ ਨਸ਼ੇ ਹੈਗੇ ਆ ਉਹਨਾਂ ਨੂੰ ਵੀ ਠੱਲ ਪਾਈ ਜਾ ਸਕਦੀ ਹੈਗੀ ਆ, ਕਿਉਂਕਿ ਤੁਸੀਂ ਜਿਹੜਾ ਜੀਵ ਥੱਲੇ ਰੱਖਣ ਵਾਲੀ ਗੋਲੀ ਦੇ ਨਾਲ ਜਿਹੜਾ ਆ ਇਹਨੂੰ ਕੰਟਰੋਲ ਕਰਨਾ ਚਾਹੁੰਦੇ ਆ ਜੀ, ਉਹ ਜਿਹੜਾ ਆ ਉਹ ਹਾਰਮਫੁੱਲ ਆ। ਉਹਦੇ ਕੰਪੈਰੀਜ਼ਨ ਦੇ ਵਿੱਚ ਜੇ ਕਿਤੇ ਰਵਾਇਤੀ ਨਸ਼ੇ ਦਾ ਜਿਹੜਾ ਹੈਗਾ ਆ ਉਹਦਾ ਆਸਰਾ ਲਿਆ ਜਾਵੇ ਤੇ ਹੌਲੀ ਹੌਲੀ ਬੰਦਾ ਇਸ ਦਲਦਲ ਦੇ ਵਿੱਚੋਂ ਨਿਕਲ ਵੀ ਸਕਦਾ ਆ ਜੀ।
0: ਬਿਲਕੁਲ
1: ਜੀ, ਉਹ ਅਫੋਰਡ ਕਰਦਾ ਹੈਗਾ ਆ, ਨਹੀਂ ਵੀ ਨਿਕਲਦਾ ਤਾਂ ਵੀ ਉਹ ਆਪਣੀ ਜਿਹੜੀ ਆ ਸਧਾਰਨ ਜ਼ਿੰਦਗੀ ਜਿਹੜੀ ਹੈਗੀ ਉਹ ਆਰਾਮ ਨਾਲ ਜੀ ਲੈਂਦਾ ਆ ਜੀ, ਉਹ ਮਾਰੂ ਨਹੀਂ ਗੇ। ਸਵਾਲ ਤਾਂ ਇਹ ਆ ਜੀ, ਤੁਹਾਡਾ ਹੋਮਵਰਕ ਹੀ ਕੋਈ ਨੀ ਹੈਗਾ, ਤੁਸੀਂ ਇੱਥੇ ਆ ਕੇ ਜਿਹੜਾ ਹੈਗਾ ਆ ਤੁਸੀਂ, ਕਿਉਂਕਿ ਤੁਸੀਂ ਤਾਂ ਸਾਰਿਆਂ ਨੂੰ ਇਕੁਅਲੀ ਟ੍ਰੀਟ ਕਰਨਾ ਆ, ਨਾਰਕੋਟਿਕ ਐਕਟ ਦੇ ਥੱਲੇ ਜਿਹੜੇ ਵੀ ਚੀਜ਼ਾਂ ਨਸ਼ੇ ਦੇ ਵਿੱਚ ਆ ਜਾਂਦੀਆਂ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟ ਕਰਨਾ ਜੀ।
0: ਜੀ ਬਿਲਕੁਲ,
1: ਤੇ ਫੇਰ ਤੁਹਾਡੀ ਇਸ ਧਮਕੀ ਦਾ ਜਿਹੜਾ ਹੈਗਾ ਆ ਅਸਰ ਪੋਜ਼ਿਟਿਵ ਜਾਊਗਾ ਕਿ ਨੈਗੇਟਿਵ ਜਾਊਗਾ ਜੀ,
0: ਉਹ ਤਾਂ ਹੁਣ ਧਮਕੀ ਦਾ ਤੁਹਾਨੂੰ ਲਾਭ ਮਿਲਣਾ ਆ ਸੈਣੀ ਸਾਹਿਬ ਦਿੱਤੀ ਸੀ ਵੀ ਸਾਰੇ ਜਿਹੜੇ ਕੰਮ ਵਪਾਰ ਕਰਦੇ ਨੇ ਬਾਹਰ ਨਿਕਲ ਜਾਓ ਜੀ, ਪੰਜਾਬ ਚੋਂ ਭੱਜ ਜਾਓ ਜੀ, ਆ ਕਰ ਦਿਆਂਗੇ ਉਹ ਕਰ ਦਿਆਂਗੇ, ਕੋਈ ਤਾਂ ਇਹ ਵੀ ਕਹਿੰਦੇ ਸੀਗੇ ਜੀ।
1: ਭਾਰੇ ਸਾਹਿਬ ਕੀ ਦੱਸੀਏ ਕੇਜਰੀਵਾਲ ਸਾਹਿਬ ਦੀਆਂ
0: ਜੀ,
1: ਉਹ ਜਦੋਂ ਜਦੋਂ ਉਹ ਕਹਿੰਦੇ ਰਹੇ ਹੈਗੇ ਆ ਉਦੋਂ ਉਦੋਂ ਹੀ ਜਿਹੜਾ ਆ ਅਗਲੇ ਦਿਨ ਰਿਜ਼ਲਟ ਜਿਹੜੇ ਆ ਨੈਗੇਟਿਵ ਹੀ ਆਏ ਆ
0: ਜੀ। ਬਿਲਕੁਲ
1: ਇਹ ਪਤਾ ਨੀ ਬਟ ਇਟ ਵਾਜ ਏ ਕੋ ਇੰਸੀਡੈਂਸ, ਤੇ ਮਤਲਬ ਜਦੋਂ ਵੀ ਉਹਨਾਂ ਨੇ ਇਸ ਚੀਜ਼ ਦਾ ਕਿਹਾ ਉਹ ਤੋਂ ਬਾਅਦ ਰਿਜ਼ਲਟ ਜਿਹੜਾ ਹੈਗਾ ਆ ਉਹ ਨੈਗੇਟਿਵ ਹੀ ਆਇਆ
0: ਜੀ। ਬਿਲਕੁਲ,
1: ਸੋ ਇਸ ਕਰਕੇ ਇਹਨਾਂ ਤੋਂ ਤਾਂ ਚਲੋ ਉਮੀਦ ਨਹੀਂ ਕੀਤੀ ਜਾ ਸਕਦੀ ਜੀ, ਪਰ ਸਵਾਲ ਤਾਂ ਪਰ ਕੋਈ ਵੀ ਸਰਕਾਰ ਆ ਜਾਏ, ਇਹ ਆ ਜਾਣ ਕੋਈ ਆ ਜਾਣ ਜੀ, ਪੰਜਾਬ ਦੇ ਬੰਦਿਆਂ ਨੂੰ ਜਿਹੜੇ ਜੰਪਲ ਹੈਗੇ ਆ ਇੱਥੇ ਦੇ ਰਹਿਣ ਵਾਲੇ ਆ ਨਾ ਜੀ, ਉਹਨਾਂ ਤੋਂ ਇਲਾਵਾ ਹੋਰ ਕੋਈ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਸਕਦਾ।
0: ਬਿਲਕੁਲ ਜੀ, ਨਾਲੇ ਦੇਖੋ ਉਹਦੇ ਵਿੱਚ
1: ਪੋਲੀਟੀਕਲ ਲੀਡਰਾਂ ਦੀ ਕੀ ਪ੍ਰੋਬਲਮ ਹੈਗੀ ਜੀ, ਪੋਲੀਟੀਕਲ ਲੀਡਰ ਜਿਹੜੇ ਹੈਗੇ ਸਾਰੇ ਡਾਕਟਰ ਗਾਂਧੀ ਵਰਗੇ ਨਹੀਂ ਹੋ ਸਕਦੇ ਜਿਹੜੇ ਕਿ ਇਸ ਚੀਜ਼ ਨੂੰ ਬਿਨਾਂ ਵਿਚਾਰੇ ਕਿ ਭਾਈ ਮੈਨੂੰ ਕੱਲ ਨੂੰ ਲੋਕ ਕੀ ਕਹਿਣਗੇ, ਉਹ ਜੋ ਸੱਚ ਆ ਉਹ ਅੱਗੇ ਰੱਖਦੇ ਹੈਗੇ ਜੀ। ਉਹਨਾਂ ਨੇ ਰਵਾਇਤੀ ਜਿਹੜੀ ਹੈਗੀ ਆ ਉਹ ਨਸ਼ਿਆਂ ਦੀ ਜਿਹੜੀ ਆ ਉਸ ਦੀ ਖੇਤੀ ਦੀ ਜਿਹੜੀ ਆ ਮੰਗ ਕੀਤੀ ਸੀ, ਉਹਨਾਂ ਨੇ ਇਸੇ ਕਰਕੇ ਕੀਤੀ ਸੀ ਵੀ ਬਾਈ ਪ੍ਰੋਡਕਟ ਤੋਂ ਤੁਸੀਂ ਬਾਅਦ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਜਦੋਂ ਲੈ ਜਾਂਦੇ ਹੈਗੇ ਆ ਮੁੜ ਕੇ ਜਿਹੜਾ ਆ ਵਪਾਰੀ ਦੇ ਹੱਥ ਦੇ ਦਿੰਦੇ ਆ, ਵਪਾਰੀ ਦੇ ਹੱਥ ਚੋਂ ਜਿਹੜਾ ਆ ਫਿਰ ਇਹ ਮੈਡੀਸਨ ਦੇ ਰੂਪ ਦੇ ਵਿੱਚ ਬਣ ਕੇ ਆਉਂਦਾ ਆ ਜੀ, ਜਿਹਦੀ ਕੀਮਤ 10,000 ਗੁਣਾ ਜ਼ਿਆਦਾ ਹੁੰਦੀ ਹੈਗੀ ਆ ਜੀ, ਉਹ ਲੋਕਾਂ ਨੂੰ ਸੇਵਨ ਕਰਾਉਂਦੇ ਹੈਗੇ ਆ ਤੇ ਉਹ ਨਸ਼ਾ ਨਹੀਂ ਗਿਣਿਆ ਜਾਂਦਾ ਜੀ, ਬਟ ਇਹ ਚੀਜ਼ ਜਿਹੜੀ ਹੈਗੀ ਆ ਉਹ ਮਤਲਬ ਨਸ਼ਾ ਦੱਸਦੇ ਹੈਗੇ ਰਵਾਇਤੀ ਨਸ਼ੇ ਨੂੰ ਤੁਸੀਂ।
0: ਬਿਲਕੁਲ,
1: ਸੋ ਇਸ ਕਰਕੇ ਪਹਿਲਾਂ ਤਾਂ ਤੁਸੀਂ ਫੋਕਸ ਕਰੋ ਤੇ ਜਿਹੜਾ ਇੱਥੇ ਦਾ ਬੰਦਾ ਹੋਏਗਾ ਉਹ ਇਸ ਚੀਜ਼ ਨੂੰ ਸਮਝਦਾ ਆ ਜੀ, ਤੇ ਜਿਹੜਾ ਆ ਆਪਾਂ ਚਿੱਟੇ ਦੀ ਗੱਲ ਕਰਦੇ ਹੈਗੇ ਆ ਵੀ ਜਿਹੜਾ ਮਾਰੂ ਨਸ਼ਾ ਆ ਜਾਂ ਆਹ ਜਿਹੜੇ ਆ ਕੈਪਸੂਲ ਪ੍ਰੈਗਾ ਪਰੂਗਾ ਹੋਰ ਚੀਜ਼ਾਂ ਜਿਹੜੀਆਂ ਆਇਆ ਜੀ, ਕੈਮੀਕਲ ਨਸ਼ੇ ਜਿਹੜੇ ਆ ਉਹਨਾਂ ਦੀ ਗੱਲ ਕਰਦੇ ਹੈਗੇ ਆ ਜੀ, ਉਹਨਾਂ ਦੇ ਉੱਤੇ ਸਟਿਕਨੈਸ ਹੋਣੀ ਬਹੁਤ ਜ਼ਰੂਰੀ ਆ ਜੀ, ਤੇ ਉਹਨਾਂ ਦਾ ਮੰਨ ਲਓ ਤੁਸੀਂ ਜਿਹੜਾ ਹੈਗਾ ਇਹ ਆ ਕੇ ਜਿਹੜੀ ਆ ਬਹੁਤ ਸਖਤੀ ਕਰ ਦਿੰਦੇ ਆ ਜੀ, ਵਿਕਣੇ ਨਹੀਂ ਦਿੰਦੇ ਜੀ, ਤੇ ਜਿਹੜੇ ਅਡਿਕਟ ਆ ਉਹਨਾਂ ਬਾਰੇ ਤੁਸੀਂ ਕੀ ਸੋਚ ਸੋਚਿਆ ਜੀ,
0: ਬਿਲਕੁਲ ਆ ਜੀ,
1: ਉਹ ਤਾਂ ਤੜਫਣਗੇ ਜੀ, ਉਹ ਤਾਂ ਬਿਨਾਂ ਤੋੜਨਾ ਮਰ ਜਾਣਗੇ ਜੀ। ਅੱਗੇ ਜਿਹੜਾ ਆ ਮਰਦੇ ਹੈਗੇ ਆ ਵੀ ਡਿਊ ਟੂ ਇਨਫੀਰੀਅਰ ਕੁਆਲਿਟੀ ਕਰਕੇ ਜਾਂ ਐਕਸੈਸਿਵ ਡੋਜ਼ ਕਰਕੇ ਮਰਦੇ ਹੈਗੇ ਆ, ਫਿਰ ਉਹ ਤੋੜ ਚ ਮਰ ਜਾਣਗੇ ਜੀ, ਉਹਨਾਂ ਦਾ ਤਾਂ ਮਰਨਾ ਤੈਅ ਹੀ ਆ। ਫਿਰ ਤੁਹਾਡੇ ਕੋਲ ਨਾਲ ਕੋਈ ਨੀਤੀ ਵੀ ਤਾਂ ਹੋਣੀ ਚਾਹੀਦੀ ਆ ਨਾ ਜੀ, ਵੀ ਜਿਹੜੇ ਕੰਜ਼ਿਊਮ ਕਰਦੇ ਆ ਉਹ ਤਾਂ ਵਿਕਟਿਮ ਆ, ਉਹ ਵਿਕਟਿਮ ਆ, ਪੇਸ਼ੈਂਟ ਆ, ਉਹਨਾਂ ਨੂੰ ਟ੍ਰੀਟ ਤੁਸੀਂ ਕਿੱਦਾਂ ਕਰੋਗੇ ਪਹਿਲਾਂ ਉਹ ਤਾਂ ਦੱਸੋ। ਬੰਦ ਤਾਂ ਤੁਸੀਂ ਕਰ ਲਓਗੇ ਹਾਂਜੀ, ਪਰ ਤੁਸੀਂ ਦੂਜਾ ਇਹ ਕਿ ਜਿਹੜੀਆਂ ਬਾਹਰਲੀਆਂ ਸਟੇਟਾਂ ਜਿੱਥੇ ਤੁਹਾਡੀਆਂ ਬੀਜੇਪੀ ਰੂਲਡ ਸਟੇਟ ਹੈਗੀਆਂ, ਜੇ ਉੱਥੋਂ ਜਿਹੜੀ ਡਰੱਗ ਨਿਕਲਦੀ ਹੈਗੀ ਆ ਉਹਦਾ ਇੰਨਾ ਪ੍ਰਚਾਰ ਨਹੀਂ ਹੁੰਦਾ ਜੀ, ਨਾ ਉਹਦੇ ਬਾਰੇ ਤੁਸੀਂ ਗੱਲ ਹੀ ਕਰਦੇ ਆ ਜੀ।
0: ਬਿਲਕੁਲ ਹੈ,
1: ਤੁਸੀਂ ਗੱਲ ਕਰਦੇ ਪੰਜਾਬ ਦੀ ਗੱਲ ਕਰਦੇ, ਮੈਨੂੰ ਲੱਗਦਾ ਹੈਗਾ ਕਿ ਪੰਜਾਬ ਨੂੰ ਜਾਣ ਬੁੱਝ ਕੇ ਫੋਕਸ ਕਰਕੇ ਤੇ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਹੈ ਜੀ,
0: ਨੋ ਡਾਊਟ ਚੱਕਿਆ ਜਾ ਰਿਹਾ, ਬਿਲਕੁਲ ਹੈ ਜੀ, ਹਰ ਪਾਰਟੀ।
1: ਹਾਂਜੀ, ਪ੍ਰੋਬਲਮ ਸਾਡੇ ਹੈਗੀ ਆ, ਪ੍ਰੋਬਲਮ ਨੂੰ ਨੀ ਆਪਾਂ ਇਗਨੋਰ ਕਰ ਸਕਦੇ, ਪ੍ਰੋਬਲਮ ਹੈਗੀ ਆ, ਪਰ ਪ੍ਰੋਬਲਮ ਨੂੰ ਤੁਸੀਂ ਜਿਹੜਾ ਹੈਗਾ ਆ ਨਾ ਤਾਂ ਜਿਹੜਾ ਆ ਉਹਨੂੰ ਅਨਾਲਿਸਿਸ ਕਰਦੇ ਆ ਵੀ ਕੀ ਪ੍ਰੋਬਲਮ ਆ, ਕਿੰਨੇ ਤਰ੍ਹਾਂ ਦੇ ਲੋਕ ਨਸ਼ੇ ਕੰਜ਼ਿਊਮ ਕਰਦੇ ਆ, ਕਿਹੜੇ ਨਸ਼ਿਆਂ ਦੇ ਕਰਕੇ ਜਿਹੜਾ ਹੈਗਾ ਆ ਮੌਤਾਂ ਹੋ ਰਹੀਆਂ ਆ, ਉਹ ਨਸ਼ੇ ਜਿਹੜੇ ਜਿਹੜਾ ਨਾ ਮੌਤਾਂ ਹੋ ਰਹੀਆਂ ਆ, ਲੋਕ ਉਹੀ ਕਿਉਂ ਕੰਜ਼ਿਊਮ ਕਰਦੇ ਹੈਗੇ ਆ, ਕਿਉਂਕਿ ਰਵਾਇਤੀ ਨਸ਼ੇ ਮਿਲ ਨਹੀਂ ਰਹੇ, ਜਦੋਂ ਮਿਲ ਨਹੀਂ ਰਹੇ ਤੇ ਦੂਜੇ ਨਸ਼ੇ ਇਹਨਾਂ ਦੀ ਸਮਗਲਿੰਗ ਜ਼ਿਆਦਾ ਹੁੰਦੀ ਆ, ਕਿਉਂਕਿ ਇਹ ਥੋੜੀ ਜਿਹੀ ਪੁੜੀ ਜੀ ਦੇ ਵਿੱਚ ਪੈਸੇ ਵੱਧ ਬਣ ਜਾਂਦੇ ਹੈਗੇ ਜੀ, ਫੀਸ ਘੱਟ ਲੈਂਦੀ ਚੀਜ਼, ਇਸ ਕਰਕੇ ਇਹਦਾ ਜਿਹੜਾ ਆ
0: ਬਸ ਸਿਆਸਤ ਸਿਆਸਤ ਖੇਡ ਰਹੇ ਨੇ, ਨਾ ਇਹਨਾਂ ਨੂੰ ਕਿਸੇ ਨੂੰ ਹੈਗਾ ਜੀ ਕਰ ਲਈਏ ਸੁਧਾਰ ਜਾਂ ਕਰਾ ਲਈਏ ਸੁਧਾਰ, ਜੇ ਇੰਨਾ ਹੀ ਹੋਵੇ ਤਾਂ ਉੱਪਰੋਂ ਸਖਤੀ ਹੋ ਸਕਦੀ ਹੈ, ਸਾਰਾ ਕੁਝ ਕੀਤਾ ਜਾ ਸਕਦਾ ਕਰਨਾ ਹੋਵੇ ਤਾਂ, ਪਰ ਸਿਆਸਤ ਰਾਸ ਆਉਂਦੀ ਹੈ ਨਾ, ਹਰ ਪਾਰਟੀ ਦੇ ਚੀਜ਼ ਰਾਸ ਆ ਰਹੀ ਹੈ, ਨਸ਼ਾ ਬਦਨਾਮ ਹੋਵੇ ਚਾਹੇ ਉਹ ਸੰਸਥਾਵਾਂ ਹੋਣ ਚਾਹੇ ਉਹ ਪੰਜਾਬ ਹੋਵੇ, ਪੰਜਾਬ ਦੇ ਲੋਕ ਹੋਣ, ਉਹਨਾਂ ਨੇ ਕੀ ਕਰਨਾ, ਢੱਠੇ ਗੂਹ ਚ ਪੈਣ ਜੀ, ਸਾਨੂੰ ਤਾਂ ਵੋਟ ਚਾਹੀਦੀ ਹੈ ਜੀ, ਉਹ ਚਾਹੇ ਪਾਣੀਆਂ ਦੇ ਮੁੱਦੇ ਦੇ ਉੱਤੇ ਹੋਵੇ, ਚਾਹੇ ਨਸ਼ੇ ਦੇ ਮੁੱਦੇ ਦੇ ਉੱਤੇ ਹੋਵੇ, ਜਾਂ ਉਹ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਹੋਵੇ।
1: ਪਰ ਸਾਹਿਬ ਮੈਂ ਤਾਂ ਅੱਜ ਦੀ ਅਮਿਤ ਸ਼ਾਹ ਹੋਣਾ ਦੀ ਰੈਲੀ ਦੀ ਗੱਲ ਕਰ ਰਿਹਾ ਹੈਗਾ
0: ਜੀ,
1: ਕਿ ਉਹਨਾਂ ਦੀ ਰੈਲੀ ਦੇ ਵਿੱਚੋਂ ਮੈਨੂੰ ਕੁਛ ਵੀ ਇਹੋ ਜਿਹਾ ਨਹੀਂ ਲੱਗਾ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਅਟਰੈਕਟ ਕਰ ਸਕੇ ਕਿ ਹਾਂ ਜੀ, ਜਾਂ ਉਹਨਾਂ ਲੋਕਾਂ ਦਾ ਜਿਹੜਾ ਫੇਸ ਜਿਹੜਾ ਆ ਇਹਨਾਂ ਦਾ ਕੌਨਫੀਡੈਂਸ ਗੇਨ ਕੀਤਾ ਜਾ ਸਕੇ ਕਿ ਭਾਈ ਇਹਨਾਂ ਨੂੰ ਵੋਟ ਪਾ ਕੇ ਬਣਾ ਦਿਓ, ਇਹ ਬੈਟਰ ਕਰ ਸਕਦੇ ਹੋਣਗੇ ਜੀ। ਸੋ ਇਸ ਕਰਕੇ ਮੈਂ ਅਮਿਤ ਸ਼ਾਹ ਦੀ ਰੈਲੀ ਜਿਹੜੀ ਹੈਗੀ ਆ ਵਿਦਆਊਟ ਐਨੀ ਹੋਮਵਰਕ, ਮੇਰੀ ਆਪਣੀ ਰੇਟਿੰਗ ਹੈ ਜੀ, ਵਿਦਆਊਟ ਐਨੀ ਹੋਮਵਰਕ, ਵਿਦਆਊਟ ਅਨਲ ਸਿੰਘ ਦੀ ਪ੍ਰੋਬਲਮ, ਉਹ ਜਿਹੜੀ ਹੈਗੀ ਆ ਰੈਲੀ ਹੋਈ ਹੈਗੀ ਆ ਜੀ, ਮੈਨੂੰ ਨੀ ਲੱਗਦਾ ਕਿ ਕੋਈ ਉਹ ਬਹੁਤ ਜ਼ਿਆਦਾ ਛਾਪ ਛੱਡੇਗੀ
0: ਤੇ
1: ਜਾਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਆ ਕੋਈ ਉਹਨਾਂ ਨੂੰ ਵੋਟ ਪਾਉਣ ਦੀ ਤਰਜੀਹ ਮਿਲੇ ਉਹਦੇ ਬਾਰੇ ਕੋਈ ਸੋਚਣਗੇ ਜੀ।
0: ਜੀ ਸੈਣੀ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਕੁਝ ਹੀ ਦਿਨ ਹੋਏ ਨੇ, ਟਾਈਗਰ ਅਭੀ ਜਿੰਦਾ ਹੈ, ਉਹਨੇ ਫਿਰ ਦਹਾੜ ਮਾਰੀ ਸੀ ਤੇ ਮੁੜ ਕੇ ਫਿਰ 6,000 ਕਰੋੜ ਦਾ ਡਰੱਗ ਕੇਸ ਭੋਲੇ ਵਾਲਾ ਫਿਰ ਕੱਢ ਕੇ ਲਿਆ ਜੀ, ਸਮਣ ਕਰਤੇ।
1: ਪਰ ਸਾਹਿਬ ਇਸ ਤੋਂ ਵੱਡਾ ਕਾਨੂੰਨ ਦਾ ਕੋਝਾ ਮਜ਼ਾਕ ਹੀ ਨਹੀਂ ਹੋ ਸਕਦਾ ਜੀ।
0: ਜੀ
1: 4 ਸਾਲ ਤੱਕ ਤੁਹਾਡੀ ਇੱਕ ਪਾਰਟੀ ਦੀ ਸੱਤਾ ਰਹੀ 4 ਸਾਲ,
0: ਉਸ
1: ਤੋਂ ਪਹਿਲਾਂ ਵੀ ਜਿਹੜੇ ਹੈਗਾ ਆ ਇਹ ਚੀਜ਼ਾਂ ਚੱਲਦੀਆਂ ਰਹੀਆਂ 5 ਸਾਲ ਕੈਪਟਨ ਸਮੇਂ ਜੀ। ਚਲੋ ਪਰਚਾ ਦਰਜ ਕੀਤਾ ਤੁਸੀਂ ਆ ਕੇ ਜਿਹੜਾ ਆ ਲਾਸਟ ਚੰਨੀ ਦੇ ਟਾਈਮ ਦੇ ਵਿੱਚ
0: ਜੀ,
1: ਪਰ ਇਹਨਾਂ 4 ਸਾਲ ਜਿਸ ਜਿਹੜੀ ਹੈਗੀ ਆ ਕਿਸੇ ਓਫੈਂਸ ਦੇ ਵਿੱਚ ਇਨਵੈਸਟੀਗੇਸ਼ਨ ਹੀ ਨਾ ਕੰਪਲੀਟ ਹੋਵੇ
0: ਜੀ,
1: ਇਹ ਤੋਂ ਵੱਡੀ ਹੋਰ ਕਾਨੂੰਨ ਦੀ ਕੀ ਤਰਾਸਗੀ ਹੋਊਗੀ ਜੀ।
0: ਬਿਲਕੁਲ ਹੈ ਜੀ, ਕਾਫੀ ਤਨਖਾਹ ਦਿੰਦੇ ਹੋ ਇਹਨਾਂ ਨੂੰ ਜਿਹੜੀਆਂ ਹੈਗੀਆਂ ਨੇ ਜੀ, ਚਾਹੇ ਉਹ CID ਆ ਚਾਹੇ ਉਹ ਬਿਊਰੋਕਰੇਸੀ ਹੈਗੀ ਆ ਜਾਂ ਸਾਰੇ ਮਹਿਕਮੇ ਨੇ, ਕਿੱਥੇ ਖੜੇ ਨੇ ਜੀ ਉਹ, ਜਵਾਬਦੇਹੀ ਕਿਸੇ ਦੀ ਕੋਈ ਨਹੀਂ ਹੈ।
1: ਸਰ ਮੈਂ ਸੁਪਰੀਮ ਕੋਰਟ ਦੇ ਵਿੱਚ ਹੋਵਾਂ ਨਾ ਤਾਂ ਮੈਂ ਇਹ ਜਿਹੜਾ ਸਾਹਮਣੇ ਆ ਇਹਨੂੰ ਕੁਐਸ਼ ਹੀ ਕਰ ਦਿਆਂ
0: ਜੀ,
1: ਭਾਈ ਤੁਹਾਨੂੰ 4 ਸਾਲ ਬਾਅਦ ਚੇਤਾ ਆਇਆ ਹੈਗਾ ਹਾਂਜੀ, ਤੁਸੀਂ ਜੇ ਕਿਤੇ ਕਨਕਲੂਡ ਕਰਨਾ ਸੀ ਜਦੋਂ ਬੰਦਾ ਬੋਲੇ ਤੁਸੀਂ ਇੱਕ ਤਲਵਾਰ ਬੰਦੇ ਦੇ ਸਿਰ ਤੇ ਲਟਕਾਈ ਰੱਖਦੇ ਹੈਗੇ ਆ ਜੀ, ਤਾਂ ਕਿ ਉਹਨੂੰ ਜਿਹੜਾ ਆ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਅੰਦਰ ਭੇਜ ਦਿਓ ਜੀ।
0: ਜੀ
1: ਫਿਰ ਸਾਡੇ ਕਾਨੂੰਨ ਦੇ ਵੀ ਸਿਸਟਮ ਦਾ ਇਹ ਹੈ ਕਿ ਪਹਿਲਾਂ ਲੋਅਰ ਕੋਰਟ ਦੇ ਵਿੱਚ ਜਾਓ ਜੀ, ਲੋਅਰ ਕੋਰਟ ਤੋਂ ਫਿਰ ਹਾਈ ਕੋਰਟ ਦੇ ਵਿੱਚ ਜਾਓ ਜੀ, ਹਾਈ ਕੋਰਟ ਤੋਂ ਫਿਰ ਸੁਪਰੀਮ ਕੋਰਟ ਚ ਜਾਓ ਜੀ।
0: ਜੀ
1: ਵੈਸੇ ਬਟ ਜਿਹੜਾ ਹੈ ਆਪਾਂ ਤੁਹਾਨੂੰ ਪਤਾ 2-4 ਦਿਨ ਪਹਿਲਾਂ ਇੱਕ ਜੱਜਮੈਂਟ ਦਾ ਜ਼ਿਕਰ ਕੀਤਾ ਸੀ
0: ਜੀ,
1: ਮੈਨੂੰ ਲੱਗਦਾ ਆ ਕਿ ਇਸ ਵਾਰੀ ਇਹਨਾਂ ਕੋਲੋਂ ਨਾ ਮਤਲਬ ਜਿੱਦਾਂ ਇਹਨਾਂ ਦੇ ਮਨ ਚ ਆਇਆ ਵੀ ਹਾਂ ਜੀ ਉੱਥੇ ਸਿੱਟ ਬਣਾ ਨੇ ਸੱਦ ਲਿਆ ਆ ਜੀ, ਵੀ ਜੇ ਅਰੈਸਟ ਕਰਨਾ ਹੋਊਗਾ ਤੇ ਉਸ ਜੱਜਮੈਂਟ ਦੀ ਨਜ਼ਰ ਦੇ ਵਿੱਚ ਜਿਹੜਾ ਆ ਅਰੈਸਟ ਕਰਨ ਵਾਸਤੇ ਮੈਜਿਸਟ੍ਰੇਟ ਦੀ ਪਰਮਿਸ਼ਨ ਲੈਣੀ ਪਊਗੀ ਜੀ।
0: ਜੀ
1: ਆਪਾਂ 2-3 ਦਿਨ ਪਹਿਲਾਂ ਹੀ ਕੀਤੀ ਹੈ ਨਾ ਜੀ, ਹਾਂਜੀ ਉਹ ਜੱਜਮੈਂਟ ਦੇ ਮੁਤਾਬਕ ਜਿਹੜਾ ਆ ਵੀ ਉਸੇ ਫੈਂਸ ਦੇ ਵਿੱਚ ਜਿਹੜਾ ਆ ਵੀ ਜੇ ਤੁਸੀਂ ਦੁਬਾਰਾ ਫੜਨਾ ਹੈ ਜਾਂ ਕਿਸੇ ਦੂਜੇ ਕੇਸ ਦੇ ਵਿੱਚ ਫੜਨਾ ਆ, ਇੱਕ ਤਾਂ IO ਉਹ ਨਹੀਂ ਹੋਣਾ ਚਾਹੀਦਾ, ਦੂਜਾ ਜਿਹੜਾ ਆ ਵੀ ਜੇ ਤੁਸੀਂ ਕੋਰਟ ਦੀ ਪਰਮਿਸ਼ਨ ਲੈ ਕੇ ਮੈਜਿਸਟ੍ਰੇਟ 7 ਦਿਨਾਂ ਚ ਫੈਸਲਾ ਕਰੂਗਾ
0: ਜੀ
1: ਤੇ ਫਿਰ ਤੁਸੀਂ ਅਰੈਸਟ
0: ਦੁਬਾਰਾ ਸਮਨ
1: ਜਿਹੜੀ ਹੈਗੀ ਆ
0: ਲੈਣੀ
1: ਕਰ
0: ਪੈਣੀ
1: ਸਕਦੇ ਹੈਗੇ ਆ।
0: ਜੀ
1: ਹਾਂਜੀ, ਤੇ ਬਾਕੀ ਦੇਖੋ ਜੀ
0: ਜੀ
1: ਹੁਣ ਇੱਕ FIR ਦੇ ਵਿੱਚ ਵਾਰ ਵਾਰ ਜਿਹੜਾ ਹੈਗਾ ਕੁਛ ਨਾ ਜੇ ਅਰੈਸਟ ਕਰ ਨਹੀਂ ਸਕਦੇ ਬੇਲ ਤੇ ਆ ਜੀ, ਤੇ ਉਹਦੇ ਵਿੱਚ ਓਫੈਂਸ ਜਿਹੜਾ ਆ ਜਾਂ ਤਾਂ ਵਧਾਉਣਗੇ ਘਟਾਉਣਗੇ ਜੇ ਅਰੈਸਟ ਕਰਨਾ ਹੋਊਗਾ ਜੀ, ਤੇ ਉਹਦੀ ਐਂਟੀਸਪੇਟਰੀ ਬੇਲ ਦੇ ਚਾਂਸਿਸ ਜ਼ਿਆਦਾ ਹੈਗੇ ਆ ਜੀ। ਤੇ ਇੰਨਾ ਈਜ਼ੀ ਨਹੀਂ ਹੋਊਗਾ ਭਈ ਜਿੱਦਾਂ ਉਹ ਹੁਣ ਦੱਸਿਆ ਅੱਗੇ ਤਾਂ ਜਿੱਦਾਂ ਹੀ ਬੰਦਾ ਜਾਂਦਾ ਹੁੰਦਾ ਸੀਗਾ ਜੀ, 4 ਕੁ ਸਵਾਲ ਪੁੱਛ ਕੇ ਤੇ ਉਹਨੂੰ ਅਰੈਸਟ ਬਾਹਰ ਸੁਨੇਹਾ ਦੇ ਦਿੰਦੇ ਸੀ ਜੀ ਵੀ ਅਸੀਂ ਅਰੈਸਟ ਪਾ ਲਈ ਆ,
0: ਬਿਲਕੁਲ
1: ਉਹ ਕੰਮ ਔਖਾ ਆ ਜੀ,
0: ਬਾਹਰ ਨਹੀਂ ਨਿਕਲ ਦਿੰਦੇ ਸੀ ਜੀ ਨਾਲ ਦੇ ਨਾਲ, ਬਿਲਕੁਲ
1: ਹਾਂਜੀ ਉਹ ਜਿਹੜਾ ਹੈਗਾ ਆ
0: ਜੀ।
1: ਜੇ ਤਾਂ ਮਤਲਬ ਜਿਹੜੇ ਇਹਨਾਂ ਦੇ ਅਵੇਅਰ ਹੋਣਗੇ ਕਾਨੂੰਨ ਦੇ ਪ੍ਰਤੀ ਜੀ ਅਫਸਰ, ਤੇ ਫੇਰ ਤਾਂ ਜਿਹੜਾ ਹੈਗਾ ਆ ਇੱਦਾਂ ਦਾ ਰਿਸਕ ਨਹੀਂ ਲੈਣਗੇ। ਬਾਕੀ 4 ਮਹੀਨੇ ਰਹਿ ਗਏ ਹੈਗੇ ਆ ਜੀ, 4 ਮਹੀਨਿਆਂ ਦੇ ਵਿੱਚ ਜਿਹੜਾ ਆ ਇੱਥੇ ਹੋਰ ਕੁਛ ਨਹੀਂ ਹੋਣਾ, ਬਦਲਾਖੋਰੀ ਬਦਲਾਖੋਰੀ ਦੀ ਸਿਆਸਤ ਹੋਣੀ ਆ ਜੀ, ਉਹਦਾ ਨੁਕਸਾਨ ਆਮ ਜਨਤਾ ਨੂੰ ਹੋਣਾ ਆ ਜੀ।

0: ਥੋੜੀ ਜੀ ਕਰਦੇ ਆ ਤੇ ਕਾਂਗਰਸ ਦੇ ਜੋ ਹਾਲਾਤ ਨੇ ਪਿਛਲੇ ਸਮਿਆਂ ਤੋਂ ਬੀਜੇਪੀ ਦੇ ਵਿੱਚ ਜਿਹੜਾ ਆਪਣੇ ਕੈਪਟਨ ਅਮਰਿੰਦਰ ਸਿੰਘ ਗਏ ਤੇ ਉਸ ਕਹਿੰਦੇ ਮੇਰੇ ਕੋਲ ਬੀਜੇਪੀ ਵਾਲੇ ਭਾਈ ਸਲਾਹ ਮਸ਼ਵਰਾ ਨਹੀਂ ਲੈਂਦੇ, ਮੈਂ ਤਾਂ ਜ਼ਮੀਨੀ ਹਾਲਾਤ ਤੋਂ ਪੂਰੇ ਪੰਜਾਬ ਦੇ ਨਾਲ ਵਾਕਫ ਹਾਂ, ਕਿੱਦਾਂ ਦੀ ਮਾਨਸਿਕਤਾ ਹੈ ਸਾਰਾ ਕੁਝ ਹੈ, ਪਰ ਜ਼ਰੂਰ ਸਲਾਹ ਜਿਹੜੀ ਹੈ ਗਾਂਧੀ ਪਰਿਵਾਰ ਨੇ ਜ਼ਰੂਰ ਲੈ ਲਈ ਹੈ, ਉਹਨਾਂ ਤੋਂ ਸਲਾਹ ਮਸ਼ਵਰਾ ਕੀਤਾ ਹੈ। ਪਰ ਦੂਸਰੇ ਪਾਸੇ ਕੈਪਟਨ ਆਪਣੇ ਰਾਜਾ ਵੜਿੰਗ ਉਹਨਾਂ ਦਾ ਪਿਛਲੇ ਸਮੇਂ ਤੋਂ ਪ੍ਰਧਾਨਗੀ ਦਾ ਰੋਲਾ ਪੈਂਦਾ ਆ ਰਿਹਾ ਤੇ ਹੁਣ ਜਿਹੜੇ ਨੇ ਕੁਝ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਜਿਹਦੇ ਵਿੱਚ ਸੁਖਬਿੰਦਰ ਸਰਕਾਰੀਆ ਤੇ ਪ੍ਰਗਟ ਸਿੰਘ ਹੁਣੀ ਪਹਿਲਾਂ ਸਭ ਤੋਂ ਉੱਪਰ ਨੇ ਉਹਨਾਂ ਦੇ ਜਿਹੜਾ ਰੇਸ ਦੇ ਵਿੱਚ, ਤੇ ਔਜਲਾ ਉਹਨਾਂ ਦਾ ਨਾਮ ਜਿਹੜਾ ਇਹਦੇ ਵਿੱਚ ਆਇਆ। ਇਹਨਾਂ ਤਿੰਨਾਂ ਦੇ ਵਿੱਚੋਂ ਹੋ ਸਕਦਾ ਹੈ ਮਤਲਬ ਕਿ ਪ੍ਰਧਾਨ ਪੰਜਾਬ ਦੇ ਬਣ ਸਕਦੇ ਆ ਕਾਂਗਰਸ ਦੇ। ਪਰ ਦੂਸਰੇ ਪਾਸੇ ਨਾਲ ਇਹ ਵੀ ਸਾਹਮਣੇ ਆ ਰਿਹਾ ਕਿ ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਵੀ ਵਾਪਸੀ ਹੋ ਸਕਦੀ ਹੈ, ਪਰ ਇਹ ਕੁਐਸਚਨ ਮਾਰਕ ਹੈ ਜੀ ਅਜੇ।
1: ਭਾਰੀ ਸਾਹਿਬ ਮੈਨੂੰ ਨੀ ਪਤਾ ਵੀ ਇਹਦੇ ਕੋਲ ਕਿਹੜੀ PhD ਵਾਲੀ ਕਿਤਾਬ ਹੈਗੀ ਆ ਜੀ, ਇਹਨਾਂ ਨੂੰ ਇਹ ਨੀ ਪਤਾ ਵੀ ਮੇਰਾ ਸਮਾਂ ਹੁਣ ਨਿਕਲ ਗਿਆ ਜੀ।
0: ਜੀ
1: ਜੇ ਤੂੰ ਇੱਕ ਵਿਧਾਇਕ ਦੀ ਸੀਟ ਜਿੱਤਣ ਵਾਸਤੇ ਤੈਨੂੰ ਕੱਟਾ ਦਾਨ ਕਰਨਾ ਪਵੇ
0: ਜੀ,
1: ਹੈਂਜੀ, ਤੇ ਹਾਰ ਫੇਰ ਤੂੰ ਜਾਵੇਂ
0: ਜੀ,
1: ਤੇ ਹੁਣ ਮਤਲਬ ਤੁਸੀਂ ਸੋਚੋ ਵੀ ਪੰਜਾਬ ਦੇ ਬਾਰੇ ਮੈਨੂੰ ਬਹੁਤ ਕੁਛ ਪਤਾ, ਜੇ ਪਤਾ ਸੀ ਤੇ ਭਾਈ ਜਦੋਂ ਤੁਹਾਡਾ ਆਪਣਾ ਰਾਜ ਸੀਗਾ ਉਦੋਂ ਤੁਸੀਂ ਇੰਪਲੀਮੈਂਟ ਕਿਉਂ ਨਾ ਕਰ ਲਿਆ।
0: ਜੀ
1: ਜੇ ਤੁਸੀਂ 2 ਟਰਮ ਰਾਜ ਕਰਕੇ ਵੀ ਜਿਹੜਾ ਆ ਤੇ ਦੁਖੀ ਹੋਇਆ ਨੇ ਤਾਂ ਕਾਂਗਰਸ ਨੇ ਤੁਹਾਨੂੰ ਜਿਹੜਾ ਆ ਕਾਂਗਰਸ ਦਾ ਭੱਠਾ ਤਾਂ ਤੁਸੀਂ ਬਿਠਾਇਆ ਜੀ ਦੂਜੀ ਟਰਮ ਚ,
0: ਜੀ
1: ਤੁਸੀਂ ਅੰਦਰੋਂ ਹੀ ਨੀ ਨਿਕਲੇ ਜੀ, ਜੇ ਨਿਕਲਦੇ ਸੀ ਚੁੱਪ ਕਰਕੇ ਬਾਹਰ ਨਿਕਲ ਕੇ ਤੇ ਆਨਲਾਈਨ ਇੱਕ ਫੋਨ ਲਾ ਲੈਂਦੇ ਸੀ
0: ਜੀ,
1: ਫੇਰ ਜਿਹੜਾ ਹੈਗਾ 10-11 ਵਜੇ ਉੱਠ ਕੇ ਤੇ ਬਾਅਦ ਚ ਪੁੱਛਣਾ ਹਾਉ ਇਜ਼ ਮਾਈ ਸਟੇਟ
0: ਜੀ,
1: ਵੀ ਜਿੱਦਾਂ ਤੁਸੀਂ ਤਾਂ ਰਾਜਾ ਸ਼ਾਹੀ ਜਿਹੜੀ ਹੈਗੀ ਆ ਉਹ ਜ਼ਿੰਦਗੀ ਹੰਢਾਈ ਆ ਜੀ,
0: ਬਿਲਕੁਲ
1: ਮਹਿਫਲਾਂ ਲਾਈਆਂ ਜੀ, ਪਾਕਿਸਤਾਨ ਤੋਂ ਇੱਕ ਜਿਹੜੀ ਲੇਡੀ ਆਈ ਉਹ ਤੁਹਾਡਾ ਜਿਹੜੇ ਹੈਗੇ ਆ ਸਾਰਾ ਕੁਛ ਜਿਹੜਾ ਤਪ ਤੇਜ ਉਹ ਲੈ ਗਈ ਜੀ,
0: ਜੀ
1: ਪਿੱਛੇ ਕੀ ਰਹਿ ਗਿਆ ਜੀ, ਸਾਰੀਆਂ ਬਦਲੀਆਂ ਉਹ ਲੇਡੀ ਕਰਾਉਂਦੀ ਹੁੰਦੀ ਸੀ ਜੀ।
0: ਜੇ
1: ਅੱਜ ਦਿੱਲੀ ਵਾਲਿਆਂ ਦੀ ਗੱਲ ਕਰਦੇ ਹੈਗੇ ਇਹ ਕਲਚਰ ਵੀ ਤਾਂ ਤੁਸੀਂ ਕੈਪਟਨ ਸਾਹਿਬ ਲਿਆਂਦਾ,
0: ਬਿਲਕੁਲ
1: ਤੁਹਾਡੇ ਉੱਥੇ ਇੱਥੇ ਇੱਕ ਵਿਦੇਸ਼ੀ ਔਰਤ ਆ ਕੇ ਜਿਹੜਾ ਹੈਗਾ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਟਰਫੇਅਰ ਕਰਦੀ ਸੀ
0: ਜੀ,
1: ਔਰ ਤੁਸੀਂ ਬਰਦਾਸ਼ਤ ਕਰਦੇ ਸੀ ਜੀ,
0: ਬਿਲਕੁਲ
1: ਰੋਜ਼ ਤੁਹਾਡੇ ਮਹਿਫਲਾਂ ਲੱਗਦੀਆਂ ਸੀ ਸਾਰੇ ਚਰਚੇ ਸੀ, ਜਨਤਾ ਦਾ ਕਿਹਨੂੰ ਖਿਆਲ ਸੀ ਉਸ ਵੇਲੇ
0: ਜੀ,
1: ਅੱਜ ਤੁਸੀਂ ਕਹਿੰਦੇ ਮੇਰੇ ਕੋਲੋਂ ਸਲਾਹ ਨੀ ਲੈਂਦੇ, ਮੈਨੂੰ ਤਜਰਬਾ ਬਹੁਤ ਹੈਗਾ ਆ, ਔਰ ਕਿੱਡੀ ਵੱਡੀ ਤਰਾਸਦੀ ਹੈਗੀ ਆ ਕਿ ਇੱਕ ਸਿਆਣੇ ਬੰਦੇ ਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਮੈਂ ਸਿਆਣਾ ਆ ਯਾਰ ਮੇਰੀ ਸਲਾਹ ਲੈ ਲਓ,
0: ਬਿਲਕੁਲ
1: ਹਾਂਜੀ
0: ਅੱਗੇ ਕਹਿੰਦੇ ਹੁੰਦੇ ਸੀ ਸਿਆਣੇ ਨੂੰ
1: ਮਤਲਬ ਇਹ ਹੈਗੀ ਵੀ ਤੁਹਾਡੀ ਸਿਆਣਪ ਜਿਹੜੀ ਆ ਖੂੰਜੇ ਲੱਗ ਗਈ ਹੈਗੀ ਆ, ਹੁਣ ਹੋਰ ਸਿਆਣੇ ਬਥੇਰੇ ਪੈਦਾ ਹੋ ਗਏ ਆ,
0: ਬਿਲਕੁਲ
1: ਜਿੱਥੇ ਤੱਕ ਹੈਗਾ ਜੀ ਪ੍ਰਗਟ ਸਿੰਘ ਤੇ
0: ਹਾਂਜੀ
1: ਔਜਲਾ ਸਾਹਿਬ ਦਾ ਉਹ ਦੈਟ ਇਜ਼ ਰਾਈਟ ਚੋਇਸ
0: ਜੀ,
1: ਉਹ ਜੇ ਦੋਨੇ ਬੰਦੇ ਮੈਚੋਰਡ ਬੰਦੇ ਹੈਗੇ ਜੀ, ਸੁਖ ਸਰਕਾਰੀ ਬਾਰੇ ਤਾਂ ਮੈਂ ਨਹੀਂ ਇੰਨਾ ਕਹਿ ਸਕਦਾ ਨਾ ਉਹ ਪਬਲਿਕਲੀ ਇੰਨਾ ਵਿਚ ਰਹੀ ਆ, ਪਰ ਔਜਲਾ ਸਾਹਿਬ ਤੇ ਪ੍ਰਗਟ ਸਿੰਘ ਦੋਨੇ ਮੈਚੋਰਡ ਬੰਦੇ ਹੈਗੇ ਆ, ਫਾਲਤੂ ਨੇ ਕਿਸੇ ਨੂੰ ਬੋਲਦੇ ਜੀ, ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਅਬਿਲਿਟੀ ਰੱਖਦੇ ਆ ਜੀ, ਜੇ ਇਹਨਾਂ ਦੋਨਾਂ ਦੇ ਵਿੱਚ ਆ ਜਾਂਦਾ ਜੀ, ਤੁਸੀਂ ਰਾਜੇ ਵੜਿੰਗ ਦਾ ਤਾਂ ਤੁਸੀਂ ਆਹ ਕਿਰਦਾਰ ਦੇਖੋ ਜੀ,
0: ਜੀ
1: ਸਾਰੀ ਆਮ ਆਦਮੀ ਪਾਰਟੀ ਬੈਕ ਫੁੱਟ ਤੇ ਗਈ ਸੀ ਜੀ,
0: ਬਿਲਕੁਲ
1: ਬਿਸ਼ਨੋਈ ਵਾਲੇ ਕੇ ਕਾਂਡ ਦੇ ਵਿੱਚ
0: ਜੀ,
1: ਜਦੋਂ ਕਿ ਖਹਿਰਾ ਸਾਹਿਬ ਅਗਰੈਸਿਵ ਹੋਏ ਤੇ ਇਹ ਬੈਕ ਫੁੱਟ ਤੇ ਗਏ ਸੀ, ਕਿਉਂਕਿ ਉਹ ਲੇਡੀ ਨੇ ਜਿਹੜਾ ਆ 2.5-3 ਮਿੰਟ ਦੇ ਵਿੱਚ ਸਾਰਾ ਕੁਛ ਹੀ ਡਿਸਕਲੋਜ਼ ਕਰ ਗਈ ਜੀ, ਸਾਰੀਆਂ ਕੋਠੀਆਂ ਦਾ ਪਤਾ ਲੱਗ ਗਿਆ ਸਾਰਾ, ਜਿਹੜੀ ਚੀਜ਼ ਜਿਹੜੀ ਇੱਕ ਚੀਜ਼ ਹੁੰਦੀ ਹੈ ਵੈਸੇ ਗੱਲ ਕਹਿਣੀ ਕਿਸੇ ਨੂੰ ਪਤਾ ਨਹੀਂ ਸੀ ਵੀ ਕੌਣ ਬਿਸ਼ਨੋਈ ਤੇ ਕੌਣ ਗਈ ਜੀ, ਜਦੋਂ ਤੂੰ ਬਾਹਰ ਆ ਕੇ ਜਿਹੜਾ ਹੈਗਾ ਆ ਆਪਣੇ ਬੋਲ ਬਾਣੀ ਦੇ ਨਾਲ ਏਦਾਂ ਕਰਕੇ ਜਿਹੜਾ ਕਿ ਪੰਜਾਬੀ ਬਰਦਾਸ਼ਤ ਹੀ ਨਹੀਂ ਕਰ ਸਕਦੇ ਇਸ ਚੀਜ਼ ਨੂੰ, ਹਾਂਜੀ ਉਹ ਤੂੰ ਆ ਕੇ ਬੋਲੀ ਹੈਗੀ ਆ, ਉਹਦੇ ਨਾਲ ਸਾਰਾ ਪਤਾ ਲੱਗ ਗਿਆ, ਨਾਲ ਤੂੰ ਕੋਠੀਆਂ ਵੀ ਦਿਖਾਤੀਆਂ ਵੀ ਆਹ ਕੋਠੀਆਂ ਹੈਗੀਆਂ, ਅਸੀਂ ਤਾਂ ਡਾਕਟਰ ਬਲਵੀਰ ਵਾਲੀ ਚ ਰਹਿੰਦੇ ਹਾਂ ਜੀ,
0: ਜੀ
1: ਤੇ ਉਥੋਂ ਪਤਾ ਲੱਗ ਗਿਆ ਸਾਰਾ, ਉਹ ਸਾਰੀ ਆਮ ਆਦਮੀ ਪਾਰਟੀ ਬੈਕ ਫੁੱਟ ਤੇ ਸੀ, ਤੇ ਇਹ ਭਾਈ ਸਾਹਿਬ ਰਾਜਾ ਵੜਿੰਗ ਜਿਹੜਾ ਹੈਗਾ ਆ ਇਹ ਮਾਫ਼ੀ ਮੰਗ ਕੇ ਚੱਲ ਗਿਆ ਜੀ ਉਹਦੇ ਕੋਲੋਂ ਲੇਡੀ ਕੋਲੋਂ,
0: ਬਿਲਕੁਲ ਹੈ ਜੀ
1: ਹਾਂਜੀ, ਭਾਈ ਤੈਨੂੰ ਕਿਹਨੇ ਕਿਹਾ ਮਾਫ਼ੀ ਮੰਗ, ਤੇਰੇ ਤੇ ਕੋਈ ਡਿਫੇਮੇਸ਼ਨ ਹੋਣਾ, ਖਹਿਰਾ ਸਾਹਿਬ ਆਪ ਹੀ ਦੇਖਣਗੇ ਭਾਈ, ਜੇ ਤੂੰ ਉਹ ਕਹਿੰਦੇ ਹੁੰਦੇ ਨਾ ਵੀ ਸਾਥ ਨੀ ਦੇ ਸਕਦੇ ਤੇ ਤੁਸੀਂ ਅਗਲੇ ਬੰਦੇ ਨੂੰ ਜਿਹੜਾ ਹੈਗਾ ਆ ਉਹਦਾ ਕੰਮ ਖਰਾਬ ਤਾਂ ਨਾ ਕਰਕੇ ਜਾਓ,
0: ਬਿਲਕੁਲ ਹੈ ਜੀ ਬਿਲਕੁਲ ਦਰੁਸਤ,
1: ਤੁਸੀਂ ਤਾਂ ਆਮ ਆਦਮੀ ਪਾਰਟੀ ਨੂੰ ਜਦੋਂ ਜਦੋਂ ਆਕਸੀਜਨ ਦੀ ਲੋੜ ਪਈ ਹੈਗੀ ਤੁਸੀਂ ਆ ਕੇ ਆਕਸੀਜਨ ਪ੍ਰੋਵਾਈਡ ਕੀਤੀ, ਫੇਰ ਤੁਸੀਂ ਕਹਿੰਦੇ ਹੈਗੇ ਆ ਕਿ ਮੈਂ ਕੰਪਰੋਮਾਈਜ਼ਡ ਨਹੀਂ ਗਾ, ਭਾਈ ਦਾ ਸਪਸ਼ਟ ਪਤਾ ਲੱਗਦਾ ਹੈਗਾ ਭਾਈ ਤੁਹਾਡਾ ਕਾਂਗਰਸ ਦਾ ਬੇੜਾ ਗਰਕ ਹੀ ਤਾਂ ਹੋਇਆ ਕਿ ਤੁਹਾਡਾ ਪ੍ਰਧਾਨ ਹੀ ਕੰਪਰੋਮਾਈਜ਼ਡ ਸੀਗਾ ਜੀ, ਤੇ 4.5 ਸਾਲ ਉਹਨੇ ਨਾ ਤਾਂ ਕੋਈ ਧਰਨਾ ਲਾਇਆ ਜੀ, ਨਾ ਕਿਸੇ ਸਰਕਾਰ ਦੀ ਕਿਸੇ ਨੀਤੀ ਦਾ ਵਿਰੋਧ ਕੀਤਾ ਜੀ,
0: ਜੀ ਬਿਲਕੁਲ ਹੈ ਜੀ। ਵੈਸੇ ਅੱਜ ਪ੍ਰਧਾਨ ਸਿੰਘ ਬਾਜਵਾ ਸਾਹਿਬ ਨੂੰ ਵੀ ਪੁੱਛਿਆ ਗਿਆ ਕਿ ਪ੍ਰਧਾਨ ਦੇ ਬਾਰੇ, ਤਾਂ ਪੱਤਰਕਾਰਾਂ ਨੇ ਸਵਾਲ ਕੀਤਾ, ਉਹ ਕਹਿੰਦੇ ਭਾਈ ਪਤਾ ਨਹੀਂ ਕਹਿੰਦੇ ਕਦੋਂ ਮੌਸਮ ਬਦਲ ਜਾਂਦਾ ਜਾਂ

0: ਬਦਲ ਆ ਜਾਂਦੇ ਆ ਤੇ ਕਦੋਂ ਕਹਿੰਦੇ ਪ੍ਰਧਾਨ ਬਦਲ ਜਾਵੇ ਪਤਾ ਨਹੀਂ, ਕਹਿ ਨਹੀਂ ਸਕਦੇ ਕਹਿੰਦੇ ਕੁਛ ਜੀ।
1: ਪਰ ਮੈਨੂੰ ਇਹ ਹੈਗਾ ਜੀ ਵੀ ਰਾਹੁਲ ਗਾਂਧੀ ਹੁਣੀ ਨਾ
0: ਜੀ
1: ਫੈਸਲਾ ਲੈਣ ਦੇ ਵਿੱਚ ਬਹੁਤ ਦੇਰੀ ਕਰ
0: ਪਰ
1: ਜਾਂਦੇ ਆ।
0: ਅਜੇ ਵੀ ਸਮਾਂ ਹੈਗਾ, ਚੰਗਾ ਸਮਾਂ ਹੈ ਸੈਣੀ ਸਾਹਿਬ, ਜੇ ਲੈ ਲੈਣੇ ਇਸ ਸਮੇਂ ਦੇ ਵਿੱਚ ਫੈਸਲਾ ਚੰਗਾ ਹੋ ਸਕਦਾ ਕੋਈ
1: ਸਰ
0: ਨਾ
1: ਉਹ
0: ਕੋਈ।
1: ਤਾਂ ਤੁਸੀਂ ਤੁਸੀਂ ਆਪ ਹੀ ਇਹ ਖਬਰ ਕੀਤੀ ਵੀ ਕੈਪਟਨ ਅਮਰਿੰਦਰ ਸਿੰਘ ਵੱਲ ਦੇਖ ਤੇ ਫਿਰੇ ਰਿਹਾ ਜੀ,
0: ਜੀ
1: ਤੇ ਉਹਨੂੰ ਉਦੋਂ ਲਾਇਆ ਕਿਹਨੇ ਸੀ? ਲਾਇਆ ਵੀ ਤਾਂ
0: ਬਿਲਕੁਲ
1: ਰਾਹੁਲ ਗਾਂਧੀ ਹੋਣਾ ਨਹੀਂ ਸੀਗਾ,
0: ਲਾਇਆ
1: ਇਹਨਾਂ ਦੀ
0: ਸੀ
1: ਟੀਮ ਜਿਹੜੀ ਹੈਗੀ ਪਹਿਲਾਂ ਲੱਗੀ ਸੀ,
0: ਬਿਲਕੁਲ
1: ਇੱਕ ਸਾਰਾ ਸ਼ਡਯੰਤਰ ਤੁਸੀਂ ਰਚਿਆ ਜੀ, ਹੈ ਜੀ,
0: ਜੀ
1: ਉਸ ਕਰਕੇ ਤੁਸੀਂ ਜਿਹੜਾ ਆ ਉਥੋਂ ਦਿੱਲੀਓਂ ਬੰਦਾ ਭੇਜਿਆ ਉਹ ਆ ਕੇ ਪਹਿਲਾਂ ਚੰਨੀ ਨੂੰ ਮਿਲਿਆ, ਚੰਨੀ ਨੂੰ
0: ਜੀ
1: ਨਾਲ ਲੈ ਕੇ ਤੇ ਉਹਨਾਂ ਨੇ ਇਸ ਚੀਜ਼ ਨੂੰ ਤੇ
0: ਜੀ
1: ਹੋਰ ਬੰਦੇ ਪਹਿਲਾਂ ਇਹ ਜਿਹੜਾ ਆ ਰੰਧਾਵੇ ਉਹਨਾਂ ਨੂੰ ਮਿਲ ਕੇ ਤੇ
0: ਜੀ
1: ਫਿਰ ਉਹਨਾਂ ਨੇ ਇੱਕ ਜਿਹੜੀ ਟੀਮ ਬਣਾਈ, ਟੀਮ ਬਣਾ ਕੇ ਨਾਲ ਸਿੱਧੂ ਨੂੰ ਵਿੱਚ ਲਿਆ ਜੀ,
0: ਜੀ ਬਿਲਕੁਲ
1: ਉਹ ਸਾਰਾ ਕੁਝ ਕਰਕੇ ਕੈਪਟਨ ਵਾਜ ਏ ਫੋਰਸ ਟੂ ਬੀ ਰੈਕਨ ਵਿਦ, ਹੈ
0: ਜੀ
1: ਜੀ
0: ਜੀ
1: ਕੈਪਟਨ ਇੱਕ ਫੋਰਸ ਸੀਗੀ,
0: ਬਿਲਕੁਲ
1: ਕੈਪਟਨ ਨੂੰ ਇਹਨਾਂ ਨੇ ਢਾਇਆ ਸਾਜਿਸ਼ ਨਾਲ,
0: ਜੀ
1: ਹੁਣ ਉਹਦਾ ਜਿਹੜਾ ਹੈਗਾ ਰਿਜ਼ਲਟ ਭੁਗਤ ਰਹੇ ਹੈਗੇ ਆ ਕਿ ਇੱਕ ਬੰਦੇ ਦੀ ਕਮਾਂਡ ਥੱਲੇ ਕਾਂਗਰਸ ਆ ਹੀ ਨਹੀਂ ਰਹੀ ਜੀ।
0: ਜੀ ਬਿਲਕੁਲ
1: ਪਰ ਹੁਣ
0: ਦਰੁਸਤ ਹੈ ਜੀ,
1: ਸਵਾਲ ਇਹ ਹੈਗਾ ਆ ਕਿ ਕੈਪਟਨ ਸਾਹਿਬ ਦੀ ਤਰਾਸਦੀ ਇਹ ਆ ਕਿ ਉਹਨਾਂ ਨੂੰ ਜਿੱਥੇ ਉਹ ਚੱਲ ਗਏ ਉਹਨਾਂ ਨੂੰ ਨਹੀਂ ਸੀ ਜਾਣਾ
0: ਨਹੀਂ
1: ਚਾਹੀਦਾ,
0: ਜਾਣਾ
1: ਦੁੱਖ
0: ਚਾਹੀਦਾ,
1: ਆਇਆ ਜੀ ਉਹਨਾਂ ਨੂੰ ਚੁੱਪ ਕਰਕੇ ਸਾਇਲੈਂਟ ਹੋ ਕੇ ਬਹਿ ਜਾਣਾ ਚਾਹੀਦਾ ਸੀ, ਅੱਜ ਸਾਰਿਆਂ ਨੇ ਆਵਾਜ਼ਾਂ ਮਾਰਨੀਆਂ ਸੀ, ਉਹ ਤੁਹਾਡੀ ਇੱਜ਼ਤ ਸੀ ਜੀ,
0: ਇੱਜ਼ਤ
1: ਤੁਸੀਂ ਜਿਹੜਾ ਆ ਬੁਢਾਪੇ ਜਾ ਕੇ ਗਲਤ ਮੂਵ ਖੇਡ ਗਏ ਜੀ,
0: ਖੇਡ ਗਏ
1: ਤੁਸੀਂ ਉੱਥੇ ਚੱਲ ਗਏ ਜਿੱਥੇ ਜਿਹੜਾ ਹੈਗਾ ਸੀ ਬੇਕਦਰਾਂ ਨਾਲ ਲਾ ਕੇ ਯਾਰੀ, ਹੈ ਜੀ
0: ਜੀ
1: ਆਪਣੀ ਕਦਰ ਗਵਾ ਬੈਠੇ,
0: ਗਵਾ ਬੈਠੇ।
1: ਬਸ ਆਹ ਚੱਕਰ ਆ ਜੀ।
0: ਤੇ ਸੈਣੀ ਸਾਹਿਬ ਆਪਣੇ ਨਾਲ ਦੋ ਸਰੋਤੇ ਨੇ ਸੰਖੇਪ ਦੇ ਵਿੱਚ, ਉਹਨਾਂ ਦੀ ਗੱਲਬਾਤ ਸੁਣ ਕੇ ਇੱਕ ਦੋ ਖਬਰਾਂ ਹੋਰ ਕਰਨੀਆਂ ਨੇ, ਤੇ ਗੁਰੀਮਾਨ ਜੀ ਜੁੜੇ ਹੋਏ ਨੇ ਬਹੁਤ ਚਿਰ ਤੋਂ ਪਹਿਲਾਂ, ਉਹਨਾਂ ਦੀ ਗੱਲ ਸੁਣਦੇ ਆ, ਨਾਲ ਮੁਕੱਦਰ ਜੀ ਵੀ ਉਹਨਾਂ ਦੀ ਵੀ ਗੱਲ ਸੁਣਦੇ ਆ।
1: ਸੁਣੋ ਸੁਣੋ ਗੁਰੀਮਾਨ ਜੀ ਬਹੁਤ ਦਿਨਾਂ ਬਾਅਦ ਆਏ ਆ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ।
1: ਹਾਂਜੀ ਗੁਰੂ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ।
2: ਸੈਣੀ ਸਾਹਿਬ ਮੈਂ ਤੁਹਾਡੀ ਗੱਲ ਸੁਣਦਾ ਪਿਆ ਸੀ, ਆਹ ਇਹਨਾਂ ਨੇ ਮਤਲਬ ਰੌਲਾ ਤਾਂ ਪਾ ਲਿਆ ਮਤਲਬ ਇਹ ਚੀਜ਼ ਦਾ ਲੈ ਕੇ ਵੀ ਗਾਇਤਰੀ ਵਾਲਾ, ਪਰ ਇਹਨਾਂ ਤੋਂ ਨਿਬੇੜਨਾ ਨੀ ਹੈਗਾ ਸੌਤਾ ਇਹ
0: ਜੀ।
2: ਤੇ ਦੂਸਰੀ ਗੱਲ ਹੁਣ ਇਹ ਮਜੀਠੀਆ ਦੇ ਖਿਲਾਫ਼ ਇਹ ਰੌਲਾ ਪਾ ਰਹੇ ਹੈ ਵੀ ਉਹ ਦੁਬਾਰਾ ਕੇਸ ਉੱਪਰ ਕਰ ਲਿਆ ਜਾਂ ਹੁਣ ਫਾਇਦਾ ਫਿਰ ਉਹਨਾਂ ਲੱਭੇ, ਪਹਿਲਾਂ ਮੈਨੂੰ ਇਹ ਦੱਸੋ ਵੀ 2013 ਦਾ ਕੇਸ ਚੱਲ ਰਿਹਾ ਉਹ 40,000 ਪੰਨਿਆਂ ਦੀ ਜਿਹੜੀ ਫਾਈਲ ਬਣੀ ਹੋਵੇ, ਤੇ ਤੁਹਾਨੂੰ ਵਿਆਜ ਮਤਲਬ ਆਹ ਸਿੱਟ ਨੂੰ ਹੁਣ ਦੁਬਾਰਾ ਬਿਆਨ ਈਡੀ ਨੂੰ ਦੁਬਾਰਾ ਬਿਆਨ ਦਰਜ ਕਰਨ ਹੁਣ ਦਿੱਤੇ ਆ ਇਹਨਾਂ ਨੇ
0: ਜੀ,
2: ਵੀ ਇੰਨੇ ਚਿਰ ਤੋਂ ਜੇ ਕੋਈ ਤੁਹਾਡੇ ਕੋਲ ਅਥੈਂਟੀਕੇਸ਼ਨ ਹੈਗੀ ਹੈ ਤੁਹਾਨੂੰ ਪਤਾ ਵੀ ਉਹ ਬੰਦਾ ਜਾਂ ਨਸ਼ੇ ਦਾ ਵਪਾਰੀ ਹੈ ਜਾਂ ਪੈਸੇ ਦਾ ਲੈਣ ਦੇਣ ਕਰਦਾ, ਤੂੰ ਚੱਕ ਕੇ ਹੁਣ ਤੱਕ ਅੰਦਰ ਕਾਹਦਾ ਨੀ ਕੀਤਾ ਨਾ
0: ਜੀ।
2: ਹੁਣ ਜਦੋਂ ਮਤਲਬ ਗਾਇਤਰੀ ਬਿਸ਼ਨੋਈ ਦਾ ਰੌਲਾ ਪੈ ਗਿਆ, ਨਸ਼ੇ ਨੂੰ ਲੈ ਕੇ ਪਤਾ ਵੀ ਅਸੀਂ ਟਾਰਗੇਟ ਹੋ ਰਹੇ ਹਾਂ, ਤਾਂ ਹੁਣ ਮਜੀਠੀਆ ਦੀ ਫਾਈਲ ਕਢਾ ਲਓ, ਵੀ ਮਤਲਬ ਇਹਨਾਂ ਦਾ ਕੰਮ ਇਹੀ ਹੈ ਵੀ ਜਦੋਂ ਕੋਈ ਸਹੀ ਮੁੱਦਾ ਉੱਠਣ ਲੱਗਦਾ ਨਾ ਲੋਕਾਂ ਦਾ ਮਾਇੰਡ ਡਾਇਵਰਟ ਕਰਕੇ ਦੂਜੇ ਪਾਸੇ ਕਰ ਦਿੰਦੇ,
0: ਧਿਆਨ ਬਦਲਦੇ ਆ ਜੀ,
2: ਵੀ ਆਪਣੀ ਸਾਡੀ ਚੋਰੀ ਲੁਕ ਜੇ ਜੀ।
0: ਜੀ ਬਿਲਕੁਲ ਆ ਜੀ,
2: ਤੇ ਹੁਣ ਤੁਸੀਂ ਆਹ ਦੇਖਿਆ ਪੱਤਰਕਾਰਾਂ ਦਾ ਟਾਂਟਾ ਲੱਗਿਆ ਹੋਇਆ ਜੀ ਸਾਡੇ 39 ਸੈਕਟਰ ਜਾ ਕੇ ਦੇਖੋ ਉੱਥੇ, ਮੈਂ ਕਹਿੰਦਾ ਰੋਜ਼ 2-4 ਪੱਤਰਕਾਰ ਆਉਂਦੇ, ਪਹਿਲਾਂ ਤਾਂ ਉੱਥੇ 2 ਜਣੇ ਪੁਲਿਸ ਦੀ ਨਫਰੀ ਸੀ, ਹੁਣ ਉੱਥੇ ਨਫਰੀ ਘੱਟੋ ਘੱਟ 50-60 ਬੰਦਿਆਂ ਦੀ ਕਰ ਦਿੱਤੀ ਹੋਈ ਹੈ ਵੀ ਤੁਸੀਂ ਚੋਰ ਨਹੀਂ ਹੈ, ਤੁਹਾਨੂੰ ਅੰਦਰ ਦਿਖਾਉਣ ਤੁਹਾਨੂੰ ਪ੍ਰੋਬਲਮ ਕੀ ਹੈ ਕਿਸੇ
0: ਜੀ,
2: ਪੰਜਾਬ ਦੇ ਪੱਤਰਕਾਰ ਹੋ ਗਏ, ਪੰਜਾਬ ਦੇ ਲੋਕ ਹੋ ਗਏ, ਅੰਦਰ ਨੀ ਜਾ ਸਕਦੇ, ਪਰ ਜਿਹੜੇ ਦਿੱਲੀ ਤੋਂ ਆ ਗਏ ਉਹ ਬੰਦੇ ਉੱਥੇ ਰਹਿ ਸਕਦੇ ਆ।
0: ਜਾਖੜ ਸਾਹਿਬ ਨੂੰ ਨਹੀਂ ਐਂਟਰ ਕਰਨ ਦਿੱਤਾ, ਉਹਨਾਂ ਨੇ ਤਾਂ ਆਨਲਾਈਨ ਬੁੱਕ ਵੀ ਕਰਾਇਆ ਜੀ।
2: ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਹਾਂਜੀ ਉਹ ਵੀ ਗੱਲ ਤੁਹਾਡੇ ਸਾਹਮਣੇ ਹੈ, ਪਰ ਆਹ ਦੂਸਰੀ ਹੁਣ ਤੁਸੀਂ ਮੈਂ ਹੁਣ ਮੈਨੂੰ ਕਹਿਣਾ ਨੀ ਚਾਹੀਦਾ, ਆਹ ਜਿਵੇਂ ਸੈਣੀ ਸਾਹਿਬ ਦੱਸਦੇ ਸੀਗੇ ਜਦੋਂ ਖਹਿਰਾ ਸਾਹਿਬ ਨੇ ਮੁੱਦਾ ਚੁੱਕਿਆ, ਖਹਿਰਾ ਸਾਹਿਬ ਨੇ ਇੱਕ ਮੁੱਦੇ ਨੂੰ ਚੱਕ ਕੇ ਅੱਗੇ ਉਭਾਰ ਰਹੇ ਨੇ, ਇੱਧਰ ਰਾਜਾ ਸਾਹਿਬ ਨੂੰ ਜਾ ਕੇ ਮਾਫੀਆ ਮੰਗਣ ਦੀ ਕੀ ਲੋੜ ਪਈ?
0: ਜ਼ਰੂਰਤ ਹੈ ਜੀ,
2: ਮੈਨੂੰ ਤਾਂ ਇਹ ਲੱਗਦਾ ਵੀ ਉਹਨੂੰ ਬਸਾਲਾ ਜਿਹੜਾ ਬਸਾਲਾ ਕੇਸ ਹੈ ਇਹਨਾਂ ਨੂੰ ਉਹਦੀ ਫਾਈਲ ਖੁੱਲਦੀ ਨਜ਼ਰ ਆਉਂਦੀ ਹੈ ਤਾਂ ਜਾ ਕੇ ਮਾਫੀਆ ਮੰਗੀ ਜਾਂਦੇ ਬਾਹਰ।
0: ਜੀ ਜੀ ਜੀ,
2: ਮਤਲਬ ਇਹ ਨਾ ਮਤਲਬ ਕਾਂਗਰਸ ਦਾ ਇਸ ਟਾਈਮ ਕੋਈ ਮੌਕਾ ਨੀ ਹਜੇ ਛੱਡਦੀ ਜਿੱਥੇ ਆਪਣੀ ਨੱਕ ਵੱਡੀ ਨਾ ਕਰਾਉਂਦੀ ਹੋ।
0: ਬਿਲਕੁਲ ਹੈ ਜੀ,
2: ਆਹ ਚੰਨੀ ਹੋ ਗਿਆ ਜੀ ਇੱਕ ਰਾਜਾ ਬੜੀ ਹੋ ਗਿਆ, ਇਹ ਦੋਨੋਂ ਮਤਲਬ ਕਾਂਗਰਸ ਨੂੰ ਉੱਪਰ ਉੱਠਣ ਹੀ ਨੀ ਦਿੰਦੇ ਹੈਗੇ, ਬਾਕੀ ਤੁਹਾਨੂੰ ਪਤਾ ਜੀ ਅਕਾਲੀ ਵਾਲੇ ਕੰਮ ਚ ਹੁਣ ਜਿਹੜਾ ਚਾਵਲਾ ਵਾਲੇ ਕੇਸ ਓਪਨ ਕਰਕੇ ਬੈਠੇ ਵੀ ਚਾਵਲਾ ਨੇ ਆਹ ਕਰ ਲਿਆ, ਚਾਵਲਾ ਨੇ ਉਹ ਕਰ ਦਿੱਤਾ, ਵੀ ਤੁਸੀਂ ਇਹ ਦੇਖੋ ਵੀ ਇੱਕ ਮਹੀਨੇ ਤੋਂ ਬੀਬੀ, ਪਹਿਲੀ ਗੱਲ ਜੇ ਬੀਬੀ ਨਾਲ ਬਲਾਤਕਾਰ ਹੋਇਆ ਉਹ ਸਡਨ ਕਿਉਂ ਨਹੀਂ ਰਿਪੋਰਟ ਦਰਜ ਕਰਾਉਣਗੇ, ਉਹਦੀ ਮੈਡੀਕਲ ਰਿਪੋਰਟ ਕਿੱਥੇ ਹੈ ਜੀ? ਇੱਕ ਮਹੀਨੇ ਬਾਅਦ ਤੁਸੀਂ ਜਾ ਕੇ ਉਹਨੂੰ ਕੇਸ ਨੂੰ ਹਾਈਪ ਦੇਣ ਲੱਗ ਪੈਂਦੇ ਆ, ਜਦਕਿ ਉਹਦਾ ਬੀਬੀ ਦਾ ਤਾਂ ਪਹਿਲੀ ਨਾ 90 ਦੇ ਵਿੱਚ ਹੀ ਕੇਸ ਦਰਜ ਹੈ ਜੀ, ਉਹ ਕਿਤੇ ਮਤਲਬ ਦੁੱਧ ਝੂਠੀ ਥੋੜੀ ਹੈ ਜੀ ਉਹ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਮਤਲਬ ਇਹ
0: ਨਾਲੇ ਦੇਖੋ 8-10 ਮਹੀਨੇ ਉਹ ਬਾਹਰ ਰਹੀ ਹੈ, ਕੋਈ ਪਰਿਵਾਰ ਦਾ ਮੈਂਬਰ ਪੁੱਛਣ ਵਾਲਾ ਨਹੀਂ ਭਾਈ ਤੂੰ ਕਿੱਧਰ ਤੁਰੀ ਫਿਰਦੀ ਆ, ਘਰ ਪਰਿਵਾਰ ਵੀ ਸਾਹਣਾ ਆ ਜੀ।
2: ਬਿਲਕੁਲ ਬਿਲਕੁਲ ਬਿਲਕੁਲ ਜੀ, ਤੁਹਾਡੇ ਸਾਹਮਣੇ ਤੁਸੀਂ ਚਲੋ ਸਾਡੇ ਨਾਲ ਵੱਧ ਸਿਆਣੇ, ਤੁਸੀਂ ਦੇਖ ਹੀ ਰਹੇ ਹੈ ਵੀ ਪਤਾ ਨੀ ਇਹ ਇਹਨਾਂ ਨੂੰ ਕਿੱਦਾਂ ਅੱਗੇ ਲੈ ਕੇ ਆ ਰਹੇ ਹੈ, ਕੀ ਸਾਹਮਣੇ ਦੁਨੀਆਂ ਦੇ ਲੈ ਕੇ ਆਉਣਾ ਚਾਹੁੰਦੇ ਆ, ਪਰ ਜਿੱਥੇ ਤੱਕ ਮੈਨੂੰ ਲੱਗਦਾ ਇਹਨਾਂ ਕੋਲ ਮਤਲਬ ਕੋਈ ਵੀ ਅੱਜ ਤੱਕ ਆਪਣੀ ਉਪਲਬਧੀ ਕਰਾਉਣ ਲਈ ਮਾਨ ਸਾਹਿਬ ਕੋਲ ਕੋਈ ਸਟੇਜ ਤੇ ਗੱਲ ਹੈ ਨੀ ਉੱਥੇ ਸਟੇਜਾਂ ਜਾ ਕੇ ਬੀਬੀ ਨੂੰ ਟੂ ਟੂ ਚੇਤੇ ਕਰਾਉਣੀ ਹੈ ਜਾਂ ਵਿਰੋਧੀਆਂ ਨੂੰ ਟਾਰਗੇਟ ਕਰਦੇ, ਹੋਰ ਕੋਈ ਗੱਲ ਹੀ ਨੀ ਹੈਗੀ ਜੀ ਕਿਸੇ ਕੋਲ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
2: ਇਹਨਾਂ ਦਾ ਕੌਣ ਸਾਥ ਦਊਗਾ? ਇਹਨਾਂ ਦੇ ਆਪਣੇ ਮੰਤਰੀ ਦੇ ਬਿਆਨ ਨੇ ਜੀ, ਉਹਨਾਂ ਦੀ ਆਪਸੀ ਵੀ ਸਾਨੂੰ 20 ਸੀਟਾਂ ਤੋਂ ਵੱਧ ਨੀ ਆਉਂਦੀਆਂ। ਹੁਣ ਜੇ ਤੁਹਾਨੂੰ ਪਤਾ ਵੀ ਜੇ ਤੁਸੀਂ ਕੀਤੇ ਤਾਂ ਤੁਹਾਨੂੰ 20 ਤੋਂ ਵੱਧ ਕਿੱਥੋਂ ਆ ਜਾਣਗੀਆਂ?
0: ਬਿਲਕੁਲ ਹੈ ਜੀ।
2: ਬਸ ਜੀ ਇਹ ਮਤਲਬ ਮੂਰਖ ਵਾਲੀ ਸਿਆਸਤ ਹੋ ਰਹੀ ਹੈ ਹਰ ਪਾਸੇ
0: ਜੀ।
2: ਬਾਕੀ ਅਕਾਲੀਆਂ ਜਿੱਦਾਂ ਤੁਸੀਂ ਕਹਿ ਸਕਦੇ ਵੀ ਗ੍ਰਹਿ ਮਾੜੇ ਚੱਲਦੇ ਜੀ, ਉਹ 2 ਸਟੈਪ ਅੱਗੇ ਆਉਂਦੇ ਨੇ, 15 ਸਟੈਪ ਪਿੱਛੇ ਨੂੰ ਜਾਂਦੇ
0: ਪਿੱਛੇ ਚਲੇ ਜਾਂਦੇ ਜੀ। ਬਿਲਕੁਲ ਹੈ ਜੀ,
2: ਬਸ ਬਿਲਕੁਲ
1: ਬਿਲਕੁਲ ਠੀਕ ਕਹਿ ਰਹੇ ਹੈਗੇ ਆ ਜੀ। ਅਕਾਲੀਆਂ ਦੀ ਵੀ ਜਿਹੜੀ ਗੱਲ ਕਹਿ ਰਹੇ ਹੈਗੇ ਆ, ਬਿਲਕੁਲ ਠੀਕ ਕਹਿ ਰਹੇ ਜੀ, ਉਹਨਾਂ ਦੇ ਗ੍ਰਹਿ ਚਾਲ ਹੀ ਮਾੜੀ। ਬਾਕੀ ਮੈਨੂੰ ਲੱਗਦਾ ਹੈਗਾ ਇੱਕ ਦਿਨ ਏਦਾਂ ਦਾ ਵੀ ਆ ਜਾਣਾ ਹੈਗਾ ਆ ਵੀ ਉਹ ਜਨਾਨੀ ਨਾ ਕਿਤੇ ਇਹ ਗੱਲ ਕਹਿ ਜਾਏ ਕਿ ਮੈਂ ਭਾਈ ਭਟਕ ਗਈ ਸੀ ਤੇ ਮੈਨੂੰ ਗੁਮਰਾਹ ਕਰ ਲਿਆ ਸੀ ਤੇ ਮੇਰੇ ਨਾਲ ਏਦਾਂ ਦਾ ਕੁਛ ਨੀ ਵਾਪਰਿਆ ਜੀ, ਕਿਤੇ ਇਹੋ ਜਿਹੀ ਗੱਲ ਨਾ ਹੋ ਜਾਏ ਜੀ।
0: ਹੋ ਜਾਏ ਜੀ ਬਿਲਕੁਲ,
1: ਕਿਉਂਕਿ ਪਰਾ ਨੀ ਹੈਗਾ ਜੀ ਵੀ ਇਹ ਜੋ ਕੁਛ ਹੋ ਰਿਹਾ ਹੈਗਾ ਆ, ਕਿਉਂਕਿ ਵਾਕਈ ਭਰਾ ਸਾਹਿਬ ਮੈਡੀਕਲ ਤੋਂ ਬਿਨਾਂ ਜਿਹੜਾ ਆ ਰੇਪ ਕੇਸ ਦਰਜ ਨਹੀਂ ਹੁੰਦਾ,
0: ਨਹੀਂ ਹੁੰਦਾ ਜੀ,
1: ਉਹਦੀ ਇਨਵੈਸਟੀਗੇਸ਼ਨ ਹੁੰਦੀ ਬਕਾਇਦਾ ਤੌਰ ਤੇ। ਇੱਕ ਤੁਸੀਂ ਐਲੀਗੇਸ਼ਨ ਲਾਇਆ ਵਿਦਆਊਟ ਐਨੀ ਮੈਡੀਕਲ ਜਿਹੜਾ ਆ, ਤੇ ਤੁਸੀਂ ਸਪੈਸਿਫਿਕ ਡੇਟ ਜਿਹੜੀਆਂ ਜਿਹੜੀਆਂ ਹੈਗੀਆਂ ਦੱਸੋ ਜੀ,
0: ਜਦੋਂ ਤੁਹਾਡੇ ਨਾਲ ਹੋਇਆ ਤੁਸੀਂ ਉਸੇ ਵੇਲੇ ਕਰਨੀ ਪਊਗੀ। ਬਿਲਕੁਲ, ਚਾਰਜ ਸ਼ੀਟ ਤਾਂ ਦੇਣੀ ਪਊਗੀ
1: ਉਸ ਸਰ। ਉਸ ਇੰਸੀਡੈਂਟ ਤੋਂ ਬਾਅਦ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਡੀ ਲੈ ਕੇ ਚੰਡੀਗੜ੍ਹ ਤੱਕ ਜਾਂਦੇ ਰਹੇ ਆ, ਦਵਾਈਆਂ ਲੈਣ ਜਾਂਦੇ ਰਹੇ ਹੈਗੇ ਆ, ਸਾਰਾ ਕੁਛ ਕਰਦੇ ਰਹੇ ਹੈਗੇ ਆ, ਰਸਤੇ ਚ ਥਾਣਾ ਕਿਤੇ ਨੀ ਆਇਆ ਸੀਗਾ। ਤੁਸੀਂ ਥਾਣੇ ਚ ਕਿਉਂ ਨੀ ਦੱਸਿਆ? ਮਤਲਬ ਇਹ ਹੈਗਾ ਕਿ ਪਹਿਲੀ ਵਾਰੀ ਵੀ ਤੁਹਾਡੀ ਕੰਸੈਂਟ ਸੀ, ਦੂਜੀ ਵਾਰੀ ਵੀ ਤੁਹਾਡੀ ਕੰਸੈਂਟ ਸੀ, ਤੀਜੀ ਵਾਰੀ ਤੁਹਾਡੀ ਵਿਦਆਊਟ ਕੰਸੈਂਟ ਹੋ ਗਿਆ ਤੇ ਤੁਸੀਂ ਉਹਨੂੰ ਰੇਪ ਦੱਸਣ ਲੱਗ
0: ਪਏ। ਇਹਨਾਂ ਦਾ ਵੀ ਤਾਂ ਨਿੱਜ ਸੀ ਨਾ, ਪੈਸੇ ਵੀ ਮਿਲਦੇ ਸੀ, ਗੱਡੀਆਂ ਵੀ ਮਿਲਦੀਆਂ ਸੀ, ਦਵਾਈਆਂ ਵੀ ਮਿਲਦੀਆਂ ਸੀ, ਤਾਂ ਹੋਰ ਨਿੱਜ ਵੀ ਤਾਂ ਇਹਨਾਂ ਦਾ ਵੀ ਤਾਂ ਸੀਗਾ ਨਾ ਉਸ ਚੀਜ਼ ਦੇ ਵਿੱਚ।
1: ਫੇਮ ਹੈ ਤਾਂ ਕੰਸੈਂਟ ਹੀ ਹੋਈ ਨਾ ਜੀ, ਪਰ ਉਹ ਕੰਸੈਂਟ ਕੰਡੀਸ਼ਨਲ ਸੀ ਜੀ, ਤੇ ਇੰਨੇ ਕੁ ਪੈਸੇ ਦੇ ਦਿੰਦੇ ਤੇ ਮੈਂ ਤਾਂ ਵੀ ਨਹੀਂ ਸੀ ਆਉਣਾ, ਹੁਣ ਵੀ ਨਹੀਂ ਆਉਂਦੀ ਮੈਂ ਜੇ ਪੈਸੇ ਪੂਰੇ ਦਿੱਤੇ ਹੁੰਦੇ ਮੈਨੂੰ। ਪੈਸੇ ਤਾਂ ਮੈਨੂੰ 1,00,000 ਰੁਪਏ ਹੀ ਦਿੱਤਾ
0: ਹਾਂਜੀ।
1: ਇਸ ਕਰਕੇ ਦੇਖੋ ਜੋ ਹਾਲਾਤ ਆ ਚੰਗਾ ਨੀ ਲੱਗਦਾ ਸਾਨੂੰ ਵੀ, ਏਦਾਂ ਦੀ ਗੱਲ ਬੋਲਣੀ ਨਹੀਂ ਚਾਹੀਦੀ ਕਿਸੇ ਲੇਡੀ ਦੀ ਸ਼ਾਨ ਦੇ ਖਿਲਾਫ, ਤੇ ਮਾਫ਼ੀ ਵੀ ਚਾਹੁੰਦੇ ਹੈਗੇ ਆ, ਪਰ ਨਹੀਂ ਸਰ ਜੋ ਹਾਲਾਤ ਦਿਸਦੇ ਹੈਗੇ ਆ ਉਹਦੇ ਲਈ ਮਜਬੂਰ ਹੋ ਜਾਂਦਾ ਬੰਦਾ, ਕਿਉਂਕਿ ਤੁਹਾਡੇ ਕੇਸ ਦੇ ਫੈਕਟਸ ਹੀ ਏਦਾਂ ਦੇ ਹੈਗੇ ਆ, ਔਰ ਉਹਦੇ ਤੇ ਬੰਦਾ ਬੋਲਣ ਲਈ ਮਜਬੂਰ ਹੋ ਜਾਂਦਾ ਜੀ। ਹੁਣ ਬੀਬੀ ਰੂਪ ਕੌਰ ਆ ਗਏ ਜੀ, ਉਹ ਕਹਿੰਦੇ ਹੈਗੇ ਆ ਜੀ ਕਿ ਪਹਿਲਾਂ, ਹੁਣ ਇਹ ਨੀ ਪਤਾ ਇਹ ਸਾਰੀ ਕਨਕੋਕਟਡ ਡਿਜ਼ਾਈਨ ਆ ਕਿਸੇ ਦਾ ਹੈਂਜੀ। ਉਹਨਾਂ ਨੇ ਆ ਕੇ ਜਿਹੜਾ ਆ ਜਦੋਂ ਆ ਗੱਲਬਾਤ ਕੀਤੀ, ਅਗਲਿਆਂ ਨੇ ਕਿਹਾ ਵੀ ਪਾਰਟੀ ਤੋਂ ਬਾਹਰ ਜਾਂਦੇ, ਉਹਨਾਂ ਨੇ ਉਹਨੂੰ ਹੀ ਕਾਹਲੀ ਕਰਦੇ ਆ ਜੀ, ਫਟਾਫਟ ਪਾਰਟੀ ਤੋਂ ਬਾਹਰ ਕੱਢ ਦਿੱਤਾ ਜੀ। ਹੁਣ ਉਹ ਸਕਿਉਰਿਟੀ ਉਹਨਾਂ ਨੇ ਲੈ ਲਈ ਆ ਜੀ।
0: ਜਿਵੇਂ ਕਿ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ SGPC ਦੀਆਂ ਚੋਣਾਂ ਨੂੰ ਉਭਾਰ ਦੇਣ ਦੇ ਵਿਚ ਵੀ ਕਿਤੇ ਨਾ ਕਿਤੇ ਇਹ ਚੀਜ਼ ਕੀਤੀ ਜਾ ਰਹੀ ਆ, ਹੋਰ ਬਹੁਤ ਸਾਰੇ ਹੱਥ ਕੰਡੇ ਜਾਂ ਹੋਰ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ, ਵੱਖਰੀਆਂ ਅਕਾਲੀ ਦਲ ਦੇ ਵਿੱਚੋਂ ਪਾਰਟੀਆਂ ਖੜੀਆਂ ਕਰਵਾ ਕੇ ਵੀ ਦੇਖ ਲਈਆਂ, ਉਹ ਵੀ ਨੀ ਦਾਲ ਗਲੀ। ਤੇ ਹੁਣ ਇਹ ਪਤਾ ਕਿਤੇ ਨਾ ਕਿਤੇ, ਕਿਉਂਕਿ ਮੀਡੀਆ ਦੇ ਵਿੱਚ ਇਹ ਵੀ ਚਰਚਾ ਜ਼ਿਆਦਾ ਚੱਲ ਪਈ ਹੈ ਕਿ SGPC ਦੀਆਂ ਚੋਣਾਂ ਨੀ ਕਰਾਈਆਂ ਜਾਂਦੀਆਂ, 15 ਸਾਲ ਹੋ ਗਏ ਨੇ, ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਉਭਾਰਨ ਦੀ ਚੀਜ਼ ਕਹਿ ਸਕਦੇ ਆ।
1: ਪਰ ਸਾਹਿਬ ਇਸ ਵੇਲੇ ਜੋ ਹਾਲਾਤ ਹੈਗੇ ਆ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ, ਉਹ ਤੋਂ ਵੀ ਡਿਨਾਈ ਨਹੀਂ ਕੀਤਾ ਜਾ ਸਕਦਾ
0: ਜੀ।
1: ਇਹ ਭਾਈ ਇੰਨੇ ਸਾਲ ਹੋ ਗਏ ਆ ਤੇ ਇਹੀ ਬੰਦੇ ਬੈਠੇ ਹੈਗੇ ਆ ਜੀ, ਤੇ ਇਹਨਾਂ ਕੀ ਇੱਕ ਖੁਦ ਇਹਨਾਂ ਦੇ ਮੂੰਹੋਂ ਵੀ ਇਹ ਗੱਲ ਨਿਕਲੇ ਵੀ ਭਾਈ ਚੋਣਾਂ ਕਰਾਓ ਜੀ।
0: ਬਿਲਕੁਲ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਸੇ ਚੀਜ਼ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਜੀ। ਲੈ ਲਓ ਜੀ ਮੁਕੱਦਰ ਜੀ ਨੂੰ
0: ਫੇਰ ਆਪਾਂ ਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ, ਆਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਭਰਤ ਭਾਈ ਜੀ, ਸੈਣੀ ਭਾਈ ਜੀ ਸਤਿ ਸ੍ਰੀ
0: ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
1: ਸਤਿ ਸ੍ਰੀ ਅਕਾਲ ਵੀਰ ਜੀ,
2: ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਤਾਂ ਚਲੋ ਕਹਿਣਾ ਤਾਂ ਕੀ ਹੈ ਭਰਤ ਭਾਈ ਜੀ, ਆਪਾਂ ਨਾ ਮੈਂ ਤੁਸੀਂ ਜਿਵੇਂ ਗੱਲਬਾਤ ਕਰਦੇ ਹੋ
0: ਜੀ,
2: ਤੇ ਗੱਲ ਇਹ ਹੈ ਭਰਤ ਭਾਈ ਜੀ, ਆਪਾਂ ਨਾ ਕੱਲੀ ਸਿਰਫ ਆਮ ਆਦਮੀ ਪਾਰਟੀ, ਮੈਂ ਜੋ ਮੈਨੂੰ ਲੱਗਦਾ ਕੱਲੀ ਉਹਨਾਂ ਦੀ ਗੱਲ ਨਾ ਕਰੀਏ।
0: ਬਿਲਕੁਲ,
2: ਜਿਹੜੇ ਵੀ ਜਿਹੜੀਆਂ ਜਿਹੜੀਆਂ ਸੰਸਥਾਵਾਂ ਦੇ ਕਾਬਜ਼ ਨੇ ਵੀ ਇਹ ਸ਼੍ਰੋਮਣੀ ਕਮੇਟੀ ਵਾਲੇ ਵੀ ਜੇ ਹੁਣ ਮੰਨ ਲਓ ਵੀ ਤੁਹਾਨੂੰ ਭਾਰਤ ਭਾਈ ਜੀ ਇੱਕ ਕੁਰਸੀ ਤੇ ਬਿਠਾ ਦਈਏ ਆਪਾਂ
0: ਜੀ,
2: ਵੀ ਤੁਸੀਂ ਸਾਰੀ ਉਮਰ ਇਹਦੇ ਤੇ ਰਹਿਣਾ ਤੇ ਤੁਹਾਨੂੰ ਫਿਕਰ ਨਾ ਹੋਵੇ ਵੀ ਤੁਸੀਂ ਭਾਵੇਂ ਜੋ ਮਰਜ਼ੀ ਡਿਸੀਜਨ ਲਈ ਜਾਵੋ
0: ਜੀ,
2: ਉਵੇਂ ਉਵੇਂ ਇਹ ਜਿਹੜੀ ਬੀਬੀ ਰੂਪ ਕੌਰ ਦੀ ਗੱਲ ਕਰਦੇ ਪਏ ਜਾਂ ਜਿਹੜੀ ਆ ਬੀਬੀ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਕਮਰਿਆਂ ਦੇ ਵਿੱਚ ਕਿਵੇਂ ਰੱਖਿਆ ਗਿਆ ਬਾਈ
0: ਜੀ?
2: ਸਵਾਲ ਆਪਾਂ ਆਮ ਆਦਮੀ ਆਪਾਂ ਨਾ ਇੱਕ ਥੋੜਾ ਜਿਹਾ ਭਾਵੇਂ ਥੋੜਾ ਜਿਹਾ ਹਲਕਾ ਜਿਹਾ ਬਾਇਸ ਹੁੰਦੇ ਹਾਂ ਜਾਂ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਵੀ ਮੰਨ ਲਓ ਇਹ ਨੀ ਚੰਗੇ ਜਾਂ ਦੂਜਾ ਨੀ ਕੋਈ
0: ਜੀ।
2: ਆਪਾਂ ਸੋਚਦੇ ਹੈਗੇ ਵੀ ਇਹ ਗਲਤ ਨੇ ਜਿਹੜੇ ਹੁਣ ਇਸ ਟਾਈਮ ਸੱਤਾ ਦੇ ਵਿੱਚ
0: ਜੀ,
2: ਤੁਸੀਂ ਮੇਰੇ ਤੋਂ ਭਾਰਤ ਬਾਈ ਜੀ ਲਿਖਾ ਕੇ ਲੈ ਲਿਓ ਤੁਸੀਂ, ਜੇ ਮੈਨੂੰ ਨੀ ਪਤਾ ਵੀ ਸੱਤਾ ਬਦਲਣੀ ਹੈ ਕਿ ਨਹੀਂ ਬਦਲਣੀ। ਜਿੱਦਣ ਇਹਨਾਂ ਦੀ ਥਾਂ ਤੇ ਦੂਜੀ ਸਰਕਾਰ ਆ ਗਈ
0: ਜੀ,
2: ਤੇ ਤੁਸੀਂ ਮੈਨੂੰ ਵਿਖਾ ਰਹੇ ਹੋ ਜਿਵੇਂ ਦਾ ਸਿਸਟਮ ਬਾਈ ਜੀ, ਸਾਰਾ ਪਿੱਛੇ ਦਾ ਸਿਸਟਮ ਹੈਗਾ ਇੱਕੋ ਹੀ ਚੱਲਦਾ
0: ਜੀ।
2: ਉਹਦੇ ਚ ਮੈਂ ਮੈਨੂੰ ਆਪਾਂ ਹੋ ਸਕਦਾ ਵੀ ਮੈਨੂੰ ਫਰਕ ਨਾ ਪੈਂਦਾ ਹੋਵੇ, ਮੈਂ ਕਹਿ ਸਕਦਾ ਵੀ ਉਹ ਵੀ ਮੰਨ ਲਓ ਮੇਰਾ ਕੰਮ ਕਾਰ ਠੀਕ ਹੈ, ਮੇਰਾ ਚੱਲੀ ਕਹਿੰਦਾ ਮੈਂ ਕਿਤੇ ਸਰਕਾਰ ਬਾਰੇ ਗੱਲ ਨੀ ਕਰਦਾ ਵੀ ਮੈਂ ਉਹਦੇ ਬਾਰੇ ਮੰਨ ਲਓ ਵੀ ਉਹ ਗੱਲ ਕਰਦਾ, ਕਹਾਣੀ ਤਾਂ ਇੱਕੋ ਹੀ ਆ ਬਾਈ ਜੀ। ਮੈਂ ਹੁਣ ਕੱਲ ਕੁੱਕੀ ਗੱਲ ਸਾਹਿਬ ਦਾ ਪ੍ਰੋਗਰਾਮ ਸੁਣਦਾ ਪਿਆ
0: ਜੀ
2: ਧਵਾਣਾ ਸਾਹਿਬ ਦੇ ਨਾਲ
0: ਜੀ,
2: ਕਹਿੰਦੇ ਵੀ ਕੁੱਕੀ ਗੱਲ ਸਾਹਿਬ ਕਹਿੰਦੇ ਬਹੁਤ ਬਹੁਤ ਵੀ ਬਹੁਤ ਵਧੀਆ ਬੰਦੇ ਨੇ, ਬਹੁਤ ਵਿਜ਼ਨਰੀ ਬੰਦੇ ਨੇ
0: ਜੀ,
2: ਪਰ ਮੈਂ ਕੁੱਕੀ ਗੱਲ ਸਾਹਿਬ ਨੂੰ ਮੇਰਾ ਸਵਾਲ ਮੈਂ ਟਵਾਣਾ ਸਾਹਿਬ ਨੂੰ ਕਰਾਂਗਾ ਵੀ ਜਿਹੜਾ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਹੁੰਦਿਆਂ ਤੁਸੀਂ ਦੱਸੋ ਮੈਨੂੰ ਵੀ ਉਹਨਾਂ ਨੇ ਕਿਹੜਾ ਕਿਹੜਾ ਡਿਸੀਜਨ ਇਹੋ ਜਿਹਾ ਲਿਆ ਵੀ ਜਿੱਥੇ ਪੰਜਾਬ ਨੂੰ ਕੋਈ ਫਰਕ ਪਿਆ ਹੋਵੇ
0: ਜੀ?
2: ਕਿਹੜੇ ਕਿਹੜੇ ਵਿਜ਼ਨਰੀ ਬੰਦੇ ਸੀ ਜਿੰਨੇ ਪੰਜਾਬ ਦੇ ਖਜ਼ਾਨੇ ਸੀ, ਭਾਵੇਂ ਰੇਤਾ ਹੋਵੇ ਭਾਵੇਂ ਲੀਕਰ ਹੋਵੇ, ਉਹ ਪਹਿਲਾਂ ਕਾਂਗਰਸੀ ਲੁੱਟਦੇ ਸੀ, ਹੁਣ ਝਾੜੂ ਵਾਲੇ ਲੁੱਟਦੇ ਪਏ ਨੇ, ਕੱਲ ਨੂੰ ਅਕਾਲੀ ਲੈ ਜਾਣਗੇ ਇਹਦੇ ਉੱਤੇ, ਇਹੀ ਕਹਾਣੀ ਹੋਣੀ ਹੈ।
0: ਪਰ ਮੁਕੱਦਰ ਬਾਈ ਜੀ ਕਿਸੇ ਹੱਲ ਦੇ ਉੱਤੇ ਤਾਂ ਪਹੁੰਚਣਾ ਪਵੇਗਾ ਨਾ, ਤੇ
2: ਕੋਈ ਨਹੀਂ ਭਾਰਤ ਬਾਈ ਜੀ ਤੁਸੀਂ ਮੇਰੇ ਤੋਂ ਲਿਖ ਕੇ ਠੀਕ ਹੈ, ਤੁਸੀਂ ਤੁਸੀਂ ਆਪਣੇ ਥਾਂ ਤੇ ਸੈੱਟ ਹੋ, ਸੈਣੀ ਬਾਈ ਜੀ ਆਪਣੇ ਥਾਂ ਤੇ ਸੈੱਟ ਹੋ ਸਕਦੇ, ਕੋਈ ਕਿਤੇ ਸੈੱਟ ਹੋ ਸਕਦਾ, ਹੋ ਸਕਦਾ ਮੈਨੂੰ ਫਰਕ ਨਾ ਪੈਂਦਾ ਹੋਵੇ
0: ਜੀ,
2: ਜੋ ਸਾਡੇ ਦੇਸ਼ ਦਾ ਸਿਸਟਮ ਹੈ ਨਾ ਬਾਈ ਜੀ
0: ਜੀ,
2: ਉਹ ਕਹਾਣੀ ਸਾਰੀ ਉਹ ਸਿਸਟਮ ਤੇ ਟਿਕੀ ਹੈ। ਉਹ ਪੰਜ ਕੁ ਸਾਲਾਂ ਬਾਅਦ ਨਾ ਇੱਕ ਗੁੱਸਾ, ਮੰਨ ਲਓ ਮੇਰਾ ਇੱਕ ਸਰਕਾਰ ਤੇ ਗੁੱਸਾ ਹੁੰਦਾ, ਮੈਂ ਉਹਨੂੰ ਲਾ ਦੇਣਾ
0: ਜੀ,
2: ਦੂਜੇ ਨੂੰ ਲੈ ਆਉਣਾ, ਦੂਜੇ ਨੂੰ ਲਾ ਦੇਣਾ, ਤੀਜੇ ਨੂੰ ਲੈ ਆਉਣਾ, ਜੇ ਪਿਛਲੀਆਂ ਸਰਕਾਰਾਂ ਇੰਨੀਆਂ ਵਧੀਆ ਸੀ, ਮੈਨੂੰ ਨੀ ਪਤਾ ਉਹਨਾਂ ਦਾ, ਦੇਖੋ ਮੈਂ ਐਵੇਂ ਉੱਥੇ ਟਿੱਪਣੀ ਨੀ ਕਰ ਸਕਦਾ ਹੈਗਾ, ਪਰ ਜੋ ਮੈਂ ਆਪਣੇ ਆਪਣੇ ਦੇਸ਼ ਦਾ ਸਿਸਟਮ ਦੇਖਦਾ ਪਿਆ
0: ਜੀ,
2: ਇੱਥੇ ਇੱਥੇ ਕਹਾਣੀ ਇੱਕੋ ਹੀ ਹੈ, ਤੁਸੀਂ ਲਿਖ ਕੇ ਲੈ ਲਿਓ, ਜੇ ਮੇਰੀ ਜ਼ਿੰਦਗੀ ਚ ਨੁਕਸਾਨ ਹੋਊਗਾ ਮੈਂ ਝੂਠਾ ਹੋ ਜਾਂ ਮੇਰੀ ਖੁਸ਼ਕਿਸਮਤ ਹੀ ਹੈ
0: ਜੀ,
2: ਝਾੜੂ ਵਾਲਿਆਂ ਨੂੰ ਲੈ ਆਓ, ਅਕਾਲੀਆਂ ਨੂੰ ਲੈ ਆਓ, ਕਾਂਗਰਸੀਆਂ ਨੂੰ ਲੈ ਆਓ, ਕਿਸੇ ਨੂੰ ਲੈ ਆਓ
0: ਜੀ,
2: ਮੈਂ ਤੁਹਾਨੂੰ ਆਪਣਾ 2-4-10% ਨੁਕਸਾਨ ਹੁੰਦਾ ਵਿਖਾ ਦੂੰਗਾ ਭਾਰਤ ਬਾਈ ਜੀ।
0: ਉਹ ਬਾਈ ਜੀ ਮੈਂ ਤਾਂ
2: ਉਹ ਕਹਿੰਦਾ ਆਪਾਂ ਕੋਈ ਦਾਵਾ ਕਰਕੇ ਰੁਕਾ ਦੇ,
0: ਮੈਂ ਤਾਂ ਉਹਦੇ ਤੇ ਗੱਲ ਹੀ ਨਹੀਂ ਕਰਦਾ ਕਿ ਇਹਨੂੰ ਲੈ ਕੇ ਆਈਏ,
2: ਅਸੀਂ ਉਸ ਗੱਲ ਤੇ ਬਾਈ ਜੀ ਭਾਰਤ ਬਾਈ ਜੀ ਅਸੀਂ ਸਿਸਟਮ ਤੇ ਗੱਲ ਹੀ ਨਹੀਂ ਕਰਦੇ, ਅਸੀਂ ਸਿਰਫ ਬੰਦੇ ਬਦਲਣ ਦੀ ਗੱਲ ਕਰਦੇ ਹਾਂ, ਇਹਨੂੰ ਲਾ ਲਓ, ਇਹਨੂੰ ਚੜਾ ਲਓ, ਇਹਨੂੰ ਲਾ ਲਓ, ਇਹਨੂੰ ਚੜਾ ਲਓ, ਸਾਡੀ ਮੰਨ ਲਓ ਪੱਤਰਕਾਰਾਂ ਦੀ ਜਾਂ ਦੂਜੀ ਦੀ ਗੱਲ ਹੀ ਇਹੀ ਹੈ, ਕਿਉਂਕਿ ਮੈਂ ਤਾਂ ਕਈ ਵਾਰੀ ਭਾਰਤ ਬਾਈ ਜੀ ਤੁਸੀਂ ਬਾਹਰ ਬੈਠੇ ਹੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਭਾਰਤ ਬਾਈ ਜੀ, ਮੈਂ ਅਕਸਰ ਸੋਚਦਾ ਹੁੰਦਾ ਕਈ ਵਾਰੀ ਮੈਂ ਵੈਸੇ ਵੀ ਜੇ ਮੰਨ ਲਓ ਵੀ ਜੇ ਆਪਾਂ ਸੋਚਦੇ ਹਾਂ ਵੀ ਜੇ ਸਾਰਾ ਕੁਛ ਹੀ ਠੀਕ ਹੋ ਜਾਏ, ਕੋਈ ਇਸ਼ੂ ਹੀ ਨਾ ਹੋਵੇ
0: ਜੀ,
2: ਫਿਰ ਪੱਤਰਕਾਰਾਂ ਦੀ ਕੀ ਲੋੜ ਹੈ ਬਾਈ ਜੀ, ਲੋੜ ਹੀ ਕਹਾਣੀ ਹੈ, ਸਾਰਾ ਕੁਛ ਸਮੂਥ ਚੱਲਦਾ ਹੋਵੇ ਸਾਰੀ ਕਹਾਣੀ ਹੈ,
0: ਓਪੋਜੀਸ਼ਨ ਲੈ ਕੇ ਆਓ, ਮੈਂ ਤਾਂ ਪਾਰਟੀ ਕਿਸੇ ਨੂੰ ਲਿਆਉਣ ਦੀ ਗੱਲ ਹੀ ਨੀ ਕਰਦਾ,
2: ਓਪੋਜੀਸ਼ਨ ਨੀ ਭਾਰਤ ਬਾਈ ਜੀ, ਓਪੋਜੀਸ਼ਨ ਕਿੱਥੋਂ ਆਊਗੀ, ਇਹੀ ਤਾਂ ਓਪੋਜੀਸ਼ਨ ਹੈਗੀ,
0: ਪੈਦਾ ਕਰਦੀਆਂ ਨਾ ਪਾਰਟੀਆਂ ਤਾਂ ਅਗਲੇ ਪੈਦਾ ਕਰੀ ਜਾਂਦੇ ਆ, ਓਪੋਜੀਸ਼ਨ ਤਾਂ ਲੋਕਾਂ ਦੇ ਹੱਥ ਦੇ ਵਿੱਚ ਪੈਦਾ ਕਰਨ,
2: ਲੋਕ ਤਾਂ ਬਾਈ ਜੀ ਆਪ ਟਵਾਣਾ ਸਾਹਿਬ ਰੋਜ਼ ਕਹਿੰਦੇ ਆ ਤੁਸੀਂ ਦੇਖੋ, ਨਹੀਂ ਨਹੀਂ ਤੁਸੀਂ ਦੇਖੋ ਭਾਰਤ ਬਾਈ ਜੀ, ਆਮ ਬੰਦਿਆਂ ਦੀ ਤੁਸੀਂ ਛੱਡ ਦੋ ਗੱਲ
0: ਜੀ,
2: ਅੱਜ ਉਹ ਜਿਹੜਾ ਅਕਸਰ ਹੀ ਉਹ ਟਵਾਣਾ ਸਾਹਿਬ ਨਾਂ ਲੈਂਦੇ ਹੁੰਦੇ ਆ, ਉਹ ਜਿਹੜਾ ਮਹਾਰਾਸ਼ਟਰ ਵਾਲਾ, ਉਹ ਕੀ ਕਰਾਟ ਕੀ ਉਹ ਬਾਬਾ ਜਿਹੜਾ ਸੀ ਉਹ
0: ਜੀ,
2: ਉਹ ਪੜ੍ਹੀਆਂ ਲਿਖੀਆਂ ਬੀਬੀਆਂ ਬਾਬੇ ਉੱਧਰ ਤੁਰੀਆਂ ਕਹਿੰਦੇ ਤੁਸੀਂ ਛੱਡ ਦਿਓ ਓਪੋਜੀਸ਼ਨ ਵਾਲੀ, ਆਮ ਬੰਦਿਆਂ ਦੀ ਕਹਾਣੀ, ਜਿਹਨਾਂ ਨੇ 2 ਟਾਈਮ ਦੀ ਰੋਟੀ ਪਕਾਉਣੀ ਤੇ ਖਾਣੀ ਹੈ, ਉਹ ਕਿਹੜੀ ਓਪੋਜੀਸ਼ਨ ਬਾਰੇ ਸੋਚਦੇ ਨੇ ਜੀ, ਉਹਨਾਂ ਨੂੰ ਤਾਂ ਬਸ ਓਨੀ ਓਨਾ ਕੋਈ ਫਿਕਰ ਹੈ ਵੀ ਬਸ ਵੀ ਸਾਡੇ 2 ਟਾਈਮ ਦੀ ਹੁਣ ਅਕਾਲੀ ਦਲ ਦੇ ਮਗਰ ਬਥੇਰੀ ਆਪਾਂ ਦੇਖਦੇ ਹਾਂ ਵੀ
3: ਜਾਂ ਹੋਰਾਂ ਦੇ ਪਿੱਛੇ ਫਿਰਦੇ ਨੇ ਜੀ, ਕੋਈ ਸਾਡਾ ਘਰ ਬਣਾ ਦੇ ਜੀ, ਕੋਈ ਕੁਛ ਕਰਦੇ ਜੀ, ਉਹਨਾਂ ਦੀ ਛੋਟੀਆਂ ਛੋਟੀਆਂ ਲੋੜਾਂ ਨੇ ਬਾਈ ਜੀ, ਇਸ ਦੇਸ਼ ਦੇ ਵਿੱਚ ਕਿਹੜੀ ਓਪੋਜੀਸ਼ਨ ਤੁਸੀਂ ਭਾਲਦੇ ਹੋ? ਅਸੀਂ ਪੜ੍ਹੇ ਲਿਖੇ ਲੋਕ ਨੀ, ਮੈਂ ਭਾਰਤ ਬਾਈ ਜੀ ਮੈਨੂੰ ਅਫਸੋਸ ਇਸ ਗੱਲ ਤੇ ਹੈ ਵੀ ਅਸੀਂ ਪੜ੍ਹੇ ਲਿਖੇ ਲੋਕ ਜਿਹੜੇ ਅਸੀਂ ਮੇਰੇ ਵਰਗੇ ਲਾ ਲਓ, ਮੈਂ ਤਾਂ ਬਹੁਤਾ ਪੜ੍ਹਿਆ ਲਿਖਿਆ ਨੀ ਹੈਗਾ, ਮੈਂ ਐਵੇਂ ਕਵਾਂ ਮੈਂ ਆਪਣੇ ਉਹਨਾਂ ਚ ਸ਼ਾਮਿਲ ਕਰ ਲਾ, ਮੈਂ ਉਹਨੇ ਜੋਗਾ ਹੈ ਨੀ, ਪਰ ਅਸੀਂ ਅਸੀਂ ਖੁਦ ਨੀ ਬਾਈ ਜੀ ਉਸ ਹੱਦ ਤੱਕ ਸੋਚਦੇ ਹੈਗੇ, ਅਸੀਂ ਤਾਂ ਇਹ ਸੋਚਦੇ ਹਾਂ ਵੀ ਭਗਵੰਤ ਮਾਨ ਨੂੰ ਚੁਣ ਲਿਆ ਤੇ ਹੁਣ ਇਹਨੂੰ ਹਟਾਉਣਾ ਤੇ ਦੂਜੇ ਨੂੰ ਬਿਠਾਉਣਾ, ਬਸ ਕਹਾਣੀ ਇੰਨੀ ਹੋਈ ਹੈ।
0: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ।
3: ਇਸ ਕਰਕੇ ਤੁਸੀਂ ਮੈਂ ਤੁਹਾਨੂੰ ਭਾਰਤ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਕਹਿਣ ਗਿਆ ਵਾ, ਤੁਸੀਂ ਮੇਰੀ ਗੱਲ ਤੇ ਮੇਰੀ ਖੁਸ਼ਕਿਸਮਤੀ ਹੋਵੇਗੀ ਜੇ ਮੈਂ ਝੂਠਾ ਹੋਵਾਂ, ਇਸ ਤੋਂ ਬਾਅਦ ਜਿਹੜੀ ਵੀ ਸਰਕਾਰ ਬਣੇਗੀ ਮੈਂ ਕਹਿੰਦਾ ਭਗਵੰਤ ਮਾਨ ਦੀ ਸਰਕਾਰ ਬਦਲ ਕੇ ਹੋਰ ਬਣ ਜੇ ਤੇ ਮੈਂ ਤੁਹਾਨੂੰ ਸਾਲ ਬਾਅਦ ਭਾਰਤ ਬਾਈ ਜੀ ਪੁੱਛਾਂਗਾ ਵੀ ਕਿੱਥੇ ਆ ਉਹ ਰੰਗਲਾ ਪੰਜਾਬ, ਬਸ ਕਹਾਣੀ ਇੰਨੀ ਹੋਈ
0: ਜ਼ਰੂਰ ਜੀ।
3: ਤੇ ਤੁਸੀਂ ਮੈਨੂੰ ਜਵਾਬ ਦਿਓ
1: ਉਹ ਕਿਸੇ ਨੇ ਕਿਹਾ ਸੀਗਾ ਕੋਈ ਬਾਬਾ ਗਿਆ ਕਿਸੇ ਦੇ ਖੈਰ ਲੈਣ, ਬੀਬੀ ਉਹ ਤੇ ਬੀਬੀ ਨੂੰ ਕਹਿੰਦਾ ਬੀਬੀ ਬੇੜਾ ਬੜਾ ਸੋਹਣਾ ਬੰਨਿਆ ਆ, ਕਹਿੰਦੀ ਰੰਡੀ ਵੀ ਇਹਦੀ ਕੀਤੀ ਆ ਜੀ, ਹਾਂਜੀ ਤੋ ਇਸ ਕਰਕੇ ਭਾਈ ਇਹ ਚਿੱਟੀ ਚੁਨੀ ਕੈਪਟਨ ਹੀ ਤੋਂ ਆ ਗਿਆ ਆ,
0: ਹਾਂਜੀ
1: ਬਿਲਕੁਲ। ਇਸ ਕਰਕੇ ਹੁਣ ਜਿੱਥੇ ਤੱਕ ਮੁਕੱਦਰ ਵੀਰ ਦੀ ਗੱਲ ਕਰਦੇ ਆ ਵੀ ਹਾਂਜੀ ਵੀ ਸਿਸਟਮ ਦੀ ਗੱਲ ਕਰਦੇ ਆ ਨਾ, ਹੁਣ ਮੁਕੱਦਰ ਵੀਰ ਜੀ ਸਿਸਟਮ ਆਮ ਬੰਦਾ ਦੇ ਨਹੀਂ ਬਦਲਣਾ, ਅਸੀਂ ਜਿਹਨਾਂ ਨੂੰ ਚੁਣਦੇ ਆ ਨਾ ਜੀ ਉਹਨਾਂ ਨੂੰ ਚੁਣਦੇ ਹੀ ਇਸੇ ਕਰਕੇ ਆ ਕਿ ਉਹ ਇੱਕ ਏਦਾਂ ਦਾ ਸਿਸਟਮ ਏਦਾਂ ਦਾ ਨਿਯਾਮ ਕ੍ਰੀਏਟ ਕਰਨ। ਦੇਖੋ ਕਾਨੂੰਨ ਘੜਨ ਦੀ ਪਾਵਰ ਉਹਨਾਂ ਕੋ ਹੁੰਦੀ ਆ ਜੀ, ਸਿਸਟਮ ਬਣਾਉਣ ਦੀ ਪਾਵਰ ਉਹਨਾਂ ਕੋ ਹੁੰਦੀ ਆ, ਅਸੀਂ ਵੀ ਚਾਹੁੰਦੇ ਹੈਗੇ ਆ ਕਿ ਰੋਸ਼ਨ ਦਿਮਾਗ ਬੰਦੇ ਅੱਗੇ ਆਉਣ, ਉਹ ਆ ਕੇ ਇੱਕ ਵਧੀਆ ਸਿਸਟਮ ਬਣਾਉਣ ਜੀ, ਉਸ ਸਿਸਟਮ ਦੇ ਤਹਿਤ ਸਾਡੇ ਬੱਚਿਆਂ ਨੂੰ ਤੈਅ ਸਮੇਂ ਅੰਦਰ ਉਹਨਾਂ ਦੇ ਐਗਜ਼ਾਮ ਹੋਣ, ਤੈਅ ਸਮੇਂ ਅੰਦਰ ਉਹਨਾਂ ਨੂੰ ਰੁਜ਼ਗਾਰ ਮਿਲੇ, ਉਹਦੇ ਵਿੱਚ ਜਿਹੜਾ ਆ ਉਹਨਾਂ ਦਾ ਟਾਈਮ ਵੇਸਟ ਨਾ ਜਾਵੇ ਤੇ ਕਰਪਸ਼ਨ ਮੁਕਤ ਜਿਹੜਾ ਹੈਗਾ ਆ ਪ੍ਰਸ਼ਾਸਨ ਹੋਵੇ, ਇਹ ਚੀਜ਼ਾਂ ਦਾ ਸੁਪਨਾ ਲੈ ਕੇ ਹੀ ਤਾਂ ਅਸੀਂ ਵੋਟਾਂ ਪਾਉਂਦੇ ਹੈਗੇ ਆ ਜੀ, ਕਰੀਏ ਕੀ ਜਿਹਨਾਂ ਨੂੰ ਚੁਣਦੇ ਹੈਗੇ ਆ ਜੇ ਉਹ ਫੇਰ ਆ ਕੇ ਸਿਸਟਮ ਇੰਨਾ ਹਾਵੀ ਆ, ਉਹ ਜਿਹੜਾ ਸਿਸਟਮ ਆ ਉਹ ਸਿਸਟਮ ਬਦਲਣ ਤੋਂ ਪਹਿਲਾਂ ਹੀ ਉਹ ਪਹਿਲੇ ਸਿਸਟਮ ਦੇ ਵਿੱਚ ਇਨਵੋਲਵ ਹੋ ਜਾਂਦੇ ਹੈਗੇ ਆ ਜੀ, ਕਿਉਂਕਿ ਸਿਸਟਮ ਇੰਨਾ ਕਰਪਟ ਆ ਉਹ ਬੰਦੇ ਨੂੰ ਇੰਨਾ ਈਜ਼ੀ ਮਨੀ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਆ, ਉਹ ਫਿਰ ਐਸ਼ ਪ੍ਰਸਤੀ ਚ ਪੈ ਜਾਂਦਾ ਜੀ। ਕੈਪਟਨਸੀ ਤਾਂ ਉਹ ਰਾਤ ਨੂੰ ਮਹਿਫਲਾਂ ਲੱਗਦੀਆਂ ਸੀਗੀਆਂ ਤੇ ਉੱਥੇ ਵਿਦੇਸ਼ੀ ਦਾਰੂ ਪੀਂਦੇ ਸੀ ਜੀ, ਹੋਣ ਵਾਲੇ ਆ ਤੇ ਤਾਂ ਵੀ ਉਹਨਾਂ ਦਾ ਵੀ ਇਹੀ ਪਤਾ ਲੱਗਦਾ ਆ ਜੀ, ਤੇ ਬਾਕੀ ਉਹ ਵਿਲਾਸਤਾ ਦੀ ਜਿੰਦਗੀ ਇਹ ਸਿਸਟਮ ਦੇ ਦਿੰਦਾ ਆ ਜੀ ਨੇਤਾਵਾਂ ਨੂੰ, ਉਹ ਜਿਹੜੀ ਵਿਲਾਸਤਾ ਆ ਉਹ ਫਿਰ ਜਿਹੜਾ ਕੁਛ ਕਰਨ ਨੀ ਦਿੰਦੀ ਜੀ।
0: ਸੈਣੀ ਸਾਹਿਬ ਹੁਣ ਜੇ ਇਸ ਆਸ ਦੇ ਨਾਲ ਆਪਾਂ ਇਹ ਸਾਰੀ ਚੀਜ਼ ਨੂੰ ਛੱਡ ਦਈਏ ਤਾਂ ਫਿਰ ਤਾਂ ਗਦਰੀ ਬਾਬੇ ਤੋਂ ਲੈ ਕੇ ਜਾਂ ਉਹਨਾਂ ਤੋਂ ਪਹਿਲਾਂ ਜਿਹੜੇ ਯੋਧੇ ਹੋਏ ਨੇ ਗੁਰੂ ਸਾਹਿਬ ਹੋਏ ਨੇ, ਜਾਂ ਉਹ ਤੋਂ ਪਿਛਲੀਆਂ ਗੱਲਾਂ ਕਰ ਲਈਏ ਅੱਜ ਦੀਆਂ ਗੱਲਾਂ ਕਰ ਲਈਏ, ਜਿਹੜਿਆਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਦੇਸ਼ ਨੂੰ, ਚਾਹੇ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦੇ ਨਾਮ ਨੇ, ਚਾਹੇ ਕਾਲੇ ਪਾਲੀਆਂ ਦੀਆਂ ਜੇਲਾਂ ਕੱਟੀਆਂ ਨੇ, ਆਪਣੀਆਂ ਜ਼ਮੀਨਾਂ ਕੁਰਕਰ ਕਰਾਈਆਂ ਨੇ, ਫਿਰ ਤਾਂ ਉਹਨਾਂ ਨੂੰ ਵੀ ਕੋਈ ਜ਼ਰੂਰਤ ਹੀ ਨਹੀਂ ਸੀ ਇਹਨਾਂ ਚੀਜ਼ਾਂ ਦੇ ਬਾਰੇ ਸੋਚਣ ਦੀ ਵੀ ਅਸੀਂ ਕੀ ਨਵੇਂ ਇੱਕ ਸਮਾਜ ਨੂੰ ਸਿਰਜਣਾ ਚਾਹੁੰਦੇ ਹਾਂ, ਇੱਕ ਨਵਾਂ ਸੁਪਨਾ ਸਾਡਾ ਹੈ ਜੀ।
1: ਭਾਰਤ ਸਾਹਿਬ ਤੁਸੀਂ ਠੀਕ ਕਹਿੰਦੇ ਹੈਗੇ ਆ, ਪਰ ਕੀ ਹੈ ਮਨੁੱਖ ਦੀ ਪ੍ਰਵਿਰਤੀ ਹੈ ਸੰਘਰਸ਼ ਕਰਨਾ, ਅਸੀਂ ਸੰਘਰਸ਼ ਕਰਨਾ ਹੈਗਾ ਆ, ਅਸੀਂ ਜੋ ਇੱਥੇ ਦਾ ਨਿਜ਼ਾਮ ਆ ਉਹ ਤੋਂ ਬਾਹਰ ਥੋੜਾ ਜਾ ਸਕਦੇ ਹੈਗੇ ਆ ਜੀ, ਜਾਂ ਤਾਂ ਫਿਰ ਬਿਲਕੁਲ ਤੁਸੀਂ ਜਿਹੜਾ ਹੈਗਾ ਆ ਜੀ ਸਭ ਕੁਛ ਛੱਡ ਛਡਾ ਕੇ ਜੀ ਦੇ ਸਾਧ ਬਣ ਜਾਓ, ਜਾਂ ਸਭ ਕੁਛ ਜੇ ਸਿਸਟਮ ਚ ਰਹਿੰਦੇ ਹੈਗੇ ਆ, ਅਸੀਂ ਗ੍ਰਸਤੀ ਆ ਬੱਚੇ ਪਾਲਣੇ ਆ, ਅੱਜ ਸਾਨੂੰ ਨਹੀਂ ਲੋੜ ਹੈਗੀ ਜੀ ਸਿਸਟਮ ਦੀ, ਜਿੱਦਾਂ ਇਹਨਾਂ ਦੇ ਵੀ ਇੰਡੀਪੈਂਡੈਂਟ ਬਿਜਨਸ ਆ, ਮੁਕੱਦਰ ਜੀ ਦਾ ਵੀ, ਮੇਰਾ ਵੀ ਇੰਡੀਪੈਂਡੈਂਟ ਬਿਜਨਸ ਆ, ਅਸੀਂ ਰਾਜਨੀਤਿਕ ਜਿਹੜੀ ਹੈਗੀ ਆ ਮਤਲਬ ਪ੍ਰਣਾਲੀ ਤੋਂ ਨਹੀਂ ਕੁਛ ਜਿਹੜਾ ਲੈਣਾ ਹੁੰਦਾ ਹੈਗਾ, ਸਾਡਾ ਕੋਈ ਸਵਾਰਥ ਨਹੀਂ ਹੈ, ਪਰ ਇਹ ਕਿੱਥੇ ਗਰੰਟੀ ਹੈਗੀ ਕਿ ਕੱਲ ਨੂੰ ਸਾਡੇ ਬੱਚਿਆਂ ਨੇ ਇਹ ਕੰਮ ਨਹੀਂ ਕਰਨਾ ਹੈਗਾ ਜਾਂ ਕਿਸੇ ਸਰਕਾਰੀ ਗੱਲ ਦੇ ਵਿੱਚ ਨਹੀਂ ਇਨਵੋਲਵ ਹੋਣਗੇ ਜੀ। ਸੋ ਅਸੀਂ ਇੱਕ ਸਿਸਟਮ ਜਿਹੜਾ ਆ ਉਹਦੇ ਨਿਰਮਾਣ ਵਾਸਤੇ ਹੀ ਰੋਸ਼ਨ ਦਿਮਾਗ ਬੰਦਿਆਂ ਦੀ ਭਾਲ ਕਰਦੇ ਆ ਜੀ, ਮੇਰੀ ਇਹ ਬੇਨਤੀ ਸੀ।
0: ਬਿਲਕੁਲ ਦਰੁਸਤ ਹੈ ਜੀ, ਤੇ ਸੈਂਟ ਸਾਹਿਬ ਆਖਰ ਦੇ ਵਿੱਚ ਜਾਂਦੇ ਜਾਂਦੇ ਆਪਣੇ ਜਿਹੜੇ ਨੇ ਵਾਰਸ ਪੰਜਾਬ ਵਾਲੇ ਨੇ ਜੀ, ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਉਂਦੀਆਂ ਨੇ, ਪਹਿਲਾਂ ਤਾਂ ਕਹਿੰਦੇ ਜੀ ਅਸੀਂ ਆਪਣੇ ਆਪ ਇੰਡੀਪੈਂਡੈਂਟ ਸਾਰਾ ਕੁਝ ਕਰਾਂਗੇ, ਵਿੱਚੇ ਸਮਝੌਤੇ ਦੀ ਗੱਲ ਹੁੰਦੀ ਸੀ, ਪਰ ਹੁਣ ਇਹਨਾਂ ਦੀ ਪਾਰਟੀ ਨੀ ਰਜਿਸਟਰ ਹੋ ਰਹੀ ਜੀ।
1: ਉਹ ਦੇਖੋ ਜੀ ਗੱਲ ਇੱਦਾਂ ਹੈਗੀ ਆ, ਉਹ ਚੋਣ ਕਮਿਸ਼ਨ ਜਿਹੜਾ ਹੈਗਾ ਆ ਉਹ ਇਹਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਉਹ ਇੱਥੇ ਕਿੰਤੂ ਕਰ ਰਿਹਾ ਹੈਗਾ ਜੀ ਕਿ ਇਸ ਚੀਜ਼ ਦਾ ਵੈਰੀਫਾਈ ਕਰਦੇ ਹੈਗੇ ਆ ਜੀ ਕਿ ਪਾਰਟੀ ਜਿਹੜੀ ਆ ਓਹਦਾ ਨੈਸ਼ਨਲ ਕਰੈਕਟਰ ਕਿੱਦਾਂ ਦਾ ਆ ਜੀ, ਹੈ ਤਾਂ ਇਹ ਜਿਹੜੀ ਗੱਲ ਉਹ ਕਹਿ ਰਿਹਾ ਹੈਗਾ ਜੀ, ਇਟ ਇਜ਼ ਬਿਯੋਂਡ ਦੀ ਜੁਰਿਸਡਿਕਸ਼ਨ ਆਫ ਇਲੈਕਸ਼ਨ ਕਮਿਸ਼ਨਰ
0: ਜੀ।
1: ਇਲੈਕਸ਼ਨ ਕਮਿਸ਼ਨਰ ਨੇ ਤਾਂ ਇਹ ਆ ਜੀ ਕਿ ਤੁਹਾਡੀਆਂ ਰਿਕੁਆਇਰਮੈਂਟ ਕੀ ਆ ਉਹ ਦੱਸੋ
0: ਜੀ,
1: ਜੇ ਉਹਦੇ ਵਿੱਚ ਕੋਈ ਫੁੱਲਫਿਲ ਨਹੀਂ ਹੁੰਦਾ ਹੈਗਾ ਜਾਂ ਕੋਈ ਤਕਨੀਕੀ ਨੁਕਸ ਹੈਗਾ ਆ ਤੇ ਉਹ ਦੱਸੋ ਤੁਸੀਂ। ਤੁਸੀਂ ਜਿਹੜਾ ਹੈਗਾ ਆ ਕਿਸੇ ਚੀਜ਼ ਨੂੰ ਜੱਜ ਕਰਨ ਵਾਲੇ ਕੌਣ ਹੁੰਦੇ ਹੈਗੇ ਆ ਜੀ, ਕਿਸੇ ਦਾ ਨੈਸ਼ਨਲ ਕਰੈਕਟਰ ਹੈਗਾ ਜਾਂ ਹੈ ਨਹੀਂ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਗਏ ਸੀ, ਉਹ ਕੱਲ ਤੱਕ ਦਾ ਟਾਈਮ ਹੈਗਾ ਆ ਇਹਨਾਂ ਨੂੰ ਦਿੱਤਾ, ਕੱਲ ਪਹਿਲੀ ਤਰੀਕ ਹੈਗੀ ਆ ਜੀ, ਇੱਕ ਤਰੀਕ ਜਿਹੜੀ ਆ ਉਹ ਜੱਜ ਸਾਹਿਬ ਨੇ ਦਿੱਤੀ ਹੈਗੀ ਵੀ ਜਾਓ ਦੱਸੋ, ਤੇ ਨਾਲ ਇਹ ਵੀ ਦੱਸੋ ਕਿ ਕਿਤੇ ਇਹੋ ਜਿਹੀ ਗੱਲ ਤਾਂ ਨੀ ਕਿ ਇਹਨਾਂ ਤੋਂ ਬਾਅਦ ਕਿਸੇ ਨੇ ਅਪਲਾਈ ਕੀਤਾ ਹੋਵੇ ਤੇ ਤੁਸੀਂ ਉਹਨੂੰ ਰਜਿਸਟਰ ਕਰ ਲਿਆ ਹੋਵੇ ਤੇ ਇਹਨਾਂ ਨੂੰ ਅਜੇ ਤੱਕ ਨਾ ਕੀਤਾ ਹੋਵੇ।
0: ਕੀ ਬਾਤ ਹੈ ਜੀ।
1: ਹਾਂਜੀ ਉਹ ਪੁੱਛਣਗੇ ਜੀ, ਉੱਥੇ ਸਪਸ਼ਟ ਜਿਹੜਾ ਹੋ ਜਾਊਗਾ ਹੋ ਜਾਏਗਾ ਜੀ, ਮੈਨੂੰ ਲੱਗਦਾ ਹੈਗਾ ਹੋਰ ਕੁਛ ਨੀ ਹੈਗਾ ਹੋ ਜਾਏਗਾ, ਪਰ ਇਹ ਆ ਕਿ ਇਹਨਾਂ ਨੇ ਰਾਈਟ ਟਾਈਮ ਦੇ ਉੱਤੇ ਹਾਈ ਕੋਰਟ ਮੂਵ ਕਰ ਲਿਆ, ਨਹੀਂ ਤਾਂ ਇਹੋ ਜਿਹੇ ਕੰਮ ਜਿਹੜੇ ਹੈਗੇ ਨਾ ਪੋਲੀਟੀਕਲ ਕੰਮ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨਰ ਤਾਂ ਜਿਹੜਾ ਆ ਜੋ ਸੈਂਟਰ ਹਰੀ ਝੰਡੀ ਦਿੰਦਾ ਉਹੀ ਕਰਦਾ ਜੀ, ਬਾਕੀ ਕੁਛ ਨੀ ਕਰਦੇ ਜੀ।
0: ਬਿਲਕੁਲ
1: ਸੋ ਮਿਲ ਜਾਏਗਾ ਜੀ, ਹੋ ਜਾਏਗੀ ਰਜਿਸਟਰ, ਕਿਉਂਕਿ ਮਾਮਲਾ ਕੋਰਟ ਚ ਆ ਗਿਆ
0: ਜੀ। ਸੈਣੀ ਸਾਹਿਬ ਆਖਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਗੱਲ ਕਰਕੇ ਫਿਰ ਜਾਂਦੇ ਜਾਂਦੇ ਜ਼ਰੂਰ ਆਪਣੀ ਗੱਲ ਵੀ ਕਰਿਓ ਜਾਂ ਪਹਿਲਾਂ ਕਰ ਲਓ ਤੁਸੀਂ ਗੱਲ। ਹਾਂਜੀ
1: ਤੁਸੀਂ ਐਸ ਆਈ ਆਰ ਦੀ ਗੱਲ ਕਰਨ ਲੱਗੇ ਹੈਗੇ ਆ ਜੀ,
0: ਫਾਰਮ 6 ਦੇ ਵਿੱਚ ਦੇਖੋ ਸਟੈਪ ਬੈਕ ਕਰਨਾ ਪੈ ਗਿਆ ਜੀ, ਕਹਿੰਦੇ ਪਹਿਲਾ ਫਾਰਮ ਵਿੱਚ ਪਰ ਜਿਹੜੇ 13-14 ਹਜ਼ਾਰ ਜਿਹੜੀਆਂ ਵੋਟਾਂ ਜਿਹੜੀਆਂ ਨੇ ਉਹ ਕੱਟ ਹੋਈਆਂ ਜਾਂ ਕਿਤੇ
1: 14 ਕਰੋੜ ਸਰ 14 ਕਰੋੜ
0: ਹਾਂਜੀ
1: 14 ਕਰੋੜ 13-14 ਕਰੋੜ ਆ ਜੀ
0: ਬਿਲਕੁਲ ਜੀ
1: ਹਾਂਜੀ। ਸੋ ਇਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਜਿਹੜੇ ਇਥੋਂ ਛੱਡ ਹੋਏ ਆ ਜੀ, ਔਰ ਉਸ ਚੀਜ਼ ਦਾ ਫਾਇਦਾ ਜਿਹੜਾ ਆ ਉਹ ਆਪੋਜੀਸ਼ਨ ਪਾਰਟੀਆਂ ਲੈਣਗੀਆਂ ਜੀ, ਔਰ ਕਾਰਨ ਇਹ ਹੈਗਾ ਨਾ ਜੀ ਉਹ 14 ਕਰੋੜ ਬੰਦੇ ਉਹ ਨੀ ਹੈਗੇ ਕਿ ਜਿਹੜੇ ਨਜ਼ਰ ਨਹੀਂ ਆ ਰਹੇ, ਉਹ ਸਾਹਮਣੇ ਨਜ਼ਰ ਆ ਰਹੇ ਹੈਗੇ ਆ ਬੰਦੇ ਜਿਹੜੇ ਹੈਗੇ ਆ ਜੀ, ਪ੍ਰੋਮੀਨੈਂਟ ਬੰਦੇ ਜਿਹੜੇ ਆ ਉਹਨਾਂ ਦੇ ਵਿੱਚ ਮਿਸ ਹੋਏ ਜੀ ਉਸ ਫਾਰਮ 6 ਕਰਕੇ ਜੀ। ਹੁਣ ਜਿਹੜਾ ਹੈਗਾ ਪੁਰਾਣਾ ਫਾਰਮ ਭਾਈ ਤੁਸੀਂ ਇੱਥੇ ਅੰਡਰਟੇਕਿੰਗ ਦੇਣੀ ਹੈ ਕਿ ਮੇਰੀ ਇਸ ਵੋਟ ਤੋਂ ਇਲਾਵਾ ਹੋਰ ਕਿਸੇ ਸਟੇਸ਼ਨ ਤੇ ਵੋਟ ਹੈ ਨਹੀਂ ਜੀ।
0: ਦੋ ਰਾਹ ਆ ਨਾ, ਜਿੱਥੇ ਐਸ ਆਈ ਆਰ ਹੋ ਚੁੱਕੀ ਹੈ ਉੱਥੇ ਫਾਰਮ ਜਿਹੜਾ ਪੁਰਾਣਾ ਲਾਗੂ ਕਰਤਾ, ਤੇ ਜਿੱਥੇ ਹੁਣ ਜਿਹੜੀ ਆ ਹੋ ਰਹੀ ਹੈ ਉੱਥੇ ਪੋਰਟਲ ਦੇ ਉੱਤੇ ਉਹੀ ਫਾਰਮ ਚੱਲ ਰਿਹਾ ਜਿੰਨਾ ਚਿਰ ਐਸ ਆਈ ਆਰ ਚੱਲ ਰਹੀ ਹੈ ਜੀ। ਇਹ ਦੋ ਚਿੱਤੀ ਨੀ ਪੈਦਾ ਕਰਤੀ ਹੋਰ ਵੀ ਇਹਨਾਂ ਨੇ, ਜਿਆਦਾ ਤੁਸੀਂ ਸਾਰਾ ਕੁਝ ਕੈਂਸਲ ਕਰ ਦਿਓ ਜੀ।
1: ਨਹੀਂ ਸਰ, ਹੁਣ ਜਿੱਥੇ ਹੋਏਗੀ ਉੱਥੇ ਜਿਹੜਾ ਹੈਗਾ ਆ ਪੁਰਾਣਾ ਫਾਰਮ ਲੱਗ ਜਾਏਗਾ
0: ਜੀ,
1: ਜਿੱਥੇ ਜਿਹੜਾ ਹੋ ਚੁੱਕੀ ਆ ਉਹ ਐਜ਼ ਇਟ ਇਜ਼ ਹੀ ਰਹੇਗੀ
0: ਜਿਹੜੀ ਚੱਲ ਰਹੀ ਹੈ ਜੀ,
1: ਕਿਉਂਕਿ ਉੱਥੇ ਤਾਂ ਦੁਬਾਰਾ ਫਾਰਮ
0: ਜਿਹੜੇ ਸੂਬਿਆਂ ਚ ਚੱਲ ਰਹੀਆਂ ਸਾਰੀ ਦਾ ਉੱਥੇ ਤਾਂ ਇਹੀ ਲਾਗੂ ਕੀਤਾ ਹੋਇਆ ਨਾ ਨਵਾਂ ਫਾਰਮ।
1: ਨਹੀਂ ਸਰ, ਨਹੀਂ
0: ਜੀ,
1: ਉੱਥੇ ਪੁਰਾਣਾ ਹੁਣ ਅੱਗੇ ਲੱਗੇਗਾ ਜੀ, ਪੁਰਾਣੇ ਫਾਰਮ ਦੇ ਅਨੁਸਾਰ ਹੋ ਜਾਏਗਾ ਤੇ ਜਿਹੜਾ ਆ ਉਹ ਨਵੇਂ ਫਾਰਮ ਨਾਲ ਜਿਹੜਾ ਹੈਗਾ ਉਹ ਜਾਣੀ ਕਿ ਨਵਾਂ ਫਾਰਮ ਖਤਮ ਕਰ ਦਿੱਤਾ, ਪੁਰਾਣੇ ਫਾਰਮ ਦੇ ਨਾਲ ਹੀ ਹੁਣ ਅੱਗੇ ਹੋਏਗੀ ਪ੍ਰੋਸੈਸ।
0: ਠੀਕ ਹੈ ਜੀ, ਠੀਕ ਹੈ ਜੀ।
1: ਆਪੋਜੀਸ਼ਨ ਪਾਰਟੀਆਂ ਛੱਡਣਗੀਆਂ ਨੇ ਜੀ ਇਹ ਮੁੱਦਾ, ਉਹਨਾਂ ਨੇ ਤਾਂ ਗਰਾਊਂਡ ਤੇ ਲੈ ਕੇ ਜਾਣਾ, ਸੁਪਰੀਮ ਕੋਰਟ ਚ ਵੀ ਲੈ ਗਏ ਉਹ,
0: ਅੱਜ ਉਹਨਾਂ ਦੀ ਬੈਠਕ ਵੀ ਹੋਈ ਆ, ਫਿਰ ਸਿਰ ਮਲਾਏ ਨੇ ਉਹਨਾਂ ਨੇ, ਬਾਕੀ ਦੇਖਦੇ ਆ ਅੱਗੇ ਜਾ ਕੇ ਕੀ ਕਰਦੇ ਆ ਜੀ।
1: ਹੁਣ ਤਾਂ ਉਹ ਇਸ ਐਕਸਟੈਂਟ ਤੱਕ ਗਏ ਹੈਗੇ ਆ ਵੀ ਭਾਈ ਇੱਥੇ ਜਿਹੜਾ ਆ ਇਹਨਾਂ ਨੂੰ ਵੋਟਾਂ ਜਿਹੜੀਆਂ ਪਈਆਂ ਆ ਉਹ ਵੋਟਾਂ ਨਹੀਂ ਪਈਆਂ, ਇਹਨਾਂ ਨੇ ਵੋਟ ਚੋਰੀ ਦੇ ਨਾਲ ਹੀ ਸਰਕਾਰ ਬਣੀ ਹੈਗੀ ਆ
0: ਜੀ,
1: ਤੇ ਇਸ ਕਰਕੇ ਜਿਹੜਾ ਆ ਇਹ ਸਰਕਾਰ ਨੂੰ ਇਹਨਾਂ ਨੂੰ ਹੀ ਰਿਜ਼ਾਈਨ, ਇਹਨਾਂ ਦਾ ਹੀ ਮੰਗਦੇ ਪਏ, ਪ੍ਰਾਈਮ ਮਿਨਿਸਟਰ ਦਾ ਹੀ ਰਿਜ਼ਾਈਨ ਮੰਗਦੇ ਪਏ ਆ ਜੀ ਉਹ
0: ਤੇ,
1: ਔਰ ਇਹ ਇਸ਼ੂ ਨੂੰ ਜਿਹੜਾ ਆ ਉਹ ਗਰਮ ਕਰਨਗੇ ਜੀ ਪੂਰਾ। ਹਾਂਜੀ, ਉਧਰੋਂ ਕਾਕਰੋਚ ਜਨਤਾ ਪਾਰਟੀ ਵੀ ਜਿਹੜੀ ਆ ਉਹ ਵੀ ਨਾਲ ਆ ਗਈ ਹੈਗੀ ਆ ਜੀ, ਉਹ ਵੀ ਇਸ ਇਸ਼ੂ ਦੇ ਉੱਤੇ ਆਪਣਾ ਜਿਹੜਾ ਆ ਉਹਨਾਂ ਨੇ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ ਹੀ ਆ ਜੀ। ਉਧਰੋਂ ਯੂਥ ਜਿਹੜਾ ਹੈਗਾ, ਮੈਂ LPU ਦਾ ਜਿਹੜਾ ਉਹ ਦੱਸਣਾ ਸੀਗਾ ਜੀ ਵੀ LPU ਦਾ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਉਹਦੇ ਤੇ ਸੈਂਟਰ ਦਾ ਜਵਾਬ ਆ ਗਿਆ ਜੀ, ਉਹ ਕਹਿੰਦੇ ਹੈਗੇ ਆ ਜੀ ਵੀ ਸਾਰਾ ਜੋ ਕੁਛ ਹੋਇਆ ਜੀ ਇੱਥੇ ਬਾਹਰੀ ਬੰਦਿਆਂ ਨੇ ਜਿਹੜਾ ਆ ਡਿਜ਼ਾਈਨ ਦੇ ਥਰੂ ਕੀਤਾ ਹੈਗਾ ਜੀ, ਤੇ ਸਿਰਫ ਇੱਕ ਸੀਕ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ, ਰੈਪੂਟੇਸ਼ਨ ਯੂਨੀਵਰਸਿਟੀ ਦੇ ਨੂੰ ਖਰਾਬ ਕਰਨ ਦੀ ਇੰਟੈਂਸ਼ਨ ਦੇ ਨਾਲ ਇਹ ਸਾਰਾ ਕੁਛ ਹੋਇਆ ਜੀ, ਜਦ ਕਿ ਨਾ ਤਾਂ ਕੋਈ ਵਿਕਟਿਮ ਹੈਗਾ ਆ ਜੀ, ਨਾ ਕੋਈ ਡੈਡ ਬੋਡੀ ਆ, ਨਾ ਕੋਈ ਵਿਕਟਿਮ ਆ ਤੇ ਨਾ ਕੋਈ ਪੇਰੈਂਟਸ ਆ, ਉਹ ਜਿਹੜਾ ਵੀ ਆ ਕੇ ਕੰਪਲੇਂਟ ਫਾਈਲ ਕਰੇ ਜੀ। ਸੋ ਇਸ ਕਰਕੇ ਜਿਹੜਾ ਆ ਇਹਦੀ ਮਨਿਊਟਲੀ ਇਨਕੁਆਇਰੀ ਮੇਰਾ ਖਿਆਲ ਹੋਊਗੀ ਜੀ, ਅੱਗੇ ਹੋ ਸਕਦਾ ਹੈਗਾ ਆ ਜੀ ਭਾਵੇਂ ਸੈਂਟਰ ਏਜੰਸੀ ਨੂੰ ਹੀ ਦੇ ਦੇਣ ਜੀ।
0: ਬਿਲਕੁਲ ਹੈ ਜੀ। ਪਰ ਸੈਣੀ ਸਾਹਿਬ ਅੱਜ ਅਮਿਤ ਸ਼ਾਹ ਹੁਣੀ ਜਲੰਧਰ ਦੇ ਵਿੱਚ ਹੀ ਹਾਜ਼ਰ ਸਨ, ਇਹਦੇ ਉੱਤੇ ਕੋਈ ਦੋ ਸ਼ਬਦ ਤੱਕ ਨਹੀਂ ਬੋਲਿਆ ਜੀ। ਨਾਲ ਉਹਨਾਂ ਦੇ ਆਪਣੇ ਇਸ ਯੂਨੀਵਰਸਿਟੀ ਦੇ ਕਰਤਾ ਧਰਤਾ ਵੀ ਨਜ਼ਰ ਆਏ ਨੇ।
1: ਪਰ ਇਹ ਉਹਨਾਂ ਨੂੰ ਹੋਮਵਰਕ ਹੈ ਨਹੀਂ ਹੈਗਾ ਜੀ। ਮੈਂ ਤਦੇ ਤਾਂ ਉਹਨਾਂ ਦੀ ਸਾਰੀ ਮੈਂ ਤਾਂ ਸਾਰੀ ਮਤਲਬ ਜਿਹੜੇ ਹੈਗੇ ਆ ਉਹਨਾਂ ਦੇ ਆਉਣ ਦਾ ਜਾਣ ਦਾ ਸਾਰਾ ਕੁਛ ਜਿਹੜਾ ਹੈਗਾ ਆ ਵੀ ਮੈਨੂੰ ਮੀਨਿੰਗਲੈਸ ਲੱਗਿਆ। ਮੈਨੂੰ ਨਹੀਂ ਲੱਗਦਾ ਹੈਗਾ, ਪਹਿਲਾਂ ਭਾਜਪਾ ਦੀ ਰੈਲੀ ਵੀ ਏਦਾਂ ਦੀ ਗਈ ਆ ਫਲੋਪ, ਤੇ ਹੁਣ ਉਹਨਾਂ ਦੇ ਆ ਕੇ ਜਿਹੜਾ ਜਾਣਾ ਵੀ ਜਿਹੜਾ ਆ ਕੋਈ ਪੰਜਾਬ ਨੂੰ ਇਮਪ੍ਰੈਸ ਨਹੀਂ ਕਰ ਸਕੇ। ਮੈਂ ਤਾਂ ਕਿਹਾ ਨਾ ਜੀ ਇੱਕ ਆਉਂਦਿਆਂ ਨਾਲ ਹੀ ਇੱਕ ਗੱਲ ਕਹਿ ਦਿੰਦੇ, ਹਾਂ ਜੀ ਵੀ ਤੁਹਾਡੇ ਜਿਹੜੇ ਆ ਸਿੱਖ ਇਸ਼ੂਜ ਹੈਗੇ ਆ ਜਾਂ ਸਟੇਟ ਇਸ਼ੂਜ ਆ ਉਹਨਾਂ ਨੂੰ ਅਸੀਂ ਛੇਤੀ ਤੋਂ ਛੇਤੀ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਦੇਖ ਵੀ ਲਿਓ, ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਵੀ ਮਿਲ ਜਾਣਗੇ। ਸਾਡੀ ਸਰਕਾਰ ਆ ਗਈ ਤੇ ਤੁਹਾਡੇ ਸਾਰੇ ਇਸ਼ੂ ਰਿਜ਼ੋਲਵ ਕਰ ਦਿਆਂਗੇ। ਆ ਕੱਲਾ ਜਿਹੜਾ ਨਸ਼ਾ ਰੌਲਾ ਪਾ ਕੇ ਚੱਲ ਗਏ, ਨਸ਼ਾ ਦੱਸਦਾ ਪੰਜਾਬ ਰਵਾਇਤੀ ਨਸ਼ੇ ਖਾਂਦਾ ਹੈ ਤੇ ਮੁੜ ਕੇ ਫਿਰ ਰਹਿੰਦਾ ਪੰਜਾਬ ਜਿਹੜਾ ਦੂਜਾ ਖਾਂਦਾ। ਤੁਸੀਂ ਸਾਰਿਆਂ ਤੇ ਹੀ ਪਾਬੰਦੀ ਲਾ ਦਿਓਗੇ ਜੀ ਤੇ ਤੁਹਾਨੂੰ ਵੋਟ ਕੇ ਨਿਭਾਉਣੀ ਆ ਜੀ। ਤੇ ਇਸ ਕਰਕੇ ਵਿਦਆਊਟ ਐਨੀ ਹੋਮਵਰਕ ਸੀ ਜੀ ਉਹ ਰੈਲੀ ਜੀ, ਮੈਂ ਮਤਲਬ ਇਸ ਚੀਜ਼ ਨੂੰ ਮੰਨਦਾ ਜੀ। ਤੇ ਮੈਨੂੰ ਲੱਗਦਾ ਵੀ ਨੀ ਵੀ ਇਹਨਾਂ ਨੂੰ ਕੋਈ ਵੋਟ ਇਸ ਤਰੀਕੇ ਨਾਲ ਪੈਣੀ ਹੈਗੀ ਜੀ, ਜਦ ਤੱਕ ਇਹ ਚੀਜ਼ ਨੂੰ ਮੁੱਦਿਆਂ ਨੂੰ ਅੰਡਰਸਟੈਂਡ ਨਹੀਂ ਕਰਨਗੇ ਜੀ, ਜਾਂ ਪੰਜਾਬੀਆਂ ਦੀ ਸਾਈਕੀ ਨੂੰ ਅੰਡਰਸਟੈਂਡ ਨਹੀਂ ਕਰਨਗੇ ਜੀ। ਬਿਲਕੁਲ ਸਰ, ਬਿਲਕੁਲ ਜੀ। ਥੈਂਕ ਯੂ ਸਰ,
0: ਥੈਂਕ ਯੂ ਸੈਣੀ ਸਾਹਿਬ, ਸਮਾਂ ਦੇਣ ਦੇ ਲਈ ਸ਼ੁਕਰੀਆ, ਸ਼ੁਕਰੀਆ, ਥੈਂਕ ਯੂ,
1: ਥੈਂਕ ਯੂ ਜੀ, ਸ਼ੁਕਰੀਆ, ਸ਼ੁਕਰੀਆ, ਗ੍ਰੇਟਫੁਲ ਸਰ, ਸਤਿ ਸ਼੍ਰੀ ਅਕਾਲ
0: ਜੀ। ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਵੱਖਰੇ ਵੱਖਰੇ ਇਸ਼ੂਆਂ ਦੇ ਉੱਤੇ, ਤੁਹਾਡੇ ਵੀ ਵਿਚਾਰ ਨਾਲ ਦੀ ਨਾਲ ਆ ਰਹੇ ਨੇ। ਸਾਰੇ ਦੋਸਤਾਂ ਦਾ ਸਵਾਗਤ ਹੈ। ਜਲੌਰ ਸਿੰਘ ਬਾਈ ਜੀ, ਮੰਨ ਲਵੋ ਕਹਿੰਦੇ ਸਾਰੇ ਮਾੜੇ ਫਿਰ ਇਲਾਜ ਵੀ, ਦੱਸੋ ਔਲਖ ਸਾਹਿਬ ਕੋਈ ਤਾਂ ਚੁਣਨਾ ਪਵੇਗਾ ਜੀ ਇਹਨਾਂ ਦੇ ਵਿੱਚੋਂ। ਤੇ ਇਸੇ ਤਰ੍ਹਾਂ ਹੀ ਗੁਰੀ ਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਉਹਨਾਂ ਨੂੰ ਵੀ ਅੱਗੇ ਜਾ ਕੇ ਲਵਾਂਗੇ। ਤੇ ਅੱਗੇ ਬਹੁਤ ਸਾਰੇ ਸੁਨੇਹੇ ਮੁਕੱਦਰ ਜੀ ਦੇ ਵੀ ਨੇ ਤੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ। ਆਖਰ ਦੇ ਵਿੱਚ ਦੋਸਤੋ ਮੈਂ ਜ਼ਰੂਰ ਸੁਨੇਹੇ ਲੈ ਲਾਂਗਾ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਲਾਈਨਾਂ ਖੁੱਲੀਆਂ ਨੇ, ਕਾਲ ਕਰ ਸਕਦੇ ਹੋ, ਨਾਲ ਜੁੜ ਸਕਦੇ ਹੋ ਤੇ ਸਾਂਝ ਪਾ ਸਕਦੇ ਹੋ। ਤੁਹਾਡੇ ਮਨ ਦੇ ਵਿੱਚ ਵੀ ਕੋਈ ਵਿਚਾਰ ਜਿਹੜੇ ਨੇ ਉਪਜ ਰਹੇ ਨੇ ਜਾਂ ਉਬਾਲੇ ਮਾਰ ਰਹੇ ਨੇ ਜੀ ਤਾਂ ਜ਼ਰੂਰ ਨਿੱਘਾ ਸਵਾਗਤ ਹੈ। ਇਸੇ ਕਰਕੇ ਆਪਣਾ ਮਨ 'ਚ ਇਹ ਜਿਹੜੀ ਆ ਲਾਈਨ ਤੁਹਾਡੇ ਲਈ ਮੁਹੱਈਆ ਕਰਵਾਈ ਹੋਈ ਹੈ। ਹਰ ਕੋਈ ਆ ਵਿਅਕਤੀ, ਸਰੋਤਾ, ਪਰਿਵਾਰ ਦਾ ਮੈਂਬਰ, ਹੋਰ ਕੋਈ ਵੀ ਚਾਹੇ ਆਪਣੇ ਪਰਿਵਾਰ ਦੇ ਮੈਂਬਰ ਦੇ ਵਿੱਚ ਨਹੀਂ ਵੀ ਹੈ ਦੁਆਬਾ ਰੇਡੀਓ ਦੇ, ਤਾਂ ਉਹ ਵੀ ਆਪਣੇ ਆ ਕੇ ਜਜ਼ਬਾਤ ਤੇ ਉੱਤੇ ਗੱਲਬਾਤ ਜ਼ਰੂਰ ਕਰ ਸਕਦਾ ਹੈ। ਅਗਲੀਆਂ ਖ਼ਬਰਾਂ ਦੇ ਵੱਲ ਨੂੰ ਵੱਧਦਿਆਂ ਤੇ ਦੋਸਤੋ ਆਪਣੇ ਨਾਲ ਮੁਹੰਮਦ ਜੀ ਜੁੜ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਤੇ ਥੋੜਾ ਜਿਹਾ ਮਾਹੌਲ ਬਦਲਣ ਦੀ ਕੋਸ਼ਿਸ਼ ਕਰਨਗੇ ਲੱਗਦਾ। ਤੇ ਉਸ ਤੋਂ ਬਾਅਦ ਫਿਰ ਜਸ਼ਨ ਮਨਾਉਂਦੇ ਆ ਨਾਲ ਆਜ਼ਾਦ ਹੋ ਗਿਆ ਇਰਾਕ ਹੈ ਤੇ ਅਮਰੀਕਾ ਨੇ 20 ਸਾਲ ਦੇ ਬਾਅਦ ਵਾਪਸੀ ਕਰ ਲਈ ਹੈ ਤੇ ਵਾਪਸ ਸੱਦ ਲਈ ਹੈ ਉੱਥੇ ਦੀ ਫੌਜ ਜਿਹੜੀ ਅਮਰੀਕਨ ਫੌਜ ਉੱਥੇ ਬੈਠੀ ਸੀ। ਤੇ ਇਸ ਤਰ੍ਹਾਂ ਦੇ ਮੁੱਦੇ ਅੱਗੇ ਜਾ ਕੇ ਵਿਚਾਰਦੇ ਆ। ਤੇ ਮੁਹੰਮਦ ਜੀ, ਜੀ ਨੂੰ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
4: ਜੀ ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ, ਮਾਨਮਤੀ ਸੋਤੇ ਵੀ ਜਿਹੜਾ ਹੈਗਾ ਜਿੰਦੇ ਵਾਸਤੇ ਰਹਿਣ ਤੇ ਜੀ ਪਰਮਿਸ਼ਨ ਚੜ੍ਹਦੀ ਕਲਾ ਚ ਰਵੀ ਦਿੱਲੀ ਤੋਂ ਆਵਾਂ।
0: ਥੈਂਕ ਯੂ ਜੀ, ਥੈਂਕ ਯੂ
4: ਜੀ, ਜੀ ਆਲਵੀਸ ਵੈਲਕਮ। ਤੇ ਬੜਾ ਸੋਹਣਾ ਸੋਹਣੀ ਗੱਲਬਾਤ ਹੋਈ ਆ। ਬਿਲਕੁਲ ਸੂਰਤੇ ਹਾਲ ਜਿਹੜੀ ਹੈਗੀ ਆ ਜੋ ਇਸ ਵੇਲੇ ਮੌਜੂਦਾ ਹੈਗੀ ਆ ਉਹ ਸਾਰਿਆਂ ਦੇ ਸਾਹਮਣੇ ਹੈ
0: ਜੀ।
4: ਮਸਲੇ ਮਸਾਇਲ ਵੀ ਹੈ ਆ,
0: ਬਿਲਕੁਲ
4: ਗੱਲ ਤਾਂ ਇਹੋ ਹੀ ਹੈਗਾ। ਹੁਣ ਆਪਾਂ ਨਾ ਜੇ ਹੁਣ ਆਪਾਂ ਕਰੀ ਤਾਂ ਜਾਂਦੇ ਵੀ ਆਹ ਵੀ ਮਸਲਾ ਹੈਗਾ, ਆਹ ਵੀ ਗੱਲ ਤਾਂ ਇਹ ਹੈਗਾ ਵੀ ਸੋਲੂਸ਼ਨ ਵੀ
0: ਬਿਲਕੁਲ ਬਿਲਕੁਲ
4: ਇਹੋ ਹੀ ਆ, ਕਿਉਂਕਿ ਉਹ ਤਾਂ ਵਿੱਚ ਵਿਚਾਲੇ ਹੀ ਰਹਿ ਜਾਂਦਾ ਹੈਗਾ, ਸੋਲੂਸ਼ਨ ਵੀ ਕਰੋ। ਹੁਣ ਜਿਵੇਂ ਗੱਲਾਂ ਰੈਲੀਆਂ ਦਾ ਵੀ ਅਜੇ ਰਾਜਨ ਸੈਣੀ ਸਾਹਿਬ ਕਹਿ ਰਹੇ ਸੀ ਹੁਣੇ ਹੁਣੇ ਪੀ ਦਾ ਵੀ ਰੈਲੀਆਂ ਵੀ ਹੋਈ ਜਾਂਦੀਆਂ
0: ਜੀ,
4: ਉਹ ਰੈਲੀ ਦੇ ਤਾਂ ਹੀ ਉਹ ਰੈਲੀ ਦਾ ਕੁਛ ਜਿਹੜਾ ਹੈਗਾ ਜਿਹੜਾ ਮਕਸਦ ਪੂਰ ਹੋਵੇਗਾ
0: ਤੇ
4: ਬਈ ਕੁਛ ਕਰਕੇ ਵੀ ਜਾਓ ਹਨਾ
0: ਹੈਗਾ
4: ਕੋਈ ਜਿਹੜਾ ਹੈਗਾ। ਫਿਰ ਅਸੀਂ ਵੀ ਇਹੋ ਹੀ ਕਹਿੰਦੇ ਰਹਿੰਦੇ ਵੀ ਆਵਾਮ ਦਾ ਜਿਹੜਾ ਹੈਗਾ ਕੋਈ ਸੁੱਖ ਦਾ ਸਾਹ ਲੱਭੇ, ਕੋਈ ਉਹਨਾਂ ਦੇ ਵੀ ਪੱਖ ਦੇ ਵਿੱਚ ਕੋਈ ਗੱਲ ਕਵੋ ਜਿਹੜਾ ਹੈਗਾ ਜਾਂ ਉਹਨਾਂ ਦੇ
0: ਜਿਹੜੇ ਹੈਗੇ
4: ਉਹਨਾਂ ਜਿਹੀਆਂ ਗੱਲਾਂ ਕਰੋ ਹਨਾ, ਤਾਂ ਫਿਰ ਹੀ ਜਿਹੜਾ ਹੈਗਾ ਕਿਸੇ ਪਾਸੇ ਗੱਲ ਲੱਗਦੀ। ਹੁਣ ਚਲੋ ਦੁਆਵਾਂ ਸਾਡੀਆਂ ਹੈਗੀਆਂ, ਕੋਈ ਨਾ ਕੋਈ ਜ਼ਰੂਰ ਜਿਹੜਾ ਹੈਗਾ ਵਕਤ ਦੀ ਆਵਾਜ਼ ਹੈਗੀ ਆ, ਕੋਈ ਨਾ ਕੋਈ ਸ਼ਖਸ ਜ਼ਰੂਰ ਆਵੇ ਜਿਹੜਾ ਹੈਗਾ ਉਹ ਸਾਰੇ ਪਾਸੇ ਸ਼ਾਂਤੀ ਹੋ ਜਾਵੇ ਤੇ ਸਹੀ ਢੰਗ ਦੇ ਨਾਲ ਸਿਸਟਮ ਚੱਲੇ ਜਿਹੜਾ ਹੈਗਾ
0: ਜੀ। ਬਿਲਕੁਲ
4: ਸਾਡੀਆਂ ਦੁਆਵਾਂ ਹੈਗੀਆਂ ਜੀ, ਬਿਲਕੁਲ
0: ਜੀ।
4: ਤੇ ਚਲੋ ਫਿਰ ਰੂਹਦਾਰੀ ਕਰ ਲਈਏ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਥੋੜਾ
0: ਜਿਹਾ ਜ਼ਰੂਰ ਜ਼ਰੂਰ ਬਣਾ ਦਵਾਂ
4: ਜੀ, ਗਜ਼ਲ ਟਾਈਪ ਹੀ ਹੈਗਾ।
0: ਆਉਣ ਦਿਓ ਜੀ, ਆਉਣ ਦਿਓ ਜੀ
4: ਜੀ।

0: ਦਰਾਂ ਉਸਾਉਂਦੇ ਜਿਨ੍ਹਾਂ ਨੂੰ ਤੰਗ ਸੱਜਣਾ ਦੀ ਕਥੇ ਸੁੱਖਾਂ ਦੀਆਂ ਨੀਂਦਰਾਂ ਨਾ
1: ਵਾਹ ਵਾਹ
0: ਸੌਂਦੇ
1: ਜੀ।
0: ਐਵੇਂ।

0: शालारेने परी तो खाली।
1: क्या बात है,
0: थैंक यू सो मच,
1: क्या बात है जी। नजारा आ
0: शुक्रिया।
1: गया दोस्तों दे सुनेहे, ते तुसी सानू बखरी ही दुनिया दे विच लै गए जी, किथे सियासत लड़ाइयां झगड़े खून खराबे, एक दूसरे दे उत्ते तोहमता ते दूसरे पासे प्यार मोहब्बत दा स्वर्ग दी गल, ते स्वर्ग दे विच सानू नरक चो कढ के स्वर्ग च लै के चले हो जी।
0: शुक्रिया भी तू
1: हां जी
0: कंदर
1: मामा जी,
0: जी, थैंक यू
1: नजारा
0: सो
1: आ
0: मच,
1: गया जी, सच्ची
0: हमेशा
1: गल है।
0: हमेशा जींदे वास्ते रहो,
1: थैंक यू जी,
0: थैंक यू सो
1: थैंक
0: मच।
1: यू, सत श्री अकाल जी, शुक्रिया जी। जी दोस्तों, इस जी दुबई तो मोहम्मद जी, क्या बात है, नजारा बन गए ने, दोस्त भी पूरा एप्रीशिएट कर रहे ने, ते बहुत बहुत शुक्रिया सारे दोस्तों दा। ते लो दोस्तों, विदेशी खबरां दे वल नूं दबा दबा भजदे आ, समा भी बड़ी तेजी दे नाल भजदा जांदा, 20-25 मिंट आपां होर लाउणे आ जे। ते खुशी दी गल इह वी है कि इराक दे विच इन्ना कुछ करन तों बाद, होण तों बाद, दबदबा जां लड़ाइयां झगड़े होण तों बाद, अमेरिका हुण वापसी कर रहा, चाहे अफगानिस्तान तों कीती है ते वापसी हो चुकी है हुण, ते सद लई वापस पहुंच अमेरिका ने 20 साल दे बाद। अमेरिकी फौज बुधवार 30 सितंबर 2026 तक अज जानी इराक दे विच अपने आखिरी फौजी अड्डिया नूं खाली करके पूरी तरह बाहर निकल रही है। इस दे नाल ही इराक दे विच 20 सालां तों वध समय तों चली आ रही जिहड़ी है अमेरिकी फौजी मौजूदगी दा अंत हो गया है। इस वापसी दी योजना 2024 जिहड़ी सी विच उस समय दे अमेरिकी राष्ट्रपति जो बाइडन दे शासन काल दे दौरान तय कीती गई सी, जिस नूं हुण डोनल्ड ट्रंप दे प्रशासन दे वल्लों अंतम रूप दित्ता गया। सैनी साहब एक मिनट होल्ड रखना, मैं खबर कंप्लीट कर लवां। ईरान ते उसदे हमायती जिहड़े ने शिया अतवादी धड़िया ने इराक दे विच अमेरिकी फौज दी इस वापसी नूं अपनी वड्डी इतिहासक जित दस्सिया। इराक दे विच इस्लामिक जिहड़ी है रेजिस्टेंस दे कमांडर अबू मुजतबा अल जासीरी ने कहा है कि यह इराक की जित है, इतिहास के अमेरिकी कब्जे का जिहड़ा काला पन्ना बंद हो रहा है। इराकी सुरक्षा माहरां दे अनुसार अमेरिकी फौज जिहड़ी है उहदे जाण दे नाल इराक दे विच जो खालीपन पैदा होवेगा उसका जिहड़ा सीधा फायदा है ईरान नूं मिलेगा, क्योंकि अमेरिकी फौज खेतर दे विच ईरानी प्रभाव नूं रोकण लई इक संतुलन दा जिहड़ा सी काम करदी सी। उथे कई माहरां दा यह भी मनना है, कहना है कि इराक अजे अपने दम दे उत्ते पूरी सुरक्षा की जिम्मेवारी सांभण दे लई तैयार नहीं है। कुरदिश जिहड़े लोग ने उत्थे दे, चाहे वह तुर्किश कुरदिश ने ते चाहे अपने इराकी कुरदिश ने, जो अपना खिता मंगदे ने। कुरदिश कमांडर सिरवान बारजानी ने दस्सिया कि अमेरिकी वापसी की खबर तो बाद पिछले 2 हफ्तियां तो ISIS दे स्लीपर सैलां दीयां गतिविधियां दे विच तेजी देखी गई है, ते इराक नूं अमेरिकी इंटैलीजेंस ड्रोन सपोर्ट अते लॉजिस्टिक मदद बंद होण दे नाल ISIS नूं मुड़ संगठित होण दा मौका मिल सकदा है। उत्थे ही किरकूक दे जिहड़े सीनियर सुरक्षा अधिकारी कर्नल खालिद अल ਬਿਆਤੀ ਦਾ ਅਨੁਸਾਰ ਜਿਹੜਾ ISIS ਇਸ ਵਾਪਸੀ ਦੇ ਦੌਰਾਨ ਵੱਡੇ ਆਤਮਘਾਤੀ ਹਮਲੇ ਕਰਨ ਦੀ ਜਿਹੜੀ ਹੈ ਫਰਾਕ ਦੇ ਵਿੱਚ ਵੀ ਦੱਸੀ ਗਈ ਹੈ। ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਜੀ।
2: ਹਾਂਜੀ, ਮਾਫੀ ਜੀ, ਮੈਨੂੰ
1: ਆਉਣਾ ਕੋਈ
2: ਪਿਆ,
1: ਗੱਲ ਨਹੀਂ,
2: ਜ਼ਰੂਰੀ
1: ਜੀ
2: ਸੀਗਾ। ਹਾਂਜੀ, ਮੈਂ ਤਾਂ ਜੀ ਮੁਹੰਮਦ ਸਾਹਿਬ ਦਾ ਜਿਹੜਾ ਸ਼ੁਕਰੀਆ ਅਦਾ ਕਰਨ ਆਇਆ ਸੀਗਾ ਜੀ, ਨਜ਼ਾਰਾ ਆ ਗਿਆ ਸਰ, ਅੱਜ ਤਾਂ ਰੂਹ ਰਾਜੀ ਹੋ ਗਈ।
1: ਬਿਲਕੁਲ
2: ਧਰਮ ਨਾਲ ਸੱਚੀ ਗੱਲ ਆ ਵੀ ਮੈਂ ਨਾ ਹੁਣ ਇੱਕ ਵਾਰੀ ਰਿਪੀਟ ਦੇ ਉੱਤੇ ਫੇਰ ਸੁਣ ਕੇ ਤੇ ਫੇਰ ਸੁਣਾ ਜੀ, ਤੇ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ। ਤੇ ਦੂਜਾ ਪਾਰੇ ਸਾਹਿਬ ਜਿਹੜਾ ਹੈਗਾ, ਮੇਰੇ ਖਿਆਲ ਤੁਸੀਂ AI ਵਗੈਰਾ ਤਾਂ ਜਾਣਦੇ ਹੀ ਹੈਗੇ ਆ ਜੀ, ਤੇ ਮੈਂ ਦੇਖਿਆ ਤੁਸੀਂ ਜਿਹੜਾ ਹੈਗਾ ਆ ਬਈ ਸਰਦੀ ਆ ਗਈ ਆ ਤੇ ਤੁਸੀਂ ਆ ਕੋਟੀ ਕੋਟੀ ਪਾ ਕੇ ਪ੍ਰੋਗਰਾਮ ਕਰਦੇ ਆ ਜੀ, ਤੇ ਮੇਰੀ ਫੋਟੋ ਤੁਸੀਂ ਇਕੱਲੀ ਕਮੀਜ਼ ਨਾਲ ਲਾਈ, ਇੰਨਾ ਗਰੀਬ ਨਾ ਕਰੋ, ਭਾਵਾਂ AI ਨਾਲ ਹੀ ਕੋਟੀ ਪਾ ਦਿਓ, ਨਹੀਂ ਤਾਂ ਮੇਰੇ ਕੋਟ ਵਾਲੀ ਫੋਟੋ ਲਾ ਲਓ ਜੀ, ਮੈਨੂੰ ਠੰਡ ਬਹੁਤ ਲੱਗਦੀ ਹੈ ਜੀ ਏਦਾਂ ਦੀ ਫੋਟੋ ਦੇਖ ਕੇ।
1: ਤੁਸੀਂ ਹਨਾ ਇਦਾਂ ਕਰੋ, ਤੁਸੀਂ ਆ ਤੁਸੀਂ ਗਰਮੀਆਂ ਦੇ ਵਿੱਚ ਹੀ ਕੋਟ ਪਾ ਕੇ ਤੇ ਫੋਟੋ ਖਿਚਾ ਕੇ ਭੇਜੋ ਜੀ।
2: ਤੁਸੀਂ ਗਰਮੀਆਂ ਚ ਮੇਰੇ ਕੋਟ ਪਵਾਈ ਰੱਖਿਆ ਤੇ ਸਰਦੀਆਂ ਦੇ ਵਿੱਚ ਮੇਰੀ ਕੱਲੀ ਕਮੀਜ਼ ਆ, ਤੇ ਮੈਂ ਦੇਖ ਕੇ ਜਿਹੜਾ ਹੈਗਾ, ਮੈਂ ਕਿਹਾ ਯਾਰ ਸਾਰੇ ਸੋਚਣਗੇ ਕਿ ਵੀ ਬੰਦਾ ਜਿਹੜਾ ਹੈਗਾ ਆ ਇਹਦੇ ਕੋਲ ਤਾਂ ਕੋਟੀ ਵੀ ਹੈ ਨਹੀਂ, ਨਹੀਂ ਤਾਂ ਆਪਣੀ ਕੋਟੀ ਲਾ ਕੇ ਪਾ ਦਿਆ ਕਰੋ। ਹਾਂਜੀ, ਥੈਂਕ ਯੂ ਸਰ, ਸ਼ੁਕਰੀਆ ਜੀ, ਥੈਂਕ ਯੂ, ਗ੍ਰੇਟਫੁਲ,
1: ਸ਼ੁਕਰੀਆ ਜੀ, ਸ਼ੁਕਰੀਆ ਜੀ। ਜੀ ਦੋਸਤੋ, ਤੇ ਬ੍ਰਿਟਿਸ਼ ਸਿੱਖ ਗੱਲਬਾਤ ਕਰਦੇ ਆ। ਬ੍ਰਿਟਿਸ਼ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਘਟਨਾ ਵਾਪਰੀ ਸੀਗੀ, ਜਿਹੜਾ ਕਿ ਇੱਕ ਕਤਲ ਵਿਕਰਮ ਦਿਗਵਾ ਜਿਹੜਾ ਸੀ ਨਾਮ ਦਾ ਲੜਕਾ ਸੀਗਾ, ਉਹਨੇ ਇੱਕ ਗੋਰਾ ਆਦਮੀ ਜਿਹੜਾ ਸੀ ਉਹਦਾ ਕਤਲ ਕਰ ਦਿੱਤਾ ਸੀ, ਤੇ ਉਹਦੇ ਵਿੱਚ ਹੁਣ ਜਿਹੜਾ ਉਹਨੂੰ ਉਮਰ ਕੈਦ ਦੀ ਸਜ਼ਾ ਦੇ ਖਿਲਾਫ਼ ਅਪੀਲ ਦੀ ਇਜਾਜ਼ਤ ਮਿਲ ਗਈ ਹੈ। ਦੱਖਣੀ ਪੂਰਬੀ ਇੰਗਲੈਂਡ ਦੇ ਵਿਚ 18 ਸਾਲਾਂ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਚ ਉਮਰ ਕੈਦ ਦੀ ਸਜ਼ਾ ਦੇ ਵਾਲੇ 23 ਸਾਲਾਂ ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਮੰਗਲਵਾਰ ਕੱਲ ਬੀਤੇ ਦੇ ਵਿਚ ਆਪਣੀ ਸਜ਼ਾ ਦੇ ਖਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਵਿਕਰਮ ਦਿਗਵਾ ਨੂੰ ਜਿਹੜਾ ਸੀ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸਨੇ ਅਦਾਲਤ ਦੇ ਵਿਚ ਆਪਣੇ ਬਚਾਅ ਦੇ ਲਈ ਧਾਰਮਿਕ ਕਾਰਨਾਂ ਦੀਆਂ ਜਿਹੜੀਆਂ ਦਲੀਲਾਂ ਦਿੱਤੀਆਂ ਤੇ ਉਸਨੇ ਕਿਹਾ ਸੀ ਕਿ ਉਸਦੇ ਕੋਲ ਕਿਰਪਾਨ ਸੀਗੀ ਨਾ ਕਿ ਚਾਕੂ, ਜਿਸ ਨੂੰ ਜਿਹੜਾ ਸਿੱਖ ਬਰਤਾਨੀਆ ਦੇ ਵਿਚ ਕਾਨੂੰਨੀ ਤੌਰ ਦੇ ਉੱਤੇ ਆਪਣੇ ਕੋਲ ਰੱਖ ਸਕਦੇ ਨੇ। ਅਦਾਲਤ ਦੇ ਮੁਤਾਬਕ ਹੈਨਰੀ ਨੇ ਦਿਗਵਾ ਨੂੰ ਜਿਹੜਾ ਸੀ ਸਿਰਫ਼ ਉਹ ਪੁੱਛਿਆ ਸੀ ਕਿ ਤੁਸੀਂ ਬੁਰੇ ਆਦਮੀ ਹੋ। ਦਿਗਵਾ ਦੇ ਵੱਲੋਂ ਉਸਨੇ ਉੱਤੇ ਜਿਹੜਾ ਨਸਲੀ ਟਿੱਪਣੀ ਕਰਨ ਦਾ ਦਾਅਵਾ ਅਦਾਲਤ ਨੇ ਜਿਹੜਾ ਰੱਦ ਕਰਤਾ ਸੀ ਤੇ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਦੇ ਵਿਚ ਸਾਊਥੈਂਪਟਨ ਦੇ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਜਿਹੜੀ ਸੀ ਉਹਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। ਅਦਾਲਤ ਦੇ ਮੁਤਾਬਕ ਨੋਵਾਕ ਜਿਹੜਾ ਸੀਗਾ ਪੋਰਟਸ ਵੁੱਡ ਦੇ ਵਿਚ ਰਾਤ ਬਾਹਰ ਬਿਤਾਉਣ ਮਗਰੋਂ ਘਰ ਪਰਤ ਰਿਹਾ ਸੀ ਜਦੋਂ ਦਿਗਵਾ ਨੇ ਉਸਦੇ ਉੱਤੇ 5 ਵਾਰ ਜਿਹੜਾ ਵਾਰ ਕੀਤੇ ਹੈ। ਜੂਨ ਦੇ ਵਿਚ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਪੈਰੋਲ ਦੇ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ ਘੱਟ 21 ਸਾਲ ਜੇਲ੍ਹ ਦੇ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਉਸਨੂੰ 5 ਨਵੰਬਰ ਨੂੰ ਕੋਰਟ ਆਫ਼ ਅਪੀਲ ਦੇ ਵਿਚ ਸਜ਼ਾ ਦੀ ਜਿਹੜੀ ਆ ਮਿਆਦ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਉਸਨੇ ਆਪਣੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਦੇ ਖਿਲਾਫ਼ ਵੀ ਅਪੀਲ ਕਰਨ ਦੀ ਅਰਜ਼ੀ ਦਿੱਤੀ ਹੈ ਜਿਸ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਫੈਸਲਾ ਜਿਹੜਾ ਕੀਤਾ ਜਾਵੇਗਾ। ਅਮਰੀਕਾ ਨੂੰ ਚਲੀਏ ਤੇ US ਇਰਾਨ ਜਿਹੜਾ ਹੈ ਸੈਕਸ਼ਨਸ ਲੱਗੇ ਨੇ, ਰੋਕਾਂ ਲਾ ਦਿੱਤੀਆਂ ਨੇ, ਕੁਝ ਪਾਬੰਦੀਆਂ ਲਾ ਦਿੱਤੀਆਂ ਨੇ। ਅਮਰੀਕਾ ਵੱਲੋਂ ਇਰਾਨ ਦੀ ਫੌਜੀ ਸਪਲਾਈ ਦੇ ਲਈ ਮਦਦ ਕਰਨ ਵਾਲਿਆਂ ਦੇ ਉੱਤੇ ਨਵੀਆਂ ਪਾਬੰਦੀਆਂ ਲੱਗੀਆਂ ਨੇ। ਅਮਰੀਕਾ ਨੇ ਅੱਜ ਅਜਿਹੇ ਵਿਅਕਤੀਆਂ ਤੇ ਕੰਪਨੀਆਂ ਖਿਲਾਫ਼ ਕਾਰਵਾਈ ਕੀਤੀ ਹੈ ਜਿਨ੍ਹਾਂ ਦੇ ਉੱਤੇ ਇਰਾਨ ਦੀ ਫੌਜੀ ਸਪਲਾਈ ਚੇਨ ਦੇ ਲਈ ਵਿੱਤੀ ਸਹਾਇਤਾ ਦੇਣ ਦੇ ਦੋਸ਼ ਲਾਏ ਗਏ ਨੇ ਤੇ ਟਰੰਪ ਪ੍ਰਸ਼ਾਸਨ ਵੱਲੋਂ ਇਰਾਨ ਦੇ ਖਿਲਾਫ਼ ਆਰਥਿਕ ਦਬਾਅ ਦੀ ਮੁਹਿੰਮ ਅੱਗੇ ਵਧਾਈ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਮੁੜ ਸ਼ੁਰੂ ਹੋਈ ਕੂਟਨੀਤਿਕ ਗੱਲਬਾਤ ਦੇ ਜਾਰੀ ਰਹਿਣ ਦੇ ਬਾਰੇ ਸਪਸ਼ਟਤਾ ਅਜੇ ਤੱਕ ਨਹੀਂ ਹੋਈ ਹੈ। ਅਮਰੀਕੀ ਖਜ਼ਾਨਾ ਵਿਭਾਗ ਦੀ ਹਾਲੀਆ ਕਾਰਵਾਈ ਪ੍ਰਸ਼ਾਸਨ ਦੀ ਆਪਰੇਸ਼ਨ ਇਕਨਾਮਿਕ ਆਊਟਕਾਸਟ ਮੁਹਿੰਮ ਦਾ ਹਿੱਸਾ ਹੈ ਤੇ ਇਹ ਜਿਹੜਾ ਇਸ ਮੁਹਿੰਮ ਦਾ ਉਦੇਸ਼ ਪਹਿਲਾਂ ਹੀ ਵੱਡੀਆਂ ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਇਹ ਜਿਹੜੀ ਹੈ ਇਰਾਨੀ ਸਰਕਾਰ ਦੇ ਲਈ ਮਹੱਤਵਪੂਰਨ ਵਿੱਤੀ ਸਹਾਰਿਆਂ ਨੂੰ ਖਤਮ ਕਰਨਾ ਹੈ, ਜਾਣੀ ਕਿ ਉਹਨਾਂ ਨੂੰ ਕਮਜ਼ੋਰ ਕਰ ਦਿਓ ਪੈਸੇ ਧੇਲੇ ਦੇ ਉੱਤੇ, ਕਿਉਂਕਿ ਬਹੁਤ ਵੱਡੇ ਉਹਦੇ ਉੱਤੇ ਜਿਹੜਾ ਇਕਨੋਮਿਕ ਇਫੈਕਟ ਜਿਹੜਾ ਉੱਥੇ ਪੈ ਰਿਹਾ। ਖਜ਼ਾਨਾ ਮੰਤਰੀ ਸਕਾਟ ਬੈਸਟ ਨੇ ਕਿਹਾ ਇਹਦੇ ਬਾਰੇ ਕਿ ਕਹਿੰਦੇ ਨੇ ਖਜ਼ਾਨਾ ਵਿਭਾਗ ਅਜਿਹੇ ਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਬਰਦਾਸ਼ਤ ਨਹੀਂ ਕਰੇਗਾ ਤੇ ਇਰਾਨ ਨੂੰ ਸਹੂਲਤ ਦੇਣ ਵਾਲਿਆਂ ਦੀ ਪਛਾਣ, ਉਨ੍ਹਾਂ ਦਾ ਪਰਦਾਫਾਸ਼ ਤੇ ਉਨ੍ਹਾਂ ਨੂੰ ਅਲੱਗ ਥਲੱਗ ਕਰਨਾ ਜਾਰੀ ਰੱਖੇਗਾ। ਇਰਾਨ ਜਿਹੜਾ ਹਾਂਗਕਾਂਗ ਅਤੇ ਪਾਕਿਸਤਾਨ ਦੇ ਵਿਚ ਸਥਿਤ 10 ਵਿਅਕਤੀਆਂ ਤੇ ਸੰਸਥਾਵਾਂ ਦੇ ਉੱਤੇ ਪਾਬੰਦੀਆਂ ਲਾਈਆਂ ਗਈਆਂ ਨੇ ਨਵੀਆਂ। ਅਮਰੀਕਾ ਨੇ ਉਨ੍ਹਾਂ ਦੇ ਉੱਤੇ ਇਰਾਨ ਦੇ ਰੱਖਿਆ ਮੰਤਰਾਲੇ ਲਈ ਹਥਿਆਰ ਅਤੇ ਹਥਿਆਰਾਂ ਦੇ ਪੁਰਜੇ ਹਾਸਲ ਕਰਨ ਦੇ ਵਿਚ ਮਦਦ ਕਰਨ ਦੇ ਦੋਸ਼ ਲਾਏ ਨੇ ਤੇ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਇਰਾਨ ਤੇ ਅਮਰੀਕਾ ਵਿਚਾਲੇ ਜੰਗ ਨੂੰ 7 ਦਿਨਾਂ ਜਿਹੜਾ 7 ਮਹੀਨੇ ਹੋ ਚੁੱਕੇ ਨੇ ਤੇ ਜੋ ਮਸਲਾ ਜਿਹੜਾ ਹਜੇ ਹੱਲ ਹੁੰਦਾ ਨਜ਼ਰ ਨਹੀਂ ਹੁੰਦਾ। ਦੂਸਰੇ ਪਾਸੇ ਟਰੰਪ ਦੇ ਨਵੇਂ ਹੀ ਬੋਲ ਜਿਹੜੇ ਨੇ ਕਈ ਵਾਰੀ ਉਹਨੂੰ ਸੁਰਖੀਆਂ ਦੇ ਵਿਚ ਲੈ ਆਉਂਦੇ ਆ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਬੋਲਦਾ ਕੀ ਆ, ਕਿਹਦੇ ਲਈ ਬੋਲ ਰਿਹਾ, ਕਰ ਕੀ ਕਰ ਰਿਹਾ, ਮੇਰਾ ਬਿਹੇਵ ਕੀ ਹੈ, ਮੇਰੀ ਬੋਡੀ ਲੈਂਗੁਏਜ ਕੀ ਕਹਿੰਦੀ ਹੈ ਤੇ ਮੇਰਾ ਦਿਮਾਗ ਜਿਹੜਾ ਉਹਦੇ ਨਾਲ ਮੇਲ ਨਹੀਂ ਖਾਂਦਾ। ਕਹਿੰਦਾ ਕਿ ਤੁਸੀਂ ਇੱਕ ਮੌਨਸਟਰ ਹੋ, ਇਹ ਗੱਲਬਾਤ ਕਹਿ ਦਿੱਤੀ ਹੈ ਗੂਗਲ ਦੇ ਜਿਹੜਾ ਸੁੰਦਰ ਪਿਚਾਈ ਨੂੰ ਜੋ ਕਿ CEO ਨੇ ਉੱਥੇ ਦੇ, ਤੇ ਅਜੀਬੋ ਗਰੀਬ ਜਿਹੜਾ ਕੰਪਲੀਮੈਂਟ ਉਹਨਾਂ ਨੂੰ ਦੇ ਦਿੱਤਾ। ਕਹਿੰਦਾ ਕਿ ਤੁਸੀਂ ਇੱਕ ਮੌਨਸਟਰ ਹੋ। ਆਪਣੇ ਬੇਬਾਗ ਅਤੇ ਅਨੋਖੇ ਬਿਆਨਾਂ ਦੇ ਲਈ ਮਸ਼ਹੂਰ ਅਮਰੀਕੀ ਰਾਸ਼ਟਰਪਤੀ ਟਰੰਪ ਇੱਕ ਵਾਰ ਫਿਰ ਚਰਚਾ ਦੇ ਵਿਚ ਆ ਗਿਆ। ਇਸ ਵਾਰ ਉਨ੍ਹਾਂ ਨੇ ਵਾਈਟ ਹਾਊਸ ਦੇ ਵਿਚ ਹੋਏ ਇੱਕ ਹਾਈ ਪ੍ਰੋਫਾਈਲ ਲੰਚ ਤੋਂ ਬਾਅਦ ਗੂਗਲ ਦੇ CEO ਸੁੰਦਰ ਪਿਚਾਈ ਬਾਰੇ ਇੱਕ ਅਜੀਬ ਜਿਹੜੀ ਤੇ ਦਿਲਚਸਪ ਟਿੱਪਣੀ ਕਰ ਦਿੱਤੀ। ਟਰੰਪ ਨੇ ਪਿਚਾਈ ਨੂੰ ਜਿਹੜਾ ਸਭ ਦੇ ਸਾਹਮਣੇ ਮੌਨਸਟਰ ਕਹਿ ਦਿੱਤਾ। ਇਸ ਤੋਂ ਬਾਅਦ ਇਹ ਦਿਲਚਸਪ ਵਾਕਿਆ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਪੂਰੇ ਮਾਮਲੇ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਕਿ ਟੈਕ ਜਗਤ ਦੇ ਜਿਹੜੇ ਨੇ ਦਿਗਜਾਂ ਦੇ ਨਾਲ ਹੋਈ ਇਸ ਮੀਟਿੰਗ ਤੋਂ ਬਾਅਦ ਟਰੰਪ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਤੇ ਇਸ ਦੇ ਦੌਰਾਨ ਹੀ ਸਾਰੇ ਟੈਕ ਦਿਗਜ ਉੱਥੇ ਖੜੇ ਸਨ। ਉਹ ਚਾਹੇ ਐਲਨ ਮਸਕ ਹੈ, ਚਾਹੇ ਹੋਰ ਬਹੁਤ ਵੱਡੇ ਵੱਡੇ ਲੋਕ ਜਿਹੜੇ ਕੰਪਨੀਆਂ ਚਲਾਉਂਦੇ ਹੈ ਉੱਥੇ ਮੌਜੂਦ ਸਨ। ਟਰੰਪ ਨੇ ਸੁੰਦਰ ਪਿਚਾਈ ਨੂੰ ਮੌਨਸਟਰ ਕਿਹਾ ਤੇ ਪਰ ਇਸ ਦੇ ਨਾਲ ਹੀ ਉਨ੍ਹਾਂ ਦੀ ਸਾਦਗੀ ਦੇ ਉੱਤੇ ਘੱਟ ਜਿਹੜਾ ਲਾਈ ਮਲਾਈਟ ਦੇ ਵਿੱਚ ਰਹਿਣ ਦੀ ਜਿਹੜੀ ਆਦਤ ਵੀ ਆਦਤ ਹੈ ਜਿਹੜੀ ਉਹਦੀ ਜੰਮ ਕੇ ਤਾਰੀਫ ਵੀ ਕੀਤੀ। ਵਾਈਟ ਹਾਊਸ ਦੇ ਵਿੱਚ ਟੈਕਨੋਲੋਜੀ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਨਾਲ ਲੰਚ ਤੋਂ ਬਾਅਦ ਜਦੋਂ ਟਰੰਪ ਪੱਤਰਕਾਰਾਂ ਦੇ ਨਾਲ ਗੱਲ ਕਰ ਰਹੇ ਸਨ ਤੇ ਉਹਨਾਂ ਨੇ ਸੁੰਦਰ ਪਿਚਾਈ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਆਦਮੀ ਇੱਕ ਮੌਨਸਟਰ ਹੈ ਤੇ ਕੋਈ ਇਸ ਨੂੰ ਜਾਣ ਦਾ ਧੱਕ ਨਹੀਂ ਹੈ। ਉਹਨਾਂ ਕਿਹਾ ਕਿ ਸ਼ਾਨਦਾਰ ਜ਼ਿੰਦਗੀ ਹੈ ਇਹਦੀ, ਇੱਕ ਮੌਨਸਟਰ ਹੋਣਾ ਤੇ ਇਸ ਤਰ੍ਹਾਂ ਮੀਡੀਆ ਦੇ ਉੱਤੇ ਜਨਤਾ ਦੇ ਸਾਹਮਣੇ ਨਾ ਆਉਣਾ ਪਵੇ। ਇਸ ਪੂਰੀ ਗੱਲਬਾਤ ਦੀ ਸ਼ੁਰੂਆਤ ਉਸ ਸਮੇਂ ਜਿਹੜੀ ਹੋਈ ਹੈ ਜਦੋਂ ਟਰੰਪ ਨੇ ਸੁੰਦਰ ਪਿਚਾਈ ਨੂੰ ਮੀਡੀਆ ਦੇ ਨਾਲ ਗੱਲਬਾਤ ਜਿਹੜੀ ਕੁਝ ਗੱਲ ਕਰਨ ਦੇ ਲਈ ਕਿਹਾ ਸੀਗਾ। ਜਿਵੇਂ ਹੀ ਗੂਗਲ ਦੇ ਸੀਈਓ ਨੇ ਜਵਾਬ ਦੇਣਾ ਸ਼ੁਰੂ ਕੀਤਾ ਤੇ ਟਰੰਪ ਨੇ ਉਹਨਾਂ ਨੂੰ ਵਿਚਕਾਰੋਂ ਹੀ ਰੋਕ ਦਿਆ। ਉੱਥੇ ਮੌਜੂਦ ਹੋਰ ਟੈਕ ਜਿਹੜੇ ਨੇ ਦਿਗਜਾਂ ਦੇ ਰੁਤਬੇ ਦਾ ਜ਼ਿਕਰ ਕੀਤਾ। ਇਸੇ ਦੌਰਾਨ ਗੱਲਾਂ ਬਾਤਾਂ ਪੱਤਰਕਾਰਾਂ ਨਾਲ ਕਰਦੇ ਹੋਏ ਇੱਕ ਹੋਰ ਦਿਲਚਸਪ ਵਾਕਿਆ ਵਾਪਰਿਆ ਉਸ ਵੇਲੇ ਸਾਹਮਣੇ ਆਇਆ ਜਦੋਂ ਟਰੰਪ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਇਹ ਲੋਕ ਕੌਣ ਨੇ, ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕ ਨੇ। ਇਸ ਤੋਂ ਬਾਅਦ ਪਿਚਾਈ ਦਾ ਨਾਮ ਲੈਂਦਿਆਂ ਉਹਨਾਂ ਕਿਹਾ ਕਿ ਤੁਹਾਨੂੰ ਸਿਰਫ ਇੰਨਾ ਜਾਣਨ ਦੀ ਜ਼ਰੂਰਤ ਹੈ ਸੁੰਦਰ ਸੁੰਦਰ ਇਹਨਾਂ ਦਾ ਨਾਮ ਹੈ। ਦੂਜੇ ਪਾਸੇ ਟਰੰਪ ਦੀ ਇਸ ਅਜੀਬੋ ਗਰੀਬ ਟਿੱਪਣੀ ਦੇ ਉੱਤੇ ਤਾਰੀਫ ਦੇ ਉੱਤੇ ਸੁੰਦਰ ਪਿਚਾਈ ਨੇ ਵੀ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਚੁਟਕੀ ਲੈ ਲਈ। ਪਿਚਾਈ ਨੇ ਕਿਹਾ ਕਿ ਉਮੀਦ ਹੈ ਕਿ ਇਹ ਜਿਹੜਾ ਟੈਗ ਲਾਈਨ ਮੈਂ ਇੱਕ ਮੌਨਸਟਰ ਹਾਂ ਤੋਂ ਬਿਹਤਰ ਹੋਵੇਗੀ। ਕਾਰਪੋਰੇਟ ਤੇ ਟੈਕ ਜਗਤ ਜਿਹੜਾ ਹੈ ਉਹਦੇ ਵਿੱਚ ਕਈ ਵਾਰ ਮੌਨਸਟਰ ਸ਼ਬਦ ਜਿਹੜਾ ਉਹਦੀ ਵਰਤੋਂ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੇ ਵਿਸ਼ਾਲ ਪੈਮਾਨੇ ਦੇ ਉੱਤੇ ਉਸਦੇ ਵੱਡੇ ਪ੍ਰਭਾਵ ਨੂੰ ਦਰਸਾਉਣ ਦੇ ਲਈ ਵੀ ਜਿਹੜੀ ਕੀਤੀ ਜਾਂਦੀ ਹੈ। ਮਤਲਬ ਕਿ ਇਹਦੇ ਵਿੱਚੋਂ ਵੀ ਪਬਲਿਸਿਟੀ ਮਿਲਦੀ ਹੈ, ਪੈਸਾ ਇਹ ਵੀ ਲੋਕ ਕਮਾਉਂਦੇ ਨੇ, ਇੱਕ ਸ਼ੋਸ਼ਾ ਨਹੀਂ ਹੈ, ਇਹਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਛੁਪੀਆਂ ਹੁੰਦੀਆਂ ਨੇ। ਕਿਹਨੂੰ ਕਿੱਦਾਂ ਸੰਬੋਧਨ ਕਰਨਾ ਹੈ, ਕਿਹਨੂੰ ਹਾਈਲਾਈਟ ਕਰਨਾ, ਕਿਹਨੂੰ ਥੱਲੇ ਦੱਬਣਾ, ਇਹ ਸਾਰਾ ਸਿਲਸਿਲਾ ਵੱਡੇ ਪੋਲੀਟਿਕਸਾਂ ਦੇ ਵਿੱਚ ਚੱਲਦਾ ਹੈ। ਆਖਰ ਦੇ ਵਿੱਚ ਨੋਬਲ ਦਾ ਕਲੇਸ਼ ਜਿਹੜਾ ਹੈਗਾ, ਟਰੰਪ ਇਹਦੇ ਉੱਤੇ ਹਾਵੀ ਹੋਣਾ ਚਾਹੁੰਦਾ ਸੀ ਪਰ ਹੁਣ ਕੈਨੇਡਾ ਵਾਲਾ ਗੁਆਂਢੀ ਜਿਹੜਾ ਸ਼ਰੀਕ ਨੂੰ ਕਹਿ ਸਕਦੇ ਹਾਂ ਉਹ ਪੇਚਾ ਲੜਾ ਰਿਹਾ। ਹੁਣ ਦੇਖਦੇ ਹਾਂ ਕਿ ਟਰੰਪ ਨੂੰ ਜਿਹੜਾ ਨੋਬਲ ਪ੍ਰਾਈਜ਼ ਜਿਹੜਾ ਮਿਲਦਾ ਹੈ ਜਾਂ ਫਿਰ ਮਿਲਦਾ ਹੈ ਭਾਈ ਆਪਣੇ ਕੈਨੇਡੀ ਨੂੰ, ਸੋਰੀ ਕੈਨੇਡੀ ਨਹੀਂ ਆਪਣੇ ਮਾਰਕ ਕਾਰਨੀ ਨੂੰ। ਨੋਬਲ ਅਤੇ ਪਰਸਨ ਆਫ ਦੀ ਈਅਰ ਦੇ ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ ਦੇ ਉੱਤੇ ਚਰਚਾ ਹੋ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 2026 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ਦੇ ਬਾਵਜੂਦ ਆਪਣੇ ਦੇਸ਼ ਦਾ ਮਜ਼ਬੂਤੀ ਦੇ ਨਾਲ ਬਚਾਅ ਕਰਕੇ ਵਿਸ਼ਵ ਪੱਧਰ ਦੇ ਉੱਤੇ ਆਪਣੀ ਪਛਾਣ ਜਿਹੜੀ ਬਣਾਈ ਹੈ। ਇਸ ਰੁੱਖ ਦੇ ਕਾਰਨ ਹੀ ਉਨ੍ਹਾਂ ਨੂੰ ਹੁਣ ਨੋਬਲ ਸ਼ਾਂਤੀ ਪੁਰਸਕਾਰ ਜਿਹੜਾ ਅਤੇ ਟਾਈਮ ਮੈਗਜ਼ੀਨ ਦੇ ਪਰਸਨ ਆਫ ਦੀ ਈਅਰ ਵਰਗੇ ਵਕਾਰੀ ਸਨਮਾਨਾਂ ਦੇ ਲਈ ਦਾਅਵੇਦਾਰ ਜਿਹੜਾ ਮੰਨਿਆ ਜਾ ਰਿਹਾ। ਭਵਿੱਖਬਾਣੀ ਕਰਨ ਵਾਲੇ ਜੁੜੇ ਬਾਜ਼ਾਰ ਦੇ ਵਿੱਚ ਕਾਰਨੀ ਦੇ ਦੋਵੇਂ ਸਨਮਾਨ ਜਿੱਤਣ ਦੀਆਂ ਜਿਹੜੀਆਂ ਸੰਭਾਵਨਾਵਾਂ ਦੇ ਬਾਰੇ ਅੰਦਾਜ਼ੇ ਲਗਾ ਰਹੇ ਨੇ। ਅਮਰੀਕੀ ਭਵਿੱਖਬਾਣੀ ਬਾਜ਼ਾਰ ਕਲਸ਼ੀ ਤੇ ਸੋਮਵਾਰ ਨੂੰ ਜਿਹੜਾ ਕਾਰਨੀ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਸੰਭਾਵੀ ਜੇਤੂਆਂ ਦੀ ਸੂਚੀ ਦੇ ਵਿੱਚ ਮੋਹਰੀ ਰਹੇ ਨੇ। ਵਪਾਰੀਆਂ ਨੇ ਉਨ੍ਹਾਂ ਦੀਆਂ ਸੰਭਾਵਨਾਵਾਂ ਦਾ ਅਨੁਮਾਨ 14% ਲਗਾਇਆ ਪਰ ਬਾਅਦ ਦੇ ਵਿੱਚ ਇਹ ਅੰਕੜਾ ਘਟ ਗਿਆ ਜੋ ਇਨ੍ਹਾਂ ਭਵਿੱਖਬਾਣੀਆਂ ਦੇ ਅੰਦਾਜ਼ੇ ਦੀਆਂ ਅਟਕਲਾਂ ਦੇ ਉੱਤੇ ਆਧਾਰਿਤ ਜਿਹੜਾ ਪ੍ਰਕਿਰਤੀ ਨੂੰ ਜਿਹੜਾ ਦਰਸਾਉਂਦਾ ਹੈ। ਇਸ ਗੱਲ ਦਾ ਕੋਈ ਜਨਤਕ ਸਬੂਤ ਨਹੀਂ ਹੈ ਕਿ ਕਾਰਨੀ ਨੂੰ 9 ਅਕਤੂਬਰ ਨੂੰ ਓਸਲੋ ਦੇ ਵਿੱਚ ਨੋਬਲ ਕਮੇਟੀ ਦੇ ਦੁਆਰਾ ਐਲਾਨੀ ਜਾਣ ਵਾਲੀ ਗੁਪਤ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਹਾਲਾਂਕਿ ਨੋਬਲ ਪੁਰਸਕਾਰ ਨੂੰ ਲੈ ਕੇ ਜਿਹੜਾ ਜਾਰੀ ਚਰਚਾ ਨੇ ਕਾਰਨੀ ਦੇ ਉਸ ਸੰਦੇਸ਼ ਦੇ ਵੱਲ ਵੀ ਧਿਆਨ ਖਿੱਚਿਆ ਜਿਸ ਨੇ ਉਸਦੀ ਵਿਸ਼ਵ ਵਿਆਪੀ ਮਾਨਤਾ ਵਧਾਈ ਹੈ ਤੇ ਮੱਧਮ ਸ਼ਕਤੀਆਂ ਦੇ ਵੱਲ ਵਾਲੇ ਦੇਸ਼ਾਂ ਨੂੰ ਆਪਣੀ ਪ੍ਰਭੂ ਸੱਤਾ ਦੀ ਰੱਖਿਆ ਦੇ ਲਈ ਇਕਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਵੱਡੀਆਂ ਸ਼ਕਤੀਆਂ ਆਰਥਿਕ ਤੇ ਫੌਜੀ ਦਬਾਅ ਦੀ ਵਰਤੋਂ ਵਧਾ ਰਹੀਆਂ ਨੇ। ਇਹ ਬਿਆਨ ਜਿਹੜੇ ਸੀ ਦਿੱਤੇ ਸੀ ਉਸ ਸਮੇਂ ਚੈਲੰਜ ਕੀਤਾ ਸੀ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਜਦੋਂ ਇਹ ਸਾਰੇ ਜੀ ਜਿਹੜਾ 20 ਜਾਂ ਹੋਰ ਸਾਰੇ ਮੁੱਦੇ ਜਿਹੜੇ ਨੇ ਉੱਠੇ ਸਨ ਉਹਨਾਂ ਸਮਿਆਂ ਦੇ ਵਿੱਚ ਕਾਰਨੀ ਨੇ ਬਿਆਨ ਦਿੱਤੇ ਸਨ। ਟਾਈਮ ਨੇ ਕਾਰਨੀ ਨੂੰ 2026 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਸੀ ਤੇ ਕਿਹਾ ਸੀ ਕਿ ਟਰੰਪ ਦੇ ਟਰੰਪ ਦੇ ਦਬਾਅ ਦੇ ਸਾਹਮਣੇ ਉਸਦੀ ਦ੍ਰਿੜਤਾ ਦੇ ਕਾਰਨ ਜਿਹੜਾ ਸੀਗਾ ਉਸਦੀ ਪ੍ਰਸਿੱਧੀ ਵਧੀ ਹੈ ਤੇ ਮੰਗਲਵਾਰ ਨੂੰ ਕਾਰਨੀ ਨੂੰ ਪ੍ਰਮੁੱਖ ਪੂਰਵ ਅਨੁਮਾਨ ਬਾਜ਼ਾਰਾਂ ਦੇ ਵਿੱਚ ਪਰਸਨ ਆਫ ਦੀ ਈਅਰ ਦੇ ਲਈ ਕਾਰਨੀ ਦੂਜੇ ਸਥਾਨ ਦੇ ਉੱਤੇ ਸਨ ਜਦਕਿ ਨਿਊਯਾਰਕ ਦੇ ਮੇਅਰ ਜਿਹੜੇ ਨੇ ਜੋਹਰਾਨ ਮਮਦਾਨੀ ਜੋ ਇਹ ਵੀ ਟਰੰਪ ਦੇ ਨਾਲ ਜਿਹੜੀ ਹੈ ਇੱਕ ਦੂਸਰੇ ਨਾਲ ਖਾਇਬਾਜ਼ੀ ਚੱਲਦੀ ਹੈ ਉਹਨਾਂ ਤੋਂ ਅੱਗੇ ਸਨ। ਕਾਰਨੀ ਨੇ ਜਨਵਰੀ ਦੇ ਵਿੱਚ ਸਵਿਟਜ਼ਰਲੈਂਡ ਦੇ ਦੋਵਾਸ ਦੇ ਵਿੱਚ ਕਿਹਾ ਸੀ ਕਿ ਪੁਰਾਣਾ ਅੰਤਰਰਾਸ਼ਟਰੀ ਵਿਵਸਥਾ ਵਾਪਸ ਨਹੀਂ ਆਵੇਗੀ ਤੇ ਮੱਧ ਸ਼ਕਤੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਉਸਨੇ ਕੈਨੇਡਾ ਨੂੰ ਯੂਰਪ ਦੇ ਨੇੜੇ ਲਿਆਉਣ ਅਤੇ ਏਸ਼ੀਆ ਦੇ ਵਿੱਚ ਨਵੇਂ ਭਾਈਵਾਲਾਂ ਦੀ ਭਾਲ ਕਰਨ ਦੇ ਲਈ ਯਤਨ ਤੇਜ਼ ਕਰ ਦਿੱਤੇ ਸਨ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਆਖਰ ਦੇ ਵਿੱਚ ਕੁਝ ਦੋਸਤ ਜਿਹੜੀ ਕਾਲ ਕਰ ਰਹੇ ਸੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਨਾਲ ਨਾਲ ਤੁਹਾਡੇ ਸੁਨੇਹੇ ਵੀ ਲੈਂਦੇ ਹਾਂ। ਜਿਹੜੇ ਦੋਸਤਾਂ ਨੇ ਸੁਨੇਹੇ ਭੇਜੇ ਨੇ ਉਹਨਾਂ ਦੀ ਵੀ ਬਾਤ ਪਾਉਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਦੋਸਤੋ ਕਰ ਸਕਦੇ ਹੋ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਪਰਮਿੰਦਰ ਬਰਨ ਜੀ ਜੁੜੇ ਹੋਏ ਨੇ ਜੀ, ਸਭ ਤੋਂ ਪਹਿਲਾਂ ਉਹਨਾਂ ਦਾ ਸੁਨੇਹਾ ਆਇਆ ਸੀ ਭਾਰਤ ਸਾਹਿਬ ਤੇ ਆ ਜਾਓ ਜੀ ਕਹਿੰਦੇ ਪਿਆਰਿਓ ਸੱਜਣੋ ਤੇ ਸਤਿ ਸ੍ਰੀ ਅਕਾਲ ਜੀ ਲਾਈਕ ਨੰਬਰ 1 ਭੇਜਿਆ ਉਹਨਾਂ ਨੇ ਤੇ ਮਾਲ ਜੀ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਆਪਣੇ ਜਲੌਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਸਭ ਸਰੋਤਾ ਵੀਰਾਂ ਨੂੰ ਕਹਿੰਦੇ ਨੇ ਜੀ ਤੇ ਨਾਲ ਦੀ ਨਾਲ ਹੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਜੀਆ ਨੂੰ ਜੀ ਕਹਿੰਦੇ ਆ ਤੇ ਦਵਿੰਦਰ ਭਾਰਤ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਸ਼ੰਮੀ ਵੀਰ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਭੇਜਦੇ ਆ। ਜਲੂਰ ਸਿੰਘ ਬਾਈ ਜੀ ਵੀ ਕਹਿੰਦੇ ਆ ਸਤਿ ਸ੍ਰੀ ਅਕਾਲ ਤੇ ਲੋ ਆਪਣੇ ਨਾਲ ਜੁੜ ਗਏ ਨੇ ਸਾਡੇ ਗੁਆਂਢੀ ਸਵੀਡਨ ਤੋਂ ਤੇ ਯਾਦਵਿੰਦਰ ਵਿਦੇਸ਼ਾ ਜੀ ਉਹਨਾਂ ਦੀ ਗੱਲਬਾਤ ਸੁਣਦੇ ਫਿਰ ਤੁਹਾਡੇ ਜਿਹੜੇ ਸੁਨੇਹੇ ਵੀ ਸਾਂਝੇ ਕਰਦੇ ਆ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਜੀ।
3: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਭੁਪਿੰਦਰ ਭਾਜੀ। ਉਹ ਮੈਂ ਐਕਚੁਅਲੀ ਨਾ ਕੰਮ ਤੇ ਨੇ, ਮੇਰੇ ਕੋਲ ਉਦੋਂ ਟਾਈਮ ਹੈਗਾ, ਹੁਣ ਹੀ ਮੇਰੇ ਕੋਲ 5 ਮਿੰਟ ਦਾ ਟਾਈਮ ਆ।
1: ਜਰੂਰ ਜਰੂਰ, ਕਰੋ ਕਰੋ ਆਪਣੀ ਗੱਲ।
3: ਪਹਿਲਾਂ ਤੇ ਸ਼ੰਮੀ ਜੀ ਹੋਣਾ ਨੂੰ ਵਧਾਈ ਹੋਵੇ ਜਨਮ ਦਿਨ ਦੀ, ਬਹੁਤ ਬਹੁਤ
1: ਥੈਂਕ ਯੂ ਜੀ, ਥੈਂਕ ਯੂ ਤੁਹਾਨੂੰ ਵੀ।
3: ਬਾਕੀ ਮੈਂ ਸੁਣਿਆ ਪ੍ਰੋਗਰਾਮ ਕਾਫੀ
1: ਜੀ,
3: ਤੇ ਸੈਣੀ ਸਾਹਿਬ ਦਾ ਵੀ ਜਿੱਦਾਂ ਉਹ ਗੱਲਬਾਤ ਸਾਰੀ ਚੱਲਣ ਡਈ
1: ਜੀ,
3: ਤੇ ਭਗਤ ਸਿੰਘ ਦੇ ਜਨਮ ਦਿਨ ਦੀ ਵੀ ਵਧਾਈ ਹੋਵੇ।
1: ਬਿਲਕੁਲ,
3: ਪਰ ਉਹ ਜਨਮ ਦਿਨ ਜਿਦਾਂ ਜਿਹੜਾ
1: ਜੀ ਬਿਲਕੁਲ
3: ਨਹੀਂ, ਉਹੋ ਹੀ ਵਧਾਈਆਂ ਰਹਿ ਗਈਆਂ। ਪਰ ਉਹ ਜੇ ਭਗਤ ਸਿੰਘ ਹੁਣੀ ਜਿੰਦਾ ਵੀ ਹੁੰਦੇ ਤੇ ਉਹਨਾਂ ਵਧਾਈ ਲੈਣੀ ਨੀ, ਇਹੋ ਜਿਹੀ ਵਧਾਈ ਹੋਈ, ਇਹੋ ਜਿਹੀ ਥੋੜਾ ਉਹਨਾਂ ਸੋਚ ਹੀ ਉਹਨਾਂ ਦੀ
1: ਜੀ,
3: ਕਿ ਤੁਸੀਂ ਕਰੋੜਾਂ ਰੁਪਇਆ ਲਾ ਕੇ ਤੁਸੀਂ ਉਹ ਜਿਹੜਾ ਕਰੋੜਾਂ ਰੁਪਇਆ ਤੁਸੀਂ ਹੋਰ ਕਿਸੇ ਜਗ੍ਹਾ ਤੇ ਲਾਓ। ਇਦਾਂ ਨਾ ਸੇਮ ਹੀ, ਇਦਾਂ ਨਾ ਸੇਮ ਕੰਮ ਦੂਜੀ ਪਾਰਟੀ ਨੇ ਕੀਤਾ ਇਹ ਆਪਣਾ ਕਰਤਾਰਪੁਰ ਲਾ ਕੇ, ਹੁਣ ਨਾਦਰੀ ਮੈਂ ਲੈਣਾ ਉਹ ਜਗ੍ਹਾ ਬਣਾ ਕੇ ਇਹਨਾਂ ਨੇ
1: ਜੀ,
3: ਤੇ ਉਹਦਾ 1 ਰੁਪਈਏ ਦਾ ਫਾਇਦਾ ਨੀ ਹੋਇਆ
1: ਜੀ।
3: ਤੇ ਲੋਕਾਂ ਨੂੰ ਇਹਨਾਂ ਚੀਜ਼ਾਂ ਨੀ, ਲੋਕਾਂ ਨੂੰ ਚਾਹੀਦੀਆਂ ਜਿਹੜੀਆਂ ਸਿੱਖਿਆ ਹੋਈ, ਤੁਸੀਂ ਹੋਸਪਿਟਲ ਹੋਇਆ ਆਪਣਾ, ਐਜੂਕੇਸ਼ਨ ਹੋਇਆ ਆਪਣਾ, ਮੈਡੀਕਲ ਹੋਇਆ, ਤੇ ਇਹ ਚੀਜ਼ਾਂ ਚਾਹੀਦੀਆਂ। ਬਾਕੀ ਤੁਸੀਂ ਆਪ ਹੀ ਫਿਰ ਕਰਜ਼ਾ ਵੀ ਚੁੱਕਦੇ ਜੇ ਉਹਨਾਂ ਚੀਜ਼ਾਂ ਉੱਥੇ ਦਿਖਾਉਣਾ ਉੱਥੇ।
1: ਬਿਲਕੁਲ,
3: ਤੇ ਹੋ ਸਕਦਾ ਕਿ ਜਨਮ ਦਿਨ ਪਹਿਲਾਂ ਨੇ ਕਦੀ ਮਨਾਇਆ ਨੀ, 3 ਸਾਲਾਂ ਦੇ ਵਿੱਚ ਏਡਾ ਤਕੜਾ ਕਰਕੇ ਜਨਮ ਦਿਨ ਆਇਆ, ਰਕਮ ਬਣਾ ਲਿਆ ਇਲੈਕਸ਼ਨ ਦੇ ਲਾਗੇ
1: ਜੀ।
3: ਇਹ ਤਾਂ ਸਾਰੇ ਭਰਮਾਉਣ ਦੇ ਢੰਗ ਵਾ, ਜੇ ਲੋਕਾਂ ਨੂੰ, ਜਨਤਾ ਨੂੰ ਕਿਸੇ ਤਰੀਕੇ ਨਾਲ ਭਰਮਾ ਕੇ ਵਿੱਚ ਲਿਆਂਦਾ ਜਾਵੇ ਤੇ ਉਹਨਾਂ ਦੀ ਵੋਟਾਂ ਲਈਆਂ ਜਾਣ
1: ਜੀ।
3: ਤੇ ਗੱਲ ਹੁਣ ਪਹਿਲਾਂ ਨੇ ਇਹਨਾਂ ਨੂੰ ਕਦੀ ਚੇਤਾ ਨੀ ਨਾ, ਪਹਿਲਾਂ ਤੇ ਕਦੀ ਇਹਨਾਂ ਨੂੰ ਇਹ ਵੀ ਨੀ ਚੇਤਾ ਆਇਆ ਕਿ ਉਹਨਾਂ ਦੀ ਉਹਦੀ ਮਾਤਾ ਦੀ ਵੀ ਡੈਥ ਹੋਈ ਪਿੱਛੇ
1: ਜੀ,
3: ਕਿ ਤੁਸੀਂ ਉਹਦਾ ਵੀ ਹੁਣ ਲਾ ਲਓ ਕਿ ਕਾਮਾ ਘੱਟ ਉਮਰ ਦੇ ਜਿੰਨੇ ਸ਼ਹੀਦ ਲਾ ਲਓ, ਆਪਣੇ ਗਦਰੀ ਬਾਬਿਆਂ ਦਾ ਮੇਲਾ ਉੱਥੇ ਕਿੰਨੇ ਕੁ ਜਾਣੇ ਮਨਾਉਂਦੇ ਹੁੰਦੇ ਲੁਧਿਆਣੇ ਦੇ ਵਿੱਚ, ਗਿਣਤੀ ਦੇ ਲੋਕ ਆਉਂਦੇ ਜਾਂ ਪ੍ਰੋਫੈਸਰ ਹੁੰਦੇ ਜਾਂ ਕੋਈ ਕਵੀ ਰਾਈਟਰ ਹੁੰਦੇ, ਹੋਰ ਤੇ ਕੋਈ ਉੱਥੇ ਪਹੁੰਚਦਾ ਨੀ ਹੁੰਦਾ। ਉਹ ਨੀ ਕਦੀ ਉਹ ਸ਼ਹੀਦੀਆਂ ਨੇ ਕੋਈ ਵੀ ਨੀ ਇਹਨਾਂ ਨੇ ਕਦੀ ਯਾਦ ਕੀਤੀਆਂ। ਪਰ ਆਹ ਜਿਹੜਾ ਵਾ ਲੋਕਾਂ ਨੂੰ ਵੀ ਸਿਆਣੇ ਹੋਣਾ ਪੈਣਾ, ਮੈਂ ਤਾਂ ਇਹੋ ਗੱਲ ਕਰਨੀ ਕਿ ਲੋਕਾਂ ਨੂੰ ਸਿਆਣਾ ਹੋਣਾ ਪੈਣਾ ਕਿ ਭਈ ਇਲੈਕਸ਼ਨ ਕਰਕੇ ਸਭ ਕੁਝ ਹੋਣ ਡਿਆ।
1: ਬਿਲਕੁਲ,
3: ਤੁਹਾਨੂੰ ਪਹਿਲਾਂ ਬਾਕੀ ਤੁਸੀਂ ਪਬਲਿਕ ਟਰਾਂਸਪੋਰਟ ਨੂੰ ਵਰਤਣ ਡੇ ਜੇ, ਕਿੰਨੇ ਲੋਕਾਂ ਨੇ ਉੱਥੇ ਆਪਣੇ ਕੰਮਾਂ ਦੇ, ਕਿੰਨਾ ਨੇ ਸਕੂਲਾਂ ਚ ਜਾਣਾ, ਕਈਆਂ ਜਗ੍ਹਾ ਤੇ ਜਾਣਾ, ਚਲੋ ਛੁੱਟੀ ਹੋਰ ਜਦੋਂ ਛੁੱਟੀ ਹੋਊਗੀ
1: ਜੀ,
3: ਪਰ ਕਿਸੇ ਹੋਸਪਿਟਲ ਜਾਣਾ, ਕਦੇ ਕਿਤੇ ਜਾਣਾ, ਤੁਸੀਂ ਬੱਸਾਂ ਦੇ ਵਿੱਚ ਬਹਿ ਕੇ ਤੁਸੀਂ ਦੂਜੇ ਬੰਨੇ ਲਾਤੀਆਂ।
1: ਬਿਲਕੁਲ,
3: ਉਹ ਪਤਾ ਜਿਹਾ ਨੀ ਲੱਗਦਾ, ਉਹ ਜਿੱਦਾਂ ਨਾ ਮਲਗੋਬਾ ਜਿਹਾ ਬਣ ਗਿਆ ਪੰਜਾਬ ਦੇ ਵਿੱਚ, ਪਤਾ ਨੀ ਲੱਗਦਾ ਚੰਗਾ ਕਿਹੜਾ ਤੇ ਮਾੜਾ ਕਿਹੜਾ
1: ਜੀ। ਭਰੋਸਾ ਜਿੰਨਾ ਕੁ ਮਾੜਾ ਮੋਟਾ ਲੋਕਾਂ ਦਾ ਭਰੋਸਾ ਸੀ ਕਿਸੇ ਪਾਰਟੀ ਤੇ, ਭਰੋਸਾ ਚੱਕ ਹੋ ਗਿਆ ਜੀ।
3: ਉਹ ਨਹੀਂ, ਮੈਨੂੰ ਸਮਝ ਨੀ ਲੱਗਦੀ ਖਜ਼ਾਨਾ ਭਰਿਆ ਵਾ ਕੇ, ਖਜ਼ਾਨਾ ਇੰਨਾ ਕੁ ਭਰਿਆ ਵਾ ਕੇ ਜਾਣ ਜੇ ਖਜ਼ਾਨਾ ਖਾਲੀ, ਮੈਨੂੰ ਲੱਗਦਾ ਖਜ਼ਾਨਾ ਨੱਕੋ ਨੱਕ ਭਰਿਆ, ਜਿਹੜਾ ਮਿੰਟੋ ਮਿੰਟ ਪੈਸੇ ਕੱਢ ਕੇ ਇੱਧਰ ਲਾ ਦਿੰਦੇ, ਕਈ ਨਾ ਕੁਛ ਕਰ ਦਿੰਦੇ
1: ਜੀ,
3: ਕਈ ਨਾ ਕਿਸੇ ਦੇ, ਤੇ ਨਾਲੇ ਉਹ ਮੋਦੀ ਜਿਹੜੇ ਆਪਣੇ ਆਏ ਉੱਪਰੋਂ ਅਮਿਤ ਸ਼ਾਹ ਹੋਣਾ ਨੇ ਆਣ ਕੇ, ਉਹ ਵੀ ਚਲੋ ਇਹੋ ਜਿਹੇ ਤੋੜਕਾ ਖੇਡਣ ਡੇ, ਫਰਕ ਤੇ ਇਹਦਾ ਕੋਈ ਪੈਣਾ ਨੀ ਹੈ। ਬਾਕੀ ਆ ਨਸ਼ੇ ਪੱਤੇ ਵਾਲਾ ਕੰਮ ਜਿਹੜਾ ਵਾ, ਨਸ਼ੇ ਪੱਤੇ ਵਾਲਾ ਕੰਮ ਮੈਨੂੰ ਨੀ ਲੱਗਦਾ ਕਿ ਛੇਤੀ ਇੱਦਾਂ ਚੀਜ਼ਾਂ ਨਾਲ ਖਤਮ ਹੋਊਗਾ, ਭਾਵੇਂ ਤੁਸੀਂ ਭਾਵੇਂ ਜਿਹੜੀ ਮਰਜ਼ੀ ਪਾਰਟੀ ਆ ਜੇ, ਭਾਵੇਂ ਅੰਮ੍ਰਿਤਪਾਲ ਆ ਜੇ, ਇਹ ਕੰਮ ਇੱਦਾਂ ਰੁਕਣਾ, ਇਹ ਨੀ ਰੁਕਣਾ। ਤੇ ਨਾਲੇ ਇਹਨਾਂ ਨੇ ਜਿਹੜਾ ਉਦੋਂ ਆਪਣੀ ਹੱਦਾਂ ਚੇਂਜ ਕਰਕੇ ਜਿਹੜੀ BSF ਲਿਆਂਦੀ ਸੀ ਪੰਜਾਬ ਦੇ ਵਿੱਚ ਨਸ਼ਾ ਰੋਕਣਾ, ਤੇ ਉਹ ਫਿਰ ਉੱਥੇ ਰੋਟੀਆਂ ਪਕਾਉਣ ਨੂੰ ਰੱਖੀ ਆ ਕੇ, ਉਹਨਾਂ ਨੂੰ ਕੋਈ ਪਤਾ ਨੀ ਜੇ ਹਜੇ ਵੀ 100 ਫੁੱਟ ਕੀ ਇਹਨਾਂ ਦੇ ਮੀਟਰ ਅੰਦਰ ਆ ਗਏ ਆ, 50 ਕਿਲੋਮੀਟਰ ਅੰਦਰ ਆ ਗਏ ਆ, ਤੇ ਉਹਨਾਂ ਕੋਲ ਹਜੇ ਵੀ ਨੀ ਰੋਕਦਾ ਕੋ
1: ਜੀ,
3: ਫਿਰ ਤੇ ਕੋਈ ਵੀ ਨੀ ਰੋਕ ਸਕਦਾ, ਜੇ ਫੌਜ ਨੀ ਰੋਕ ਸਕਦੀ।
1: ਬਿਲਕੁਲ,
3: ਫਿਰ ਉਹ ਗੱਲ ਬਣਦਾ, ਫਿਰ ਪੰਜਾਬ ਚ ਹੀ ਬਣ ਰਿਹਾ ਕਿ ਇਹਨਾਂ ਕਿਸੇ ਜਗ੍ਹਾ ਤੇ ਬਣ ਰਿਹਾ ਹੋਊਗਾ
1: ਜੀ।
3: ਚਲੋ ਠੀਕ ਆ ਜੀ,
1: ਥੈਂਕ ਯੂ ਯਾਦਵਿੰਦਰ ਜੀ ਵਿਚਾਰਾਂ ਲਈ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਤਰ੍ਹਾਂ ਜੀ ਯਾਦਵਿੰਦਰ ਵਿਦੇਸ਼ਾ ਜੀ ਜੁੜੇ ਸੀ ਨਾਲ ਸਵੀਡਨ ਤੋਂ, ਨਾਲ ਸਾਡੇ ਗੁਆਂਢੀ ਮੁਲਕ ਤੋਂ, ਤੇ ਅਗਲੀਆਂ ਸੁਨੇਹੇ ਤੁਹਾਡੇ ਲੈ ਕੇ ਫਿਰ ਆਪਾਂ ਅੱਗੇ ਆਪਣੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਆ, ਲਾਇਕ ਨੰਬਰ 4 ਭੇਜਦੇ ਨੇ, ਤੇ ਇਸੇ ਤਰ੍ਹਾਂ ਹੀ ਆਪਣੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ। ਰਾਜਨ ਜੀ ਕਹਿੰਦੇ ਆ ਸ਼ਮੀ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਅੱਲਾ ਤੁਹਾਨੂੰ ਕਹਿੰਦੇ ਦੁੱਧ ਦੇਵੇ ਨਾਲੇ ਦੇਵੇ ਮਲਾਈ ਕਹਿੰਦੇ ਜੀ, ਤੇ ਕਿਆ ਬਾਤ ਆ ਜੀ। ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਆਪਣੇ ਜਗਸੀਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਸਵਾਗਤ ਹੈ। ਇਸੇ ਤਰ੍ਹਾਂ ਮੁਕੱਦਰ ਸਿੰਘ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਤੇ ਸ਼ਮੀ ਬਾਈ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ। ਤੇ ਔਜਲਾ ਸਾਹਿਬ ਜੁੜੇ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਪਿਆਰਿਆਂ ਨੂੰ, ਤੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸ਼ੁਕਰੀਆ ਅਦਾ ਕੀਤਾ ਗਿਆ ਸਾਰੇ ਸੱਜਣਾਂ ਦਾ, ਮਿੱਤਰਾਂ ਦਾ, ਜਿਨ੍ਹਾਂ ਨੇ ਵਿਸ਼ ਕੀਤਾ ਜੀ ਸ਼ਮੀ ਜੀ ਨੂੰ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਜੀਆਂ ਨੂੰ ਜੀਰਾ ਸਾਹਿਬ ਸਵਾਗਤ ਹੈ, ਮੁਬਾਰਕਾਂ ਸ਼ਮੀ ਜੀ, ਸਮਰਜੀਤ ਸਿੰਘ ਸ਼ਮੀ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਕਹਿੰਦੇ ਜੀ, ਲੱਖ ਲੱਖ ਵਧਾਈਆਂ ਹੋਣ ਤੁਹਾਨੂੰ, ਜੀਰਾ ਸਾਹਿਬ ਭੇਜਦੇ ਨੇ। ਤੇ ਆਪਣੇ ਅਮਰਿੰਦਰ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਵੀਰ ਜੀ, ਨਵੇਂ ਦੋਸਤ ਆਪਣੇ ਨਾਲ ਜੁੜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਸਵਾਗਤ ਹੈ। ਖੁਸ਼ੀ ਹੁੰਦੀ ਹੈ ਜਦੋਂ ਕੋਈ ਨਵਾਂ ਦੋਸਤ ਜੁੜਦਾ, ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਹੋਰ ਵਾਧਾ ਹੁੰਦਾ ਹੈ। ਜੀਆਂ ਨੂੰ ਜੀ ਸਵਾਗਤ ਹੈ। ਤੇ ਰਜਿੰਦਰ ਮਿੱਤਲ ਵੀਰ ਜੀ ਸਤਿ ਸ਼੍ਰੀ ਅਕਾਲ, ਉਹਨਾਂ ਨੂੰ ਵੀ ਭੇਜਦੇ ਆ ਆਪਣੇ ਅਮਰਿੰਦਰ ਜੀ। ਤੇ ਸ਼ਮੀ ਬਾਈ ਜਨਮ ਦਿਨ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੇ ਸ਼ੁਕਰੀਆ ਬਾਈ ਜੀ, ਧੰਨਵਾਦ। ਤੇ ਗੁਰੀਮਾਨ ਜੀ ਕਹਿੰਦੇ ਆ ਸ਼ਮੀ ਬਾਈ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਗੁਰੀ ਬਾਈ ਜੀ ਨੇ ਬਹੁਤ ਸਾਰੇ ਦੋਸਤਾਂ ਨੂੰ ਸਾਰਿਆਂ ਨੂੰ ਕੱਲਾ ਕੱਲਾ ਨਾਮ ਲੈ ਕੇ ਸਤਿ ਸ਼੍ਰੀ ਅਕਾਲ ਭੇਜੀ ਆ, ਸਾਰੇ ਕਬੂਲ ਕਰਨਾ ਜੀ ਛੋੜ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਆਪਣੇ ਪੁਰੇਵਾਲ ਸਾਹਿਬ ਫਰਾਂਸ ਤੋਂ ਆਇਆ ਜੀ, ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਗੁਰੀਮਾਨ ਜੀ ਕਹਿੰਦੇ ਆ ਪੁਰੇਵਾਲ ਜੀ ਸਤਿ ਸ਼੍ਰੀ ਅਕਾਲ। ਤੇ ਇਸੇ ਤਰ੍ਹਾਂ ਗੁਰੀਮਾਲ ਜੀ ਦੇ ਸੁਨੇਹੇ ਨੇ, ਬਿਲਕੁਲ ਭਾਰਤ ਜੀ, ਬਸ ਇਹਨਾਂ ਬਿਸ਼ਰਮਾ ਨੂੰ ਬਸ ਪੈਸੇ ਚਾਹੀਦੇ ਆ, ਬਾਕੀ ਸੈਣੀ ਸਾਹਿਬ ਮੈਂ ਵੀ ਅੱਜ ਹੀ ਲਿਖਿਆ ਸੀ, ਅਮਿਤ ਸ਼ਾਹ ਦੀ ਗੱਲਬਾਤ ਦੇ ਵਿੱਚ ਕੋਈ ਦਮ ਖੰਮ ਨਹੀਂ ਸੀ ਜੀ। ਅੱਗੇ ਲਿਖਦੇ ਨੇ ਭਾਰਤ ਸਾਹਿਬ ਮਖੌਲ ਬਣਾਇਆ ਜਾ ਰਿਹਾ, 213 ਦਾ ਕੇਸ ਆ ਭੋਲੇ ਦਾ, ਤੇ 226 ਚੱਲ ਰਿਹਾ, ਤੇ 40,000 ਪੰਨਿਆਂ ਦੀ ਰਿਪੋਰਟ ਹੈ ਹੁਣ ਤੱਕ, ਦੋਸ਼ ਮਜਿਠਿਆ ਉੱਤੇ ਸਿੱਧੇ ਹੀ ਨਹੀਂ ਹੋਇਆ ਜੀ, ਤੇ ਸਿੱਧੇ ਹੀ ਨਹੀਂ ਹੋਇਆ, ਹੁਣ ਲੋਕਾਂ ਦਾ ਧਿਆਨ

ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਤੇ ਜੀ ਅਨੂ ਜੀ ਬਾਈ ਜੀ ਸਵਾਗਤ ਹੈ। ਗੁਰੂ ਜੀ ਕਹਿੰਦੇ ਮਸਲਾ ਸੈਣੀ ਸਾਹਿਬ ਬੀਬੀ ਦਾ ਮਸਲਾ ਜਾਂ ਕੋਈ ਟਿਕਟ ਦਾ ਹੋਵੇਗਾ ਜਾਂ ਪੈਸੇ ਦਾ ਹੋਵੇਗਾ ਜੀ, ਹੋਰ ਕੁਝ ਨਹੀਂ ਇਹਦੇ ਵਿੱਚੋਂ ਨਿਕਲਣਾ। ਗੁਰੂ ਜੀ ਕਹਿੰਦੇ ਆ ਰਾਜੀਵ ਕੁਮਾਰ ਵੀਰ ਜੀ ਸਤਿ ਸ੍ਰੀ ਅਕਾਲ ਤੇ ਗੁਰੂ ਜੀ ਨੂੰ ਸਤਿ ਸ੍ਰੀ ਅਕਾਲ ਰਾਜੀਵ ਕੁਮਾਰ ਜੀ ਨੇ ਭੇਜੀ ਹੈ। ਗੁਰੂ ਜੀ ਲਿਖਦੇ ਮੁਕੱਦਰ ਬਾਈ ਜੀ ਹੁਣ ਇਹ ਬੀਬੀ ਦਾ ਕੇਸ ਐਸ ਜੀ ਪੀ ਸੀ ਦੀ ਚੋਣਾਂ ਕਰਵਾ ਕੇ ਹੀ ਕਹਿੰਦੇ ਮੰਨੂਗੀ। ਤੁਸੀਂ ਗੱਲ ਮੁਕੱਦਰ ਬਾਈ ਸਹੀ ਕਰ ਰਹੇ ਆ, ਤੁਹਾਡਾ ਤਰਕ ਵੀ ਠੀਕ ਹੈ ਤੇ ਆਵੇ ਕੋਈ ਵੀ ਪੰਜਾਬ ਦਾ ਮਾਹੌਲ ਸੁਖਾਵਾਂ ਹੁੰਦਿਆਂ ਨਜ਼ਰ ਨਹੀਂ ਆਉਂਦਾ ਜੀ। ਗੁਰੂ ਜੀ ਕਹਿੰਦੇ ਆ ਮੁਕੱਦਰ ਬਾਈ ਜੇ ਕਿੱਥੇ ਗਿਆ ਜੀ, ਹਾਂਜੀ ਮੁਕੱਦਰ ਬਾਈ ਜੀ ਕੈਪਟਨ ਸਾਹਿਬ ਨੇ ਕੁਝ ਨਹੀਂ ਸਹੀ ਕੀਤਾ, ਕੰਮ ਤਾਂ ਕਹਿੰਦੇ ਉਹਦਾ ਨਤੀਜਾ ਮਿਲ ਵੀ ਗਿਆ ਤੇ ਜਾਂਦੇ ਲੱਗੇ ਸਿਆਸਤ ਦੇ ਵਿੱਚੋਂ ਜੀ। ਅੱਗੇ ਲਿਖਦੇ ਨੇ ਕਿ ਕੋਈ ਸ਼ੱਕ ਨਹੀਂ, ਆਮ ਲੋਕਾਂ ਨੂੰ ਆਰਾਮ ਨਹੀਂ ਮਿਲਦਾ, ਲੋਕ ਵੋਟਾਂ ਦੇ ਕੇ ਵੀ ਕਹਿੰਦੇ ਰੋਂਦੇ ਤੰਗ ਹੁੰਦੇ ਨਜ਼ਰ ਆਉਣਗੇ। ਦੁੱਖ ਮੁਕੱਦਰ ਬਾਈ ਦਾ ਕਹਿੰਦੇ ਵੀ ਸਹੀ ਹੈ ਤੇ ਓਵਰ ਆਲ ਹੀ ਕਹਿੰਦੇ ਬੇੜਾ ਗਰਕ ਹੈ ਜੀ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਆ ਕਿ ਅਸੀਂ ਤਾਂ ਆਪ ਸੋਚਦੇ ਹਾਂ ਕਿ ਅਸੀਂ ਲੋਕ ਆਪ ਅੱਗੇ ਆਈਏ ਜਾਂ ਹੋਰ ਕਿਹੜਾ ਚੰਗਾ ਲੈ ਕੇ ਆਈਏ ਜੋ ਪੰਜਾਬ ਨੂੰ ਔਖੀ ਘੜੀ ਨੂੰ ਲੈ ਕੇ ਕਹਿੰਦੇ ਬਾਹਰ ਆਵੇ ਔਖੀ ਘੜੀ ਚੋਂ। ਤੇ ਜਜ਼ਬਾਤੀ ਬੰਦਾ ਬਾਈ ਸਾਡਾ ਮੁਕੱਦਰ ਵੀਰ, ਗੁਰੂ ਜੀ ਹੱਸ ਵੀ ਰਹੇ ਨੇ ਨਾਲ ਤੇ ਆਪਣੇ ਜਲੌਰ ਸਿੰਘ ਬਾਈ ਜੀ ਲਿਖਦੇ ਆ ਭਾਰਤ ਦੇ ਸੈਣੀ ਸਾਹਿਬ ਦੀ ਗੱਲ ਦੀ ਰੂਪ ਰੇਖਾ ਹੀ ਕਹਿੰਦੇ ਬਦਲ ਦਿੱਤੀ ਮੁਕੱਦਰ ਵੀਰ ਨੇ। ਤੇ ਮੁਕੱਦਰ ਜੀ ਕਹਿੰਦੇ ਆ ਗੁਰੀਮਾਨ ਬਾਈ ਜੀ ਸ਼ੁਕਰੀਆ ਜੀ ਤੇ ਸਤਿ ਸ੍ਰੀ ਅਕਾਲ ਭੇਜੀ ਇੱਕ ਦੂਸਰੇ ਨੂੰ। ਜਲੌਰ ਸਿੰਘ ਬਾਈ ਜੀ ਨੂੰ ਗੂਠਾ ਖੜਾ ਕਰ ਦਿੱਤਾ ਮੁਕੱਦਰ ਜੀ ਨੇ। ਤੇ ਗੁਰੂ ਜੀ ਕਹਿੰਦੇ ਆ ਬਿਲਕੁਲ ਭਾਰਤ ਸਾਹਿਬ ਲੜਨਾ ਸਾਡਾ ਕੰਮ ਹੈ ਤੇ ਅਸੀਂ ਲੜਦੇ ਰਹਿਣਾ ਹੈ ਜੀ। ਮੁਕੱਦਰ ਜੀ ਲਿਖਦੇ ਆ ਕਿ ਜੀ ਸੈਣੀ ਬਾਈ ਜੀ ਗੱਲ ਤੁਹਾਡੀ ਵੀ ਦਰੁਸਤ ਹੈ ਤੇ ਅਸੀਂ ਤੇ ਇੱਕ ਦੂਜੇ ਦੀਆਂ ਗੱਲਾਂ ਚੋਂ ਪੜਚੋਲ ਕਰਦੇ ਰਹਿੰਦੇ ਹਾਂ, ਬਸ ਗੂਠੇ ਖੜੇ ਕਰ ਦਿੱਤੇ ਆ ਨਾਲ। ਜਲੌਰ ਸਿੰਘ ਬਾਈ ਜੀ ਕਹਿੰਦੇ ਕੈਪਟਨ ਦਾ ਕੀਤਾ ਬੇੜਾ ਗਰਕ, ਕਾਂਗਰਸ ਉਭਰੀ ਨਹੀਂ ਸੀ, ਵੜਿੰਗ ਨੇ ਤਾਂ ਕਹਿੰਦੇ ਖੂੰਜੇ ਲਾ ਛੱਡੀ ਹੈ ਤੇ ਕਾਂਗਰਸ ਵੜਿੰਗ ਕਾਂਗਰਸ ਦਾ ਘੱਟ ਆਪ ਦਾ ਪ੍ਰਧਾਨ ਲੱਗਦਾ ਹੈ ਜਿਵੇਂ ਕਾਰਜਗੁਜ਼ਾਰੀ ਜਿਹੜੀ ਹੈ ਉਹ ਕਰਦੇ ਹੈ। ਅੱਗੇ ਲਿਖਦੇ ਨੇ ਮੰਨ ਲਵੋ ਸਾਰੇ ਮਾੜੇ, ਫਿਰ ਇਲਾਜ ਵੀ ਦੱਸੋ ਔਲਖ ਸਾਹਿਬ, ਕੋਈ ਤਾਂ ਕਹਿੰਦੇ ਚੁਣਨਾ ਪਵੇਗਾ ਇਹਨਾਂ ਚੋਂ। ਤੇ ਮੁਹੰਮਦ ਜੀ ਸੋਰੀ ਆਪਣੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਲਿਖਦੇ ਆ ਸ਼ੰਮੀ ਬਾਈ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਮਾਨ ਸਿੰਘ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਗੁਰੀਮਾਨ ਜੀ ਨੇ ਭੇਜੀ ਹੈ। ਗੁਰੂ ਜੀ ਲਿਖਦੇ ਆ ਕਿ ਵਿਕਟਮ ਅਤੇ ਡੈਡ ਬਾਡੀ ਹੈ ਹੀ ਨਹੀਂ ਜੀ ਜਾਂ ਗਾਇਬ ਕੀਤੀਆਂ ਗਈਆਂ ਨੇ, ਇਹ ਨਹੀਂ ਸਮਝ ਲੱਗੀ ਜੀ। ਤੇ ਬਿਲਕੁਲ ਸੈਣੀ ਸਾਹਿਬ ਕੋਈ ਦਮ ਖੰਮ ਨਹੀਂ ਨਜ਼ਰ ਆਇਆ ਅਮਿਤ ਸ਼ਾਹ ਦੀ ਗੱਲਬਾਤ ਦੇ ਨਾਲ। ਤੇ ਰੈਲੀ ਦੇ ਵਿੱਚ ਰਵਾਇਤੀ ਨਸ਼ੇ ਫੜ ਫੜ ਥਾਣਿਆਂ ਦੇ ਵਿੱਚ ਜਾ ਰਹੇ ਹੈ, ਚਿੱਟਾ ਸ਼ਰੇਆਮ ਵੇਖ ਰਿਹਾ ਤੇ ਧੰਨਵਾਦ ਸੈਣੀ ਸਾਹਿਬ ਕਹਿੰਦੇ ਨੇ ਗੁਰੀਮਾਨ ਜੀ। ਇਸੇ ਤਰ੍ਹਾਂ ਸੈਣੀ ਸਾਹਿਬ ਲਿਖਦੇ ਨੇ ਮੁਹੰਮਦ ਬਖਸ਼ੀ ਜੀ ਨਜ਼ਾਰਾ ਆ ਗਿਆ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ ਤੇ ਸ਼ੁਕਰੀਆ ਗੁਰੀਮਾਨ ਜੀ ਦਾ ਵੀ ਕਰਦੇ ਆ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਥੈਂਕ ਯੂ ਸੈਣੀ ਸਾਹਿਬ ਦਾ ਕਰਦੇ ਨੇ ਜੀ ਜਲੌਰ ਸਿੰਘ ਜੀ ਤੇ ਜਲੌਰ ਸਿੰਘ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਸ਼ੁਕਰੀਆ ਕਰ ਰਹੇ ਨੇ ਰਾਜਨ ਸੈਣੀ ਸਾਹਿਬ। ਗੁਰੂ ਜੀ ਕਹਿੰਦੇ ਪੰਜਾਬ ਨੂੰ ਦੇਣ ਲੱਗੇ ਖਜ਼ਾਨੇ ਦਾ ਮੂੰਹ ਖੋਲਣ ਲੱਗੇ ਅਮਿਤ ਸ਼ਾਹ ਜੀ ਦੀ ਆਵਾਜ਼ ਬੰਦ ਰਹਿੰਦੀ ਹੈ ਜੀ। ਮੁਹੰਮਦ ਵੀਰ ਜੀ ਬਹੁਤ ਖੂਬ ਜੀ ਕਿਆ ਬਾਤਾਂ, ਨਜ਼ਾਰਾ ਆ ਗਿਆ ਕਹਿੰਦੇ ਗੁਰੂ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਗ੍ਰੇਟ ਜੀ, ਲਾਜਵਾਬ, ਵਾਹ ਜੀ ਵਾਹ, ਬਖਸ਼ੀ ਜੀ ਕਮਾਲ ਕਰਤੀ ਹੈ। ਰਾਜਨ ਸੈਣੀ ਸਾਹਿਬ ਆ ਕੇ ਕਹਿ ਵੀ ਗਏ ਸਨ ਤੇ ਕਹਿੰਦੇ ਵਾਹ ਜੀ ਵਾਹ ਬਖਸ਼ੀ ਜੀ, ਨਜ਼ਾਰਾ ਆ ਗਿਆ ਜੀ ਅੱਜ ਤਾਂ ਕਹਿੰਦੇ। ਜਲੌਰ ਸਿੰਘ ਜੀ ਲਿਖਦੇ ਆ ਕਿ ਰੂਹ ਲੈ ਗਿਆ ਦਿਲਾਂ ਦਾ ਜਾਨੀ, ਵਾਹ ਕਿਆ ਬਾਤ ਹੈ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ ਰੂਹ ਬਣ ਬੁੱਤ ਰਹਿ ਗਿਆ, ਜਿੰਦ ਕੋਈ ਹੋਰ ਲੈ ਗਿਆ, ਕਿਆ ਬਾਤ ਹੈ। ਤੇ ਨਾਲ ਗੁਲਾਬ ਦਾ ਫੁੱਲ ਭੇਜ ਦਿੱਤਾ ਹੈ। ਪਿਆਰੀਆਂ ਸਤਰਾਂ ਜਦੋਂ ਗੁਣ ਗੁਣਾਉਂਦੇ ਨੇ ਤੇ ਦੋਸਤ ਆਪਣਾ ਵੀ ਚੇਤਾ ਨਾਲ ਕਰਦੇ ਆ। ਉਹ ਮੁਹੰਮਦ ਜੀ ਲਿਖਦੇ ਆ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਸਾਹਿਬ ਤੇ ਸਾਰੇ ਦੋਸਤਾਂ ਦਾ। ਜਲੌਰ ਸਿੰਘ ਜੀ ਲਿਖਦੇ ਆ ਅੱਜ ਟਿਵਾਣਾ ਸਾਹਿਬ ਜੀ ਦੀ ਕਮੀ ਪੂਰੀ ਕਰ ਦਿੱਤੀ ਸੈਣੀ ਸਾਹਿਬ ਤੇ ਭਾਰਤ ਸਾਹਿਬ ਜੀ ਨੇ, ਹੁਣ ਸਕੂਨ ਦੀ ਨੀਂਦ ਕਹਿੰਦੇ ਸੋਵਾਂ। ਕਿਆ ਬਾਤ ਹੈ ਜੀ, ਸ਼ੁਕਰੀਆ ਬਾਈ ਜੀ ਪਿਆਰ ਮੁਹੱਬਤ ਦੇ ਲਈ ਜੀ। ਤੇ ਬਿਲਕੁਲ ਜੀ ਕਮੀ ਰਹਿੰਦੀ ਹੈ, ਸਾਨੂੰ ਵੀ ਰਹਿੰਦੀ ਹੈ ਜਦੋਂ ਟਿਵਾਣਾ ਸਾਹਿਬ ਨੂੰ ਚਲੋ ਅਸੀਂ ਵੀ ਸੁਣਦੇ ਹਾਂ ਤੇ ਸਾਨੂੰ ਵੀ ਕਮੀ ਕਈ ਵਾਰੀ ਮਹਿਸੂਸ ਜ਼ਰੂਰ ਹੁੰਦੀ ਹੈ ਕਿਉਂਕਿ ਜਿਸ ਚੀਜ਼ ਦੇ ਨਾਲ ਲਗਾਵ ਹੁੰਦਾ ਹੈ, ਜੁੜੇ ਹੁੰਦੇ ਆ, ਉਹ ਜੇ ਉਹ ਚੀਜ਼ ਰੁਟੀਨ ਦੇ ਵਿੱਚੋਂ ਮਿਸ ਹੋ ਜਾਵੇ ਇੱਦਾਂ ਲੱਗਦਾ ਹੈ ਕਿ ਕੁਝ ਨਾ ਕੁਝ ਜਿਹੜਾ ਅੱਜ ਕੀਤਾ ਨਹੀਂ ਗਾ ਜੀ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਸਾਹਿਬ ਤੇ ਔਜਲਾ ਸਾਹਿਬ ਲਿਖਦੇ ਨੇ ਦੁਬਈ ਦੇ ਵਿੱਚ ਪਾਇਲਟ

ਵੱਲੋਂ ਦਰਦਨਾਕ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਕਹਿੰਦੇ ਜੀ ਉਹਨਾਂ ਨੇ ਖਬਰ ਭੇਜੀ ਆ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਅਪਡੇਟ ਕਰਨ ਦੇ ਲਈ ਤੇ ਵਾਓ ਬਖਸ਼ੀ ਜੀ ਕਹਿੰਦੇ ਨੇ ਸੁਰਿੰਦਰ ਮਾਲ ਜੀ ਕਿਆ ਬਾਤਾਂ ਤੇ US ਤੋਂ ਲਿਖਦੇ ਨੇ ਐਪਰੀਸ਼ੀਏਟ ਕਰਦੇ ਨੇ ਤੇ ਇਸੇ ਤਰ੍ਹਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਦੇ ਆ। ਤੇ ਜਲੌਰ ਵੀਰ ਸੌਣ ਦਵਾਈ ਡਬਲ ਸ਼ਾਮ ਨੂੰ ਕਹਿੰਦੇ ਜੀ ਆਪਣੇ ਸਵੇਰੇ ਟਵਾਣਾ ਸਾਹਿਬ ਤੇ ਸ਼ਾਮ ਨੂੰ ਜਾਣੀ ਕਿ ਦੁਆਬਾ ਰੇਡੀਓ। ਤੇ ਜਲੌਰ ਸਿੰਘ ਜੀ ਕਹਿੰਦੇ ਆ ਗੁੱਡ ਨਾਈਟ ਆਲ ਜੀ ਫਰੈਂਡਸ, ਬਹੁਤ ਬਹੁਤ ਸ਼ੁਕਰੀਆ ਬਾਈ ਜੀ ਨਾਲ ਜੁੜਨ ਦੇ ਲਈ। ਤੇ ਔਜਲਾ ਸਾਹਿਬ ਕਹਿੰਦੇ ਲੱਗਦਾ ਨੀਂਦ ਉੱਡ ਗਈ ਰਾਜਨ ਜੀ। ਜਲੌਰ ਸਿੰਘ ਜੀ ਕਹਿੰਦੇ ਆ ਆਈ ਨੋ ਡਰਿੰਕ ਬਰੋ। ਤੇ ਔਜਲਾ ਸਾਹਿਬ ਕਹਿੰਦੇ ਆ ਪਰ ਜੋ ਤੁਹਾਡਾ ਮਕਸਦ ਹੈ ਉਹ ਪੂਰਾ ਨਹੀਂ ਹੋਣਾ ਰਾਜਨ ਜੀ ਭਾਰਤ ਦੇ ਵੱਲੋਂ। ਕਿਆ ਬਾਤ ਆ ਜੀ, ਨਹੀਂ ਕੋਟੀ ਦਾ ਆਪਾਂ ਦੇਵਾਂਗੇ ਜੀ, ਏਦਾਂ ਦੀ ਗੱਲ ਨਹੀਂ ਸੀ ਔਜਲਾ ਸਾਹਿਬ, ਕੋਟੀ ਦਾ ਤੁਹਾਨੂੰ ਵੀ ਦੇਵਾਂਗੇ ਤੇ ਰਾਜਨ ਸੈਣੀ ਸਾਹਿਬ ਨੂੰ ਵੀ ਦੇਵਾਂਗੇ। ਤੇ ਗੁੱਡ ਜਲੌਰ ਜੀ ਹਲਦੀ ਵਾਲਾ ਦੁੱਧ ਕਹਿੰਦੇ ਪੀਓ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਸਿਸਟਰ ਸੁਰਿੰਦਰ ਮਾਲ ਜੀ ਤੇ ਸ਼ੁਕਰੀਆ ਜੀ ਵੀਰ ਗੁਰੀਮਾ ਜੀ ਤੇ ਜੀਂਦੇ ਵਸਦੇ ਰਹੋ ਜੀ ਵੀਰ ਰਾਜਨ ਸੈਣੀ ਜੀ। ਤੇ ਆਖਰੀ ਸੁਨੇਹਾ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ ਉਹ ਗਰਾਊਂਡ ਦਾ ਹਾਲ ਵੇਖੋ ਉਸਦਾ ਸੱਤਿਆ ਨਾਸ ਕਰ ਛੱਡਿਆ ਦਿੱਤਾ ਜਿੱਥੇ ਸਰਕਾਰੀ ਤੌਰ ਦੇ ਉੱਤੇ ਜਨਮ ਦਿਨ ਮਨਾਇਆ ਗਿਆ। ਸੁਰਿੰਦਰ ਜੀ ਕਹਿੰਦੇ ਇਟਸ ਟਰੂ ਜੀ ਤੇ ਐਕਸੀਲੈਂਟ ਕਹਿੰਦੇ ਨੇ ਮੁਹੰਮਦ ਜੀ ਪ੍ਰੋਗਰਾਮ ਟੂਡੇ ਜੀ ਸ਼ੁਕਰੀਆ ਜੀ। ਦੋਸਤੋ ਇਹ ਸਾਰਾ ਪ੍ਰੋਗਰਾਮ ਐਕਸੀਲੈਂਟ ਤੁਹਾਡੇ ਪਿਆਰ ਮੁਹੱਬਤ ਦੇ ਨਾਲ ਹੀ ਬਣਦਾ, ਤੁਹਾਡੇ ਜਦੋਂ ਤੁਸੀਂ ਵੱਧ ਚੜ ਕੇ ਜੁੜਦੇ ਹੋ ਉਦੋਂ ਹੀ ਇਹ ਸਾਰਾ ਕੁਝ ਸੰਪੂਰਨ ਹੁੰਦਾ ਤੇ ਇੱਕ ਦੂਸਰੇ ਦਾ ਸਾਥ ਦੀ ਸਾਨੂੰ ਇੱਥੇ ਤੱਕ ਲੈ ਆਉਂਦਾ, ਤਾਂ ਹੀ ਆਪਾਂ ਇੱਥੇ ਬੈਠ ਕੇ ਦੋ ਢਾਈ ਘੰਟੇ ਲਾ ਜਾਂਦੇ ਹਾਂ ਤੇ ਦੋ ਕਹਾਣੀ ਅੱਜ ਰਹਿ ਗਈ ਤੇ ਕੋਈ ਨੀ ਕੱਲ ਨੂੰ ਜਾਂ ਫਿਰ ਕਿਸੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਸਾਂਝੀ ਕਰ ਲਾਂਗੇ। ਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ, ਯੂਟਿਊਬ ਨੂੰ ਲਾਈਕ ਤੇ ਸ਼ੇਅਰ ਕਰੋ, ਦੋਸਤਾਂ ਤੱਕ ਫੋਲੋ ਕਰੋ ਤੇ ਫੇਸਬੁੱਕ ਪੇਜ ਨੂੰ ਵੀ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਦੁਆਬਾ ਰੇਡੀਓ ਜਿਹੜਾ ਆਪਣਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਵਾਧੂ ਦਾ ਕੋਈ ਸੁਨੇਹਾ ਨਹੀਂ ਹੁੰਦਾ, ਸਿਰਫ ਪ੍ਰੋਗਰਾਮ ਲਾਈਵ ਦੇ ਲਿੰਕ ਹੁੰਦੇ ਆ ਤੇ ਕੁਝ ਜਾਣਕਾਰੀ ਜੇ ਹੋਵੇ ਤਾਂ ਉਹ ਅਪਡੇਟ ਹੁੰਦੀ ਹੈ। ਦਿਹਾੜੀ ਦੇ ਵਿੱਚ ਇੱਕ ਜਾਂ ਦੋ ਵੱਧ ਤੋਂ ਵੱਧ ਤੁਹਾਨੂੰ ਜਿਹੜੇ ਨੇ ਉੱਥੇ ਡਿਸਟਰਬ ਕਰੀਦਾ ਮੈਸੇਜ ਆਉਂਦੇ, ਉਸ ਤੋਂ ਵੱਧ ਨਹੀਂ। ਕੋਈ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਕੋਈ ਖਾਸ ਤਿਉਹਾਰ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਹੁੰਦਾ ਜੀ, ਤੇ ਉਹਦੇ ਵਿੱਚ ਜੁਆਇਨ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਪਿਆਰਾ ਜਿਹਾ ਨਾਮ ਤੇ ਨੰਬਰ ਲਿਖ ਕੇ ਭੇਜ ਦਿਓ ਤੇ ਥੱਲੇ ਲਿਖ ਦਿਓ ਵੀ ਗਰੁੱਪ ਦੇ ਵਿੱਚ ਜਿਹੜਾ ਪਾਲੋ ਜੀ, ਤੇ ਉਹਦੇ ਵਿੱਚ ਤੁਸੀਂ ਜੁੜ ਸਕਦੇ ਹੋ। ਇਸੇ ਤਰ੍ਹਾਂ ਟੈਲੀਗ੍ਰਾਮ ਦੇ ਉੱਤੇ ਸਾਨੂੰ ਜਿਹੜਾ ਲੱਭ ਸਕਦੇ ਹੋ ਜੀ, ਤੇ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਦਾ ਆਫੀਸ਼ੀਅਲ ਪੇਜ ਹੈਗਾ ਜੀ, ਆਪਣੀ ਉੱਥੇ ਚੈਨਲ ਚੱਲਦਾ ਜੀ, ਉਹਦੇ ਉੱਤੇ ਨਾਲ ਜੁੜ ਸਕਦੇ ਹੋ ਜਿਵੇਂ ਸਾਰੇ ਦੋਸਤ ਜੁੜੇ ਹੋਏ ਨੇ। ਜੇ ਉਹਦੇ ਉੱਤੋਂ ਤੁਸੀਂ ਉਸਨੂੰ ਬੈਲ ਆਈਕੋਨ ਨੂੰ ਜਿਹੜਾ ਨਹੀਂ ਕਲਿੱਕ ਕੀਤਾ ਤਾਂ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਂਦਾ ਹੈ, ਪ੍ਰੋਗਰਾਮ ਜਿਹੜਾ ਉਹਦੇ ਵਿੱਚ ਤੁਹਾਨੂੰ ਨਾਲ ਨਾਲ ਜੋੜ ਲੈਂਦਾ ਜੀ ਆਪੇ ਹੀ। ਤੇ ਲੋ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ। ਤੇ ਜੇ ਕਿਸੇ ਦੋਸਤ ਦਾ ਕਮੈਂਟ ਰਹਿ ਗਿਆ ਹੋਵੇ, ਨਾਮ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਕੋਸ਼ਿਸ਼ ਰਹੇਗੀ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰੀਏ, ਬਾਕੀ ਜਿਵੇਂ ਸਮਾਂ ਤੇ ਜਿਹੜਾ ਹਾਲਾਤ ਇਜਾਜ਼ਤ ਦੇਣਗੇ ਉਸਦੇ ਮੁਤਾਬਕ ਆਪਾਂ ਕੱਲ ਨੂੰ ਜੁੜਾਂਗੇ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭੈਣਗੀ ਸਤਿ ਸ੍ਰੀ ਅਕਾਲ ਹੈ। ਦੋਸਤੋ ਇਸ ਦੇ ਨਾਲ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਗਏ ਤਾਂ ਮਾਫ਼ੀ ਚਾਹਾਂਗੇ। ਸਤਿ ਸ੍ਰੀ ਅਕਾਲ ਜੀ, ਇਸ ਦੇ ਨਾਲ ਹੀ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਮਾਫ਼ੀ ਚਾਹੁੰਦੇ ਹਾਂ ਥੋੜ੍ਹਾ ਜਿਹਾ ਲੇਟ ਹੋਏ ਹਾਂ ਜੀ, ਤੇ ਗੱਡੀ ਲਈ ਦੇ ਉੱਤੇ ਪਾਉਂਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਤੇ ਨਾਲ ਦੀ ਨਾਲ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਪ੍ਰੋਗਰਾਮ। ਤੇ ਅੱਜ ਸਭ ਤੋਂ ਪਹਿਲਾਂ ਦੇਸ਼ ਭਰ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਹੀ ਆਪਾਂ ਗੱਲਾਂ ਬਾਤਾਂ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਹੋਰ ਸਾਰਾ ਸਿਲਸਿਲਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:12 ਦਾ ਸਮਾਂ ਹੋ ਚੁੱਕਿਆ ਤੇ ਭਾਰਤ ਦੇ ਵਿੱਚ ਤਕਰੀਬਨ 9:42 ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੁੱਪਾਂ ਦੇ ਵਿੱਚ ਦੋਸਤੋ ਇੱਕ ਦੋ ਜਿਹੜੇ ਹੈਗੇ ਨੇ ਆਪਣੇ ਕੋਲ, ਉਹਨਾਂ ਦੇ ਵਿੱਚ ਮੈਂ ਪ੍ਰੋਗਰਾਮ ਦੀ ਨਾਲ ਨਾਲ ਸਾਂਝ ਪਾ ਦਵਾਂ, ਫਿਰ ਆਪਾਂ ਗੱਡੀ ਪਾਉਂਦੇ ਹਾਂ ਲੀਹ ਦੇ ਉੱਤੇ। ਤੇ ਚੱਲ ਸੋ ਚੱਲ, ਫਿਰ ਆਪਾਂ ਬਰੇਕ ਨਹੀਂ ਲਾਉਣੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ ਨੇ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਵਟਸਐਪ, ਯੂਟਿਊਬ ਐਪ ਦੇ ਉੱਤੇ ਦੋਸਤੋ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਤੇ ਲਿੰਕ ਨੂੰ ਕਲਿੱਕ ਕਰਕੇ ਜੁੜ ਸਕਦੇ ਹੋ। ਤੇ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ, ਫੇਸਬੁੱਕ ਓਫਿਸ਼ੀਅਲ ਪੇਜ ਹੈ ਜੀ, ਤੇ ਉਹਦੇ ਉੱਤੇ ਵੀ ਪ੍ਰੋਗਰਾਮਾਂ ਨੂੰ ਤੁਸੀਂ ਨਾਲ ਨਾਲ ਜੁੜ ਸਕਦੇ ਹੋ। 29 ਸਤੰਬਰ 2026 ਦਾ ਦਿਹਾੜਾ ਦੋਸਤੋ ਅੱਜ, ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਅੱਜ ਦਾ ਜਿਹੜਾ ਦੋਸਤੋ ਹੈਗਾ ਆਪਣਾ ਅੱਜ ਦਾ ਵਿਚਾਰ, ਉਹਦੇ ਵਿੱਚ ਕਹਿੰਦੇ ਨੇ ਖਾਣ ਦੀ ਜਿਹੜੀ ਸਾਡੀ ਲੁਤਰੋ ਚਾਹੇ ਚੱਲਦੀ ਹੈ ਤੇ ਚਾਹੇ ਜੀਵ ਦਾ ਸਵਾਦ ਹੈ, ਸਵਾਦਲਾ ਭੋਜਨ ਵਧੇਰੇ ਖਾਧਾ ਜਾਂਦਾ ਹੈ ਕਿਉਂਕਿ ਜੀਵ ਨੇ ਹਜ਼ਮ ਨਹੀਂ ਕਰਨਾ ਹੁੰਦਾ, ਕੇਵਲ ਸਵਾਦ ਲੈਣਾ ਹੀ ਹੁੰਦਾ ਹੈ ਤੇ ਜਿਸ ਦਾ ਨਤੀਜਾ ਪੇਟ ਨੂੰ ਵੀ ਜਿਹੜਾ ਭੁਗਤਣਾ ਪੈਂਦਾ ਹੈ। ਵੈਸੇ ਜ਼ੁਬਾਨ ਦੇ ਵਿੱਚੋਂ ਨਿਕਲਿਆ ਕੋਈ ਵੀ ਸ਼ਬਦ ਹੈ ਕਈ ਵਾਰੀ ਹੱਡੀਆਂ ਵੀ ਤੁੜਵਾ ਦਿੰਦਾ ਹੈ ਕਿਉਂਕਿ ਕਹਿੰਦੇ ਜੀਵ ਦੇ ਵਿੱਚ ਕਿਉਂਕਿ ਹੱਡੀ ਨਹੀਂ ਹੁੰਦੀ ਤੇ ਉਹ ਬਚੀ ਰਹਿੰਦੀ ਹੈ ਪਰ ਕੁੱਟ ਜਿਹੜੀ ਹੈ ਜ਼ਰੂਰ ਪਵਾ ਦਿੰਦੀ ਹੈ। 29 ਸਤੰਬਰ 1913 ਦੇ ਵਿੱਚ ਚੱਲੀਏ ਤੇ ਜਦੋਂ ਅੱਜ ਦੁਨੀਆਂ ਦੇ ਉੱਤੇ ਆਪਾਂ ਇੱਕ ਪਾਸੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ, ਦੂਸਰੇ ਪਾਸੇ ਤੇਲ ਦੇ ਖਾਤਰ ਜਿਹੜਾ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਜੰਗਾਂ ਹੋ ਰਹੀਆਂ ਨੇ ਤੇ ਉਹ ਵੀ ਸਮਾਂ ਸੀ ਜਦੋਂ ਡੀਜ਼ਲ ਇੰਜਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਡੀਜ਼ਲ ਇੰਜਨ ਦੇ ਖੋਜੀ ਰੁਡੋਲਫ ਡੀਜ਼ਲ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ 29 ਸਤੰਬਰ 1913 ਦੇ ਵਿੱਚ। 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਬਜਬਜ ਘਾਟ ਦੇ ਉੱਤੇ ਪਹੁੰਚ ਗਿਆ ਤੇ 1925 ਦੇ ਵਿੱਚ ਫਰਾਂਸ ਦਾ ਰਾਸ਼ਟਰਪਤੀ ਦੇ ਨੋਬਲ ਸ਼ਾਂਤੀ ਇਨਾਮ ਜੇਤੂ ਲਿਓਨ ਬਰਗਿਆਸ ਦਾ ਜਿਹੜਾ ਦੇਹਾਂਤ ਹੁੰਦਾ ਹੈ। 1932 ਦੇ ਵਿੱਚ ਬੰਗਾਲੀ ਕ੍ਰਾਂਤੀਕਾਰੀ ਹੋਏ ਨੇ ਆਸ਼ੂਤੋਸ ਕੋਇਲਾ ਦਾ ਜਿਹੜਾ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ 1942 ਦੇ ਵਿੱਚ ਕ੍ਰਾਂਤੀਕਾਰੀ ਵਿਰਾਗਨਾ ਮਤੇਗਨੀ ਹਾਜ਼ਰੀ ਪੁਲਿਸ ਫਾਇਰਿੰਗ ਦੇ ਵਿੱਚ ਸ਼ਹੀਦ ਹੁੰਦੇ ਨੇ। 1944 ਦੇ ਵਿੱਚ ਰੂਸ ਫੌਜਾਂ ਵੱਲੋਂ ਯੁਗੋਸਲਾਵੀਆ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੇ 1985 ਚ ਪੰਜਾਬ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਜਿਹੜੇ ਨੇ ਬਣ ਜਾਂਦੇ ਨੇ ਤੇ 2010 ਦੇ ਵਿੱਚ ਆਧਾਰ ਜਾਂ ਵਿਲੱਖਣ ਸ਼ਨਾਖਤੀ ਨੰਬਰ ਭਾਰਤ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਅੱਜ ਦਿਲ ਦਾ ਦਿਵਸ ਵੀ ਹੈ ਦੋਸਤੋ, ਵਿਸ਼ਵ ਦਿਲ ਦਿਵਸ ਜਿਹੜਾ ਵਰਲਡ ਵਾਈਡ ਮਨਾਇਆ ਜਾ ਰਿਹਾ ਉਹਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਅੱਗੇ ਵੱਧਦੇ ਹਾਂ। 1999 ਦੇ ਵਿੱਚ ਵਿਸ਼ਵ ਦਿਲ ਦਿਵਸ ਜਿਹੜਾ ਸੀ ਸ਼ੁਰੂ ਕੀਤਾ ਜਾਂਦਾ ਹੈ ਗੈਰ ਸਰਕਾਰੀ ਸੰਸਥਾਵਾਂ। ਵਿਸ਼ਵ ਦਿਲ ਫੈਡਰੇਸ਼ਨ ਨੇ ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ ਦੇ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਸਾਲ ਇਹ ਦਿਨ ਜਿਹੜਾ ਸੀ 29 ਸਤੰਬਰ ਨੂੰ ਮਨਾਉਣ ਦਾ ਜਿਹੜਾ ਫੈਸਲਾ ਕੀਤਾ। ਦਿਲ ਜਿਹੜਾ ਸਰੀਰ ਦਾ ਉਹ ਸੰਡੋਲ ਅੰਗ ਹੈ ਜੋ ਸਾਡੇ ਸਰੀਰ ਦਾ ਮੁੱਖ ਪ੍ਰਬੰਧਕ ਹੈ। ਇਸ ਦੇ ਸਿਸਟਮ ਨੈੱਟਵਰਕ ਦੇ ਵਿੱਚ ਧਮਣੀ ਕੋਸ਼ਕਾਵਾਂ ਤੇ ਨਾੜਾਂ ਜੋ ਖੂਨ ਲਿਆਉਣ ਤੇ ਲਿਜਾਣ ਦਾ ਜਿਹੜਾ ਪ੍ਰਬੰਧ ਕਰਦੀਆਂ ਨੇ। ਤਾਜ਼ਾ ਸਰਵੇ ਜੋ ਦੇਸ਼ ਦੇ 24 ਰਾਜਾਂ ਦੇ 18 ਲੱਖ ਲੋਕਾਂ ਦੇ ਉੱਤੇ ਕੀਤਾ ਗਿਆ ਉਹਦੇ ਅਨੁਸਾਰ ਜਿਹੜਾ ਹਰ ਤੀਜਾ ਭਾਰਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੈ। 60% ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਹੈ ਕਿ ਕਸਰ ਕੀ ਹੈ। ਇਲਾਜ ਦੇ ਬਾਵਜੂਦ 42% ਬਿਨਾਂ ਕੰਟਰੋਲ ਇਸ ਦੇ ਸ਼ਿਕਾਰ ਨੇ। ਪੰਜਾਬ ਦੇ ਵਿੱਚ ਕੁਝ ਸਾਲ ਪਹਿਲਾਂ ਦੇ ਸਰਵੇ ਮੁਤਾਬਕ ਪੰਜਾਬ ਦੇ ਵਿੱਚ 30 ਲੱਖ ਤੋਂ ਵੱਧ ਹਾਈ ਬੀ ਪੀ ਜਿਹੜੇ ਨੇ ਜਾਣੀ ਕਿ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਸਨ। ਕੁੱਲ ਮਰੀਜ਼ਾਂ ਦੇ ਵਿੱਚੋਂ 10% ਹਸਪਤਾਲਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਨੇ ਤੇ ਜਿਹੜੇ ਪਹੁੰਚਦੇ ਨੇ ਉਹਨਾਂ ਦੇ ਵਿੱਚੋਂ ਵੀ 10% ਮਰ ਜਾਂਦੇ ਆ। ਪਹਿਲੇ ਦੌਰੇ ਜਿਹੜੇ ਨੇ 40 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਜਿਹੜੇ ਨੇ ਆਉਂਦੇ ਨੇ ਤੇ 2016 ਦੇ ਵਿੱਚ ਦਿੱਲੀ ਦੇ ਵਿੱਚ 16,665 ਲੋਕਾਂ ਦੀ ਮੌਤ ਦਿਲ ਦੀਆਂ ਬਿਮਾਰੀਆਂ ਨਾਲ ਹੋਈਆਂ, ਜਿਹਦੇ ਵਿੱਚ 1591 ਮੌਤਾਂ ਉਥੋਂ ਦੇ ਹਸਪਤਾਲ ਦੇ ਵਿੱਚ ਹੁੰਦੀਆਂ। ਇਸ ਦੇ ਮੁੱਖ ਕਾਰਨ ਤੰਬਾਕੂ ਜਾਂ ਜ਼ਹਿਰ, ਜਿਹੜੇ ਸਿਗਰਟ ਪੀਂਦੇ ਨੇ, ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ, ਜ਼ਿਆਦਾ ਬੈਠਣ ਦੇ ਨਾਲ ਮੋਟਾਪਾ, ਲੋੜ ਤੋਂ ਵੱਧ ਖੁਰਾਕ, ਖਾਣ ਪੀਣ ਦੀਆਂ ਸ਼ੈਲੀ ਦੇ ਵਿੱਚ ਆ ਰਹੀ ਤਬਦੀਲੀ ਤੇ ਖਾਣ ਪੀਣ ਵਾਲੀਆਂ ਸਬਜ਼ੀਆਂ, ਫਲ, ਦੁੱਧ ਤੇ ਚੀਜ਼ਾਂ ਦੇ ਵਿੱਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ, ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਮੁੱਖ ਜਿਹੜਾ ਇਹਦਾ ਕਾਰਨ ਹੈ। ਬਚਾਓ ਤੰਬਾਕੂ ਸਿਗਰਟ ਤੋਂ ਪਰਹੇਜ਼, 20-25 ਮਿੰਟ ਕਸਰਤ ਜਾਂ ਸੈਰ, ਖੁਰਾਕ ਲੋੜ ਤੋਂ ਵੱਧ ਨਾ ਲਈ ਜਾਵੇ, ਸਾਹ ਲੈਣ ਦੇ ਵਿੱਚ ਤਕਲੀਫ, ਦਿਲ ਕੱਚਾ ਹੋਣਾ, ਪਸੀਨਾ ਆਉਣਾ, ਬਾਂਹ ਜਾਂ ਮੋਢੇ ਦੇ ਵਿੱਚ ਦਰਦ ਤੇ ਛਾਤੀ 'ਚ ਦਰਦ ਹੋਣ ਤੇ ਤੁਰੰਤ ਹਸਪਤਾਲ ਦੀ ਘੰਟੀ ਖੜਕਾਓ ਤੇ ਭਾਈ ਆਪਣੀ ਜਾਨ ਬਚਾਓ। ਖੰਘ ਕੇ ਜਿਹੜਾ ਸਾਹ ਨੂੰ ਲਿਆ ਜਾਵੇ, ਇਸ ਕਰਕੇ ਜਿਹੜੇ ਇਹ ਕਾਰਨ ਜਿਹੜੇ ਦੱਸੇ ਜਾਂਦੇ ਆ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਖਬਰਾਂ ਦੇ ਵੱਲ ਨੂੰ ਚੱਲਦੇ ਆ। 1914 ਦੀ ਗੱਲ ਕਰ ਲਈਏ, ਬੱਜ ਬੱਜ ਘਾਟ ਦੀ ਥੋੜਾ ਜਿਹਾ ਸਾਕਾ ਜਿਹੜਾ ਵਾਪਰਿਆ। 1914 ਦੇ ਵਿੱਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਜੋ ਕਿ ਵਪਾਰ ਕਰਨ ਸਿੰਘਾਪੁਰ ਗਏ ਤੇ ਉਹਨਾਂ ਨੇ ਇੱਕ ਜਾਪਾਨੀ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਦੇ ਉੱਤੇ ਲਿਆ। ਉਸ ਦੇ ਵਿੱਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਨ। ਇਸ ਤੋਂ ਇਲਾਵਾ ਕੋਲਾ ਵੇਚਣ ਦੇ ਲਈ ਲੱਦਿਆ ਹੋਇਆ ਸੀ ਤੇ ਉਹਨਾਂ ਨੂੰ ਲੈ ਕੇ ਕੈਨੇਡਾ ਦੇ ਵੱਲ ਨੂੰ ਰਵਾਨਾ ਹੁੰਦਾ ਹੈ, ਪਰ ਉੱਥੋਂ ਦੀ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਵੈਂਕੂਵਰ ਬੰਦਰਗਾਹ ਦੇ ਉੱਤੇ ਉਤਰਨ ਦੀ ਜਿਹੜੀ ਇਜਾਜ਼ਤ ਨਾ ਦਿੱਤੀ। ਸਿਰਫ 4 ਬਿਮਾਰ ਯਾਤਰੀ ਹੀ ਉਤਾਰੇ ਗਏ। 2 ਮਹੀਨੇ ਠਹਿਰਨ ਉਪਰੰਤ 23 ਜੁਲਾਈ 1914 ਨੂੰ ਜਹਾਜ਼ ਵਾਪਸ ਭਾਰਤ ਜਿਹੜਾ ਚੱਲ ਪਿਆ। 27 ਸਤੰਬਰ ਨੂੰ ਕਲਕੱਤਾ ਲਾਗੇ ਪਹੁੰਚਦਾ ਹੈ, ਬੰਦਰਗਾਹ ਦੇ ਉੱਤੇ ਪੁੱਜਿਆ ਤੇ ਇੱਕ ਵਰਤਾਨਵੀ ਜੰਗੀ ਜਹਾਜ਼ ਨੇ ਬੰਦਰਗਾਹ ਤੋਂ ਜਿਹੜਾ ਸੀ ਪਿੱਛੇ ਕਾਮਾਗਾਟਾ ਮਾਰੂ ਜਹਾਜ਼ ਨੂੰ ਰੋਕ ਲਿਆ। 29 ਸਤੰਬਰ ਨੂੰ ਬੱਜ ਬੱਜ ਘਾਟ ਦੇ ਉੱਤੇ ਬਾਬਾ ਗੁਰਦਿੱਤ ਸਿੰਘ ਤੇ ਉਹਨਾਂ ਦੇ ਨਾਲ 20 ਹੋਰ ਯਾਤਰੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਦਾ ਵਿਰੋਧ ਹੋਇਆ। ਇਸ ਸਮੇਂ ਉੱਥੇ ਹੋਈ ਪੁਲਿਸ ਤੇ ਯਾਤਰੀਆਂ ਵਿਚਕਾਰ ਝੜਪ ਦੇ ਵਿੱਚ 21 ਯਾਤਰੀ ਸ਼ਹੀਦ ਹੋ ਗਏ। ਬਾਬਾ ਗੁਰਦਿੱਤ ਸਿੰਘ ਉਹਨਾਂ ਤੇ ਕੁਝ ਸਾਥੀ ਬਚ ਨਿਕਲਦੇ ਨੇ ਤੇ ਇਸ ਘਟਨਾ ਦਾ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਗਦਰੀਆਂ ਉੱਪਰ ਬਹੁਤ ਹੀ ਜਿਹੜਾ ਅਸਰ ਹੋਇਆ। ਬਰਕਤੁੱਲਾ, ਤਾਰਕ ਨਾਥ ਦਾਸ ਤੇ ਬਾਬਾ ਸੋਹਣ ਸਿੰਘ ਭਕਣਾ ਗਦਰੀਆਂ ਨੇ ਕੈਲੀਫੋਰਨੀਆ ਤੇ ਹੋਰ ਥਾਵਾਂ ਉੱਪਰ ਜਲੂਸ ਕੱਢ ਕੇ ਰੋਸ ਪ੍ਰਗਟ ਕੀਤਾ। 1952 ਦੇ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁਣਾਂ ਨੇ ਬੱਜ ਬੱਜ ਘਾਟ ਸਥਾਨ ਦੇ ਉੱਤੇ ਸ਼ਹੀਦੀ ਯਾਦਗਾਰ ਦਾ ਉਦਘਾਟਨ ਕੀਤਾ ਤੇ 2006 ਦੇ ਵਿੱਚ ਕੈਨੇਡਾ ਦੇ PM ਸਟੀਫਨ ਹਾਰਪਰ ਤੇ 2016 ਦੇ ਵਿੱਚ PM ਟਰੂਡੋ ਨੇ ਇਸ ਘਟਨਾ ਦੇ ਲਈ ਮਾਫ਼ੀ ਵੀ ਮੰਗੀ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਗੱਲਾਂ ਬਾਤਾਂ ਤੇ ਅੱਗੇ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਨਾਲ ਸ਼ੁਰੂ ਕਰਦੇ ਹਾਂ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ ਤੇ ਉਹਦੀ ਬਾਤ ਪਾਉਂਦੇ ਹਾਂ। ਸਿਆਸਤ ਦੇ ਨਾਲ ਜੁੜੇ ਹੋਏ ਮੁੱਦੇ ਨੇ ਤੇ ਜੋ ਸਿਰਫ ਖ਼ਬਰਾਂ ਹੀ ਨਹੀਂ ਸਗੋਂ ਸਾਡੇ ਸਮਾਜ ਸਿਸਟਮ ਤੇ ਆਉਣ ਵਾਲੇ ਕੱਲ ਦੇ ਨਾਲ ਜੁੜੇ ਵੱਡੇ ਸਵਾਲ ਨੇ। ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦੇ ਲਈ 42.786 ਕਰੋੜ ਦੀ ਜਿਹੜੀ ਮਨਜ਼ੂਰੀ, CCL ਕਿਸਾਨਾਂ ਦੇ ਭੁਗਤਾਨ ਦੀ ਤਿਆਰੀ ਤੇ LPU ਹਿੰਸਾ ਦੀ CBI ਜਾਂਚ ਦੀ ਮੰਗ, SGPC ਤੇ ਬਹਿਰੀਨ ਮਾਮਲੇ ਨੂੰ ਲੈ ਕੇ ਉੱਠ ਰਹੇ ਨਵੇਂ ਸਵਾਲ, ਅਕਾਲੀ ਦਲ ਦੀ ਅੰਦਰੂਨੀ ਕਾਰਵਾਈ, ਪੰਜਾਬ ਦੀ ਸਿਆਸੀ ਫੰਡਿੰਗ ਤੇ ਸੁਨੀਲ ਜਾਖੜ ਦਾ ਵਿਰੋਧ ਤੇ ਚੋਣ ਕਮਿਸ਼ਨ ਦੇ ਨਾਲ ਜੁੜੀ ਸੁਪਰੀਮ ਕੋਰਟ ਦੀ ਕਾਰਵਾਈ, ਹਰ ਮੁੱਦੇ ਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਗੋਲਡੀ ਬਰਾੜ ਦੇ ਬਾਰੇ FBI ਦੀ ਕਾਰਵਾਈ ਤੇ 657 ਕਰੋੜ ਦੇ ਕਥਿਤ ਬੈਂਕ ਘੁਟਾਲੇ ਦੀ CBI ਦੀ ਜਾਂਚ ਤੇ ਅਮਰੀਕਾ ਦੀਆਂ ਦਵਾਈਆਂ ਤੇ ਟੈਰਿਫ ਨੀਤੀ ਦੇ ਵਿੱਚ ਜਿਹੜਾ ਨਵਾਂ ਅਪਡੇਟ ਆਈ ਹੈ, ਬਦਲਾਅ ਹੋਇਆ। ਪਾਕਿਸਤਾਨੀ ਹਵਾਈ ਖੇਤਰ ਕਾਰਨ ਭਾਰਤੀ ਜਿਹੜੀਆਂ ਉਡਾਨਾਂ ਪਰੇਸ਼ਾਨ ਨੇ ਤੇ ਹੈਰਾਨ ਨੇ ਤੇ ਉਹ ਨਵਾਂ ਰੂਟ ਲੱਭ ਰਹੀਆਂ ਨੇ ਚੀਨ ਤੋਂ। ਹੁਣ PM ਮੋਦੀ ਦੀ ਡਿਗਰੀ ਦੇ ਨਾਲ ਜੁੜਿਆ ਹੋਇਆ ਅਦਾਲਤੀ ਮਾਮਲਾ, ਕੇਜਰੀਵਾਲ ਸਾਹਿਬ ਉਹਦੇ ਵਿੱਚ ਘੇਰੇ ਦੇ ਵਿੱਚ ਆ ਰਹੇ ਨੇ, ਜੁਰਮਾਨਾ ਭੁਗਤਣਾ ਹੀ ਪਏਗਾ। ਪੰਜਾਬ ਦੇ ਵਿੱਚ ਧਾਰਮਿਕ ਬਿਆਨਾਂ ਨੂੰ ਲੈ ਕੇ ਵਿਵਾਦ ਉੱਠ ਰਹੇ ਨੇ, ਇਹ ਸਭ ਜਿਹੜਾ ਅੱਜ ਦੇ ਵਿਸ਼ੇ ਦੇ ਵਿੱਚ ਹੋਣਗੇ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਤੇ ਚੱਲਦੇ ਹਾਂ ਝੋਨੇ ਦੀ ਖਰੀਦ ਦੇ ਲਈ। ਝੋਨੇ ਦੀ ਖਰੀਦ ਦੀ ਗੱਲ ਕਰੀਏ ਤਾਂ ਜਿਹਦੇ ਵਿੱਚ 42,786 ਕਰੋੜ ਦੀ ਨਗਦ ਕਰਜ਼ਾ ਹੱਦ ਜਿਹੜੀ ਹੈ ਮਨਜ਼ੂਰ ਕਰ ਲਈ ਗਈ ਹੈ। ਕਟਾਰੂ ਚੱਕ ਦੇ ਵੱਲੋਂ ਕਿਸਾਨਾਂ ਨੂੰ ਫਸਲ ਦਾ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਸੂਬੇ ਦੇ ਵਿਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਸਰਕਾਰੀ ਖਰੀਦ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਚ ਝੋਨੇ ਦੀ ਖਰੀਦ ਤੋਂ ਪਹਿਲਾਂ ਅਕਤੂਬਰ ਮਹੀਨੇ ਲਈ 42,786.68 ਕਰੋੜ ਰੁਪਏ ਦੀ ਜਿਹੜੀ ਨਗਦ ਕਰਜ਼ਾ ਹੱਦ ਹੈ CCL ਨੂੰ ਮਨਜ਼ੂਰੀ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਕੀਤਾ ਹੈ। ਉਨ੍ਹਾਂ ਦੱਸਿਆ ਕਿ CCL ਦੀ ਮਨਜ਼ੂਰੀ ਮਿਲਣ ਦੇ ਨਾਲ ਸੂਬਾ ਸਰਕਾਰ ਵੱਲੋਂ ਖਰੀਦੇ ਜਾਣ ਵਾਲੇ ਝੋਨੇ ਦੇ ਲਈ ਕਿਸਾਨਾਂ ਨੂੰ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਇਆ ਜਾ ਸਕੇਗਾ। ਇਸ ਤੋਂ ਇਲਾਵਾ ਪੰਜਾਬ ਦੀਆਂ ਮੰਡੀਆਂ ਦੇ ਵਿਚ ਝੋਨੇ ਦੀ ਭਰਾਈ ਦੇ ਲਈ 5 ਲੱਖ ਬਾਰਦਾਨਾ ਵੀ ਪਹੁੰਚ ਚੁੱਕਿਆ ਹੈ ਤੇ ਪੰਜਾਬ ਸਰਕਾਰ ਨੇ ਝੋਨੇ ਦੇ ਖਰੀਦ ਸੀਜ਼ਨ 2026-27 ਦੇ ਦੌਰਾਨ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿਥਿਆ। ਇਸ ਸੀਜ਼ਨ ਦੇ ਦੌਰਾਨ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਖਰੀਦੀ ਜਾਏਗੀ। ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਦੇ ਲਈ ਸੂਬੇ ਭਰ ਦੇ ਵਿਚ 1887 ਮੰਡੀਆਂ ਨੋਟੀਫਾਈ ਕੀਤੀਆਂ ਜਾ ਚੁੱਕੀਆਂ ਨੇ। ਜ਼ਰੂਰਤ ਅਨੁਸਾਰ ਹੋਰ ਮੰਡੀਆਂ ਵੀ ਕਾਰਜਸ਼ੀਲ ਕੀਤੀਆਂ ਜਾਣਗੀਆਂ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਫਸਲ ਦਾ 1-1 ਦਾਣਾ ਜਿਵੇਂ ਹਰ ਸਾਲ ਖਰੀਦੀ ਹੈ ਉਸੇ ਤਰ੍ਹਾਂ ਹੀ ਕਹਿੰਦੇ ਖਰੀਦੇਗੀ ਤੇ ਬਾਹਰੀ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਚ 1 ਵੀ ਦਾਣਾ ਕਹਿੰਦੇ ਨਹੀਂ ਆਉਣ ਦੇਗੀ। ਕੈਬਨਿਟ ਮੰਤਰੀ ਨੇ ਭਰੋਸਾ ਦਵਾਇਆ ਕਿ ਖਰੀਦ ਸੀਜ਼ਨ ਦੇ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਇਸਦਾ ਨਿਰਵਿਘਨ ਸੰਚਾਲਨ ਯਕੀਨੀ ਬਣਾਉਣ ਦੇ ਲਈ ਉਹ ਖੁਦ ਅਤੇ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕ ਮੰਡੀਆਂ ਦਾ ਕਹਿੰਦੇ ਖੁਦ ਦੌਰਾ ਕਰਨਗੇ। ਇਸ ਸਾਲ ਤਾਂ ਕਰਨਗੇ ਭਾਈ, ਕਿਉਂਕਿ ਚੋਣਾਂ ਦਾ ਵੀ ਸਮਾਂ ਹੈ, ਨਹੀਂ ਤਾਂ ਉਦਾਂ ਕੌਣ ਬਾਤ ਪੁੱਛਦਾ ਹੈ। LPU ਵਾਇਲੈਂਸ ਜਿਹੜਾ ਹੋਇਆ ਹਾਈ ਕੋਰਟ ਦੇ ਵਿਚ CBI ਜਾਂਚ ਦੇ ਲਈ ਪਟੀਸ਼ਨ ਦਾਖਲ ਹੋ ਗਈ ਹੈ ਤੇ ਸਿਆਸੀ ਪਿਛੋਕੜ ਤੇ ਸਾਜ਼ਿਸ਼ ਦੇ ਵੱਲ ਇਸ਼ਾਰਾ ਹੋ ਰਿਹਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬੁੱਧਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਆ ਉਹਦੇ ਵਿਚ ਹੋਈ ਹਿੰਸਾ ਤੇ ਭੰਨ ਤੋੜ ਦੀ ਕੇਂਦਰੀ ਜਾਂਚ ਬਿਊਰੋ CBI ਤੋਂ ਜਿਹੜੀ ਜਾਂਚ ਕਰਵਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਦੇ ਉੱਤੇ ਜਿਹੜੀ ਆ ਕੱਲ ਨੂੰ ਸੁਣਵਾਈ ਜਿਹੜੀ ਆ ਕਰ ਸਕਦੀ ਹੈ। ਦੂਸਰੇ ਪਾਸੇ ਅਮਰਜੀਤ ਚਾਵਲਾ ਕੇਸ ਵਰਗੇ ਹੋਰ ਮਾਮਲੇ ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਬੀਬੀ ਰੂਪ ਕੌਰ ਸੰਧੂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਚੋਂ ਬਰਖਾਸਤ ਕਰ ਦਿੱਤੇ। ਕੱਲ ਥੋੜਾ ਜਿਹਾ ਇਸ਼ਾਰਾ ਆਪਾਂ ਕੀਤਾ ਸੀ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਇਹਦੇ ਉੱਤੇ ਕਾਰਵਾਈ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜੁਆਇੰਟ ਸੈਕਟਰੀ ਸੰਯੁਕਤ ਸਕੱਤਰ ਜਿਹੜੇ ਨੇ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਤੇ ਇਹ ਕਾਰਵਾਈ ਰੂਪ ਕੌਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਨਾਲ ਜੁੜੇ ਮਾਮਲੇ ਵਰਗੇ ਹੋਰ ਵੀ ਕਈ ਮਾਮਲਿਆਂ ਦਾ ਪਰਦਾਫਾਸ਼ ਕਰਨ ਦੇ ਕੀਤੇ ਗਏ ਦਾਅਵਿਆਂ ਤੋਂ ਬਾਅਦ ਅਮਲ ਦੇ ਵਿਚ ਲਿਆਂਦੀ ਗਈ ਹੈ। ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਹੁਣਾਂ ਕੀਤਾ ਤੇ ਉਨ੍ਹਾਂ ਦੱਸਿਆ ਕਿ ਰੂਪ ਕੌਰ ਨੂੰ ਵਾਰ ਵਾਰ ਸ਼ਾਸਨਹੀਨਤਾ ਕਰਨ ਅਤੇ ਗਲਤ ਆਚਰਣ ਦੇ ਦੋਸ਼ਾਂ ਦੇ ਤਹਿਤ ਪਾਰਟੀ ਦੇ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਬਕਾਇਦਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਗਿਆ। ਰੂਪ ਕੌਰ ਨੇ 19 ਸਤੰਬਰ ਨੂੰ ਬਹਿਰੀਨ ਤੋਂ ਆਈ ਔਰਤ ਨੂੰ ਕੈਮਰੇ ਸਾਹਮਣੇ ਲਿਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿਚ ਹੋਈ ਘਟਨਾ ਜਿਹੜੀ ਹੈ ਸੰਬੰਧੀ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਦਰਜ FIR ਦੇ ਵਿਚ ਲਗਾਏ ਗਏ ਦੋਸ਼ਾਂ ਨੂੰ ਦੁਹਰਾਇਆ ਸੀਗਾ। ਦੂਸਰੇ ਪਾਸੇ ਸਿਆਸੀ ਚੰਦਾ ਪੰਜਾਬ ਦੇ ਵਿਚੋਂ ਆਪ ਨੂੰ ਮਿਲੇ ਗੱਫੇ ਨੇ ਤੇ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿਚ ਮੋਹਰੀ ਨੇ ਤੇ 5 ਵਿਧਾਇਕਾਂ ਦੇ ਉੱਤੇ 3 ਵਜ਼ੀਰਾਂ ਨੇ ਚੰਦਾ ਜਿਹੜਾ ਦਿੱਤਾ ਹੈ। ਆਮ ਆਦਮੀ ਪਾਰਟੀ ਆਪ ਨੂੰ ਪੰਜਾਬ ਦੇ ਵਿਚੋਂ ਮਿਲੇ ਸਿਆਸੀ ਚੰਦੇ ਦੇ ਵਿਚ ਐਤਕੀ ਉਛਾਲ ਆਇਆ। ਆਪ ਨੂੰ ਸਿਆਸੀ ਚੰਦੇ ਦਾ ਸਭ ਤੋਂ ਵੱਡਾ ਦਾਨ ਸੰਸਦ ਮੈਂਬਰ ਰਜਿੰਦਰ ਗੁਪਤਾ ਤੋਂ ਮਿਲਿਆ ਤੇ ਜੋ ਹੁਣ ਭਾਜਪਾਈ ਨੇ। ਰਜਿੰਦਰ ਗੁਪਤਾ ਨੇ 9 ਜਨਵਰੀ 2026 ਨੂੰ ਆਮ ਆਦਮੀ ਪਾਰਟੀ ਨੂੰ 5 ਕਰੋੜ ਰੁਪਏ ਦਾ ਸਿਆਸੀ ਚੰਦਾ ਚੈੱਕ ਨੰਬਰ ਜਿਹੜਾ ਦਿੱਤਾ ਸੀਗਾ ਤਹਿਤ 001845 ਦੇ ਉੱਤੇ ਤਹਿਤ ਦਿੱਤਾ। ਕਰੀਬ 3 ਮਹੀਨੇ ਮਗਰੋਂ ਹੀ ਰਜਿੰਦਰ ਗੁਪਤਾ ਭਾਜਪਾ ਦੇ ਵਿਚ ਸ਼ਾਮਲ ਹੋ ਗਏ ਤੇ ਆਮ ਆਦਮੀ ਪਾਰਟੀ ਨੂੰ ਰਜਿੰਦਰ ਗੁਪਤਾ ਦੇ ਭਾਜਪਾ ਦੇ ਵਿਚ ਚਲੇ ਜਾਣ ਦੇ ਨਾਲ ਵਿੱਤੀ ਸੱਟ ਵੀ ਕਹਿੰਦੇ ਵੱਜੀ ਹੈ। ਭਾਰਤੀ ਚੋਣ ਕਮਿਸ਼ਨ ਦੇ ਕੋਲ 17 ਸਤੰਬਰ 2026 ਨੂੰ ਦਿੱਤੇ ਵੇਰਵਿਆਂ ਦੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਸਾਲ 2025 ਤੇ 26 ਦੇ ਦੌਰਾਨ ਪਿਛਲੇ ਵਰ੍ਹਿਆਂ ਦੇ ਨਾਲੋਂ ਸਭ ਤੋਂ ਵੱਧ ਚੰਦਾ ਪੰਜਾਬ ਦੇ ਵਿਚੋਂ ਮਿਲਿਆ। ਪੰਜਾਬ ਚੋਂ ਇਸ ਵਰ੍ਹੇ ਦੌਰਾਨ ਜਿਹੜਾ ਆਪ ਨੂੰ 5.08 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਜਦੋਂ ਕਿ ਸਾਲ 2024-25 ਦੇ ਵਿਚ ਚੰਦਾ 71.00 ਲੱਖ ਰੁਪਏ ਸੀ ਯਾਨੀ 71 ਲੱਖ। ਇਸ ਤਰ੍ਹਾਂ ਆਪ ਨੂੰ ਪੰਜਾਬ ਚੋਂ ਸਾਲ 2023-24 ਦੇ ਵਿਚ 11.50 ਲੱਖ ਰੁਪਏ ਤੇ ਸਾਲ 2022-23 ਦੇ ਵਿਚ 44.60 ਲੱਖ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਸੀ। ਆਪ ਸਰਕਾਰ ਬਣਨ ਮਗਰੋਂ ਆਮ ਆਦਮੀ ਪਾਰਟੀ ਨੂੰ 4 ਵਰ੍ਹਿਆਂ ਦੇ ਦੌਰਾਨ ਪੰਜਾਬ ਦੇ ਵਿਚ ਕੁੱਲ 6.35 ਕਰੋੜ ਰੁਪਏ ਦਾ ਸਿਆਸੀ ਚੰਦਾ ਮਿਲਿਆ। ਆਮ ਆਦਮੀ ਪਾਰਟੀ ਨੂੰ ਸਮੁੱਚੇ ਦੇਸ਼ ਦੇ ਵਿਚੋਂ ਸਾਲ 2025-26 ਦੌਰਾਨ 12.09 ਕਰੋੜ ਰੁਪਏ ਦਾ ਚੰਦਾ ਹਾਸਲ ਹੋਇਆ ਤੇ ਪੰਜਾਬ ਚੋਂ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿਚ ਮੋਹਰੀ ਰਹੇ। ਸੰਸਦ ਮੈਂਬਰ ਰਜਿੰਦਰ ਗੁਪਤਾ ਦੇ ਕੋਲ 5,053 ਕਰੋੜ ਰੁਪਏ ਦੀ ਜਿਹੜੀ ਸੀ ਜਾਇਦਾਦ ਦੀ ਮਾਲਕੀ ਹੈ ਤੇ ਉਹ ਰਾਜ ਸਭਾ ਦੇ ਮੈਂਬਰਾਂ ਦੇ ਵਿਚੋਂ ਦੌਲਤ ਦੇ ਮਾਮਲੇ ਚ ਦੂਜੇ ਨੰਬਰ ਤੇ ਨੇ। ਰੁਝਾਨ ਦੇਖੀਏ ਤਾਂ ਪੰਜਾਬ ਦੇ ਵਿਚੋਂ ਆਪ ਦੇ ਨਾਲੋਂ ਵੱਧ ਚੰਦਾ ਭਾਜਪਾ ਨੂੰ ਮਿਲ ਰਿਹਾ। ਆਪ ਨੂੰ ਸਾਲ 2025-26 ਦੌਰਾਨ 5 ਵਿਧਾਇਕਾਂ ਤੇ 3 ਵਜ਼ੀਰਾਂ ਤੋਂ ਇਲਾਵਾ ਇਕ ਸੰਸਦ ਮੈਂਬਰ ਨੇ ਚੰਦਾ ਦਿੱਤਾ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹੇਰ ਨੇ ਹਰ ਮਹੀਨੇ ਚੰਦਾ ਦਿੱਤਾ ਤੇ ਇਕ ਵਰੇ ਦੇ ਦੌਰਾਨ 1.20 ਲੱਖ ਰੁਪਏ ਪਾਰਟੀ ਨੂੰ ਚੰਦੇ ਦੇ ਵਜੋਂ ਦਿੱਤੇ ਨੇ। ਵਜ਼ੀਰਾਂ ਦੇ ਵਿਚੋਂ ਡਾਕਟਰ ਬਲਵੀਰ ਸਿੰਘ ਨੇ 25,200 ਰੁਪਏ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ 1.20 ਲੱਖ ਰੁਪਏ ਤੇ ਡਾਕਟਰ ਰਵੀਜੋਤ ਨੇ 25,200 ਰੁਪਏ ਦਿੱਤੇ ਨੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੇ 1,20,000 ਰੁਪਇਆ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ 96,000 ਰੁਪਏ ਦਾ ਚੰਦਾ ਦਿੱਤਾ। ਇਸੇ ਤਰ੍ਹਾਂ ਸਰਬਜੀਤ ਕੌਰ ਮਾਣੂਕੇ ਜਿਹੜੇ ਨੇ ਉਨ੍ਹਾਂ ਨੇ 96,000, ਕੁਲਵੰਤ ਸਿੰਘ ਪੰਡੋਰੀ ਨੇ 85,200 ਰੁਪਏ, ਕੁਲਦੀਪ ਸਿੰਘ ਧਾਲੀਵਾਲ ਨੇ 25,200 ਰੁਪਏ, ਪ੍ਰਿੰਸੀਪਲ ਬੁੱਧ ਰਾਮ ਨੇ 1,20,000 ਰੁਪਏ ਤੇ ਚੇਤਨ ਸਿੰਘ ਜੋੜੇ ਮਾਜਰਾ ਉਨ੍ਹਾਂ ਨੇ 25,200 ਰੁਪਏ ਦਾ ਚੰਦਾ ਪਾਰਟੀ ਨੂੰ ਦਿੱਤਾ ਤੇ ਪਟਿਆਲਾ ਦੇ ਪਿੰਡ ਫਤਿਹਗੜ੍ਹ ਰਾਜਪੂਤਾਂ ਦੇ ਗੁਰਦੇਵ ਸਿੰਘ ਨੇ ਵੀ ਪਾਰਟੀ ਨੂੰ 25,200 ਰੁਪਏ ਤੇ ਪਟਿਆਲਾ ਦੇ ਜਗਦੀਪ ਸਿੰਘ ਉਨ੍ਹਾਂ ਨੇ 36,000 ਰੁਪਏ ਦਾ ਚੰਦਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਾਲ 2024-25 ਦੇ ਦੌਰਾਨ ਪੰਜਾਬ ਦੇ ਵਿਚੋਂ ਆਪ ਦੇ ਨਾਲੋਂ ਵੱਧ ਚੰਦਾ ਮਿਲਿਆ ਜੋ ਕਿ 1.81 ਕਰੋੜ ਰੁਪਏ ਜਿਹੜਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ ਨੇ ਸੁਨੀਲ ਜਾਖੜ। ਅੱਜ ਕਾਫੀ ਵਿਵਾਦ ਜਿਹੜਾ ਬਣਿਆ ਤੇ ਬਹੁਤ ਸਾਰੇ ਖੁਲਾਸੇ ਵੀ ਹੋਏ ਨੇ ਨੂੰ ਪੁਲਿਸ ਨੇ ਰੋਕਿਆ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ 39 ਵਿਖੇ ਸਥਿਤ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚ ਗਏ ਜਿਨ੍ਹਾਂ ਨੂੰ ਪੁਲਿਸ ਨੇ ਬਾਹਰ ਰੋਕ ਛੱਡਿਆ। ਇਸ ਦੇ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਸੈਕਟਰ 39 ਵਿਖੇ ਸਥਿਤ ਸਰਕਟ ਹਾਊਸ ਦੇ ਵਿਚ ਕਮਰਾ ਬੁੱਕ ਕਰਾਇਆ ਹੋਇਆ ਪਰ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਜਾਖੜ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਦੇ ਵਿਚ ਬਾਹਰੀ ਵਿਅਕਤੀ ਰਹਿ ਸਕਦੇ ਨੇ ਤੇ ਰਹਿ ਰਹੇ ਨੇ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਗਮਾਂਡਾ ਅਤੇ ਹੋਰ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ਨੂੰ ਬਾਹਰੀ ਵਿਅਕਤੀਆਂ ਦੇ ਵੱਲੋਂ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜੋ ਕਿ ਬਹੁਤ ਗਲਤ ਹੈ ਤੇ ਭਾਜਪਾ ਦੇ ਵੱਲੋਂ ਪਹਿਲਾਂ ਸਰਕਾਰੀ ਮੰਤਰੀਆਂ ਦੀਆਂ ਕੋਠੀਆਂ ਦੇ ਵਿਚੋਂ ਬਾਹਰੀਆਂ ਨੂੰ ਕੱਢਿਆ ਜਾਵੇਗਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿਚੋਂ ਸਫਾਇਆ ਕੀਤਾ ਜਾਵੇਗਾ। ਪੰਥਕ ਅਸੈਂਬਲੀ ਦੇ ਵੱਲੋਂ SGPC ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਲਿਖਿਆ ਗਿਆ ਤੇ ਬਹਿਰੀਨ ਮਾਮਲੇ ਦੇ ਵਿਚ ਘੇਰੀ ਹੈ ਸੰਸਥਾ। ਚੁੱਕੇ ਨੇ ਵੱਡੇ ਸਵਾਲ। ਗਿਆਨੀ ਕੇਵਲ ਸਿੰਘ ਤੇ ਸੁਖਦੇਵ ਸਿੰਘ ਭੋਰ ਸਮੇਤ ਪ੍ਰਮੁੱਖ ਆਗੂਆਂ ਨੇ ਸ਼ਾਖ ਬਚਾਉਣ ਦੇ ਲਈ ਮੰਗੀ ਹੈ ਨਿਰਪੱਖ ਜਾਂਚ ਇਹਦੇ ਵਿਚ ਤੇ ਧਾਮੀ ਵਿਰੁੱਧ ਰੋਸ ਜਿਹੜਾ ਤੇਜ਼ ਕੀਤਾ ਗਿਆ ਹੈ। ਵੱਖ ਵੱਖ ਸਿੱਖ ਆਗੂਆਂ ਵੱਲੋਂ ਬਣਾਈ ਗਈ ਪੰਥਕ ਅਸੈਂਬਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਂ ਦੇ ਉੱਤੇ ਇੱਕ ਖੁੱਲ੍ਹਾ ਪੱਤਰ ਲਿਖਿਆ। ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਸਥਾਵਾਂ ਜਿਹੜੀਆਂ ਨੇ ਸੰਸਥਾ ਦੇ ਵਿਚ ਸੁਧਾਰ ਲਿਆਉਣ ਦੇ ਲਈ ਵਾਪਰੀਆਂ ਹਾਲੀਆ ਘਟਨਾਵਾਂ ਦੇ ਮਾਮਲੇ ਦੇ ਵਿਚ ਯੋਗ ਮੰਚ ਉੱਤੇ ਜਿਹੜਾ ਸਵਾਲ ਚੁੱਕਣ। ਬਹਿਰੀਨ ਤੋਂ ਆਈ ਇਕ ਬੀਬੀ ਵੱਲੋਂ ਹਾਲ ਹੀ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਉੱਤੇ ਲਾਏ ਗਏ ਗੰਭੀਰ ਦੋਸ਼ਾਂ ਤੇ ਕੀਤੇ ਗਏ ਖੁਲਾਸੇ ਤੋਂ ਬਾਅਦ ਇਹ ਮਾਮਲਾ ਪੰਥਕ ਸਫਾਂ ਦੇ ਵਿਚ ਭਖਦਾ ਜਾ ਰਿਹਾ। ਇਸ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਮੁੱਦਿਆਂ ਦੇ ਉੱਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਕੋਲੋਂ ਜਿਹੜਾ ਜਵਾਬ ਮੰਗਿਆ ਜਾ ਰਿਹਾ ਤੇ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ਼ ਵੀ ਮੁਜ਼ਾਹਰੇ ਹੋ ਰਹੇ ਨੇ। ਅੱਜ ਇਸੇ ਮਾਮਲੇ ਨੂੰ ਲੈ ਕੇ ਪੰਥਕ ਅਸੈਂਬਲੀ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਨਾਂ ਇੱਕ ਖੁੱਲ੍ਹਾ ਪੱਤਰ ਲਿਖਿਆ ਗਿਆ। ਇਹ ਪੱਤਰ ਲਿਖਣ ਵਾਲਿਆਂ ਦੇ ਵਿਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੋਰ, ਐਡਵੋਕੇਟ ਨਵਕਿਰਨ ਸਿੰਘ, ਗੁਰਮੀਤ ਗਿਆਨ ਮਿਸ਼ਨਰੀ ਕਾਲਜ ਤੋਂ ਰਾਣਾ ਇੰਦਰਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਖੁਸ਼ਹਾਲ ਸਿੰਘ, ਪ੍ਰੋਫੈਸਰ ਬਲਵਿੰਦਰ ਸਿੰਘ, ਬਲਵਿੰਦਰਪਾਲ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਤੋਂ ਅਮਰਜੀਤ ਸਿੰਘ ਤੇ ਮਨਜਿੰਦਰ ਕੌਰ ਲੁਧਿਆਣਾ ਵਿਰਸਾ ਫਾਊਂਡੇਸ਼ਨ ਲੁਧਿਆਣਾ ਤੋਂ ਸੰਚੋਲਨ ਬੀਰ ਸਿੰਘ, ਸਿੱਖ ਮਿਸ਼ਨਰੀ ਕਾਲਜ ਤੋਂ ਪਰਮਜੀਤ ਸਿੰਘ ਤੇ ਸੁਰਿੰਦਰਪਾਲ ਸਿੰਘ ਜਲੰਧਰ ਸ਼ਾਮਲ ਰਹੇ ਨੇ। ਦੂਸਰੇ ਪਾਸੇ ਕਿਹੋ ਜਿਹੇ ਹਾਲਾਤ ਨੇ ਦੇਖੋ ਵੀ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਣੀ, ਪਰ ਕਹਿੰਦੇ ਨੇ ਆਪਣੇ ਕੋਲ ਆਪਣੀ ਸੇਫਟੀ ਦੇ ਲਈ ਔਰਤਾਂ ਜਿਹੜੀਆਂ ਨੇ ਏਅਰ ਗਨ ਰੱਖਣ ਜੀ, ਸਵੈ ਰੱਖਿਆ ਦੇ ਲਈ ਏਅਰ ਪਿਸਤੌਲ ਰੱਖਣ ਕੁੜੀਆਂ। ਇਹ ਗੱਲ ਕਹੀ ਹੈ ਬਿਹਾਰ ਘਟਨਾ ਤੋਂ ਬਾਅਦ ਦਿਸ਼ਾ ਜਿਹੜੇ ਨੇ ਪਾਟਨੀ ਦਾ ਜਿਹੜਾ ਬਿਆਨ ਆਇਆ ਉਹਦੀ ਭੈਣ ਦਾ। ਮਹਿਲਾਵਾਂ ਦੇ ਨਾਲ ਹੁੰਦੀ ਛੇੜਛਾੜ ਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵੱਧਦੀਆਂ ਘਟਨਾਵਾਂ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬਾਲੀਵੁੱਡ ਅਦਾਕਾਰ ਦਿਸ਼ਾ ਪਾਟਨੀ ਦੀ ਭੈਣ ਜਿਹੜੀ ਹੈ ਮੇਜਰ ਖੁਸ਼ਬੂ ਪਾਟਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਤੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਏਅਰ ਪਿਸਤੌਲ CO2 ਨਾਲ ਨਜ਼ਰ ਆ ਰਹੀ ਖੁਸ਼ਬੂ ਪਾਟਨੀ ਨੇ ਦੇਸ਼ ਦੀਆਂ ਕੁੜੀਆਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਦਾ ਹੋਕਾ ਜਿਹੜਾ ਦੇ ਦਿੱਤਾ। ਬਿਹਾਰ ਦੇ ਜੁਮਈ ਵਿੱਚ ਹੋਈ ਇੱਕ ਨਾਬਾਲਗ ਲੜਕੀ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ 'ਚ ਖੁਸ਼ਬੂ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਲੜਕੀਆਂ ਨੂੰ ਪੂਰੀ ਤਰ੍ਹਾਂ ਦੂਜਿਆਂ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਤੇ ਉਹਨਾਂ ਸਲਾਹ ਦਿੱਤੀ ਹੈ ਕਿ ਸਾਰੀਆਂ ਕੁੜੀਆਂ ਨੂੰ ਆਪਣੇ ਨੇੜਲੇ ਸ਼ੂਟਿੰਗ ਰੇਂਜ ਦੇ ਵਿੱਚ ਜਾ ਕੇ ਪਿਸਤੌਲ ਚਲਾਉਣ ਦੀ ਸਿਖਲਾਈ ਲੈਣੀ ਚਾਹੀਦੀ ਹੈ ਤੇ ਆਤਮ ਰੱਖਿਆ ਵਾਸਤੇ ਏਅਰ ਪਿਸਤੌਲ ਜਿਹੜੀ ਹੈ ਕੋਲ ਪਿਸਟਲ ਕਹਿ ਲਓ ਉਹ ਰੱਖਣੀ ਚਾਹੀਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਕੋਈ ਅਸਲ ਹਥਿਆਰ ਨਹੀਂ ਹੈ, ਸਗੋਂ ਇਸ ਦੀ ਮੈਗਜ਼ੀਨ ਦੇ ਵਿੱਚ ਅਸਲ ਗੋਲੀਆਂ ਦੀ ਤਾਂ ਜਿਹੜਾ ਛਰੇ ਭਰੇ ਹੁੰਦੇ ਆ, ਛੋਟੀਆਂ ਬਾਲਸ ਹੁੰਦੀਆਂ ਨੇ ਪਲਾਸਟਿਕ ਦੀਆਂ ਬਣੀਆਂ ਹੋਈਆਂ, ਜਿਸ ਨੂੰ ਵੀਡੀਓ ਦੇ ਵਿੱਚ ਉਹਨਾਂ ਖੁਦ ਜਿਹੜਾ ਚਲਾ ਕੇ ਵੀ ਦੇਖਾਇਆ ਤੇ ਖੁਸ਼ਬੂ ਮੁਤਾਬਕ ਇਸ ਏਅਰ ਪਿਸਤੌਲ ਨੂੰ ਰੱਖਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਇਸੈਂਸ ਦੀ ਜ਼ਰੂਰਤ ਨਹੀਂ ਹੁੰਦੀ, ਪਰ ਸੰਕਟ ਦੇ ਸਮੇਂ ਦੇ ਬਚਾਅ ਦੇ ਵਿੱਚ ਜਿਹੜਾ ਇਸ ਕਾਰਗਰ ਸਾਬਤ ਜਿਹੜਾ ਹੋ ਸਕਦੀ ਹੈ। ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਵੀ ਉਹਨਾਂ ਦੱਸੀ ਹੈ 70,000 ਰੁਪਏ ਦੱਸੀ ਹੈ, ਤੇ ਇੰਨੇ ਦਾ ਤਾਂ ਅਸਲੀ ਆ ਜਾਂਦਾ ਸੀ। ਮੇਜਰ ਖੁਸ਼ਬੂ ਪਾਟਨੀ ਅਕਸਰ ਦੇਸ਼ ਦੇ ਭਖਦੇ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ ਤੇ ਉਹਨਾਂ ਇਹ ਵੀ ਵੀਡੀਓ ਜਿਹੜੀ ਇੰਟਰਨੈਟ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਤੇ ਆਤਮ ਰੱਖਿਆ ਦੇ ਤੌਰ ਦੇ ਉੱਤੇ ਤਰੀਕਿਆਂ ਦੇ ਬਾਰੇ ਇੱਕ ਨਵੀਂ ਬੈਂਚ ਜਿਹੜੀ ਛੇੜ ਕੇ ਰੱਖ ਦਿੱਤੀ ਹੈ। ਦੂਸਰੇ ਪਾਸੇ ਗਿਨੇਸ਼ ਕੁਮਾਰ ਜਿਹੜੇ ਨੇ CEC ਵਿਰੁੱਧ ਪਹੁੰਚੀ ਹੈ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ। ਇਹਦੇ ਵਿੱਚ ਚੋਣ ਕਮਿਸ਼ਨਰਾਂ ਦੇ ਵਿਰੋਧ ਦੇ ਬਾਵਜੂਦ ਇੱਕ ਤਰਫ਼ਾ ਫੈਸਲਾ ਲੈਣ ਦੇ ਦੋਸ਼ ਲੱਗ ਰਹੇ ਨੇ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਸਿੱਟ ਜਾਂਚ ਦੀ ਮੰਗ ਜਿਹੜੀ ਕਰ ਲਈ ਗਈ ਹੈ। ਸੁਪਰੀਮ ਕੋਰਟ ਜਿਹੜਾ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਜਿਹੜੇ ਨੇ ਕੁਮਾਰ ਨੂੰ ਅਹੁਦੇ ਦੇ ਉੱਤੇ ਕੰਮਕਾਜ ਤੋਂ ਰੋਕਣ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਿਆ। ਭਾਰਤ ਦੇ ਮੁੱਖ ਜੱਜ ਜਿਹੜੇ ਨੇ CJI ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਵਿਕਾਸ ਸਿੰਘ ਵੱਲੋਂ ਰਾਕੇਸ਼ ਕੁਮਾਰ ਸਿੰਘ ਦੁਆਰਾ ਦਾਇਰ ਪਟੀਸ਼ਨ ਨੂੰ ਜਲਦ ਸੂਚੀਬੰਦ ਕਰਨ ਦੀ ਕੀਤੀ ਹੈ ਅਪੀਲ ਕੀਤੀ ਹੈ ਤੇ ਬੇਨਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਅਦਾਲਤ ਦੇ ਵਿੱਚ ਪੱਖ ਰੱਖਦਿਆਂ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਜਿਹੜਾ ਬਹੁ ਮੈਂਬਰੀ ਸੰਸਥਾ ਹੈ ਤੇ ਕਾਨੂੰਨ ਢਾਂਚੇ ਤਹਿਤ ਇਸਦੇ ਸਾਰੇ ਫੈਸਲੇ ਜਿੱਥੋਂ ਤੱਕ ਹੋ ਸਕੇ ਜਿਹੜਾ ਰਜ਼ਾਮੰਦੀ ਦੇ ਨਾਲ ਲਏ ਜਾਣੇ ਚਾਹੀਦੇ ਨੇ, ਜਦੋਂ ਕਿ ਮਤਭੇਦ ਦੀ ਸਥਿਤੀ ਦੇ ਵਿੱਚ ਫੈਸਲਾ ਬਹੁਮਤ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ। ਬੈਂਚ ਇਸ ਜਿਸ ਦੇ ਵਿੱਚ ਜਸਟਿਸ ਜੋਏ ਮਾਲੀਆ ਬਾਗਚੀ ਤੇ ਜਸਟਿਸ ਵੀ ਮੋਹਣਾ ਵੀ ਸ਼ਾਮਲ ਨੇ, ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਦੇ ਉੱਤੇ ਬਾਕੀ ਦੋ ਚੋਣ ਕਮਿਸ਼ਨਰਾਂ ਦੇ ਵੱਲੋਂ ਜਿਤਾਏ ਇਤਰਾਜ਼ਾਂ ਦੇ ਉੱਤੇ ਬਾਵਜੂਦ ਫੈਸਲੇ ਲਏ ਗਏ, ਜੋ ਕਿ ਇੱਕ ਗੰਭੀਰ ਮਾਮਲਾ ਹੈ। ਪਟੀਸ਼ਨ 'ਚ ਅਕਤੂਬਰ 2025 ਤੋਂ ਅਗਸਤ 2026 ਦੇ ਦਰਮਿਆਨ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ, ਜਿਸਦੇ ਅਨੁਸਾਰ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਦੇ ਵੱਲੋਂ ਲਿਖਤੀ ਇਤਰਾਜ਼ ਦਰਜ ਕਰਵਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਦੇ ਨਾਂ ਦੇ ਉੱਤੇ ਲਗਭਗ 14 ਅਹਿਮ ਫੈਸਲੇ ਲਏ ਗਏ ਨੇ। ਇਸ ਦੇ ਆਧਾਰ ਦੇ ਉੱਤੇ ਪਟੀਸ਼ਨ ਦੇ ਵਿੱਚ ਗਿਆਨੇਸ਼ ਕੁਮਾਰ ਨੂੰ ਕਮਿਸ਼ਨਰ ਵਜੋਂ ਕੰਮ ਕਰਨ ਤੋਂ ਰੋਕਣ, ਮਾਮਲੇ ਦੀ ਸੁਣਵਾਈ ਤੱਕ ਉਨ੍ਹਾਂ ਨੂੰ ਮੁਅੱਤਲ ਕਰਨ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ SIT ਗਠਿਤ ਕਰਨ ਦੀ ਮੰਗ ਜਿਹੜੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਫਾਰਮ 6 ਜਿਹੜਾ ਅਤੇ ਵੋਟਰ ਸੂਚੀ ਦੇ ਡਾਟਾ ਪ੍ਰਣਾਲੀ ਵਿੱਚ ਕੋਈ ਵੀ ਅਜਿਹਾ ਬਦਲਾਅ ਨਾ ਕੀਤਾ ਜਾਵੇ ਜਿਸ ਦੇ ਨਾਲ ਯੋਗ ਨਾਗਰਿਕਾਂ ਦੇ ਨਾਂ ਵੋਟਰ ਸੂਚੀ ਦੇ ਵਿੱਚੋਂ ਖਾਰਜ ਹੋਣ। CEC ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਦੂਜੀ ਪਟੀਸ਼ਨ ਹੈ। ਇਸ ਤੋਂ ਪਹਿਲਾਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਵੀ SIR ਦੇ ਦੌਰਾਨ ਜਿਹੜਾ ਸੀ 13 ਕਰੋੜ ਵੋਟਰਾਂ ਦੇ ਨਾਂ ਕਥਿਤ ਤੌਰ ਤੇ ਹਟਾਏ ਜਾਣ ਦੇ ਮਾਮਲੇ ਦੇ ਵਿੱਚ CEC ਜਿਹੜਾ ਵਿਰੁੱਧ ਅਪਰਾਧਿਕ ਕਾਰਵਾਈ ਤੇ ਨਿਆਇਕ ਜਾਂਚ ਦੀ ਮੰਗ ਵੀ ਜਿਹੜੀ ਕੀਤੀ ਜਾ ਚੁੱਕੀ ਹੈ। ਦੂਸਰੇ ਪਾਸੇ 657 ਕਰੋੜ ਦੇ ਬੈਂਕ ਘੁਟਾਲੇ ਪਿੱਛੇ ਰਾਸ ਲੀਲਾ ਮਾਸਟਰ ਮਾਈਂਡ ਨੇ ਪ੍ਰੇਮਿਕਾ ਤੇ ਉੱਤੇ ਲੁਟਾ ਦਿੱਤੇ ਨੇ ਕਰੋੜਾਂ ਰੁਪਏ। ਸੀਬੀਆਈ ਦੀ ਜਾਂਚ ਦੇ ਵਿਚ ਵੱਡਾ ਖੁਲਾਸਾ ਆਇਆ। ਦਿੱਲੀ ਦੇ ਵਿਚ 4 ਕਰੋੜ ਦਾ ਬੰਗਲਾ ਤੇ ਹਰ ਮਹੀਨੇ 10 ਲੱਖ ਦਾ ਖਰਚਾ ਹੈ। ਹਰਿਆਣਾ ਤੇ ਚੰਡੀਗੜ੍ਹ ਦੇ ਵਿਚ ਸਾਹਮਣੇ ਆਏ 657 ਕਰੋੜ ਰੁਪਏ ਦੇ ਚਰਚਿਤ ਬੈਂਕ ਘੁਟਾਲੇ ਦੀ ਤਹਿਤ ਜਿਹੜਾ ਤਹਿ ਤੱਕ ਪਹੁੰਚਦੇ ਹੋਇਆਂ ਸੀਬੀਆਈ ਦੀ ਜਾਂਚ ਦੇ ਵਿਚ ਇਕ ਹੈਰਾਨਕੁੰਨ ਜਿਹੜਾ ਦਾਸਤਾਨ ਜਿਹੜੀ ਸਾਹਮਣੇ ਆ ਗਈ ਹੈ, ਜਿਸਦੇ ਦੌਰਾਨ ਸਰਕਾਰੀ ਵਿਭਾਗਾਂ ਦੇ ਖਾਤਿਆਂ ਦੇ ਵਿਚੋਂ ਅਰਬਾਂ ਰੁਪਏ ਦੀ ਹੇਰਾਫੇਰੀ ਕੀਤੀ ਜਾ ਰਹੀ ਸੀ ਤੇ ਉਸੇ ਦੌਰਾਨ ਹੀ ਇਸ ਖੇਡ ਦਾ ਮਾਸਟਰ ਮਾਈਂਡ ਆਪਣੀ ਡਾਂਸਰ ਪ੍ਰੇਮਿਕਾ ਦੇ ਉੱਤੇ ਸਰਕਾਰੀ ਖਜ਼ਾਨੇ ਦਾ ਪੈਸਾ ਪਾਣੀ ਵਾਂਗ ਜਿਹੜਾ ਬਹਾ ਰਿਹਾ ਸੀ। ਸੀਬੀਆਈ ਦੀ ਜਾਂਚ ਦੇ ਮੁਤਾਬਕ ਵਿਆਹਿਆ ਹੋਣ ਦੇ ਬਾਵਜੂਦ ਇਸ ਘੁਟਾਲੇ ਦੇ ਮੁੱਖ ਮਾਸਟਰ ਮਾਈਂਡ ਰਿਭਵ ਰਿਸ਼ੀ ਦੀ ਮਾਰਚ ਅਪ੍ਰੈਲ 2025 ਦੇ ਵਿਚ ਚੰਡੀਗੜ੍ਹ ਦੇ ਇਕ ਸਮਾਗਮ ਦੇ ਦੌਰਾਨ ਇਕ ਮਹਿਲਾ ਡਾਂਸਰ ਦੇ ਨਾਲ ਅੱਖ ਲੜ ਜਾਂਦੀ ਹੈ ਤੇ ਇਸ ਤੋਂ ਬਾਅਦ ਜੈਪੁਰ ਦੇ ਇਕ ਫਾਰਮ ਹਾਊਸ ਪਾਰਟੀ ਤੇ ਮੁੰਬਈ ਦੇ ਮਹਿੰਗੇ ਹੋਟਲ ਦੇ ਵਿਚ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਜਿੱਥੇ ਰਿਸ਼ੀ ਨੇ ਆਪਣੇ ਆਪ ਨੂੰ ਚੋਲ ਦਰਾਮਦ ਬਰਾਮਦ ਦਾ ਜਿਹੜਾ ਵਪਾਰੀ ਤੇ IDFC ਫਸਟ ਬੈਂਕ ਦਾ ਸ਼ਾਖਾ ਪ੍ਰਬੰਧਕ ਦੱਸ ਕੇ ਪ੍ਰੇਮ ਦਾ ਜਿਹੜਾ ਇਜ਼ਹਾਰ ਕਰ ਦਿੱਤਾ ਤੇ ਰਿਸ਼ੀ ਨੇ SRR ਪਲੈਨਿੰਗ ਗੁਰੂਜ਼ ਨਾਮ ਦੀ ਸ਼ੈੱਲ ਕੰਪਨੀ ਰਾਹੀਂ ਸਰਕਾਰੀ ਫੰਡਾਂ ਦੀ ਲੁੱਟ ਕੀਤੀ। ਬਿਹਾਰ ਦੇ ਸਿਵਾਨ ਦੇ ਨਾਲ ਸੰਬੰਧਿਤ ਇਹ ਮਹਿਲਾ ਡਾਂਸਰ ਹੁਣ CBI ਦੀ ਮਹੱਤਵਪੂਰਨ ਗਵਾਹ ਬਣ ਚੁੱਕੀ ਹੈ। ਉਸਦੇ ਬਿਆਨਾਂ ਦੇ ਮੁਤਾਬਕ IAS ਅਧਿਕਾਰੀ ਪੰਕਜ ਅਗਰਵਾਲ ਨੇ ਰਿਸ਼ੀ ਦੇ ਨਾਲ ਮਿਲ ਕੇ ਆਪਣੇ ਅਧੀਨ ਜਿਹੜਾ ਉਹਦੇ ਸਕੂਲ ਸਿੱਖਿਆ ਤੇ ਖੇਤੀਬਾੜੀ ਵਿਭਾਗਾਂ ਚੋਂ 60.54 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ। ਰਿਸ਼ੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਇਸ ਡਾਂਸਰ ਦੇ ਨਾਲ ਵਿਆਹ ਜਿਹੜਾ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ ਤੇ ਆਪਣੀ ਪ੍ਰੇਮਿਕਾ ਨੂੰ ਡਾਂਸ ਦਾ ਪੇਸ਼ਾ ਛਡਵਾਉਣ ਬਦਲੇ ਰਿਸ਼ੀ ਉਸ ਨੂੰ ਅਗਸਤ 2025 ਤੋਂ ਜਨਵਰੀ 2026 ਤੱਕ ਹਰ ਮਹੀਨੇ 8 ਤੋਂ 10 ਲੱਖ ਰੁਪਏ ਦਿੰਦਾ ਰਿਹਾ, ਜੋ ਕੁੱਲ 56 ਲੱਖ ਰੁਪਏ ਬਣ ਜਾਂਦੇ ਆ। ਇਸ ਤੋਂ ਇਲਾਵਾ ਦਿੱਲੀ ਦੇ ਦਵਾਰਕਾ ਇਲਾਕੇ ਦੇ ਵਿਚ ਉਸਦੇ ਲਈ 4 ਕਰੋੜ ਦਾ ਜਿਹੜਾ ਆਲੀਸ਼ਾਨ ਜਿਹੜਾ ਮਕਾਨ ਖਰੀਦਿਆ ਗਿਆ, ਜਿਸਦੇ ਵਿਚ ਉਹ ਵੱਡੀ ਰਕਮ ਰਿਸ਼ੀ ਨੇ ਜਿਹੜਾ ਨਗਦ ਅਦਾ ਕੀਤੀ ਤੇ ਉਹ ਜਨਵਰੀ 2026 ਤੋਂ ਇਸੇ ਮਕਾਨ ਦੇ ਵਿਚ ਰਹਿ ਰਹੀ ਹੈ। ਦੋਵਾਂ ਨੇ ਚੰਡੀਗੜ੍ਹ ਦੇ ਨੋਵੋਟੇਲ ਹਾਲੀਡੇ ਇਨ ਹਿਆਤ ਅਤੇ ਦਿੱਲੀ ਦੇ ITC ਮੌਰੀਆ ਸਮੇਤ ਗੋਆ ਦੇ ਤਾਜ ਹੋਟਲ ਦੇ ਵਿਚ 68 ਬਾਰ ਦੇ ਨਾਲ ਸਮਾਂ ਵੀ ਬਿਤਾਇਆ। ਇਸ ਤੋਂ ਇਲਾਵਾ ਮਕਾਊ, ਥਾਈਲੈਂਡ, ਦੁਬਈ ਦੇ ਮਹਿੰਗੇ ਦੌਰੇ ਕੀਤੇ। ਦੁਬਈ ਦੇ ਬੁਰਜ ਅਲ ਅਰਬ ਦੇ ਵਿਚ ਠਹਿਰਨ ਦੇ ਦੌਰਾਨ ਰਿਸ਼ੀ ਨੇ ਉਥੇ 4 ਬੈਡਰੂਮ ਵਾਲੀ ਜਿਹੜੀ ਸੀ ਡੁਪਲੈਕਸ ਵਿਲਾ ਦਿਖਾ ਕੇ ਭਵਿੱਖ ਦੇ ਵਿਚ ਉਥੇ ਪੱਕੇ ਤੌਰ ਦੇ ਉਤੇ ਵਸਣ ਦਾ ਦਾਅਵਾ ਕੀਤਾ ਤੇ ਇਕ ਲੈਂਡ ਕਰੂਜ਼ਰ ਗੱਡੀ ਵੀ ਜਿਹੜੀ ਆ ਬੁੱਕ ਕੀਤੀ। CBI ਦੀ ਪੜਤਾਲ ਦੇ ਵਿਚ ਸਭ ਤੋਂ ਸ਼ਰਮਨਾਕ ਖੁਲਾਸਾ ਇਹ ਹੋਇਆ ਕਿ ਜੀਰਕਪੁਰ ਦੇ ਜੇਡ ਮੈਨਰ ਵਿਖੇ ਰਿਸ਼ੀ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਰੰਗ ਰਲੀਆਂ ਦੇ ਵਿਚ ਹਰਿਆਣਾ ਦੇ ਉੱਚ ਅਧਿਕਾਰੀ ਸ਼ਿਰਕਤ ਜਿਹੜਾ ਕਰਦੇ ਸਨ। ਇਨ੍ਹਾਂ ਪਾਰਟੀਆਂ ਦੇ ਵਿਚ ਨਚਾਰਾਂ ਦੇ ਉੱਤੇ ਸਰਕਾਰੀ ਲੁੱਟ ਦੇ ਨੋਟ ਵਾਰੇ ਜਾਂਦੇ ਸਨ, ਇਸਕੋਰਟ ਸੇਵਾਵਾਂ ਜਿਹੜੀਆਂ ਸਨ ਲਈਆਂ ਜਾਂਦੀਆਂ ਸਨ ਤੇ ਡਾਂਸਰ ਦੇ ਮੁਤਾਬਕ IAS ਅਧਿਕਾਰੀ ਪੰਕਜ ਅਗਰਵਾਲ ਨੇ ਅਜਿਹੀਆਂ 6 ਤੋਂ 7 ਪਾਰਟੀਆਂ ਦੇ ਵਿਚ ਹਿੱਸਾ ਲਿਆ। ਜਾਂਚ ਏਜੰਸੀ ਨੇ ਗਵਾਹ ਦਾ ਜਿਹੜਾ ਸੈਮਸੰਗ ਜੈਡ ਫੋਲਡ ਫੋਨ ਜ਼ਬਤ ਕਰ ਲਿਆ ਤੇ CBI ਦੇ ਅਨੁਸਾਰ ਰਿਸ਼ੀ ਨੇ ਸ਼ੈੱਲ ਕੰਪਨੀਆਂ ਰਾਹੀਂ ਆਪਣੇ ਤੇ ਆਪਣੀ ਪਤਨੀ ਪਤਨੀ ਦਿਵਿਆ ਅਰੋੜਾ ਦੇ ਖਾਤਿਆਂ ਦੇ ਵਿਚ ਕਰੋੜਾਂ ਰੁਪਏ ਤਬਦੀਲ ਕੀਤੇ। ਸਰਕਾਰੀ ਖਾਤਿਆਂ ਦੇ ਵਿਚੋਂ ਕੁੱਲ 187.35 ਕਰੋੜ ਰੁਪਏ ਦੀਆਂ 25 ਗੈਰ ਕਾਨੂੰਨੀਆਂ ਟਰਾਂਸਜੈਕਸ਼ਨਾਂ ਨੂੰ ਜਿਹੜਾ ਅੰਜਾਮ ਵੀ ਦਿੱਤਾ ਦੱਸਿਆ ਗਿਆ ਤੇ ਗੋਲਡੀ ਬਰਾੜ ਨੂੰ ਜਿਹੜਾ FBI ਨੇ ਅਮੈਰੀਕਨ FBI ਨੇ ਜਿਹੜਾ 9.5 ਕਰੋੜ ਰੁਪਏ ਉਹਦੇ ਸਿਰ ਦੇ ਉੱਤੇ ਇਨਾਮ ਰੱਖ ਦਿੱਤਾ ਹੈ, ਐਲਾਨ ਦਿੱਤਾ ਤੇ ਅਮੈਰੀਕਾ ਦੀ 10 ਮੋਸਟ ਵਾਂਟਡ ਜਿਹੜਾ ਸੂਚੀ ਦੇ ਵਿਚ ਸ਼ਾਮਲ ਕਰ ਦਿੱਤਾ ਹੈ। ਦੂਸਰੇ ਪਾਸੇ ਜਥੇਦਾਰ ਗੜਗਾਜ ਟੇਕ ਸਿੰਘ ਧਨੌਲਾ ਤੇ ਆਪਣੇ SGPC ਪ੍ਰਧਾਨ ਵੱਲੋਂ ਰਾਜੋਆਣਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਅੱਜ ਉਹਨਾਂ ਦਾ ਚੈੱਕਅਪ ਵੀ ਸੀਗਾ ਜੀ, ਉਹ ਵੀ ਕਰਾਇਆ ਗਿਆ ਤੇ ਸ਼ਾਇਦ ਓਪਰੇਟ ਕਰਨਾ ਸੀਗਾ ਅੱਖਾਂ ਦਾ ਜੋ ਕੁਛ ਸੀਗਾ ਤੇ ਉਹਨਾਂ ਨੂੰ ਵਾਪਸ ਫਿਰ ਜੇਲ੍ਹ ਦੇ ਵਿਚ ਭੇਜ ਦਿੱਤਾ ਗਿਆ। ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ, ਜਥੇਦਾਰ ਟੇਕ ਸਿੰਘ ਧਨੌਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ ਨੇ। ਮੁਲਾਕਾਤ ਤੋਂ ਬਾਅਦ ਆਗੂਆਂ ਨੇ ਮੀਡੀਆ ਨਾਲ ਗੱਲ ਕੀਤੀ ਹੈ ਤੇ ਇਸ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਚੜ੍ਹਦੀ ਕਲਾ ਦੇ ਵਿਚ ਨੇ ਤੇ ਉਨ੍ਹਾਂ ਕਿਹਾ ਕਿ 11 ਮੈਂਬਰੀ ਕਮੇਟੀ ਇਕ ਵਾਰ ਫਿਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇਗੀ ਤੇ ਇਸ ਮਾਮਲੇ ਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਉਹਨਾਂ ਨੇ ਪਿਛਲੇ ਸਮੇਂ ਦੇ ਵਿਚ ਪ੍ਰਧਾਨ ਮੰਤਰੀ ਨੂੰ ਸਿੱਧੀ ਚਿੱਠੀ ਲਿਖੀ ਸੀ ਭਾਈ ਜਾਂ ਇੱਧਰ ਕਰੋ ਤੇ ਜਾਂ ਉਧਰ ਕਰ ਦਿਓ, ਮੇਰਾ ਮਸਲਾ ਜਿਹੜਾ ਹੱਲ ਕਰ ਦਿਓ। ਪਰ ਵਿਚ ਫਿਰ ਹੁਣ ਸਿਆਸਤ ਜਿਹੜੀ ਆ ਰਹੀ ਹੈ ਜੀ ਤੇ ਦੇਖਦੇ ਹਾਂ ਕੀ ਕੁਝ ਬਣਦਾ। ਦੂਸਰੇ ਪਾਸੇ ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ ਦੇ ਬਿਆਨਾਂ ਦੇ ਉੱਤੇ ਭੜਕੀ ਹੈ ਸ਼ਾਹੀ ਇਮਾਮ ਭੜਕੇ ਨੇ ਤੇ ਕੇਸ ਕਰਨ ਦੀ ਜਿਹੜੀ ਚੇਤਾਵਨੀ ਦਿੱਤੀ ਹੈ ਉਹ ਖਬਰ ਕਰਾਂਗੇ ਅੱਗੇ ਜਾ ਕੇ। ਤੇ ਮੋਦੀ ਸਾਹਿਬ ਜਿਹੜੇ ਨੇ ਪੀਐਮ ਦੀ ਡਿਗਰੀ ਦਾ ਮਾਮਲਾ ਜਿਹੜਾ ਪਿਛਲੇ ਸਮੇਂ ਤੋਂ ਚੱਲ ਰਿਹਾ ਤੇ ਹਾਈ ਕੋਰਟ ਦੇ ਵੱਲੋਂ ਕੇਜਰੀਵਾਲ ਦੀ ਅਪੀਲ ਖਾਰਜ ਕਰ ਦਿੱਤੀ ਹੈ ਤੇ 25,000 ਰੁਪਏ ਦਾ ਜੁਰਮਾਨਾ ਬਰਕਰਾਰ ਜਿਹੜਾ ਰੱਖ ਦਿੱਤਾ ਹੈ। ਤੇ ਲੋ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਹਾਂ, ਫਿਰ ਜ਼ਿੰਦਗੀ ਬਾਰੇ ਕੋਈ ਨਾ ਕੋਈ ਗੱਲਾਂ ਬਾਤਾਂ ਕਰਦੇ ਹਾਂ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ ਆਨੂ ਜੀ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਆਨੂ ਜੀ ਸਵਾਗਤ ਹੈ ਜੀ।
1: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ, ਕੀ ਕਰਾਈ ਜਾਂਦੇ ਹੋ ਤੁਸੀਂ?
1: ਹਾਲ ਚਾਲ ਵਧੀਆ ਜੀ।
0: ਭਾਰਤ ਦੇ ਵਿੱਚ ਵੀ ਐਬਸਟੀਨ ਹੈ ਸੈਣੀ ਸਾਹਿਬ, ਭਾਰਤ ਦੇ ਵਿੱਚ ਵੀ ਐਬਸਟੀਨ ਫਾਈਲਾਂ ਖੁਲਾਈ ਜਾਂਦੇ ਹੋ ਤੁਸੀਂ ਮੰਤਰੀਆਂ ਸੰਤਰੀਆਂ ਦੀਆਂ?
1: ਭਾਰੇ ਸਾਹਿਬ ਉਹ ਤਾਂ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ, ਤੁਹਾਨੂੰ ਕੱਲ ਵੀ ਦੱਸਿਆ ਸੀਗਾ ਜੀ, ਇਹਨਾਂ ਨੂੰ ਭੁਗਤਣਾ ਤਾਂ ਪੈਣਾ ਜੀ ਹਰ ਇੱਕ ਬੰਦੇ ਨੂੰ।
0: ਨਹੀਂ ਮੈਂ ਤਾਂ ਇਦਾਂ ਦੀ ਕੋਈ ਗੱਲ ਨੀ, ਮੈਂ ਤਾਂ ਇਹ ਸੋਚਦਾ ਸੀ ਸੈਣੀ ਸਾਹਿਬ ਆ ਜਿਹੜਾ 657 ਕਰੋੜ ਵਾਲਾ ਬੈਂਕ ਘੁਟਾਲਾ ਹੋਇਆ ਇਹ ਬੰਦਾ ਜਿਹੜਾ ਇਹ ਦੇਖ ਲੋ ਛੋਟਾ ਐਬਸੈਂਟ ਬਣ ਗਿਆ ਜੀ ਆਪਣਾ ਇੰਡੀਆ ਦਾ।
1: ਹਾਂਜੀ ਚੱਲਦਾ ਸੀ, ਇਹ ਤਾਂ CBI ਨੇ ਕੱਢ ਲਿਆ ਹੈਗਾ ਆ ਜੀ ਇਸ ਕਰਕੇ ਕਿ ਸ਼ੈਲ ਕੰਪਨੀਆਂ ਦੇ ਰਾਹੀਂ ਜਿਹੜਾ ਆ ਵੀ ਉਹਨੇ ਪੈਸਾ ਆਪਣੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਬੈਂਕਾਂ ਦੇ ਵਿੱਚ। ਸਵਾਲ ਤਾਂ ਇਹ ਆ ਨਾ ਜੀ ਕਿ ਬੈਂਕਾਂ ਦੀ ਆਪਣੀ ਨਿਗਰਾਨੀ ਕੀ ਆ
0: ਜੀ? ਬਿਲਕੁਲ
1: ਗੱਲ ਇਹ ਆ ਨਾ ਕਿ ਬੈਂਕਾਂ ਦੇ ਵਿੱਚੋਂ ਪੈਸਾ ਜਾ ਰਿਹਾ ਹੈਗਾ ਆ ਉਹ ਤੁਸੀਂ ਦੇਖੋ ਤਾਂ ਸਹੀ ਕਿੱਥੋਂ ਜਾ ਰਿਹਾ ਆ ਤੇ ਬੈਂਕਾਂ ਦੇ ਵਿੱਚ ਜਿਹੜੇ ਆ ਉਹ ਤੁਹਾਡਾ ਆਪਣਾ ਆਡਿਟ ਹੁੰਦਾ ਹੀ ਕੋਈ ਨੀ ਗਾ। ਜਦਕਿ ਹਰ ਇੱਕ ਬੈਂਕ ਦੇ ਵਿੱਚ ਤੇ ਆਡੀਟਰ ਜਿਹੜੇ ਹੈਗੇ ਆ ਹਰ 3 ਮਹੀਨਿਆਂ ਬਾਅਦ ਆਉਂਦੇ ਹੈਗੇ ਆ ਜੀ ਤੇ ਉਹ ਉੱਥੇ ਬੈਂਕ ਦਾ ਆਡਿਟ ਕਰਦੇ ਆ ਜੀ। ਜੇ ਇੰਡੀਵਿਜੁਅਲ ਸ਼ਾਖ ਦੇ ਉੱਤੇ ਹਰ ਇੱਕ ਸ਼ਾਖ ਦੇ ਉੱਤੇ ਜਿਹੜਾ ਆ ਆਡਿਟ ਹੁੰਦਾ ਆ ਤੇ ਫੇਰ ਇਹ ਪੈਸਾ ਏਦਾਂ ਕਿੱਦਾਂ ਉੱਡ ਜਾਂਦਾ
0: ਜੀ? ਬਿਲਕੁਲ
1: ਇਹ ਮਤਲਬ ਤਾਂ ਇਹ ਹੈਗਾ ਆ ਇਟ ਮੀਨਸ ਕਿ ਤੁਸੀਂ ਜੋ ਕਰਦੇ ਹੈਗੇ ਆ ਉਹ ਕਾਗਜ਼ੀ ਕਾਰਵਾਈ ਕਰਦੇ ਹੈਗੇ, ਪ੍ਰੈਕਟੀਕਲੀ ਜਿਹੜਾ ਹੈਗਾ ਆ ਉਹ ਕਰਦੇ ਵੀ ਇੱਦਾਂ ਹੀ ਆ ਸਰ। ਮੈਨੂੰ ਪਤਾ ਆ ਸਰ, ਮੈਂ ਜਾਤੀ ਤੌਰ ਤੇ ਜਾਣਦਾ ਆ ਕਿ ਜਦੋਂ ਆਡਿਟ ਟੀਮ ਆਈ ਹੁੰਦੀ ਆ ਜੀ ਉਹਨਾਂ ਨੂੰ ਕਿਸੇ ਹੋਟਲ ਦੇ ਵਿੱਚ ਲੈ ਜਾਣਾ ਜੀ, ਉੱਥੋਂ ਚੰਗਾ ਖਾਣਾ ਖਿਲਾ ਦੇਣਾ ਜੀ, ਉਹਨਾਂ ਨੇ ਇੱਕ ਦੋ ਦਿਨ ਲਾਣੇ ਜੀ, ਫੇਰ ਉਹਨਾਂ ਨੂੰ ਕੋਈ ਪਿਕਚਰ ਦਿਖਾ ਦੇਣੀ ਜੀ, ਬਸ ਉਹਨਾਂ ਨੇ ਓਕੇ ਓਕੇ ਕਰਕੇ ਚੱਲ ਜਾਣਾ ਜੀ। ਜੇ ਸਹੀ ਮਹੀਨੇ ਦੇ ਵਿੱਚ ਆਡਿਟ ਕੀਤਾ ਜਾਵੇ ਤੇ ਪਤਾ ਲੱਗਦਾ ਹੀ ਆ ਵੀ ਹਾਂ ਜੀ ਬਈ ਇੱਥੋਂ ਪੈਸਾ ਇੰਨਾ ਨਿਕਲਿਆ ਹੈਗਾ ਜੀ ਤੇ ਵਿਦਆਊਟ ਐਨੀ ਲੀਗਲ ਜਿਹੜੀ ਆ ਟ੍ਰਾਂਜੈਕਸ਼ਨ ਇਹ ਪੈਸਾ ਗਿਆ ਆ ਜੀ।
0: ਜੀ ਬਿਲਕੁਲ ਹੈ ਜੀ।
1: ਤੇ ਜਿੱਥੇ ਤੱਕ ਸ਼ੈਲ ਐਡੀਆਂ ਇੰਨੀਆਂ ਇੰਸਟੀਟਿਊਸ਼ਨਾਂ ਤੁਸੀਂ ਬਣਾਈਆਂ ਹੈਗੀਆਂ ਜੀ, RBI ਬਣਾਈ ਆ, ਸਾਰੀਆਂ ਇੰਸਟੀਟਿਊਸ਼ਨਾਂ ਬਣਾਈਆਂ ਹੈਗੀਆਂ, ਉਹ ਕਾਹਦੇ ਵਾਸਤੇ ਬਣਾਈਆਂ ਗਈਆਂ? ਇਸੇ ਕਰਕੇ ਆ ਇਹ ਪਬਲਿਕ ਫੰਡ ਜਿਹੜਾ ਹੈਗਾ ਆ ਇਹਦੀ ਸਿਕਿਉਰਿਟੀ ਵਾਸਤੇ ਆ ਜੀ।
0: ਜੀ
1: ਤੇ ਜੇ ਫੇਰ ਵੀ ਜੇ ਪੈਸਾ ਗੈਬ ਹੁੰਦਾ ਹੈਗਾ ਆ ਤੇ ਫੇਰ ਉਹਦੇ ਵਾਸਤੇ ਆਮ ਜਨਤਾ ਤਾਂ ਨੀ ਨਾ ਜ਼ਿੰਮੇਵਾਰ ਜੀ?
0: ਬਿਲਕੁਲ ਹੈ ਜੀ।
1: ਤੇ ਹਾਲਾਤ ਇਹ ਹੈਗੇ ਆ ਜੀ ਸਰ, ਇਸ ਸਰਕਾਰ ਦੇ ਆਉਣ ਤੋਂ ਬਾਅਦ ਨਾ ਜੀ 14 ਤੋਂ ਬਾਅਦ
0: ਜੀ
1: ਬੈਂਕਿੰਗ ਸੈਕਟਰ ਨੇ ਜਿਹੜਾ ਆ ਨਾ ਜੀ ਉਹ ਕੰਜ਼ਿਊਮਰ ਨੂੰ ਏਦਾਂ ਚਟਿਆ
0: ਜੀ,
1: ਨੋ ਡਾਊਟ। ਪਹਿਲਾਂ ਤਾਂ ਦੇਖੋ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਆ ਕਿ ਸਾਰਿਆਂ ਬੰਦਿਆਂ ਦੇ ਜਿਹੜੇ ਆ ਬੈਂਕ ਖਾਤੇ ਹੋਣੇ ਚਾਹੀਦੇ ਹੈਗੇ ਜੀ, ਹਰ ਇੱਕ ਸਹੂਲਤ ਜਿਹੜੀ ਆ ਉਹ ਬੈਂਕ ਦੇ ਰਾਹੀਂ ਜੋੜ ਦਿੱਤੀ ਜੀ।
0: ਜੀ
1: ਨੋਟਬੰਦੀ ਕੀਤੀ ਤੇ ਨੋਟ ਜਿਹੜੇ ਹੈਗੇ ਆ ਬੈਂਕ ਨੂੰ ਵਾਪਸ ਹੋਣੇ ਹੈਗੇ ਆ ਜੀ। ਜੋ ਲੋਕਾਂ ਨੇ ਆਪਣੀ ਜਮਾਂ ਪੂੰਜੀ ਕਿਸੇ ਨੇ 25 ਸਾਲ ਦੇ ਵਿੱਚ ਕਿਸੇ ਨੇ 30 ਸਾਲ ਚ ਘਰ ਦੇ ਵਿੱਚ ਇਕੱਠੀ ਕਰਕੇ ਰੱਖੀ ਸੀ ਉਸ ਸਮੇਂ ਵਾਸਤੇ ਵੀ ਜਦੋਂ ਕਿਤੇ ਮਾੜਾ ਸਮਾਂ ਆਵੇ ਤੇ ਇਹ ਪੈਸਾ ਜਿਹੜਾ ਵਰਤਿਆ ਜਾ ਸਕਦਾ ਹੈਗਾ ਜੀ, ਉਹ ਮਿੱਟੀ ਕਰ ਦਿੱਤਾ ਜੀ। ਪਰ ਸਰ ਮੈਂ ਤਾਂ ਚਲੋ ਆਪਾਂ ਜਿਹੜਾ ਹੈਗਾ ਆ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਸਰ, ਉਹ ਤੋਂ ਬਾਅਦ ਜਿਹੜਾ ਹੈਗਾ ਆ ਘਰਾਂ ਚੋਂ ਬਰਕਤ ਹੀ ਉੱਡ ਗਈ ਜੀ।
0: ਬਿਲਕੁਲ ਹੈ ਜੀ ਬਿਲਕੁਲ।
1: ਮੁੜ ਕੇ ਜਿਹੜਾ ਹੈਗਾ ਆ ਉਹ ਬੰਦਾ ਰੱਖ ਹੀ ਨੀ ਸਕਿਆ ਜੀ, ਉਹਨੇ ਦੇਖੋ ਲੇਡੀਜ਼ ਨੇ ਕਿੱਦਾਂ ਬਚਾ ਬਚੂ ਕੇ ਰੱਖੇ ਹੁੰਦੇ ਆ ਜੀ ਆਦਮੀਆਂ ਤੋਂ ਚੋਰੀ, ਵੀ ਕਿਸੇ ਵੇਲੇ ਜੇ ਏਦਾਂ ਦੀ ਗੱਲ ਪਈ ਤੇ ਫੇਰ ਜਿਹੜਾ ਆ ਉਹ ਪੈਸੇ ਕੱਢੇ ਜਾ ਸਕਦੇ ਆ ਜੀ। ਉਹ ਸਾਰਾ ਪੈਸਾ ਜਿਹੜਾ ਆ ਘਰਾਂ ਚੋਂ ਕੱਢ ਲਿਆ ਜੀ, ਉਹ ਪਹੁੰਚ ਗਿਆ ਬੈਂਕਾਂ ਦੇ ਵਿੱਚ ਤੇ ਜਿੰਨਾ ਦਾਅਵੇ ਕੀਤੇ ਸੀ ਜਿੰਨੀ ਕੁ ਕਰੰਸੀ ਇਹਨਾਂ ਨੇ ਛਾਪੀ ਸੀ ਉਹ ਤੋਂ ਵੱਧ ਜਿਹੜੀ ਹੈਗੀ ਆ ਉਹ ਜਮਾਂ ਹੋ ਗਈ
0: ਜੀ,
1: ਉਹ ਵੀ ਇੱਕ ਸਿਰਦਰਦੀ ਬਣ ਗਈ
0: ਜੀ।
1: ਉਹ ਤੋਂ ਬਾਅਦ ਕੀ ਹੋਇਆ ਜੀ ਕਿ ਲੋਕਾਂ ਨੂੰ ਲਾਈਨਾਂ ਦੇ ਵਿੱਚ ਲਾ ਤਾ ਜੀ, ਲੋਕੀ ਵਿਚਾਰੇ ਜਿਹੜੇ ਹੈਗੇ ਆ ਖੱਜਲ ਖਰਾਬ, ਜੇ ਕਿਸੇ ਨੇ ਧੀ ਦਾ ਪੁੱਤ ਦਾ ਵਿਆਹ ਰੱਖਿਆ ਆ ਸੀ ਉਹ ਪਰੇਸ਼ਾਨ ਜੀ, ਲਾਈਨਾਂ ਚ ਲੱਗੇ ਬੰਦੇ ਜਿਹੜੇ ਹੈਗੇ ਉਹਨਾਂ ਦੀ ਡੈਥ ਵੀ ਹੋ ਗਈ ਹਾਰਟ ਅਟੈਕ ਨਾਲ। ਕਿਸੇ ਨੇ ਪੁੱਛਿਆ ਜੀ ਔਰ 16-17 ਬੰਦਿਆਂ ਦੀ ਡੈਥ ਹੋਈ ਸੀ ਜੀ ਉਹਨਾਂ ਦਿਨਾਂ ਦੇ ਵਿੱਚ, ਉਹ ਕਿਹਦੀ ਗਲਤੀ ਸੀਗੀ ਜੀ ਸਰਕਾਰਾਂ ਦੀ? ਉਧਰੋਂ ATM ਜਿਹੜੇ ਚੱਲਣ ਨਾ, ਕਾਰਨ ਇਹ ਕਿ ਪਹਿਲਾਂ ਉਸ ਚੀਜ਼ ਨੂੰ ਵਿਚਾਰਿਆ ਹੀ ਨਹੀਂ ਵੀ ਜਿਹੜੇ ਨਵੇਂ ਨੋਟ ਅਸੀਂ ਲਿਆ ਰਹੇ ਹੈਗੇ ਆ ਮਾਰਕੀਟ ਦੇ ਵਿੱਚ ਉਹਨਾਂ ਦਾ ਸਾਈਜ਼ ਜਿਹੜਾ ਆ ATM ਦੇ ਵਿੱਚ ਜਿਹੜੀਆਂ ਮਸ਼ੀਨਾਂ ਆ ਉਹਨਾਂ ਦਾ ਜਿਹੜਾ ਆ ਉਹ ਸਾਈਜ਼ ਦਾ ਡਿਫਰੈਂਸ ਸੀਗਾ, ਤੇ ਫੇਰ ਜਿਹੜਾ ਆ ਉਹ ਖੜੇ ਪੈਰ ਜਿਹੜੇ ਆ ਸਾਰੀਆਂ ਮਸ਼ੀਨਾਂ ਦੇ ਜਿਹੜੇ ਆ ਉਹ ਬਦਲੇ ਜੀ, ਇਹਨਾਂ ਨੇ ਪੁਰਜੇ ਬਦਲ ਗਏ ਤਾਂ ਕਿ ਉਸ ਨੋਟਾਂ ਦੇ ਸਾਈਜ਼ ਦੇ ਪੁਰਜੇ ਜਿਹੜੇ ਪਾਏ ਤਾਂ ਕਿ ਉਹ ਆਪਰੇਟ ਹੋ ਸਕਣ ਜੀ।
0: ਬਿਲਕੁਲ ਹੈ ਜੀ।
1: ਸੋ ਇਹਨੇ ਫੇਲਰ ਵਿਦਾਊਟ ਐਨੀ ਹੋਮਵਰਕ ਇਹਨਾਂ ਨੇ ਉਹ ਕੰਮ ਕੀਤਾ ਜੀ, ਤੇ ਜਿਹੜੇ ਬੇਈਮਾਨ ਬੈਂਕ ਮੈਨੇਜਰ ਸੀ ਉਹਨਾਂ ਦਿਨਾਂ ਦੇ ਵਿੱਚ ਬਣ ਗਏ ਜੀ। ਉਹਨਾਂ ਨੇ ਬੈਂਕਾਂ ਤੋਂ ਨਵੀਂ ਕਰੰਸੀ ਦੇਈ ਗਏ ਜੀ, 25-25% ਲਈ ਗਏ ਜੀ, ਤੇ ਅਲਟੀਮੇਟਲੀ ਉੱਥੇ ਫਿਰ ਗਿਣਤਾ ਹੁੰਦਾ ਨਹੀਂ ਸੀ ਜੀ ਇਹ ਅਮਾਊਂਟ ਲੋਕਾਂ ਨੇ ਕੀਤਾ ਜਾਂ ਬੈਂਕ ਮੈਨੇਜਰਾਂ ਨਾਲ ਮਿਲ ਕੇ ਜਾਂ ਬੈਂਕ ਇੰਪਲਾਈਜ਼ ਨਾਲ ਮਿਲ ਕੇ ਜੀ ਜਾਲੀ ਨੋਟ ਵੀ ਜਮ੍ਹਾਂ ਕਰਾ ਕੇ ਤੇ ਅਸਲੀ ਲੈ ਗਏ ਜੀ।
0: ਜੀ
1: ਉਹ ਅਲਟੀਮੇਟਲੀ ਕੀ ਹੋਇਆ ਜੀ ਵੀ ਉਹ ਜਿਹੜਾ ਜੋ ਇਹਨਾਂ ਨੇ ਕਹਿੰਦੇ ਸੀ ਗੋਲ ਅਚੀਵ ਕਰਨਾ ਉਹ ਤਾਂ ਗੋਲ ਪਤਾ ਨੀ ਕੋਈ ਅਚੀਵ ਹੋਇਆ ਜਾਂ ਨਹੀਂ ਹੋਇਆ ਜੀ, ਵੀ ਇਹ ਹੈਗੀ ਆ ਕਿ ਜਨਤਾ ਦੀ ਅਨਰੈਸਟ ਜ਼ਰੂਰ ਹੋਈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਦਰਸਤ
1: ਹੈ। ਇਹੀ ਹੈਗਾ ਨਾ ਜੀ ਹੁਣ ਜੇ ਸ਼ੈਲ ਕੰਪਨੀਆਂ ਦੀ ਗੱਲ ਕਰਦੇ ਹੈਗੇ ਆ ਤਾਂ ਤੁਸੀਂ ਸ਼ੈਲ ਕੰਪਨੀਆਂ ਤੇ ਨਿਗਾਹ ਕਿਨ ਰੱਖਣੀ, ਆਮ ਪਬਲਿਕ ਨੇ ਰੱਖਣੀ ਆ? ਤੁਹਾਡੇ ਕੋਲ ਇੰਨੀਆਂ ਜ਼ਿਆਦੀਆਂ ਇੰਸਟੀਟਿਊਸ਼ਨ ਆ, ਤੁਸੀਂ ਕਿਉਂ ਨੀ ਉਹਦੇ ਤੇ ਜਿਹੜਾ ਹੈਗਾ ਚੈੱਕ ਰੱਖਦੇ?
0: ਨਾਲੇ ਦੇਖੋ ਪਹਿਲਾਂ ਬਹੁਤ ਭਰੋਸਾ ਹੁੰਦਾ ਸੀ ਸੈਣੀ ਸਾਹਿਬ ਲੋਕਾਂ ਦਾ ਹਨਾ, ਸਰਕਾਰੀ ਜਿਹੜੇ ਬੈਂਕ ਸੀਗੇ ਉਹਨਾਂ ਦੇ ਉੱਤੇ ਬਹੁਤ ਭਰੋਸਾ, ਚਾਹੇ ਪ੍ਰਾਈਵੇਟ ਬਹੁਤ ਸਾਰੀਆਂ ਬੈਂਕਾਂ ਭੱਜ ਪੁੱਜ ਜਾਂਦੀਆਂ ਸੀ, ਪਰ ਜ਼ਿਆਦਾ ਲੋਕ ਜਿਹੜੇ ਸੀ ਇਹਨਾਂ ਨੂੰ ਚੀਜ਼ਾਂ ਨੂੰ ਅਹਿਮੀਅਤ ਜ਼ਿਆਦਾ ਦਿੰਦੇ ਸੀ ਕਿ ਸਰਕਾਰੀ ਬੈਂਕ ਕਦੇ ਭੱਜ ਨਹੀਂ ਸਕਦੀ ਜਾਂ ਉਹਨਾਂ, ਪਰ ਹੁਣ ਵਿਸ਼ਵਾਸ ਤਾਂ ਇਹਨਾਂ ਤੇ ਵੀ ਨਹੀਂ ਕੀਤਾ ਜਾ ਸਕਦਾ।
1: ਭਾਰੇ ਸਾਹਿਬ 500-600 ਕਰੋੜ ਰੁਪਇਆ ਥੋੜਾ ਹੁੰਦਾ ਆ ਵੀ ਇੱਕ ਬੰਦਾ ਜਿਹੜਾ ਹੈਗਾ ਆ ਵੀ ਇੱਕ, ਹਾਂਜੀ ਇੱਕ ਉਹ ਜਿਹੜਾ ਹੈਗਾ ਲੈ ਜਾਣ ਜੀ। ਫੇਰ ਤੁਹਾਡੇ ਜਿਹੜੇ ਆ ਬੈਂਕਾਂ ਦੇ ਵਿੱਚ ਤੁਸੀਂ ਮਿਨੀਮਮ ਬੈਂਕ ਬੈਲੈਂਸ ਦੇ ਨਾਂ ਦੇ ਉੱਤੇ ਪਹਿਲਾਂ ਜਿਹੜਾ ਆ ਏਡੀ ਮੋਟੀ ਰਕਮ ਜਿਹੜੀ ਆ ਉਹ ਆਪਣੇ ਬੈਂਕਾਂ ਦੇ ਵਿੱਚ ਜਮ੍ਹਾਂ ਕਰ ਲਈ ਜੀ। ਫੇਰ ਅੱਗੇ ਇੰਟਰਸਟ ਮਿਲਦਾ ਹੁੰਦਾ ਸੀ, ਤੁਸੀਂ ਇੰਟਰਸਟ ਦੇ ਉੱਤੇ TDS ਲਾਤਾ ਜੀ, ਇੰਟਰਸਟ ਦੇ ਉੱਤੇ ਜਿਹੜਾ ਆ ਫਿਰ ਤੁਸੀਂ ਟੈਕਸ ਲਾਤਾ ਉਹਨੂੰ ਇਨਕਮ ਦੇ ਵਿੱਚ ਸ਼ੋ ਕਰਕੇ ਜੀ, ਵੀ ਉਹ ਇਨਕਮ ਆ ਤੁਹਾਡੀ, ਤੇ ਇਨਕਮ ਦੇ ਉੱਤੇ ਫਿਰ ਟੈਕਸ ਲਾਤਾ। ਇੱਥੇ ਤੱਕ ਬੇੜਾ ਗਰਕ ਕੀਤਾ ਜੀ। LIC ਦਾ ਪੈਸਾ ਜਿਹੜਾ ਅਡਾਨੀ ਦੀ ਕੰਪਨੀ ਚ ਲਾਤਾ, LIC ਜਿਹੜੀ ਸਭ ਤੋਂ ਸਿਕਿਓਰਡ ਔਰ ਸਭ ਤੋਂ ਅਰਨਿੰਗ ਰਿਪਿਊਟਡ ਮਤਲਬ ਜਿਹੜੀ ਹੈਗੀ ਆ ਸਕੀ ਜੀ ਤੇ ਕੰਪਨੀ, ਉਹਦਾ ਬੇੜਾ ਗਰਕ ਕਰ ਦਿੱਤਾ ਜੀ।
0: ਉਹ ਤੁਹਾਨੂੰ ਚੇਤਾ ਹੋਣਾ ਸੈਣੀ ਸਾਹਿਬ, 2 ਮਹੀਨੇ ਪਹਿਲਾਂ ਖਬਰ ਕੀਤੀ ਸੀ ਇਹ।
1: ਹਾਂਜੀ ਹਾਂਜੀ ਹਾਂਜੀ, ਉਹ ਸਰ ਇਹ ਕੰਟੀਨਿਊਸਲੀ ਚੱਲਦੀ ਹੈਗੀ ਆ। ਤੁਸੀਂ ਅੱਗੇ ਕਹਿੰਦੇ ਸੀ ਨਾ LIC ਹੈ ਜੀ, ਜੀਵਨ ਕੇ ਸਾਥ ਵੀ ਤੇ ਜੀਵਨ ਕੇ ਬਾਅਦ ਵੀ, ਹੁਣ ਤਾਂ ਇਹ ਨੀ ਪਤਾ ਵੀ ਇਹ ਜੀਵਨ ਕੇ ਸਾਥ ਵੀ ਇਹਨੇ ਦੇਣੇ ਵਾਪਸ ਕੇ ਨਹੀਂ ਦੇਣੇ ਜੀ, ਬਾਅਦ ਦਾ ਕਹਿੰਦੇ ਦੇਖਿਆ ਜੀ।
0: ਹਾਂ ਜੀਰਾ ਸਾਹਿਬ ਲਿਖਦੇ ਆ ਕਹਿੰਦੇ ਭਾਜੀ ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਘਰੋਂ ਮਿਲਿਆ ਸੀ ਜੀ ਸੀ ਜੀ ਨੋਟਬੰਦੀ।
1: ਹਾਂਜੀ ਹਾਂਜੀ ਹਾਂਜੀ
0: ਜੀ, ਉਹਦੇ ਉੱਤੇ ਕੋਈ ਲਗਾਮ ਨੀ ਹੈ, ਪਤਾ ਨੀ ਕੋਈ ਬਾਹਰ ਰੱਖ ਜਾਂਦਾ ਹੈ ਜਿੱਦਾਂ ਗੁਰੂ ਘਰਾਂ ਦੇ ਵਿੱਚ ਜਾਂ ਮੰਦਰਾਂ ਮਸਜਿਦਾਂ ਦੇ ਵਿੱਚ ਕੋਈ ਨਾ ਕੋਈ ਬਾਹਰ ਚੁੱਪ ਚਪੀਤੇ ਰੱਖ ਜਾਂਦਾ ਹੈ, ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਚੰਦੇ ਦੇ ਨਾਮ ਦੇ ਉੱਤੇ ਦੇਈ ਜਾਂਦੇ ਆ, ਉਹਨਾਂ ਦੇ ਉੱਤੇ ਕਦੇ ਟੈਕਸ ਟੁਕਸ ਹੋਊਗਾ ਜਾਂ ਕਿੱਦਾਂ ਹੋਊਗਾ, ਸ਼ੋ ਹੋਊਗਾ ਕਿ ਕਿੰਨਾ ਕੁ ਮਿਲਦਾ ਇਹਨਾਂ ਨੂੰ, ਕਿੰਨੇ ਕੁ ਗੱਫੇ ਮਿਲਦੇ ਨੇ? ਤੇ ਦੂਜੇ ਪਾਸੇ ਟਰੰਪ ਜਿਹੜਾ ਉਹ ਪੂਰੀ ਧੜਥੱਲੀ ਮਚਾ ਰਿਹਾ ਜੀ ਉਧਰ ਅਮਰੀਕਾ ਦੇ ਵਿੱਚ, ਇਹਨੂੰ ਵੀ ਗੁੜਤੀ ਸਾਡੇ ਵਾਲਿਆਂ ਨੇ ਲਾ ਦਿੱਤੀ ਹੈ, ਉਹ ਵੀ ਜਨਤਾ ਦੇ ਟੈਕਸਾਂ ਦਾ ਪੈਸਾ ਜਿਹੜਾ ਆਪਣੀਆਂ ਮਸ਼ਹੂਰੀਆਂ ਦੇ ਉੱਤੇ ਉਡਾ ਰਿਹਾ ਜੀ।
1: ਪਰ ਸਾਹਿਬ ਇੱਕ ਨਾ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਪਾਰਦਰਸ਼ਤਾ ਜਿਹੜੀ ਆ ਨਾ
0: ਜੀ,
1: ਉਹ ਤੇ ਉਹਨਾਂ ਨੇ ਬੜੀ ਮਤਲਬ ਫੋਕਸ ਕੀਤਾ ਸੀ, RTI ਵੀ ਉਦੋਂ ਹੀ ਆਈ ਜੀ।
0: ਹਾਂਜੀ ਹਾਂਜੀ,
1: ਉਹਨਾਂ ਨੇ ਪਾਰਦਰਸ਼ਤਾ ਦੇ ਉੱਤੇ, ਚਾਹੇ ਉਹਨਾਂ ਨੂੰ ਬਾਅਦ ਦੇ ਵਿੱਚ ਆਪਣੇ ਕ੍ਰਿਟਿਸਿਜ਼ਮ ਵੀ ਸਹਿਣਾ ਪਿਆ, ਕਿਉਂਕਿ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਦੇ ਵਿੱਚ ਵੀ ਜਿਹੜਾ ਜੋ ਹੋ ਰਿਹਾ ਸੀਗਾ ਉਹ ਵੀ ਉਜਾਗਰ ਹੋਇਆ ਤੇ RTI ਦੇ ਰਾਹੀਂ ਹੀ ਹੋਇਆ ਜੀ।
0: ਜੀ
1: ਇਸ ਸਰਕਾਰ ਨੇ ਤਾਂ ਜਿਹੜਾ ਹੈਗਾ ਆ ਉਹ ਤੋਂ ਬਾਅਦ ਫਿਰ ਮੁੜ ਕੇ ਭੇਤ ਦੇਣਾ ਹੀ ਬੰਦ ਕਰ ਦਿੱਤਾ ਜੀ।
0: ਬਿਲਕੁਲ,
1: ਇੱਥੇ ਤੱਕ ਕੋਰੋਨਾ ਦੇ ਵਿੱਚ ਵੀ ਕਮਾ ਕੇ ਗਏ ਜੀ ਇਹ ਤਾਂ
0: ਜੀ,
1: ਤੇ ਏਡੀਆਂ ਏਡੀਆਂ ਵੱਡੀਆਂ ਆਪਣੀਆਂ ਪਾਰਟੀਆਂ ਦੇ ਦਫਤਰ ਬਣੇ ਇਸੇ ਚੰਦੇ ਦੇ ਨਾਲ ਜੀ। ਇਹ ਚੰਦਾ ਜਿਹੜਾ ਹੈਗਾ ਦੇ ਦਿੰਦੇ ਸੀਗੇ ਜੀ, ਉਹਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਤੁਹਾਨੂੰ ਫੈਸਿਲਿਟੀਆਂ ਮਿਲ ਜਾਂਦੀਆਂ ਹੈਗੀਆਂ ਸੀ।
0: ਜੀ
1: ਸੋ ਇਸ ਕਰਕੇ ਇਹਨਾਂ ਨੇ ਮਤਲਬ ਜਿਹੜੀ ਲੁੱਟ ਨੂੰ ਲੀਗਲ ਕੀਤਾ ਜੀ ਇੱਕ ਕਿਸਮ ਦਾ।
0: ਜੀ
1: ਇਲੈਕਸ਼ਨ ਬੌਂਡ ਬਣਾਤੇ ਜੀ, ਉਹ ਜਿਹੜਾ ਹੈਗੇ ਆ ਉਹਦੇ ਵਿੱਚ ਚੰਦਾ ਬੌਂਡ ਤੁਸੀਂ ਖਰੀਦ ਲਓ ਜੀ, ਤੁਹਾਨੂੰ 20,000 ਤੋਂ ਉੱਤੇ ਜਿਹੜਾ ਹੈਗਾ ਆ ਉਹ ਤਾਂ ਦੱਸਣਾ ਪਊਗਾ। ਉਹ ਕਰਦੇ ਸੀ 20,000 ਤੋਂ ਘੱਟ ਰੱਖ ਲੈਂਦੇ ਸੀ, 19,999 ਤੱਕ ਦਾ ਜਿਹੜਾ ਹੈਗਾ ਆ ਉਹਦੀ ਕੋਈ ਰਸੀਦ ਨੀ ਕੋਈ ਕੁਛ ਨੀ ਜੀ, ਉਹ ਜਿਹੜਾ ਮਰਜ਼ੀ ਦੇ ਜਾਏ ਜੀ। ਉਹ ਘਰ ਹੀ ਏਦਾਂ ਦਿੰਦੇ ਸੀਗੇ ਜੀ ਵੀ ਲਓ ਜੀ ਚਲੋ ਜਿੱਦਾਂ ਮਰਜ਼ੀ ਵੀ ਸਾਨੂੰ ਆਏ ਜੀ 19,999 ਜੀ, 20,000 ਤੋਂ ਉੱਤੇ ਆਇਆ ਜੀ ਕੋਈ ਨੀ
0: ਆਇਆ।
1: ਉਹ ਇਸੇ ਕਰਕੇ ਉਹ ਮਤਲਬ ਇਹ ਹੈਗਾ ਆ ਕਿ ਪਤਾ ਹੀ ਨੀ ਕਿੰਨਾ ਕੁ ਅਮਾਊਂਟ ਜਿਹੜਾ ਹੈਗਾ ਆ ਪੋਲੀਟੀਕਲ ਪਾਰਟੀਆਂ ਕੋਲ ਪਿਆ ਆ ਜੀ।
0: ਜੀ
1: ਤੇ ਇਸੇ ਕਰਕੇ ਇਲੈਕਸ਼ਨ ਮਹਿੰਗੇ ਤੋਂ ਮਹਿੰਗੇ ਹੋਈ ਜਾਂਦੇ ਆ ਜੀ। ਦੂਜਾ ਇਹ ਆ ਕਿ ਦੋ ਤਰੀਕਿਆਂ ਦੇ ਜਿਹੜੀ ਹੈਗੀ ਆ, ਅੱਗੇ ਨਾ ਜੀ ਏਕਦਾਂ ਸੀਗਾ ਕਿ ਜਿਹੜੇ ਕੁਛ ਇੱਕ ਲੋਕ ਕਹਿੰਦੇ ਗਰੀਬੀ ਰੇਖਾ ਇੱਕ ਹੈਗੀ ਆ ਜੀ, ਤੇ ਗਰੀਬੀ ਰੇਖਾ ਤੋਂ ਉੱਪਰ ਉੱਠੇ ਸੀ ਥੋੜੇ ਲੋਕ
0: ਜੀ।
1: ਇੱਥੇ ਕੀ ਹੋਇਆ ਹੈਗਾ ਆ ਜੀ, ਜਦੋਂ ਇਹ ਸਰਕਾਰ ਆਈ ਆ 15 ਸਾਲ ਦੇ ਰਜੀਮ ਦੇ ਵਿੱਚ ਉਹ ਐਡਵਰਸ ਹੋ ਗਿਆ ਜੀ।
0: ਜੀ
1: ਜਿਹੜਾ ਇਹ ਲੈਵਲ ਜਿਹੜਾ ਹੈਗਾ ਆ ਕਿ ਤੁਸੀਂ ਯਕੀਨ ਕਰਿਓ ਕਿ ਆਮ ਜਨਤਾ ਜਿਹੜੀ ਹੈਗੀ ਆ ਵੀ ਅਮੀਰ ਵੱਧ ਗਏ ਜੀ, ਤੇ ਅਮੀਰਾਂ ਦੇ ਵਿੱਚ ਜਿਹੜੇ ਹੈਗੇ ਅਰਬਪਤੀ ਆ ਉਹ ਵੱਧ ਗਏ ਜੀ, ਤੇ ਗਰੀਬ ਜਿਹੜੇ ਹੈਗੇ ਆ ਉਹ ਉਧਰੋਂ ਗਰੀਬ ਵੱਧ ਗਏ ਜੀ, ਤੇ ਮਿਡਲ ਕਲਾਸ ਖਤਮ ਹੋ ਗਈ ਜੀ,
0: ਵੱਧ ਤੋਂ ਵੱਧ ਹੋ ਗਏ,
1: ਮਿਡਲ ਕਲਾਸ ਘਟੀ ਆ, ਮਿਡਲ ਕਲਾਸ ਘਟੀ ਆ ਜੀ, ਤੇ ਬਾਕੀ ਜਿਹੜੇ ਹੈਗੇ ਆ ਗਰੀਬਾਂ ਦੀ ਗਿਣਤੀ ਚ, ਕਿਉਂਕਿ ਮਿਡਲ ਕਲਾਸ ਜਿਹੜੀ ਆ ਉਹ ਉਧਰ ਗਰੀਬੀ ਰੇਖਾ ਵੱਲੋਂ ਧੱਕੀ ਗਈ ਜੀ।
0: ਧੱਕੀ ਗਈ ਜੀ, ਕਿੰਨਾ ਚਿਰ ਜੇਬ ਚੋਂ ਘੱਟ ਘੱਟ ਲਾਈ ਜਾਣਗੇ ਉਹ ਵੀ ਬਿਲਕੁਲ ਹੈ ਜੀ।
1: ਉਹ ਕੱਲ ਅੱਜ ਕਿਤੇ ਡਿਸਕਸ਼ਨ ਕਰਦੇ ਸੀ ਵੀ ਦੇਖੋ ਚਾਈਨਾ ਦੇ ਵਿੱਚ ਜਿਹੜਾ ਆ ਵੀ ਚਾਈਨਾ ਦੀ GDP ਕਿੰਨੀ ਵੱਡੀ ਆ ਇੰਡੀਆ ਨਾਲੋਂ
0: ਜੀ,
1: ਹਾਂਜੀ ਉੱਥੇ ਕਿੰਨੇ ਅਡਾਨੀ ਅੰਬਾਨੀ ਹੈਗੇ ਆ ਜੀ,
0: ਜੀ
1: ਸਾਡੇ ਜਿਹੜੇ ਹੈਗੇ ਆ ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਕਿੰਨੇ ਅਮੀਰ ਆ ਜੀ। ਸਰ ਇੱਥੇ ਓਬਾਮਾ ਜਦੋਂ ਆਇਆ ਸੀ ਨਾ ਜੀ, ਓਬਾਮਾ ਨੇ ਦੇਖਿਆ ਉਹ ਕਹਿੰਦਾ ਵੀ ਭਾਰਤ ਦੇ ਵਿੱਚ ਏਦਾਂ ਦੇ ਮਤਲਬ ਜਿਹੜੇ ਹੈਗੇ ਆ ਲੋਕ ਬੈਠੇ ਆ, ਭਾਰਤ ਦੀ ਜਨਤਾ ਗਰੀਬ ਆ ਪਰ ਉਹਨਾਂ ਗਰੀਬਾਂ ਦੇ ਵਿੱਚ ਹੀ ਉਦਯੋਗਪਤੀ ਇੰਨੇ ਕੁ ਅਮੀਰ ਹੈਗੇ ਜਿਹੜੇ ਰਾਜਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਹੈਗੇ ਆ, ਤੇ ਆਮ ਲੋਕ ਜਿਹੜੇ ਆ ਕੀੜੇ ਮਕੌੜਿਆਂ ਦੀ ਜ਼ਿੰਦਗੀ ਬਤੀਤ ਕਰਦੇ ਆ। ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਜੀ, ਉਹਨੇ ਕਿਤਾਬ ਲਿਖੀ ਇਸ ਚੀਜ਼ ਤੇ ਜਾ ਕੇ
0: ਜੀ ਬਿਲਕੁਲ ਹੈ ਜੀ।
1: ਮਾੜੀ ਕਿਸਮਤ ਇਹਨਾਂ ਦੀ ਫਿਰ ਮਨਮੋਹਨ ਆਪਣੇ ਮੋਦੀ ਸਾਹਿਬ ਵੀ ਜਿਹੜੇ ਹੈਗੇ ਆ ਸੂਟ 15 ਲੱਖ ਦਾ ਪਾ ਕੇ ਤੇ ਬਹਿ ਗਏ ਉਹਦੇ ਅੱਗੇ, ਉਹ ਵੀ ਦੇਖਦੇ ਕਿ ਅਸੀਂ ਗਏ ਭਾਈ ਗਰੀਬ ਦੇਸ਼ ਦਾ ਜਿਹੜਾ ਹੈਗਾ ਅਮੀਰ ਪ੍ਰਧਾਨ ਮੰਤਰੀ ਹੈ, ਤੇ ਉਹ ਇਸ ਕਰਕੇ ਪਤਾ ਨੀ ਕੀ ਇਹ ਸ਼ੋਅ ਕਰਨਾ ਚਾਹੁੰਦੇ ਹੈਗੇ ਆ ਜੀ।
0: ਬਿਲਕੁਲ,
1: ਜਦੋਂ ਇੱਕ ਪਾਸੇ ਜਦੋਂ ਉੱਪਰਲੇ ਲੈਵਲ ਤੇ ਹੁੰਦਾ ਨਾ ਜੀ, ਜਦੋਂ ਕਰਪਸ਼ਨ ਉੱਪਰਲੇ ਲੈਵਲ ਤੋਂ ਚੱਲ ਪੈਂਦੀ ਹੈ ਨਾ ਜੀ, ਫਿਰ ਉੱਥੇ ਥੱਲੇ ਕੰਟਰੋਲ ਨਹੀਂ ਹੋ ਸਕਦਾ ਜੀ,
0: ਨਹੀਂ ਹੋ ਸਕਦਾ ਬਿਲਕੁਲ ਜੀ।
1: ਜਿਸ ਦੇਸ਼ ਦਾ ਰਾਜਾ ਅਮੀਰ ਇਮਾਨਦਾਰ ਨੀ ਨਾ ਜੀ, ਉੱਥੇ ਦੀ ਪ੍ਰਜਾ ਜਿਹੜੀ ਆ ਉਹ ਇਮਾਨਦਾਰ ਨਹੀਂ ਹੋ ਸਕਦੀ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਜਦੋਂ ਇਮਾਨਦਾਰੀ ਦੀ ਗੱਲ, ਕੱਟੜ ਇਮਾਨਦਾਰੀ ਦੀ ਗੱਲ ਕਰਦੇ, ਕੋਠੀਆਂ ਦਾ ਰੌਲਾ ਫਿਰ ਪੈਣ ਲੱਗ ਗਿਆ ਜੀ ਕਿ ਕੋਠੀ ਕੋਠੀ ਖੇਡ ਰਹੇ ਨੇ। ਅੱਜ ਜਾਖੜ ਸਾਹਿਬ ਪਹੁੰਚੇ ਨੇ, ਉਹਨਾਂ ਨੇ ਆਨਲਾਈਨ ਬੁੱਕ ਵੀ ਕਰਾਇਆ ਆਪਣਾ ਸਾਰਾ ਕੁਝ, ਫਿਰ ਵੀ ਨਹੀਂ ਉਹਨਾਂ ਨੂੰ ਅੰਦਰ ਵੜਨ ਦਿੱਤਾ, ਨਾ ਮੀਡੀਆ ਨੂੰ ਵੜਨ ਦਿੰਦੇ ਜੀ।
1: ਸਰ ਇੱਥੇ ਇਹਨਾਂ ਕੋਠੀਆਂ ਦੇ ਵਿੱਚ ਇੱਕ ਸਰਕਟ ਹਾਊਸ ਹੈ ਜਿੱਥੇ ਕਮਰਾ ਉਹਨਾਂ ਨੇ ਬੁੱਕ ਕਰਾਇਆ ਸੀ, ਔਰ ਮਜ਼ੇ ਦੀ ਗੱਲ ਇਹ ਆ ਵੀ ਇਹਨਾਂ ਦੀ ਬੁਕਿੰਗ ਕਨਫਰਮ ਕੀਤੀ ਸੀ
0: ਬਿਲਕੁਲ,
1: ਤੇ ਮੁੜ ਕੇ ਬਾਹਰ ਇਹਨਾਂ ਨੇ ਪੁਲਿਸ ਲਾਈ ਸੀਗੀ ਜੀ ਵੀ ਅੰਦਰ ਜਾਣ ਨੀ ਦੇਣਾ ਜੀ, ਕਿਉਂਕਿ ਸਾਰੇ ਪਾਸੇ ਉਹ ਕੋਠੀਆਂ ਦਾ ਰੌਲਾ ਪੈਣ ਲੱਗ ਪਿਆ ਤੇ ਕਰਕੇ ਜੀ।
0: ਹਾਂਜੀ ਬਿਲਕੁਲ ਹੈ ਜੀ।
1: ਦੁੱਖ ਦੀ ਗੱਲ ਇਹ ਆ ਕਿ ਜਿਹੜੇ 92 ਚੁਣ ਕੇ ਭੇਜੇ ਸੀਗੇ ਜੀ, ਉਹ ਮਿੱਟੀ ਦੇ ਮਾਧੋ ਨਿਕਲੇ ਜੀ।
0: ਮੰਤਰੀ ਬਾਹਰ ਕਿਸੇ ਨੇ ਕੋਈ ਦਮ ਦਿਖਾਇਆ ਹੀ ਨਹੀਂ, ਉੱਥੇ ਟੀਮਾਂ ਜਾਂ ਹੋਰ ਸਾਰੇ ਜਿਹੜੇ ਨੇ ਵਾਧੂ ਘਾਟੂ ਲੋਕ ਨੇ, ਕੋਈ ਅਹੁਦਾ ਨਹੀਂ ਗਾ ਜਾਂ ਸਲਾਹਕਾਰ ਨੇ, ਉਹ ਤੁਰੇ ਫਿਰਦੇ ਆ ਜੀ ਮੰਤਰੀ।
1: ਮੈਨੂੰ ਤਾਂ ਲੱਗਦਾ ਭਾਰੀ ਸਾਹਿਬ ਇਹਨਾਂ ਦੇ ਬ੍ਰੇਨ ਵਾਸ਼ ਕਰ ਦਿੱਤੇ
0: ਜੀ,
1: ਇਹਨਾਂ ਨੂੰ ਨੀ ਪਤਾ ਵੀ ਗਰਾਊਂਡ ਰਿਐਲਿਟੀ ਕੀ ਹੈਗੀ ਆ ਕਿ ਭਾਈ ਜੇ ਸਾਨੂੰ ਪਾਰਟੀ ਟਿਕਟ ਦੇ ਵੀ ਦੇਵੇ ਤਾਂ ਵੀ ਅਸੀਂ ਜਿੱਤਣਾ ਨੀ, ਇਸ ਕਰਕੇ ਨੀ ਜਿੱਤਣਾ ਵੀ ਲੋਕਾਂ ਦੀ ਰਿਸੈਂਟਮੈਂਟ ਬਹੁਤ ਜ਼ਿਆਦਾ ਹੋ ਗਈ ਆ ਵੀ ਇਹ ਸਰਕਾਰ ਨੇ ਜਿਹੜਾ ਆ ਵੀ ਕੋਈ ਵਰਗ ਐਸਾ ਨਹੀਂ ਗਾ ਜਿਹੜਾ ਸੁਖੀ ਹੋਵੇ
0: ਜੀ,
1: ਹੈ ਜੀ। ਕਿਸਾਨ ਇਹਨਾਂ ਨੇ ਕੁੱਟ ਦਿੱਤੇ, ਸਫਾਈ ਕਰਮਚਾਰੀ ਇਹਨਾਂ ਨੇ ਕੁੱਟ ਸਿੱਟੇ, ਮੁਲਾਜ਼ਮ ਇਹਨਾਂ ਨੇ ਕੁੱਟ ਸਿੱਟੇ, ਸਾਰੇ ਤਾਂ ਨਾਰਾਜ਼ ਹੈਗੇ ਆ, ਫੇਰ ਵੀ ਤੁਸੀਂ ਉਹਨਾਂ ਬੰਦਿਆਂ ਦੀਆਂ ਚਮਚਾਗਿਰੀਆਂ ਕਰਦੇ ਹੈਗੇ ਆ ਜੀ, ਉਹਨਾਂ ਦੇ ਖਿਲਾਫ ਨੀ ਬੋਲਦੇ, ਤੁਹਾਨੂੰ ਵੀ ਪਤਾ ਆ ਵੀ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੇ ਆ ਉਹ ਠੀਕ ਨਹੀਂ ਹੈਗੇ। ਉਹ ਦਿੱਲੀਓ ਜਿੰਨੇ ਫੇਲਰ ਬੰਦੇ ਹੈਗੇ ਸੀ, ਜਿੰਨੇ ਉੱਥੇ ਜਿਹੜੇ ਹਾਰੇ ਸੀ, ਸਾਰੇ ਹੀ ਆ ਕੇ ਇੱਥੇ ਪੰਜਾਬ ਦੇ ਵਿੱਚ ਜਿੱਤਿਆਂ ਨਾਲੋਂ ਵੱਧ ਤਨਖਾਹਾਂ ਲੈਣ ਲੱਗੇ ਆ ਜੀ, ਤੁਹਾਡੇ ਇੱਕ ਵਿਧਾਇਕ ਨਾਲੋਂ ਵੱਧ ਸੈਲਰੀ ਜਿਹੜਾ ਹੈਗਾ ਇੱਕ ਅਬਜ਼ਰਵਰ ਲੈਣ ਲੱਗਾ ਆ, ਉਹ ਕਿੱਡਾ ਕੁ ਜਿਹੜਾ ਆ, ਫਿਰ ਤਾਂ ਇੱਕ ਚਪੇੜ ਤਾਂ ਇਹ ਜਿਹੜੀ ਹੈਗੀ IAS ਦੇ ਮੂੰਹ ਤੇ ਵੀ ਹੈਗੀ ਆ ਜੀ, ਕਿ ਇਹ ਬਿਊਰੋਕਰੇਸੀ ਜਿਹੜੀ ਆ ਕੀ ਕਰਦੀ ਆ, ਜੇ ਪਾਲਿਸੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਬਣਾਉਣੀਆਂ ਤੇ
0: ਬਿਊਰੋਕਰੇਸੀ ਕੰਟਰੋਲ ਕਰ ਕੀਤੀ ਹੋਈ ਆ ਜੀ ਪੂਰੇ, ਬਿਲਕੁਲ
1: ਹਾਂਜੀ, ਬਿਊਰੋਕਰੇਸੀ ਦੀ ਕੋਈ ਵਿਦਾਊਟ ਐਨੀ ਪਾਸਿੰਗ ਆਫ ਐਨੀ ਐਗਜ਼ਾਮੀਨੇਸ਼ਨ ਉਹ ਮਤਲਬ ਜਿਹੜਾ ਆ ਉਹਨਾਂ ਨੂੰ ਸੁਪਰਸੀਡ ਕਰਦੇ ਪਏ ਆ
0: ਜੀ, ਬਿਲਕੁਲ ਹੈ,
1: ਤੇ ਬਿਊਰੋਕਰੇਸੀ ਨੂੰ ਜਿਹੜਾ ਆ ਉਹ ਇਸ ਚੀਜ਼ ਤੇ ਅਪੋਜ਼ ਕਰਨਾ ਚਾਹੀਦਾ ਕਿ ਭਾਈ ਅਸੀਂ ਨੀ ਕਰਦੇ ਹੈਗੇ, ਪਰ ਕਾਰਨ ਇਹ ਆ ਕਿ ਸਵਾਰਥਾਂ ਨਾਲ ਨਿੱਜ ਨਾਲ ਜੁੜੇ ਆ ਸਾਰੇ ਜਣੇ ਕਿ ਹਾਂਜੀ ਮੈਨੂੰ ਕੀ ਲੋੜ ਹੈਗੀ ਆ, ਮੈਂ ਆਪਣਾ ਜਿਹੜਾ ਮੇਰਾ ਲੋਟ ਲੱਗਾ ਰਹਿਣਾ ਚਾਹੀਦਾ
0: ਜੀ,
1: ਉਹ ਇਸ ਕਰਕੇ ਅਗਲੇ ਇਸ ਚੀਜ਼ ਦਾ ਫਾਇਦਾ ਲੈਂਦੇ ਜੀ ਡਿਵਾਈਡ ਐਂਡ ਰੂਲ ਦਾ
0: ਜੀ, ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜੀ ਬਾਕੀ ਸਰ ਜਿਹੜੇ ਅੱਜ ਹੈਗਾ ਆ ਵੀ ਆਪਾਂ ਖਬਰਾਂ ਦਾ ਹੈਡਿੰਗ ਦਿੱਤਾ ਸੀ ਵੀ ਬੋਲ ਮੋਹਨ ਪਿਆਰੇ ਤੇ ਮੋਹਨ ਸਿੰਘ ਜਿਹੜਾ ਹੈਗਾ ਆ ਅੱਜ ਜਿਹੜਾ ਆ ਉਹ ਚਾਵਲੇ ਵਾਲੇ ਕੇਸ ਦੇ ਵਿਚ ਮੋਹਨ ਸਿੰਘ ਹੈਗਾ ਡਰਾਈਵਰ ਜੀ,
0: ਬੀਬੀ ਰੂਪ ਕੌਰ ਜਿਹੜਾ ਦਿਖਾਉਗੀ ਆਪਣਾ ਰੂਪ ਹੁਣ ਚੰਗੀ ਤਰ੍ਹਾਂ,
1: ਉਹ ਵੀ ਦਿਖਾਏਗੀ ਜੀ, ਪਹਿਲਾਂ ਤਾਂ ਮੋਹਨ ਸਿੰਘ ਜਿਹੜਾ ਆ ਉਹਨੇ ਬਿਆਨ ਦੇ ਦਿੱਤੇ ਜੀ, ਉਹਨੇ ਖੁਲਾਸੇ ਕਰ ਦਿੱਤੇ ਆ
0: ਜੀ
1: ਕਿ ਭਾਈ ਇਹ 10 ਮਹੀਨੇ ਬੀਬੀ ਉੱਥੇ ਰਹੀ ਆ, ਇਹ ਡਰਾਈਵਰ ਸੀ ਇਹੀ ਲੈ ਕੇ ਜਾਂਦਾ ਰਿਹਾ ਨਾ ਜੀ ਦਵਾਈ ਲੈਣ ਵਾਸਤੇ ਚੰਡੀਗੜ੍ਹ ਜਾਂਦਾ ਰਿਹਾ
0: ਜੀ,
1: ਉਹ ਦੱਸਦੇ ਆ ਜੀ ਵੀ 1,00,000 ਰੁਪਇਆ ਧਰਮ ਪ੍ਰਚਾਰ ਫੰਡ ਦੇ ਵਿਚੋਂ ਜਿਹੜਾ ਆ ਬੀਬੀ ਨੂੰ ਦਿੱਤਾ ਗਿਆ
0: ਜੀ,
1: ਸੋ ਇਸ ਕਰਕੇ ਹੁਣ ਤਾਂ ਮਤਲਬ ਇਹ ਆ ਵੀ ਜੇ ਇਹ ਪੈਸੇ ਦਿੱਤੇ ਗਏ ਹੈਗੇ ਆ ਤੇ ਇਹ ਨੀ ਹੋ ਸਕਦਾ ਵੀ SGPC ਦੇ ਜਿਹੜਾ ਪ੍ਰਧਾਨ ਆ ਉਹਦੀ ਕੰਸੈਂਟ ਤੋਂ ਬਿਨਾ ਜਾਂ ਉਹਦੀ ਨੌਲੇਜ ਤੋਂ ਬਿਨਾ ਜਿਹੜਾ ਆ ਪੈਸੇ ਦਿੱਤੇ ਗਏ ਹੋਣਗੇ ਜੀ,
0: ਜੀ
1: ਉਹਨੂੰ ਕਿਉਂ ਪੈਸੇ ਦਿੱਤੇ, ਕਾਹਦੇ ਪੈਸੇ ਦਿੱਤੇ, ਕੀ ਉਹ ਸਵਾਰਤੀ ਸੀ ਜੀ ਜਿਹੜਾ ਉਹ ਧਰਮ ਪ੍ਰਚਾਰ ਕਰਦੀ ਪਈ ਸੀ ਜੀ, ਇੱਥੇ ਬਿਠਾਈ ਗਈ ਸੀ ਬੀਬੀ ਉਹ
0: ਜੀ,
1: ਸੋ ਇਸ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਅਕਿਊਜ਼ਿੰਗ ਫਿੰਗਰ ਜਿਹੜੀਆਂ ਇਹਨਾਂ ਤੇ ਰੇਜ਼ ਹੋ ਰਹੀਆਂ ਜੀ, ਉਹ ਹੁਣ ਮੋਹਨ ਸਿੰਘ ਦੇ ਖੁਲਾਸੇ ਹੋ ਗਏ ਜੀ, ਉਹ ਚਰਚਾ ਦੇ ਵਿੱਚ ਰਹਿਣੇ ਆ, ਉਧਰੋਂ ਬੀਬੀ ਰੂਪ ਕੌਰ ਸੰਧੂ ਉਹ ਜਿਹੜੀ ਇਹਨਾਂ ਦੀ ਬੁਲਾਰਾ ਸੀ ਜੀ, ਉਹਨਾਂ ਨੇ ਮਤਲਬ ਇਸਤਰੀ ਵਿੰਗ ਦਾ ਬੁਲਾਰਾ ਸੀ, ਉਹਨਾਂ ਨੇ
0: ਹਰਗੋਬਿੰਦ ਕੌਰ
1: ਇਹ ਗੱਲ ਕਹੀ ਕਿ ਭਾਈ ਇਸ ਜਿਹੜੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੇਰੇ ਕੋ ਹੋਰ ਵੀ ਲੇਡੀਜ਼ ਦੀਆਂ ਕੰਪਲੇਂਟ ਆਈਆਂ
0: ਜੀ,
1: ਅਕਾਲੀ ਦਲ ਨੇ ਜਿਹੜਾ ਆ ਇਕਦਮ ਰਿਐਕਟ ਕਰਦੇ ਹੋਏ ਜੀ ਉਹਨੂੰ ਪਾਰਟੀ ਚੋਂ ਕੱਢ ਦਿੱਤਾ
0: ਜੀ,
1: ਉਹਨਾਂ ਦਾ ਗਿਲਾ ਇਹ ਸੀ ਤੇ ਨਾਲ ਜਿਹੜਾ ਆ ਉਹਨਾਂ ਦਾ ਗਿਲਾ ਇਹ ਸੀ
0: ਜੀ
1: ਕਿ ਭਾਈ ਜੇ ਮੇਰੇ ਵਿਰੁੱਧ ਕੋਈ ਗੱਲ ਹੈਗੀ ਸੀ ਉਹ ਤਾਂ ਜਾਣੀ ਚਾਹੀਦੀ ਸੀ ਡਿਸਿਪਲਿਨਰੀ ਕਮੇਟੀ ਨੂੰ ਜੀ, ਉਹ ਡਿਸਿਪਲਿਨਰ ਜੇ ਮੈਂ ਦੇਖਿਆ ਵੀ ਡਿਸਿਪਲਿਨ ਕੋਈ ਭੰਗ ਕੀਤਾ ਹੁੰਦਾ ਤੇ ਫਿਰ ਜਿਹੜਾ ਮੇਰੀ ਸੁਣਵਾਈ ਹੋਣੀ

0: ਨੇ ਵੀ ਇਹ ਗੁਰਦੁਆਰਿਆਂ ਦੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਪਵਿੱਤਰਤਾ ਭੰਗ ਕੀਤੀ ਆ ਜੀ।
1: ਜੀ
0: ਸੋ ਉਹ ਹੁਣ ਵੋਕਲ ਜ਼ਿਆਦਾ ਹੋ ਗਏ ਜੀ ਸਗੋਂ।
1: ਜੀ
0: ਤੇ ਜਿੱਥੇ ਤੱਕ ਜਿਹੜਾ ਆ ਉਹਨਾਂ ਨੂੰ ਜੇ ਕੁਐਸਚਨ ਕੀਤਾ ਗਿਆ ਕਿ ਭਾਈ ਜਿਹੜੀ ਆ ਭਾਈ ਤੁਸੀਂ ਆਪਣੀ ਮਰਜ਼ੀ ਨਾਲ ਉਸ ਬੀਬੀ ਨੂੰ ਪ੍ਰੈਸ ਕਾਨਫਰੰਸ ਚ ਲੈ ਕੇ ਆਏ ਸੀ, ਤੇ ਉੱਥੇ ਉਹਨਾਂ ਦਾ ਜਵਾਬ ਇਹ ਸੀ
1: ਫਸ ਗਏ ਨੇ।
0: ਨਹੀਂ ਜੀ ਨਹੀਂ ਜੀ ਮੈਨੂੰ ਤਾਂ ਜਿਹੜਾ ਹੈਗਾ ਆ ਪਾਰਟੀ ਤੋਂ ਹੀ ਸੁਨੇਹਾ ਲੱਗਾ ਸੀ ਤਾਂ ਹੀ ਮੈਂ ਉਹਨੂੰ ਲੈ ਕੇ ਆਈ ਸੀ।
1: ਜੀ
0: ਤੇ ਸਮਝਦਾਰ ਬੰਦੇ ਤਾਂ ਇਹ ਵਿਚਾਰ ਕਰਦੇ ਆ ਕਿ ਹੋ ਸਕਦਾ ਆ ਇਹ ਗੱਲ ਸਹੀ ਵੀ ਹੋਵੇ।
1: ਜੀ
0: ਕਿਉਂਕਿ ਜਦੋਂ ਉਹ ਬੀਬੀ ਮੀਡੀਆ ਦੇ ਵਿੱਚ ਆਈ ਆ ਉਹ ਤੋਂ ਬਾਅਦ ਹੀ ਭਈ ਲੋਕਾਂ ਨੂੰ ਮਤਲਬ ਥੋੜਾ ਨਹੀਂ ਤਾਂ ਬਹਿਰੀਨ ਵਾਲੀ ਬੀਬੀ ਬਹਿਰੀਨ ਵਾਲੀ ਬੀਬੀ ਹਰ ਇੱਕ ਦੀ ਇਮੈਜੀਨੇਸ਼ਨ ਸੀਗਾ ਪਤਾ ਨੀ ਕਿਹਦੇ ਨਾਲ ਮਤਲਬ ਜਿਹੜੀ ਆ ਧੱਕਾ ਹੋ ਗਿਆ।
1: ਜੀ
0: ਜਦੋਂ ਉਹ ਬੀਬੀ ਆਈ ਉਹਦੀ ਏਜ ਦੇਖ ਕੇ ਜਾਂ ਉਹਦਾ ਹਿਸਾਬ ਕਿਤਾਬ ਦੇਖ ਕੇ ਤੇ ਜਾਂ ਉਹਦਾ ਪਿਛਲਾ ਰੈਕਰਡ ਦੇਖ ਕੇ ਤੇ ਹਰ ਕੋਈ ਕਹਿਣ ਲੱਗ ਪਿਆ ਕਿ ਬੀਬੀ ਜੀ ਇਹ ਮਤਲਬ ਜਿਹੜਾ ਇਹ ਆ ਭਈ ਇੱਡੀ ਗੱਲ ਸੌਖੀ ਨੀ ਜਿੱਡੀ ਤੁਸੀਂ ਬਣਾ ਕੇ ਬਹਿ ਗਏ ਹੈਂਜੀ। ਤੇ ਉਹ ਉਹਨਾਂ ਵੱਲ ਨੂੰ ਵੀ ਜਿਹੜਾ ਆ ਵੀ ਦੋਸ਼ ਜਿਹੜੇ ਆ ਲੱਗੇ ਵੀ ਉਹਨਾਂ ਤੇ ਵੀ ਪਾਈ ਇਸੇ ਕਰਕੇ ਪਹਿਲਾਂ ਜਿਹੜੇ ਆ ਕ੍ਰਿਮੀਨਲ ਕੇਸਿਸ ਦੇ ਵਿੱਚ ਇਨਵੋਲਵ ਸੀ ਤੇ ਤੁਹਾਡਾ ਕਿਹੜਾ ਨਵਾਂ ਕੰਮ ਹੈ ਪਰਚਾ ਦਰਜ ਕਰਾਉਣਾ ਤੁਸੀਂ ਪਹਿਲਾਂ ਵੀ ਕਰਾਇਆ ਸੀ ਜੀ ਇਹ ਸਾਰੇ ਦੋਸ਼ ਬਲਡੂਆ ਸਾਹਿਬ ਨੇ ਲਾ ਤੇ
1: ਜੀ।
0: ਉਸ ਇਸ ਕਰਕੇ ਉਹ ਹਾਲਾਤ ਦੇਖਦੇ ਹੋਏ ਲੱਗਦਾ ਆ ਕਿ ਜਿਹੜੀ ਆ ਰੂਪ ਕੌਰ ਸੰਤੂ ਉਹ ਸੱਚ ਬੋਲ ਰਹੀ ਆ ਹੋ ਸਕਦਾ ਆ। ਮੈਂ ਇਸ ਗੱਲ ਦੇ ਉੱਤੇ ਤਾਂ ਮਤਲਬ ਯਕੀਨ ਨਾਲ ਨਹੀਂ ਕਹਿ ਸਕਦਾ ਵੀ ਉੱਪਰ ਸੁਖਵੀਰ ਬਾਦਲ ਹੋਣਾ ਤੱਕ ਇਸ ਗੱਲ ਦਾ ਜਿਹੜਾ ਆ ਪਤਾ ਹੋਊਗਾ। ਇਹ ਜਿਹੜੇ ਕਈ ਵਾਰੀ ਥੱਲੜੇ ਲੈਵਲ ਦੇ ਲੀਡਰ ਹੁੰਦੇ ਆ ਨਾ ਜੀ ਉਹੋ ਹੀ ਕੌਨਸਪੀਰੇਸੀ ਰਚਦੇ ਰਹਿੰਦੇ ਹੈਗੇ ਉਹੋ ਹੀ ਆਪਣੀ ਇਮੈਜੀਨੇਸ਼ਨ ਚਲਾਉਂਦੇ ਰਹਿੰਦੇ ਆਪਾਂ ਇੱਦਾਂ ਕਰ ਲੈਂਦੇ ਆਪਾਂ ਇੱਦਾਂ ਕਰ ਲੈਂਦੇ ਆ।
1: ਨਾਲੇ ਸਾਈਂ ਸਾਹਿਬ ਜਿਹੜਾ ਫੰਡਿੰਗ ਦਾ ਮਾਮਲਾ ਵੀ ਇਹਨਾਂ ਨੇ ਚੱਕਿਆ ਹੁਣ ਦੇਖੋ ਬਹੁਤ ਸਾਰੀ ਕੁੰਡੀ ਲੱਗਦੀ ਹੈ ਹੁਣ ਕਹਿ ਸਕਦੇ ਆ ਬਹੁਤ ਸਾਰੇ ਗੁਰੂ ਘਰ ਨੇ ਜਾਂ ਕੋਈ ਵੀ ਸੰਸਥਾ ਲਾ ਲਓ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਐਸ ਜੀ ਪੀ ਸੀ ਨੂੰ ਪਰ ਉਹਨਾਂ ਦਾ ਇਹ ਫਰਜ਼ ਵੀ ਬਣਦਾ ਕਿ ਨਿਗਰਾਨੀ ਤੇ ਡੰਡਾ ਕੁੰਡਾ ਪੂਰਾ ਰੱਖਣ ਉਹਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਗੱਲਬਾਤ ਤੇ ਨਾਲ ਦੀ ਨਾਲ ਕੀਤਾ ਜਾਣਾ ਚਾਹੀਦਾ ਐਕਸ਼ਨ। ਪਰ ਉੱਥੇ ਜਿਹੜੇ ਨੇ ਹਰ ਗੁਰੂ ਘਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਉਹ ਸਾਰਾ ਦੇਖ ਰੇਖ ਕਰਦੇ ਨੇ ਉੱਥੇ ਲੋਕਲ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਨੱਕ ਥੱਲੇ ਜੋ ਕੁਝ ਹੁੰਦਾ ਕਈ ਵਾਰੀ ਉੱਪਰਲੇ ਪਾਸੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਤੱਕ ਵੀ ਗੱਲ ਨਹੀਂ ਪਹੁੰਚਦੀ ਹੋਏਗੀ ਤਾਂ ਇੱਦਾਂ ਹੀ ਹੁਣ ਐਸ ਜੀ ਪੀ ਸੀ ਦੇ ਪ੍ਰਧਾਨ ਤੱਕ ਵੀ ਕੀ ਪਤਾ ਹੁਣ ਥੱਲੇ ਨੱਕ ਦੇ ਕੀ ਕੁਝ ਹੋ ਹੀ ਜਾਂਦਾ ਜੀ ਉਹਦੇ ਘੇ ਚੋਰੀ ਹੁੰਦਾ ਹੈ ਪ੍ਰਸ਼ਾਦ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ ਕਿੰਨਾ ਰਾਸ਼ਨ ਆਉਂਦਾ ਹੈ ਉਹਦੇ ਵਿੱਚ ਕਿੰਨੀ ਕੁੰਡੀ ਲੱਗਦੀ ਹੈ ਇੱਦਾਂ ਹੀ ਹੁਣ ਫੰਡਿੰਗ ਆ ਜਾਂ ਪ੍ਰਚਾਰ ਦੇ ਨਾਮ ਦੇ ਉੱਤੇ ਉਹਦੇ ਵਿੱਚ ਵੀ ਤਾਂ ਕੁੰਡੀ ਲੱਗ ਹੀ ਸਕਦੀ ਹੈ ਇੱਦਾਂ ਬਥੇਰਾ ਕੁਝ ਕੀਤਾ ਜਾ ਸਕਦਾ ਜੀ।
0: ਪਰ ਸਾਹਿਬ ਤੁਸੀਂ ਕੋਈ ਅੰਗਰੇਜ਼ੀ ਦਵਾਈ ਦੀ ਸ਼ੀਸ਼ੀ ਦੇਖੋ ਤੇ ਉੱਤੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਨਾ ਜੀ।
1: ਹਾਂਜੀ ਬਿਲਕੁਲ ਜੀ
0: ਉਹ ਐਕਸਪਾਇਰੀ ਡੇਟ ਤੋਂ ਬਾਅਦ ਜੇ ਆਪਾਂ ਉਹ ਦਵਾਈ ਖਾਣੇ ਆ ਤੇ ਦੋ ਗੱਲਾਂ ਹੋ ਸਕਦੀਆਂ
1: ਜੀ।
0: ਇੱਕ ਤਾਂ ਇਹ ਕਿ ਉਹ ਦਵਾਈ ਅਸਰ ਨਾ ਕਰੇ ਤੇ ਆਪਾਂ ਨੂੰ ਮਤਲਬ ਜਿਹੜਾ ਹੈਗਾ ਜਾਂ ਉਹ ਦਵਾਈ ਐਡਵਰਸ ਅਸਰ ਕਰੇ ਠੀਕ ਹੈ ਜੀ। ਹੁਣ ਇਹਨਾਂ ਦੀ ਵੀ ਤਾਂ ਟਰਮ ਲਿਖੀ ਹੈਗੀ ਸੀ ਜੀ 5 ਸਾਲ
1: ਜੀ ਬਿਲਕੁਲ
0: 15 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਏ ਇਹਨਾਂ ਬੰਦਿਆਂ ਨੂੰ ਤਾਂ ਸੈਂਟਰ ਕੋਲ ਆਪ ਹੀ ਛੱਡ ਕੇ ਚੱਲ ਜਾਣਾ ਚਾਹੀਦਾ ਵੀ ਭਾਈ 15 ਸਾਲ ਹੋ ਗਏ ਆ ਸਾਡਾ ਇਲੈਕਸ਼ਨ ਕਰਵਾਓ ਅਸੀਂ ਫਰੈਸ਼ਨੈਸ ਚਾਹੁੰਦੇ ਹਾਂ ਅਸੀਂ ਦੁਬਾਰਾ ਜਿਹੜਾ ਮੈਂਡੇਟ ਚਾਹੁੰਦੇ ਹਾਂ ਜੀ ਤੁਹਾਡੇ ਕੋਲ ਮੈਂਡੇਟ 15 ਸਾਲ ਪੁਰਾਣਾ 36 ਬੰਦੇ ਵਿੱਚੋਂ ਮਰ ਗਏ 150 ਚੋਂ
1: ਜੀ
0: ਹਾਂਜੀ ਤੇ ਕੋਈ ਨੋਮੀਨੇਸ਼ਨ ਵਾਲੀ ਪ੍ਰਕਿਰਿਆ ਵੀ ਹੈ ਨਹੀਂ ਗੀ ਵੀ ਹਾਂ ਜੀ ਉਹ ਪੂਰੀ ਕਰ ਰਹੇ ਜਾਣਗੇ
1: ਜੀ
0: ਤੂੰ 15 ਸਾਲ ਪੁਰਾਣਾ ਮੈਂਡੇਟ ਲੈ ਕੇ ਤੇ ਤੁਸੀਂ ਜਿਹੜਾ ਆ ਇਨ ਅਬਿਲਟੀ ਵਾਲੇ ਬੰਦਿਆਂ ਨੂੰ ਤੁਸੀਂ ਉੱਥੇ ਜਿਹੜਾ ਆ ਰੱਖਿਆ ਆ ਜੀ
1: ਜੀ
0: ਉਹਨਾਂ ਬੰਦਿਆਂ ਨੇ ਉਹਨਾਂ ਨੂੰ ਆਪਣੇ ਆਪ ਤਾਂ ਨਹੀਂ ਇਸ ਚੀਜ਼ ਦਾ ਮਹਿਸੂਸ ਹੁੰਦਾ ਹੋਣਾ ਪਰ ਗਰਾਊਂਡ ਦੇ ਉੱਤੇ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪੈ ਰਿਹਾ ਜੀ
1: ਸੰਸਥਾਵਾਂ ਨੂੰ ਪੈ ਰਿਹਾ ਨਾ
0: ਲੋਕਾਂ ਦਾ ਫੇਥ ਜਿਹੜਾ ਹੈਗਾ ਆ ਉਹ ਟੁੱਟ ਰਿਹਾ ਜੀ ਤੁਸੀਂ ਗੁਰੂ ਘਰਾਂ ਨੂੰ ਜਿਹੜਾ ਹੈਗਾ ਆ ਇਮਾਰਤਾਂ ਦੇ ਵਿੱਚ ਬਦਲ ਦਿੱਤਾ
1: ਜੀ
0: ਤੁਸੀਂ ਉਹਨਾਂ ਦੀ ਡੈਫੀਨੇਸ਼ਨ ਗੁਰੂ ਘਰ ਤੋਂ ਇਮਾਰਤ ਵਿੱਚ ਲਿਜਾਣ ਦੇ ਵਿੱਚ ਤੁਹਾਡਾ ਤੁਸੀਂ ਜਿਹਨਾਂ ਨੇ ਧਰਮ ਪ੍ਰਚਾਰ ਕਰਨਾ ਸੀ ਤੁਸੀਂ ਜਿਹੜਾ ਹੈਗਾ ਆ ਗਿਲਟੀ ਆ ਇਸ ਚੀਜ਼ ਵਾਸਤੇ ਕਿ ਲੋਕਾਂ ਦਾ ਮੋਹ ਭੰਗ ਕਰਨ ਦੇ ਵਿੱਚ ਜੀ
1: ਬਿਲਕੁਲ ਜੀ ਗਿਲਟੀ ਦਾ ਸੈਂਸ ਆ ਬੀਬੀ ਰੂਪ ਕੌਰ ਵੀ ਓਨੀ ਹੈ ਜੇ ਹੁਣ ਪਾਰਟੀ ਦੇ ਹਿਸਾਬ ਦੇ ਨਾਲ ਚੱਲੀ ਹੈ ਤਾਂ ਉੱਥੇ ਸਾਰਾ ਕੁਝ ਹੁਣ ਇਹ ਸਾਰਾ ਕੁਝ ਰਲਿਆ ਮਿਲਿਆ ਹੀ ਚੱਲਦਾ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਸੰਸਥਾ ਜਾਂ ਸਾਡੇ ਇਤਿਹਾਸ ਦੇ ਨਾਲ ਕੀ ਲੈਣ ਦੇਣਾ ਬਸ ਇਹਨਾਂ ਜਿੱਦਾਂ ਮੋਹਰੇ ਵਰਤੇ ਜਾਂਦੇ ਨੇ ਚਲਾਏ ਜਾਂਦੇ ਆ ਹਰ ਕੋਈ ਜਦੋਂ ਬਾਜੀ ਪੁੱਠੀ ਪੈ ਜਾਂਦੀ ਹੈ ਫਿਰ ਇਹਨਾਂ ਵਰਗੇ ਵੀ ਬੋਲਣ ਲੱਗ ਜਾਂਦੇ ਨੇ ਬਾਹਰ ਆ ਕੇ ਪਤਾ ਕਿ ਸਾਰੀ ਗੱਲ ਮੇਰੇ ਉੱਤੇ ਆਏਗੀ ਜੀ

0: ਪਰ ਇਹ ਸਭ ਗੱਲ ਏਦਾਂ ਹੈਗੀ ਆ, ਹਰ ਇੱਕ ਬੰਦਾ ਜਿਹੜਾ ਇੱਥੇ ਬੋਲ ਰਿਹਾ ਉਹਨੂੰ ਇਹ ਨਾ ਸੋਚੋ ਕਿ ਉਹ ਜੋ ਬੋਲ ਰਿਹਾ ਸੱਚ ਬੋਲ ਰਿਹਾ ਆ, ਉਹਦੇ ਸੱਚ ਦੇ ਪਿੱਛੇ ਵੀ ਜਿਹੜਾ ਹੈਗਾ ਆ ਹੋ ਸਕਦਾ ਆ ਉਹਦਾ ਕੋਈ ਮੋਟਿਵ ਹੋਵੇ
1: ਜੀ,
0: ਉਹਦਾ ਮੋਟਿਵ ਬਿਹਾਇੰਡ ਹੋਵੇ ਕਿ ਹਾਂ ਜੀ ਮੈਂ ਹੁਣ ਇਹਨਾਂ ਕੋਲੋਂ ਗੁੱਡ ਬਾਏ ਕਹੀਏ, ਇਹਨਾਂ ਦਾ ਤਾਂ ਰੈਪੂਟੇਸ਼ਨ ਖਰਾਬ ਹੋ ਗਈ ਆ, ਉਧਰ ਵਾਰਸ ਪੰਜਾਬ ਜਿਹੜਾ ਹੈਗਾ ਆ ਉਹ ਚੱਲ ਰਿਹਾ ਆ ਜੀ, ਇਸ ਵੇਲੇ ਮਾਰਕੀਟ ਚ ਨਵਾਂ ਸਿੱਕਾ
1: ਬੀਜੇਪੀ ਆਈ ਪਈ ਆ ਤੇ ਆਮ ਆਦਮੀ ਪਾਰਟੀ
0: ਉੱਥੇ ਜਿਹੜਾ ਆ, ਹਾਂ ਬਿਲਕੁਲ ਜੀ, ਆਪਸ਼ਨਸ ਤੇ ਆਰ ਦੇਅਰ। ਦੂਜਾ ਇਹ ਆ ਕਿ ਅਕਾਲੀ ਦਲ ਦੀ ਬੈਡ ਲੱਕ ਇਹ ਹੈਗੀ ਆ ਕਿ ਆਮ ਆਦਮੀ ਪਾਰਟੀ ਨੇ ਹੁਣ ਇਹਨਾਂ ਨੂੰ ਮੌਕਾ ਨਹੀਂ ਦੇਣਾ, ਉਹਨਾਂ ਨੇ ਹਰ 7 ਦਿਨਾਂ ਬਾਅਦ ਇੱਕ ਅੱਧਾ ਬੰਦਾ ਇਸੇ ਕੇਸ ਦੇ ਵਿੱਚ ਜਿਹੜਾ ਚੱਕਿਆ ਕਰਨਾ ਤੇ 4 ਦਿਨ ਉਹਦੇ ਚਰਚੇ ਕਰਾਇਆ ਕਰਨੇ ਆ ਜੀ ਮੀਡੀਆ ਚ, ਜਿੱਦਣ ਉਹਨਾਂ ਦਾ ਮਤਲਬ ਜਿਹੜਾ ਆ ਕੋਈ ਵੱਡਾ ਜਿਹੜਾ ਹੈਗਾ ਆ ਉਹਨਾਂ ਕੋਲੋਂ ਕਾਂਡ ਹੋ ਗਿਆ, ਉਹਨਾਂ ਨੇ ਇਹਨਾਂ ਦਾ ਕੋਈ ਵੱਡਾ ਕਾਂਡ ਜਿਹੜਾ ਆ ਉਹ ਬਾਹਰ ਕੱਢ ਲਿਆ ਕਰਨਾ ਹੈਗਾ ਤਾਂ ਕਿ ਉਹ ਉਹਨੂੰ ਓਵਰਲੈਪ ਕਰ ਲੈ
1: ਜੀ। ਬਿਲਕੁਲ,
0: ਇਸ ਕਰਕੇ
1: ਇਹ ਮੁੱਦਾ ਸੈਣੀ ਸਾਹਿਬ ਹੋਰ ਭਖੇਗਾ, ਕਿਉਂਕਿ ਦੇਖੋ ਹੁਣ ਜਿਹੜੀਆਂ ਵਿਰੋਧੀ ਧਿਰਾਂ ਵੀ ਨੇ, ਚਾਹੇ ਉਹ ਸਿੱਖ ਸਿਆਸਤ ਦੀਆਂ ਨੇ, ਆਪਸ ਦੇ ਵਿੱਚ ਇੱਕ ਦੂਸਰੇ ਦੀਆਂ ਲੱਤਾਂ ਖਿੱਚ ਰਹੇ ਨੇ ਕੁਰਸੀ ਦੇ ਬਾਬਤ ਜਾਂ ਹੋਰ ਸਾਰੀਆਂ ਸੰਸਥਾਵਾਂ ਨੂੰ ਕੈਪਚਰ ਕਰਨ ਦੇ ਲਈ। ਇਸੇ ਤਰ੍ਹਾਂ ਪੰਥਕ ਅਸੈਂਬਲੀ ਦੇ ਵੱਲੋਂ SGPC ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਵੀ ਲਿਖ ਦਿੱਤਾ ਗਿਆ ਤੇ ਬਹਿਰੀਨ ਮਾਮਲੇ ਦੇ ਵਿੱਚ ਸੰਸਥਾ ਨੂੰ ਘੇਰਿਆ ਜਾ ਰਿਹਾ ਤੇ ਸਵਾਲ ਵੀ ਚੁੱਕਿਆ, ਜਿਸ ਦੇ ਵਿੱਚ ਸੁਖਦੇਵ ਸਿੰਘ ਭੋਰ ਤੇ ਹੋਰ ਉਹਨਾਂ ਦੇ ਨਾਲ ਦੇ ਜਿਹੜੇ ਮੈਂਬਰ ਨੇ ਜੀ, ਉਹਨਾਂ ਨੇ ਇਹ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਕਿ ਸਾਡੇ ਜਿਹੜੇ ਗੁਰੂ ਧਾਮਾਂ ਦਾ ਜਿਹੜਾ ਆਪਣਾ ਸਨਮਾਨ ਹੈ ਉਹਨੂੰ ਬਹਾਲ ਰੱਖਣ ਦੇ ਲਈ ਇਹ ਜਿਹੜੀ ਜ਼ਰੂਰਤ ਹੈ ਜੀ ਕਰਨ ਦੀ।
0: ਸਰ ਦੇਖੋ ਹੁਣ ਜਦੋਂ ਕੋਈ ਪੋਲੀਟੀਕਲ ਪਾਰਟੀ ਬਣੀ ਹੈਗੀ ਆ ਜੀ, ਉਹਦੇ ਕੋਲ ਏਜੰਡਾ ਤਾਂ ਚਾਹੀਦਾ ਨਾ ਜੀ,
1: ਜੀ
0: ਵੋਟਾਂ ਤਾਂ ਉਹਨੇ ਇਸੇ ਸਮਾਜ ਚੋਂ ਲੈਣੀਆਂ
1: ਜੀ।
0: ਕੱਲ ਤੱਕ ਉਹੀ ਬੰਦੇ ਜਿਹੜੇ ਹੈਗੇ ਆ ਤੁਹਾਨੂੰ ਪ੍ਰੋਟੈਕਟ ਕਰਦੇ ਸੀ, ਅੱਜ ਉਹੀ ਬੰਦੇ ਜਿਹੜੇ ਹੈਗੇ ਆ ਜਦੋਂ ਮਾਰਕੀਟ ਚ ਆਪ ਆ ਗਏ ਹੈਗੇ ਆ ਜੀ, ਤੇ ਉਹਨਾਂ ਨੂੰ ਤੁਹਾਡੇ ਜਿਹੜੇ ਆ ਉਹ ਕਿਉਂ ਸਪੇਅਰ ਕਰਨਗੇ ਜੀ, ਤੁਹਾਨੂੰ ਉਹ ਹਰ ਗੱਲ ਕਰਨਗੇ ਜੀ ਬਿਲਕੁਲ। ਪਰ ਜੋ ਕੁਛ ਹੋ ਰਿਹਾ ਹੈਗਾ ਨਾ ਜੀ, ਇੱਕ ਆਮ ਸਿੱਖ ਦੇ ਨਜ਼ਰੀਏ ਨਾਲ ਜੇ ਸੋਚਿਆ ਜਾਵੇ ਉਹ ਮਾੜਾ ਹੋ ਰਿਹਾ ਜੀ,
1: ਮਾੜਾ ਹੋ ਰਿਹਾ ਜੀ,
0: ਉਹ ਮਾੜਾ ਹੋ ਰਿਹਾ ਜੀ। ਅਕਾਲੀ ਦਲ ਤਾਂ ਮਤਲਬ ਇਹ ਹੈਗਾ ਆ ਸਾਡੀ ਰੀਜਨਲ ਪਾਰਟੀ ਗਿਣੀ ਜਾਂਦੀ ਸੀ ਕਿ ਸਟੇਟ ਦੀ ਰੀਜਨਲ ਪਾਰਟੀ ਆ ਜੀ, ਆ ਜੋ ਹਾਲਾਤ ਤੁਸੀਂ ਆ ਕੋਠੀਆਂ ਵਾਲਿਆਂ ਚੱਕਰਾਂ ਦੇ ਵਿੱਚ ਦੇਖੇ ਜੀ ਵੀ ਕਿੰਨਾ ਕੁ ਪੈਸਾ ਜਿਹੜਾ ਆ ਉਧਰ ਜਾ ਰਿਹਾ ਜੀ, ED ਵਾਲੇ ਫੇਰ ਮੁੜ ਕੇ ਇੱਥੇ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਜੀ, ਉਹ ਹੁਣ ਵੀ ਜਿੱਦਣ ਆਉਂਦੇ ਹੈਗੇ ਆ 1,000-1,500 ਕਰੋੜ ਦਾ ਘਟਾਲਾ ਕੱਢ ਜਾਂਦੇ ਆ ਜੀ ਉਹ,
1: ਬਿਲਕੁਲ
0: ਤੇ ਔਰ ਉੱਥੇ ਪਤਾ ਵੀ ਲੱਗਦਾ ਹੈਗਾ ਆ ਜੀ ਵੀ ਇਹ ਸਟੇਟ ਐਕਸਚਰ ਨੂੰ ਜਿਹੜੀ ਆ ਉਹ ਚੂਨਾ ਲੱਗਾ ਆ ਜੀ, ਤੇ ਉਹ ਪ੍ਰਾਈਵੇਟਲੀ ਜਿਹੜਾ ਆ ਬੈਨੀਫਿਟ ਹੋਏ ਆ ਜੀ, ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਉਹਦੇ ਨਾਲ ਪੰਜਾਬ ਹੋਰ ਪਿੱਛੇ ਕਿਉਂ ਪਿਆ ਜੀ, ਇਸੇ ਕਰਕੇ ਪਿੱਛੇ ਪਿਆ
1: ਜੀ ਬਿਲਕੁਲ ਜੀ।
0: ਸਾਡੇ ਜਿਹੜੇ ਪ੍ਰੋਟੈਕਟਰ ਸੀਗੇ ਉਹਨਾਂ ਨੇ ਸਾਡੇ ਜਿਹੜੇ ਹੈਗੇ ਆ ਪ੍ਰੋਟੈਕਸ਼ਨ ਕਰਨ ਦੀ ਬਜਾਏ ਉਹਨਾਂ ਨੇ ਆਪਣੀ ਕੁਰਸੀ ਦੀ ਪ੍ਰੋਟੈਕਸ਼ਨ ਜਿਹੜੀ ਆ ਉਹਨੂੰ ਤਰਜੀਹ ਦਿੱਤੀ ਆ ਜੀ, ਉਹ ਹੁਣ ਦੇਖੋ ਨਾ ਤੁਸੀਂ ਕੀ ਉਹ ਦੇਵਮਾਨ ਆ,
1: ਹਾਂਜੀ ਹਾਂਜੀ,
0: ਉਹ ਖਹਿਰਾ ਸਾਹਿਬ ਨੂੰ ਧਮਕੀ ਦੇਈ ਜਾਂਦਾ ਜੀ, ਹੈ ਖਹਿਰਾ ਤੂੰ ਗਲਤ ਜਗ੍ਹਾ ਤੇ ਪੰਗਾ ਲੈ ਲਿਆ ਹੈ, ਤੂੰ ਸਾਡੀ ਹਾਂਜੀ ਤੁਸੀਂ ਸਾਡੀ ਧੀ ਭੈਣ ਨੂੰ ਏਦਾਂ ਕਿਹਾ ਜੀ, ਤੂੰ ਸਾਡੀ ਭੈਣ ਨੂੰ ਏਦਾਂ ਕਿਹਾ ਜੀ, ਉਹ ਭਾਈ ਭੈਣ ਤੁਸੀਂ ਰਾਜਸਥਾਨ ਜੀ ਵਾਲੀ ਭੈਣ ਹੀ ਦਿਸਦੀ ਹੈਗੀ, ਤੁਹਾਨੂੰ ਪੰਜਾਬ ਦੀਆਂ ਭੈਣਾਂ ਨੀ ਦਿਸਦੀਆਂ ਹਾਂਜੀ,
1: ਪੰਜਾਬ ਤੋਂ ਬਾਹਰ ਇੰਨਾ ਕੁਝ ਜਦੋਂ ਵਾਪਰਦਾ ਉਦੋਂ ਨੀ ਉਹਨਾਂ ਨੂੰ ਦੀਦਾ ਪੀ ਆ ਕੀ ਹੋ ਰਿਹਾ ਜੀ, ਉਹਨਾਂ ਦੀਆਂ ਧੀਆਂ ਭੈਣਾਂ ਨੀ ਹੁੰਦੀਆਂ ਪੰਜਾਬ ਵਾਲੀਆਂ ਉਦੋਂ।
0: ਗੱਲ ਤਾਂ ਇਹ ਹੈਗੀ ਆ ਜੀ ਕਿ ਖਹਿਰਾ ਸਾਹਿਬ ਨੇ ਤਾਂ ਇੱਕ ਤੁਣਕਾ ਲਾਇਆ ਸੀਗਾ ਜੀ, ਜਿਹੜੀ ਚੀਜ਼ ਜਿਹੜੀ ਉਹ ਸਾਬਤ ਕਰਨੀ ਚਾਹੁੰਦੇ ਸੀ ਉਹ ਇੱਕ ਉਸ ਬੀਬੀ ਦੇ ਰਿਐਕਸ਼ਨ ਨਾਲ ਸਾਰਾ ਕੁਝ ਹੀ ਸਾਬਤ ਹੋ ਗਿਆ ਜੀ, ਪਤਾ ਵੀ ਲੱਗ ਗਿਆ ਵੀ ਹਾਂ ਜੀ ਕੋਠੀਆਂ ਚ ਕੌਣ ਆ ਤੇ ਕਿੱਦਾਂ ਆ ਜੀ।
1: ਪਰ ਸੈਣੀ ਸਾਹਿਬ ਜਿੰਨਾ ਅਸੀਂ ਕਹਿ ਸਕਦੇ ਹਾਂ ਕਿ ਸਭਿਅਤ ਬੰਦੀ ਜਿਹੜਾ ਦਿਖਾਵਾ ਕਰਦੇ ਆ ਕਿ ਅਸੀਂ ਇੰਨੇ ਸਭਿਅਤ ਹੈਗੇ ਆ ਅਸਲ ਦੇ ਵਿੱਚ ਜੀ, ਕਈ ਵਾਰੀ ਸ਼ੱਕ ਜਾ
0: ਨਹੀਂ ਸਰ ਨਹੀਂ ਸਰ ਨਹੀਂ
1: ਜੀ,
0: ਕਹਿਣ ਦੀ ਗੱਲ ਹੀ ਆ ਗਈ ਆ ਜੀ, ਜਿੱਦਾਂ ਮਰਜ਼ੀ ਆ ਜੀ
1: ਜੀ,
0: ਮੈਂ ਮਤਲਬ ਝੂਠ ਨੀ ਕਹਿੰਦਾ, ਮੈਂ ਕੱਲ ਔਜਲਾ ਸਾਹਿਬ ਨੂੰ ਦੱਸਦਾ ਪਿਆ ਸੀ ਜੀ, ਮੈਨੂੰ ਲੱਭੀ ਕਿਤੇ ਚੰਦਨ ਦੀ ਲੱਕੜ, ਉਹ ਚੰਦਨ ਦੀ ਲੱਕੜ ਬੜੀ ਪਿਓਰ ਸੀਗੀ ਹੈਂਜੀ, ਤੇ ਮੈਂ ਮਤਲਬ ਜਿਹੜਾ ਆ ਉਹ ਚੰਦਨ ਦੀ ਲੱਕੜ ਰਗੜ ਕੇ ਤੇ ਮੱਥੇ ਨੂੰ ਲਾ ਲਿਆ ਹਾਂਜੀ ਚੰਦਨ, ਉਹ ਮੇਰੇ ਬੇਟੇ ਨੇ ਮੈਨੂੰ ਟੋਕ ਦਿੱਤਾ, ਮੈਨੂੰ ਬੇਟਾ ਕਹਿੰਦਾ ਬੰਦਾ ਜਿਹੜਾ ਬਾਹਰੀ ਦਿਖਾਵਾ ਕਰਦਾ ਹੁੰਦਾ ਉਸੇ ਚੀਜ਼ ਦਾ ਕਰਦਾ ਹੁੰਦਾ ਜਿਹਦੀ ਅੰਦਰੋਂ ਕਮੀ ਹੁੰਦੀ ਆ ਜੀ।
1: ਅੱਛਾ ਜੀ, ਕੀ ਬਾਤ ਹੈ।
0: ਤੋ ਇਸ ਕਰਕੇ ਮਤਲਬ ਇਹ ਆ ਕਿ ਅਸੀਂ ਜੋ ਪਰਟੈਂਡ ਕਰਦੇ ਹਾਂ ਅਸੀਂ ਉਹ ਹੈ ਹੀ
1: ਹੈ ਹੀ
0: ਨਹੀਂ।
1: ਨਹੀਂ ਗਏ ਜੀ, ਬਿਲਕੁਲ ਹੈ ਜੀ, ਦਰੁਸਤ
0: ਇਹ
1: ਹੈ ਜੀ।
0: ਚੀਜ਼ਾਂ ਸਟੈਬਲਿਸ਼ ਕਰਨ ਦੀ ਲੋੜ ਨਹੀਂ ਪੈਂਦੀ ਸਰ, ਜੇ
1: ਜੀ
0: ਗੁਣ ਤੁਹਾਡੇ ਕੋਲ ਹੈਗਾ ਨਾ ਜੀ, ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਗੁਣ ਨੇ
1: ਜੀ
0: ਆਪਣੇ ਆਪ ਬਾਹਰ ਆ ਜਾਣਾ
1: ਦਿਖ ਜਾਂਦਾ
0: ਇਸੇ
1: ਹੈ ਜੀ।
0: ਤਰੀਕੇ ਨਾਲ
1: ਜੀ
0: ਔਗਣ। ਹਾਂਜੀ, ਇਸੇ ਤਰੀਕੇ ਨਾਲ ਔਗਣ ਦੀ ਗੱਲ ਆ ਜੀ, ਵਰਚੂ ਐਂਡ ਵਾਈਸ ਆਰ ਜਿਹੜੀ ਹੈਗੀ ਨਾ, ਦੋਨੇ ਚੀਜ਼ਾਂ ਹੁੰਦੀਆਂ,
1: ਜੀ
0: ਪਰ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਬਾਹਰ ਆ ਜਾਂਦੇ
1: ਆ
0: ਜੀ।
1: ਜਾਂਦੀਆਂ ਨੇ ਜੀ, ਦੱਸਣਾ ਨਹੀਂ ਪੈਂਦਾ।
0: ਦਿਖਾਵਾ ਜਿਸ ਚੀਜ਼ ਦਾ ਕਰਦੇ ਹੈਗੇ ਆ ਉਸ ਚੀਜ਼ ਦੀ ਕਮੀ ਹੁੰਦੀ ਆ ਜੀ।
1: ਜੀ, ਤੇ ਦੂਸਰੇ ਪਾਸੇ ਸੈਣੀ ਸਾਹਿਬ, ਸਿੱਖ ਸਿਆਸਤ ਦੀ ਥੋੜੀ ਜਿਹੀ ਗੱਲ ਕਰਦੇ ਆ। ਪਿਛਲੇ ਦਿਨਾਂ ਦੇ ਵਿੱਚ ਰਾਜੋਆਣਾ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਿੱਧੇ ਤੌਰ ਦੇ ਉੱਤੇ ਬਿਨਾਂ ਵਿਚੋਲੇ ਦੇ ਇੱਕ ਲੈਟਰ ਲਿਖਿਆ ਸੀ, ਚਿੱਠੀ ਪਾ ਦਿੱਤੀ ਸੀ, ਉਹਦਾ ਅਜੇ ਤੱਕ ਜਵਾਬ ਆਇਆ ਨਹੀਂ ਆਇਆ, ਉਹ ਤਾਂ ਹਜੇ ਚਲੋ ਪਤਾ ਨਹੀਂ ਹੈ, ਉਹਦੇ ਬਾਰੇ ਅਪਡੇਟ ਕੋਈ ਨਹੀਂ ਆਈ ਉਸ ਤੋਂ ਬਾਅਦ। ਪਰ ਜਥੇਦਾਰ ਗੜਗੜਜ, ਟੇਕ ਸਿੰਘ ਧਨੋਲਾ ਤੇ SGP ਸੀ ਪ੍ਰਧਾਨ ਧਾਮੀ ਸਾਹਿਬ, ਅੱਜ ਰਾਜੋਆਣਾ ਸਾਹਿਬ ਨੂੰ ਫਿਰ ਜਿਹੜਾ ਨੇ ਆਪਣਾ ਭਰੋਸਾ ਦੇ ਕੇ ਆਏ ਨੇ, ਤੇ ਕਹਿੰਦੇ 11 ਮੈਂਬਰੀ ਟੀਮ ਜਿਹੜੀ ਆ ਉਹ ਗੱਲਬਾਤ ਜ਼ਰੂਰ ਕਰੇਗੀ ਇਹਦੇ ਉੱਤੇ ਤੇ ਨਾਲ। ਪਰ ਉਹ ਤਾਂ ਕਹਿੰਦੇ ਨੇ ਕਿ ਭਾਈ ਮੇਰਾ ਇੱਕ ਪਾਸਾ ਕਰ ਦਿਓ, ਜਾਂ ਤਾਂ ਇੱਧਰ ਕਰ ਦਿਓ ਤੇ ਜਾਂ ਤਾਂ ਫਿਰ ਉੱਧਰ ਕਰ ਦਿਓ ਜੀ।
0: ਪਰ ਇਹ ਤਾਂ ਮੈਂ ਤਾਂ ਬੇਨਤੀ ਕੀਤੀ ਹੈ ਪਹਿਲਾਂ ਹੀ ਤੁਹਾਨੂੰ, ਐਕਸਪਾਇਰ ਦਵਾਈ ਅਸਰ ਨਹੀਂ ਕਰਦੀ ਹੁੰਦੀ, ਏਦਾਂ ਹੀ ਇਹਨਾਂ ਬੰਦਿਆਂ ਦੀ ਜਿਹੜੀ ਹੈਗੀ ਕੀਮਤ ਹੀ ਹੈ ਨੀ ਕੋਈ।
1: ਜੀ
0: ਦੇਖੋ, ਜਥੇਦਾਰ ਸਾਹਿਬ ਕਿਹਨੂੰ ਰੀਪ੍ਰਜੈਂਟ ਕਰਦੇ ਆ? SGPC ਨੂੰ। SGPC ਜਿਹੜੀ ਹੈਗੀ ਆ ਉਹ ਕਿਹਨੂੰ, ਕਿਹਦੇ ਨਾਲ? ਉਹ ਕੰਬੀਨੇਸ਼ਨ ਆਫ ਜਿਹੜੇ ਹੈਗੇ ਆ SGPC ਮੈਂਬਰਸ, ਉਹਨਾਂ ਦੀ ਚੁਣਿੰਦਾ ਜਮਾਤ ਆ ਜੀ। ਚੋਣ ਕਦੋਂ ਹੋਈ? 15 ਸਾਲ ਪਹਿਲਾਂ ਜੀ। ਸੋ ਇਸ ਕਰਕੇ ਇਹਨਾਂ ਲੋਕਾਂ ਦੀ, ਇਹਨਾਂ ਨੂੰ ਇਹ ਨੀ ਪਤਾ ਵੀ ਸਾਡੇ ਜਿਹੜੇ ਹੈਗੇ ਆ, ਜੋ ਸਾਡਾ ਅਸਰ ਜਾਂ ਜੋ ਸਾਡੀ ਪਾਵਰ ਚਾਹੀਦੀ ਸੀ, ਸਾਡੇ ਕੋਲ ਮੈਂਡੇਟ ਹੀ ਹੈ ਨੀਗਾ।
1: ਬਿਲਕੁਲ,
0: ਜੇ ਅੱਜ ਤਾਂ ਸਾਡੇ ਕੋਲ ਮੈਂਡੇਟ ਹੀ ਹੈ ਨੀਗਾ, ਤੇ ਫਿਰ ਅਸੀਂ ਕਿਹੜੇ ਮਤਲਬ ਜਿਹੜੀ ਆ ਕਿਸ ਸਟਰੈਂਥ ਨਾਲ ਕਿਸੇ ਨਾਲ ਗੱਲ ਕਰ ਸਕਦੇ ਆ ਜੀ?
1: ਜੀ ਬਿਲਕੁਲ,
0: ਇਹੀ ਤੁਹਾਨੂੰ ਮਤਲਬ SGPC ਦਾ ਪ੍ਰਧਾਨ ਜਿਹੜਾ ਆ ਉਹ ਸਮਾਂ ਮੰਗਦਾ, ਤਾਂ ਨੀ ਸਮਾਂ ਮਿਲਦਾ ਜੀ ਉੱਥੇ ਪ੍ਰਧਾਨ ਮੰਤਰੀ ਕੋਲੋਂ ਜਾਂ ਅਮਿਤ ਸ਼ਾਹ ਕੋਲੋਂ ਹੈ ਜੀ। ਸੋ ਇਸ ਕਰਕੇ ਇਹਨਾਂ ਨੇ ਕਿੰਨਾ ਗੱਲ ਕਰਨੀ ਜੀ, ਉਹ ਤਾਂ ਹੁਣ ਉਸ ਪਾਰਟੀ ਨੇ ਇਲੈਕਸ਼ਨ ਲੜਨਾ ਆ ਜੀ,
1: ਜੀ
0: ਹੋ ਸਕਦਾ ਹੈ ਉਹ ਆਪਣੀ ਸਹੂਲਤ ਅਨੁਸਾਰ ਜਿਹੜਾ ਆ ਕੋਈ ਫੈਸਲਾ ਲੈ ਲਵੇ ਜੀ।
1: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਅਗਲੀ ਇੱਕ ਦੋ
0: 550 ਸਾਲਾਂ,
1: ਹਾਂਜੀ ਹਾਂਜੀ,
0: 550 ਸਾਲਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਨੋਟੀਫਿਕੇਸ਼ਨ ਵੀ ਹੋ ਗਿਆ ਸੀ,
1: ਜਾਰੀ ਹੋ ਗਿਆ ਸੀ।
0: ਉਹ ਤੋਂ ਬਾਅਦ ਉਹਨਾਂ ਨੇ ਇੱਕ ਦੇਖਿਆ ਵੀ ਅਸੀਂ ਜਿਹੜਾ ਆ ਵੀ ਜਿਹੜਾ ਨੂੰ ਅਸੀਂ ਅਬਲਾਈਜ਼ ਕਰਨ ਜਾ ਰਹੇ ਹੈਗੇ, ਇਹਨਾਂ ਦੇ ਤਾਂ ਪੱਲੇ ਹੀ ਕੁਛ ਨੀ ਗਾ ਜੀ,
1: ਜੀ
0: ਨਾ ਹੀ ਸਾਨੂੰ ਇਹ ਕੋਈ ਬੈਨੀਫਿਟ ਇਸ ਚੀਜ਼ ਦਾ ਦਵਾ ਸਕਦੇ ਹੈਗੇ ਆ, ਤੇ ਮੁੱਦਾ ਪਿਓਰਲੀ ਪੋਲੀਟੀਕਲ ਆ ਜੀ, ਤੇ ਇਸ ਕਰਕੇ ਉਹਨਾਂ ਨੇ ਪੋਲੀਟੀਕਲ ਡਿਸੀਜਨ ਜਿਹੜਾ ਹੈਗਾ ਆ ਵਿਦ ਪੋਲੀਟੀਕਲ ਮਾਇੰਡ ਤੇ ਅਕੋਰਡਿੰਗ ਟੂ ਦੇਅਰ ਕਨਵੀਨੀਅੰਸ ਉਹ ਮਤਲਬ ਡਿਸੀਜਨ ਲੈਣਗੇ, ਜੇ ਉਹਨਾਂ ਨੇ ਇਲੈਕਸ਼ਨ ਲੜਨਾ ਆ ਔਰ ਉਹ ਚਾਹੁੰਦੇ ਹੈਗੇ ਆ ਵੀ ਅਸੀਂ ਕੁਛ ਗੇਨ ਕਰਨਾ ਆ, ਉਹਨਾਂ ਨੂੰ ਏਦਾਂ ਦਾ ਕੋਈ ਡੇਰਿੰਗ ਸਟੈਪ ਜ਼ਰੂਰ ਮਤਲਬ ਉਠਾਉਣਾ ਪਏਗਾ, ਤੇ ਇਹੋ ਜਿਹੇ ਕੁਛ ਨਾ ਕੁਛ ਫੈਸਲੇ ਜ਼ਰੂਰ ਕਰਨੇ ਪੈਣਗੇ ਜੀ।
1: ਬਿਲਕੁਲ ਹੈ ਜੀ, ਸੈਣੀ ਸਾਹਿਬ ਇੱਕ ਦੋ ਖਬਰਾਂ ਲੈਣ ਤੋਂ ਪਹਿਲਾਂ ਹੋਰ ਆਖਰ ਦੇ ਵਿੱਚ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵੱਧਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ,
0: ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ, ਕੀ ਹਾਲ ਚਾਲ?
2: ਦੇਖੋ ਰਾਈ, ਚਾਹੇ ਉਹ ਦੇਵ ਮਾਨ ਆ, ਚਾਹੇ ਨਕੋਦਰ ਵਾਲੀ ਮਾਨ ਆ, ਚਾਹੇ ਅੰਮ੍ਰਿਤਸਰ ਵਾਲੀ ਆ, ਕਿਤੇ ਵਾਲੀ ਆ, ਜਿਨ੍ਹਾਂ ਨੂੰ ਪਤਾ ਨਾ ਵੀ ਸਾਡੀਆਂ ਟਿਕਟਾਂ ਕੱਟ ਹੋਣੀਆਂ, ਉਹਨਾਂ ਦਾ ਹੁਣ ਰਾਟ ਪਾਉਣਾ ਬਣਦਾ ਨਾ,
1: ਬਣਦਾ ਹੈ ਜੀ,
2: ਸਮਝਦੇ ਹੋ
1: ਜੀ।
2: ਹੋਰ ਕੋਈ ਮੰਤਰੀ ਜਿਨ੍ਹਾਂ ਨੂੰ ਪਤਾ ਵੀ ਟਿਕਟ
0: ਦੇ ਵੀ ਦਵੇ, ਕਾਮਯਾਬ ਤਾਂ ਹੋਣਾ ਹੀ ਨਹੀਂ ਗੇ ਜੀ।
1: ਜੀ
2: ਨਹੀਂ, ਉਹ ਨਾ ਹੋਣ ਬਾਅਦ ਦੀ ਗੱਲ ਹੈ, ਪਰ ਗੱਲ ਹੈਗੀ ਵੀ ਇਹਨਾਂ ਦੀ ਵੀ ਤਾਂ ਬੇਇੱਜ਼ਤੀ ਹੋਣੀ ਹੈ ਜਾਂ ਟਿਕਟ ਨਹੀਂ ਮਿਲਣੀ ਇਹਨਾਂ ਨੂੰ। ਹੁਣ ਜਦੋਂ ਸ਼ਰੇਆਮ ਦੇਖੋ, ਜਦ ਸਿਟਿੰਗ MLA ਆ ਤੇ ਫਿਰ ਹਲਕਾ ਇੰਚਾਰਜ ਲਾਉਣ ਦੀ ਕੀ ਲੋੜ ਹੁੰਦੀ? ਜਿੱਥੋਂ MLA ਜਿੱਤਿਆ ਹੋਵੇ ਉੱਥੇ ਤਾਂ ਲੋੜ ਹੀ ਨਹੀਂ ਪੈਂਦੀ ਹਲਕਾ ਇੰਚਾਰਜ ਦੀ।
0: ਬਿਲਕੁਲ,
2: MLA ਦੇ ਹੁੰਦੇ ਹੋਏ ਲੱਗ ਰਹੇ ਨੇ ਸਿਟਿੰਗ MLA ਦੇ ਹਲਕਾ ਇੰਚਾਰਜ ਦਾ ਮਤਲਬ ਕੱਟੀ ਜਾਣੀ ਆ, ਉਹ ਸਾਰਿਆਂ ਨੂੰ ਵੱਧ ਤਾਂ ਉਹੀ ਬੋਲਦੇ ਨੇ ਨਾ।
0: ਹਾਂਜੀ ਹਾਂਜੀ,
2: ਬਾਕੀ ਆ ਤੁਸੀਂ ਨੋਟਬੰਦੀ ਦੀ ਗੱਲ ਕਰੀ ਸੀ, ਦੇਖੋ ਤੁਹਾਡੇ ਲਈ ਤਾਂ ਕਿੰਨਾ ਵਧੀਆ ਸੰਦੇਸ਼ ਸੀਗਾ ਉਸ ਵਕਤ, ਤੁਹਾਡੇ ਜ਼ਿਲ੍ਹੇ ਦਾ ਮੁਖੀ ਪੁਲਿਸ ਮੁਖੀ ਡਾਲਰਾਂ 'ਚ ਕੰਮ ਕਰਦਾ ਸੀ, ਤੁਹਾਨੂੰ ਫੇਰ ਵੀ ਪਤਾ ਨਹੀਂ ਲੱਗਿਆ ਵੀ ਭਾਈ ਨੋਟਬੰਦੀ ਹੋ ਸਕਦੀ ਹੈ।
0: ਹਾਂਜੀ ਬਿਲਕੁਲ, ਤੁਸੀਂ ਠੀਕ ਕਹਿੰਦੇ ਹੈਗੇ ਆ ਜੀ,
2: ਰੱਖਿਆ ਕਰੋ ਰੱਖਿਆ ਕਰੋ ਚਾਹ ਪੱਤੀ ਵਾਲੇ ਡੱਬੇ 'ਚ।
0: ਹਾਂਜੀ ਹਾਂਜੀ ਹਾਂਜੀ, ਉਹ ਤਾਂ ਉਹੋ ਹੀ ਹੁੰਦੇ ਜਿਹੜੇ ਤੁਸੀਂ ਭੇਜਦੇ ਆ, ਬਾਕੀ ਤਾਂ ਕੋਈ ਨਹੀਂ ਹੁੰਦੇ। ਹਾਂਜੀ,
2: ਜੋ ਵੀ ਸ਼੍ਰੋਮਣੀ ਕਮੇਟੀ ਆ, ਐਕਸਪਾਇਰੀ ਡੇਟ ਦਵਾਈ ਐਵੇਂ ਇੱਕ ਭੁਲੇਖਾ ਅਸਰ ਕਰਦੀ ਹੁੰਦੀ ਆ ਰਾਜਨ ਜੀ, ਜ਼ਿਆਦਾ ਨਹੀਂ ਕਰਦੀ ਹੁੰਦੀ, ਤੇ ਉਹ ਜਿੰਨੇ ਕੁ ਸ਼੍ਰੋਮਣੀ ਕਮੇਟੀ ਕੰਮ ਕਰਦੀ ਆ ਉਨਾ ਕੁ ਐਕਸਪਾਇਰੀ ਡੇਟ ਦਵਾਈ ਵਾਲੀ ਦਵਾਈ ਕੰਮ ਕਰਦੀ ਹੁੰਦੀ ਆ, ਕਰਦੀ ਹੈਗੀ ਆ ਥੋੜੀ।
1: ਇਹ
2: ਤੇ
1: ਵੀ
2: ਬਾਕੀ ਆ
1: ਸੋਚ
2: ਹੁਣ ਆ ਬੀਬੀ
1: ਹੈ ਭਾਜੀ,
2: ਆ ਬੀਬੀ ਰੂਪਕੌਰ ਸੰਧੂ ਐਕਸਪਾਇਰੀ ਦਵਾਈ ਆ, ਹੁਣ ਦੇਖਿਓ ਅਸਲ ਹੁੰਦਾ
1: ਨਾਲੇ ਸੌਦਾ ਵੇਚਣ ਵਾਲਿਆਂ ਨੇ ਆਪਣਾ
0: ਹੁੰਦਾ ਨੀ,
1: ਨਵਾਂ
0: ਉਹ
1: ਸੌਦਾ
0: ਪੇਟ ਚ
1: ਵੇਚਣਾ
0: ਇਨਫੈਕਸ਼ਨ ਹੀ
1: ਹੁੰਦਾ
0: ਕਰਦੀ
1: ਜੀ।
0: ਹੁੰਦੀ ਜੀ, ਉਹ ਪੇਟ ਚ ਇਨਫੈਕਸ਼ਨ ਹੀ ਹੋਣੀ ਆ।
1: ਨਹੀਂ ਨਹੀਂ ਸੈਣੀ ਸਾਹਿਬ,
2: ਕੁਛ
1: ਉਹ ਸੌਦਾ ਵੇਚਣ ਵਾਲਿਆਂ ਨੇ ਵਹਿਮ ਪਾਇਆ ਹੁੰਦਾ ਜੀ, ਡੇਟ ਐਕਸਪਾਇਰ ਹੋ ਗਈ, ਕਈ ਵਾਰੀ ਸੌਦਾ ਵੇਚ ਹੀ ਜਾਂਦਾ ਜੀ।
2: ਦੇਖੋ
0: ਬਸ
2: ਸਾਡੇ
0: ਫਿਰ
2: ਪੰਜਾਬ
0: ਜਿੱਦਾਂ ਦੇ
2: ਦੇ
0: ਤੁਸੀਂ ਗੱਲ ਕਰਦੇ ਆ ਉਸ ਹਿਸਾਬ ਦਾ ਹੀ ਅਸਰ ਆ।
2: 4.5 ਸਾਲ ਲੰਘੇ ਰਾਜੇ ਜੀ, ਪੰਜਾਬ ਦਾ ਕੋਈ ਮੁੱਦਾ ਨਹੀਂ। ਇਲੈਕਸ਼ਨ ਆ ਰਹੀ ਹੈ, ਪੰਜਾਬ ਦਾ ਕੋਈ ਮੁੱਦਾ ਨਹੀਂ। ਕੋਈ ਪੰਜਾਬ ਬਚਾਓ ਰੈਲੀ ਕੱਢ ਰਿਹਾ, ਕੋਈ ਪੰਜਾਬ ਨਸ਼ਾ ਮੁਕਤ ਰੈਲੀ ਕੱਢ ਰਿਹਾ, ਕੋਈ ਕੁਛ ਕਰ ਰਿਹਾ। ਕਿਤੇ ਪੰਜਾਬ ਉਹ ਤੇ ਤਵਾ ਲਾਈ ਜਾਂਦੇ ਨੇ, ਉਹ ਤੇ ਤਵਾ ਲਾਈ ਜਾਂਦੇ ਨੇ। ਉਹ ਕਹਿੰਦਾ ਟੂ ਟੂ ਹੋਈ ਜੇ, ਉਹ ਕਹਿੰਦਾ ਨਹੀਂ ਹੋਈ ਜੇ, ਹੈਂਜੀ ਉਹ ਕਹਿੰਦਾ ਟੂ ਟੂ ਹੋਊਗੀ 1 ਅਕਤੂਬਰ ਨੂੰ। ਆਹ ਮੁੱਦੇ ਨੇ ਸਾਡੇ ਪੰਜਾਬ ਦੇ,
1: ਬਿਲਕੁਲ ਹੈ ਜੀ।
2: ਤੇ ਲੁੱਟਣ ਵਾਲੇ ਲੁੱਟੀ ਜਾ ਰਹੇ ਨੇ ਜੀ,
1: ਲੁੱਟੀ ਜਾਂਦੇ ਨੇ ਜੀ।
2: ਆ ਸਰਕਟ ਹਾਊਸ ਖਬਰਾਂ ਪਹਿਲਾਂ ਹੀ ਬੁੱਕ ਹੋਵੇ ਜੀ, ਸਰਕਟ ਹਾਊਸ ਦੇ ਵਿੱਚ ਖਬਰਾਂ ਕੌਣ ਬੈਠੇ ਹੋਣੇ ਨੇ ਜੇ
1: ਜੀ।
2: ਬੰਦੇ ਹੀ ਇੰਨੀ ਜਾਣੇ ਇੰਨੀ ਆਈ ਹੋਈ ਆ, ਫਿਰ ਜਨ ਘਰ ਫੁੱਲ ਆ, ਫਿਰ ਉਹ ਕਿਸੇ ਦੇ ਘਰੇ ਬਿਠਾ ਦਿੰਦੇ ਹੁੰਦੇ ਨੇ, ਕਿਤੇ ਤਾਂ ਬਿਠਾ ਲੈਣੀ ਹੋ ਜਾਣੇ ਹੁਣ
1: ਜੀ। ਇਹ ਤਾਂ
2: ਇਹ
0: ਉਹਦਾ ਰਾਜੇ ਹੋ ਸਕਦਾ ਵੀ
2: ਜਿਹੜੀ ਪਹਿਲਾਂ ਖਬਰ ਕਰਦੇ ਸੀ ਨਾ ਵੀ ਇਹ IAS ਲੋਬੀ ਨੀ ਬੋਲਦੀ, ਕੋਈ ਨੀ ਬੋਲਦੀ ਜਾਂ MLA, ਇਹਨਾਂ ਨੇ 1 ਸਾਲ ਇਹਨਾਂ ਨੂੰ ਪੂਰੀ ਛੁੱਟੀ ਦੇ ਕੇ ਰੱਖੀ ਹੈ
1: ਜੀ।
2: ਸਾਰੇ ਕਾਣੇ ਕਰਕੇ ਇਹਨਾਂ ਦੀਆਂ ਮੂਵੀ, ਜਿਹੜੀ ਇਹਨਾਂ ਦੀ ਨੀਤੀ ਹੈ ਨਾ ਮੂਵੀਆਂ ਬਣਾਉਣੀਆਂ, ਇਹਨਾਂ ਨੂੰ ਕੈਪਚਰ ਕਰਨਾ, ਸਾਰੇ ਇਹਨਾਂ ਨੇ ਕਾਣੇ ਕਰੇ ਹੋਏ ਨੇ, ਮੀਡੀਆ ਟਿਕਾਣਾ ਕਰਤਾ, ਤੇ ਫਿਰ ਬੋਲਣਾ ਕੀ ਨੀ ਹੈ, ਕਿਉਂਕਿ ਇਸੇ ਨੀਤੀ ਨਾਲ ਹੀ ਅੱਗੇ ਵਧੇ ਹੋਏ ਨੇ ਨਾ,
1: ਵਧੇ ਹੋਏ ਨੇ ਜੀ।
2: ਇਹਨਾਂ ਨੇ ਤਾਂ ਆਪਦੇ ਬੰਦੇ ਨੀ ਛੱਡੇ ਹੋਏ
1: ਜੀ,
2: ਆਪਦੇ ਬੰਦੇ ਨੇ ਇੱਕ ਦੂਜੇ ਦੀ ਮੂਵੀ ਬਣਾ ਕੇ ਰੱਖੀ ਹੋਈ ਨੇ। ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਖੁਦ ਤੇ ਭਰੋਸਾ ਹੈ ਨੀ, ਇਹ ਪਾਰਟੀ ਇਹ ਜੀ ਹੈ
1: ਜੀ,
2: ਤੇ ਉਹ ਫਿਰ ਉਹ ਬੋਲਣਾ ਕੀ ਨੀ ਪੰਜਾਬ ਦੇ ਹੱਕ ਚ।
1: ਬਿਲਕੁਲ ਹੈ ਜੀ, ਬਿਲਕੁਲ ਹੈ,
0: ਬਿਲਕੁਲ ਠੀਕ ਜੀ।
2: ਧੰਨਵਾਦ ਜੀ ਰਾਜੀ,
1: ਥੈਂਕ ਯੂ ਔਜਲਾ ਸਾਹਿਬ,
0: ਥੈਂਕ ਯੂ ਸਰ,
1: ਥੈਂਕ ਯੂ, ਸਤਿ ਸ੍ਰੀ ਅਕਾਲ। ਤੇ ਸੈਣੀ ਸਾਹਿਬ, ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ, ਪਤਾ ਨਹੀਂ ਹੈਗਾ ਕਿ ਨਹੀਂ ਹੈ, ਪਰ ਨਾਂ ਨਾਲ ਲੱਗਾ ਹੋਇਆ। ਤੇ ਸ਼ਾਹੀ ਇਮਾਮ ਤੇ ਜਿਹੜੇ ਨੇ ਕ੍ਰਿਸ਼ਨ ਭਾਈਚਾਰੇ ਦੇ ਕੁਝ ਓਬਜੈਕਸ਼ਨ ਉੱਠੇ ਨੇ ਜੀ, ਤੇ ਚੰਡੀਗੜ੍ਹ ਸੋਰੀ ਲੁਧਿਆਣੇ ਦੇ ਵਿੱਚ ਇਹੀ ਕਹਿ ਰਿਹਾ ਜੀ, ਪਾਗਲ ਲੁਧਿਆਣੇ ਵਾਲਿਓ।
0: ਬਿਲਕੁਲ ਪਾਗਲੋ ਲੁਧਿਆਣਾ ਕੇ ਪਾਗਲੋ
1: ਜੀ,
0: ਪਰ ਸਾਹਿਬ ਇਹ ਬੰਦੇ ਉਹ ਬੰਦੇ ਆ ਜਿਨ੍ਹਾਂ ਨੂੰ ਮੇਰਾ ਖਿਆਲ ਆ ਵੀ ਧਰਮ ਦੇ ਨਾਂ ਦੀ ਕੋਈ ਚੀਜ਼ ਪਤਾ ਹੀ ਕੁਛ ਨੀ ਹੈਗੇ, ਤੇ ਧਰਮ ਗੁਰੂ ਕਹਾ ਰਹੇ ਆ
1: ਜੀ।
0: ਜੇ ਪਰਮਾਤਮਾ ਇੱਕ ਆ ਤੇ ਫਿਰ ਉੱਥੇ ਉੱਪਰ ਜਾ ਕੇ ਚਾਰ ਹੋ ਜਾਂਦੇ ਆ
1: ਜੀ,
0: ਭਈ ਮੁਸਲਮਾਨਾਂ ਦਾ ਹੋਰ ਪਰਮਾਤਮਾ ਆ, ਹਿੰਦੂਆਂ ਦਾ ਹੋਰ ਆ, ਤੇ ਸਿੱਖਾਂ ਦਾ ਹੋਰ ਆ, ਹੈ ਜੀ
1: ਜੀ,
0: ਤੇ ਕ੍ਰਿਸਚਨਾਂ ਦਾ ਹੋਰ ਆ
1: ਜੀ।
0: ਰਸਤੇ ਵੱਖਰੇ ਵੱਖਰੇ ਹੋ ਸਕਦੇ ਹੈਗੇ, ਮੰਜ਼ਿਲ ਸਾਰਿਆਂ ਦੀ ਇੱਕ ਆ ਜੀ
1: ਜੀ।
0: ਜਿੱਦਾਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ, ਨਮਸਤਤਮ ਬੇ ਮਜ਼ਬਾ
1: ਜੀ,
0: ਭਈ ਜਿਹਦਾ ਕੋਈ ਮਜ਼ਬ ਨਹੀਂ
1: ਜੀ,
0: ਹੈ ਜੀ, ਉਹਨੂੰ ਨਮਸਕਾਰ ਆ
1: ਜੀ।
0: ਸੋ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਪਤਾ ਹੀ ਕੁਛ ਨੀ ਜੀ, ਉੱਥੇ ਕੀ ਕਹਿੰਦਾ ਜੀ ਇਹ
1: ਜੀ,
0: ਕਿ ਸਿੱਖਾਂ ਨੂੰ ਛੱਡ ਕੇ ਤੇ ਸਾਧੂ ਜਿਹੜੇ ਸਨਾਤਨੀ ਆ ਉਹਨਾਂ ਨੂੰ ਛੱਡ ਕੇ
1: ਜੀ
0: ਹੋਰ ਕੋਈ ਸਾਡੇ ਦਰਬਾਰ ਚ ਆ ਜਾਏ ਤੇ ਕਹਿੰਦਾ ਪੈਂਟ ਗੀਲੀ ਹੋ ਜਾਏਗੀ।
1: ਬਿਲਕੁਲ
0: ਹਾਂਜੀ, ਉਹ ਫਿਰ ਛੱਡ ਕੇ ਕੌਣ ਹੋਏ ਜੀ, ਉਹ ਮੁਸਲਮਾਨ ਤੇ ਕ੍ਰਿਸਚਨ ਹੀ ਹੋਏ ਨਾ ਜੀ।
1: ਬਿਲਕੁਲ,
0: ਉਹਨਾਂ ਨੇ ਕਿਹਾ ਵੀ ਭਾਈ ਤੂੰ ਇੱਥੇ ਜਿਹੜਾ ਹੈਗਾ ਆ ਇਹ ਜ਼ਹਿਰ ਫੈਲਾਉਣ ਵਾਲੇ ਬੰਦੇ, ਤੁਸੀਂ ਮਤਲਬ ਜਿਹੜਾ ਆ ਤੁਸੀਂ ਆਪਣੇ ਆਪ ਦੇ ਉੱਤੇ ਜਿੰਨਾ ਮਰਜ਼ੀ ਪ੍ਰਾਊਡ ਕਰੋ, ਆਪਣੀਆਂ ਜਿਹੜੀਆਂ ਮਰਜ਼ੀ ਸਿਫਤਾਂ ਕਰੋ
1: ਜੀ,
0: ਪਰ ਤੁਹਾਨੂੰ ਜਿਹੜਾ ਆ ਦੂਜੇ ਨੂੰ ਮਤਲਬ ਬੁਰਾ ਕਹਿਣ ਦਾ ਹੱਕ ਕੀ ਆ ਜੀ
1: ਜੀ।
0: ਇਹ ਤਾਂ ਵੈਸੇ ਜਿਹੜਾ ਹੈ ਸੰਨੀ ਦਿਓਲ ਦੀ ਫਿਲਮ ਚ ਵੀ ਕਹਿੰਦਾ ਸੀ, ਕਹਿੰਦਾ ਵੀ ਭਾਈ ਤੁਸੀਂ ਜਿੰਦਾਬਾਦ ਆ ਜਿੰਦਾਬਾਦ ਆ, ਪਰ ਅਸੀਂ ਕਿਉਂ ਮੁਰਦਾਬਾਦ ਬਾਈ।
1: ਬਿਲਕੁਲ ਜੀ,
0: ਠੀਕ ਹੈ ਜੀ, ਸਾਨੂੰ ਕੋਈ ਇਤਰਾਜ ਨੀ, ਤੁਸੀਂ ਜਿੰਦਾਬਾਦ
1: ਜੀ।
0: ਇਸੇ ਤਰੀਕੇ ਨਾਲ ਇਹ ਹੈਗਾ ਆ ਜੀ ਕਿ ਇਹ ਬੰਦੇ ਜਾਣ ਬੁੱਝ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਆ, ਜ਼ਹਿਰ ਬੀਜਦੇ ਆ ਜੀ,
1: ਸ਼ਰਾਰਤ
0: ਔਰ ਸ਼ਰਾਰਤ ਕਰਦੇ ਆ। ਅਸੀਂ ਆਪਣਿਆਂ ਨੂੰ ਬਹੁਤ ਕੰਡੈਮ ਕਰ ਲੈਂਦੇ ਹੈਗੇ ਜਦੋਂ ਕੋਈ ਖਾਲਿਸਤਾਨ ਦੀ ਗੱਲ ਕਰਦਾ ਆ ਜਾਂ ਹੋਰ ਕਰਦੇ ਆ ਜੀ, ਆਪਣੇ ਜਿਹੜੇ ਆ ਅਲੱਗ ਖਿੱਤੇ ਦੀ ਮੰਗ ਕਰਦੇ ਆ, ਅਸੀਂ ਉਹਨਾਂ ਨੂੰ ਕੰਡੈਮ ਕਰਦੇ ਆ ਕਿ ਭਾਈ ਇੱਕ ਭਾਈਚਾਰਕ ਸਾਂਝ ਹੈਗੀ ਆ, ਪੰਜਾਬ ਤਾਂ ਖਿੱਤਾ ਹੀ ਬਹੁਤ ਪਿਆਰਾ ਆ
1: ਹਾਂਜੀ,
0: ਇੱਥੇ ਤਾਂ ਇੰਨਾ ਜਿਆਦਾ ਜਿਹੜਾ ਹੈਗਾ ਆ ਆਪਸ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜਾ ਆ ਇੰਨਾ ਕਾਲਾ ਦੌਰ ਚੱਲਿਆ ਤਾਂ ਵੀ ਜਿਹੜਾ ਆ ਵੀ ਅੰਦਰੋਂ ਜਿਹੜਾ ਆ ਇੱਕ ਦੂਜੇ ਨਾਲ ਜੜਾਵ ਏਦਾਂ ਦਾ ਸੀਗਾ
1: ਜੀ
0: ਵੀ ਕਦੀ ਕੋਈ ਇੱਥੇ ਦੰਗਿਆਂ ਨਾਂ ਦੀ ਕੋਈ ਚੀਜ਼ ਨਹੀਂ ਹੋਈ ਵੀ
1: ਬਿਲਕੁਲ
0: ਹਾਂ ਜੀ। ਤੇ ਜੇ ਉਹ ਕਿਸੇ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਉਹਨੂੰ ਦੋਨਾਂ ਭਾਈਚਾਰਿਆਂ ਨੇ ਹੀ ਬੁਰਾ ਬਣਾਇਆ
1: ਜੀ।
0: ਤੇ ਇਹ ਲੋਕ ਜਿਹੜੇ ਆਉਂਦੇ ਹੈਗੇ ਆ ਫਿਰ ਇਹ ਜਦੋਂ ਇਹ ਏਦਾਂ ਦੇ ਨਾਅਰੇ ਲਾਉਂਦੇ ਹੈਗੇ ਆ ਉਹ ਇਨਡਾਇਰੈਕਟਲੀ ਤਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ, ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੈਗੇ ਆ ਤੇ ਉਹ ਗੁਨਾਹ ਨੀਗਾ ਉਹ ਕ੍ਰਾਈਮ ਨੀਗਾ
1: ਜੀ
0: ਤੇ ਫਿਰ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਾ ਕ੍ਰਾਈਮ ਕਿੱਦਾਂ ਹੋ ਗਿਆ ਜੀ।
1: ਬਿਲਕੁਲ ਹੈ ਜੀ
0: ਤੋ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਹੈਗੀ ਆ।
1: ਜੀ
0: ਬੀਜੇਪੀ ਦਾ ਜਿਹੜਾ ਹੈਗਾ ਵੋਟ ਬੈਂਕ ਇਹਨਾਂ ਚੀਜ਼ਾਂ ਨਾਲ ਵਧਣਾ ਨੀ ਗਾ, ਘਟਣਾ ਹੀ ਆ ਜੀ,
1: ਘਟਣਾ ਹੀ ਆ ਜੀ ਪੰਜਾਬ ਚ ਤਾਂ ਖਾਸ ਕਰਕੇ ਜੀ।
0: ਕਿਉਂਕਿ ਦੇਖੋ ਰਾਜ ਕਰਦੀ ਪਾਰਟੀ ਤੇ ਆਪੋਜੀਸ਼ਨ ਦੇ ਵਿੱਚ ਬਹੁਤ ਛੋਟਾ ਜਿਹਾ ਫਰਕ ਹੁੰਦਾ ਆ ਜੀ,
1: ਜੀ
0: ਖਾਸ ਕਰਕੇ ਜਿਹੜਾ ਆ ਉੱਪਰਲਾ ਇਲੈਕਸ਼ਨ ਹੁੰਦਾ ਉਹਦੇ ਵਿੱਚ ਜੀ।
1: ਜੀ
0: ਤੇ ਉਹਦੇ ਵਿੱਚ ਜਿਹੜਾ ਆ ਹੁਣ ਕਿਉਂਕਿ ਪਾਰਟੀਆਂ ਬਹੁਤ ਜ਼ਿਆਦੀਆਂ ਹੈਗੀਆਂ ਆ ਇਹ 33% ਨਾਲ ਸਰਕਾਰ ਬਣੀ ਆ ਜੀ, ਇਹ
1: ਜੀ
0: ਜਿਹੜੀ ਸਰਕਾਰ ਦਾਵਾ ਕਰਦੀ 38% ਦੇ ਮਤਲਬ 62% ਤਾਂ ਵੋਟਾਂ ਜਿਹੜੀਆਂ ਤੁਹਾਡੇ ਖਿਲਾਫ ਹੈ ਨਾ ਜੀ।
1: ਬਿਲਕੁਲ ਹੈ ਜੀ
0: ਤੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਇਹ ਇਹਦੇ ਨਾਲ ਜਿਹੜਾ ਆ ਵੀ ਜੇ ਕੋਈ ਇੱਕ ਪਾਰਟੀ ਸੋਚੇ ਕਿ ਹਾਂ ਜੀ ਮਾਹੌਲ ਬਣੂਗਾ ਜਾਂ ਏਦਾਂ ਕਰਕੇ, ਉਹਨੇ ਪੰਜਾਬ ਦਾ ਹਿੰਦੂ ਵੀ ਏਦਾਂ ਦਾ ਹੈ ਨੀ ਗਾ ਕਿ ਇਹਨਾਂ ਚੀਜ਼ਾਂ ਨੂੰ ਪਸੰਦ ਕਰੇ ਜੀ, ਇਹੋ ਜਿਹੇ ਲੋਕ ਨੁਕਸਾਨ ਕਰਦੇ ਜੀ। ਤੇ ਉਹਨਾਂ ਨੇ ਹੁਣ ਜਿਹੜੀ ਹੈਗੀ ਆ ਹੁਣ ਹੈਗਾ ਕੀ ਆ ਜੀ ਕਿ ਸਾਡੇ ਇੱਥੇ ਜਿਹੜੀ ਰਾਜ ਕਰਦੀ ਪਾਰਟੀ ਆ ਉਹ ਵੀ ਕਹਿੰਦੇ ਤਾਂ ਕੁਛ ਹੈਗੇ ਸੀ ਕਿ ਅਸੀਂ ਬਦਲਾਅ ਵਾਲੇ ਹੈਗੇ ਆ ਜੀ, ਤੇ ਪਰ ਧਰਮ ਦੀ ਸਿਆਸਤ ਕਰਨ ਪਿੱਛੇ ਉਹ ਵੀ ਨੀ ਹਟੇ ਜੀ,
1: ਨਹੀਂ ਹਟੇ।
0: ਇੱਕ ਸ਼ਾਮ ਸ਼ਿਵਕੇ ਨਾਮ ਵਿਹੜਾ ਨਹੀਂ ਸ਼ੁਰੂ ਕੀਤੀ, ਤੀਰਥ ਯਾਤਰਾ ਲੈ ਕੇ ਤੁਰੇ ਇਹੀ ਤੁਰੇ ਹੈਗੇ ਆ ਜੀ।
1: ਜੀ
0: ਮੈਂ ਤਾਂ ਕਹਿੰਦਾ ਆਹ ਤੀਰਥ ਯਾਤਰਾ ਵਾਲੀ ਬੱਸ ਤੁਸੀਂ ਸਾਰੇ ਪਾਸੇ ਘੁਮਾਉਂਦੇ ਹੈਗੇ ਆ, ਉਹ ਬਜ਼ੁਰਗਾਂ ਨੂੰ ਇੱਕ ਜਗ੍ਹਾ ਸਾਇੰਸ ਸਿਟੀ ਕਪੂਰਥਲਾ ਹੀ ਦਿਖਾਲ ਦਿਆ ਕਰੋ, ਉੱਥੇ ਕੋਈ 3D ਮੂਵੀ ਦਿਖਾਲ ਦਿਓ ਹਾਂਜੀ ਐਸਟ੍ਰੋਲੋਜੀ ਦੇ ਉੱਤੇ, ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗੇ ਵੀ ਭਾਈ ਉਹ ਜਿਹੜੇ ਅਸੀਂ ਅੱਜ ਤੱਕ ਜਿਹੜੇ ਆ ਵਹਿਮਾਂ ਭਰਮਾਂ ਚ ਪਏ ਰਹੇ ਹੋ ਹੈ ਕੀ ਚੀਜ਼ ਆ ਜੀ,
1: ਸਾਡੀ ਦੁਨੀਆ ਤੋਂ ਬਾਹਰ ਵੀ ਕੁਝ ਬਸਦਾ ਆ। ਬਿਲਕੁਲ
0: ਹਾਂ ਬਿਲਕੁਲ ਜੀ, ਉਹਨਾਂ ਦੇ ਦਿਮਾਗ ਖੋਲਣ ਮਾੜੇ ਮੋਟੇ
1: ਜੀ,
0: ਤੁਸੀਂ ਪਤਾ ਨੀ ਕਿਹੜੇ ਰਿਚੁਅਲ ਫੋਲੋ ਕਰਦੇ ਆਰਾਮ ਨਾਲ। ਅੱਛਾ ਫਿਰ ਪਰ ਦੇਖੋ ਜਿੱਦਾਂ ਦੀਆਂ ਵੀਡੀਓ ਪਹਿਲਾਂ ਪਹਿਲਾਂ ਆਉਂਦੀਆਂ ਸੀਗੀਆਂ ਹੁਣ ਤਾਂ ਬੰਦ ਹੀ ਕਰ ਦਿੱਤੀਆਂ ਹੈਗੀਆਂ ਜੀ, ਜਾ ਕੇ ਉੱਥੇ ਹੋਟਲਾਂ ਚ ਰਹਿੰਦੇ ਆ ਜੀ,
1: ਬਿਲਕੁਲ
0: ਤੇ ਪੂਰਾ ਜੋ ਇੰਜੋਏ ਕਰਦੇ ਆ ਜੀ ਅਗਲੇ।
1: ਜੀ ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਹਾਂ ਜੀ
1: ਸਵੇਰ
0: ਨੂੰ ਮੱਥੇ ਟੇਕਦੇ ਆ ਜੀ, ਰਾਤ ਨੂੰ ਜਿਹੜਾ ਹੈਗਾ ਆ ਵੀ ਉਹ
1: ਮੱਥੇ ਟਿਕਾਉਂਦੇ ਆ,
0: ਮਹਿਫਲ ਵੀ ਸਜ, ਹਾਂ ਮਹਿਫਲ ਵੀ ਸਜਾਦੇ, ਮਹਿਫਲਾਂ ਵੀ ਸਜਦੀਆਂ ਜੀ।
1: ਬਿਲਕੁਲ
0: ਇਸ ਕਰਕੇ ਪਹਿਲਾਂ ਪਹਿਲਾਂ ਆਈਆਂ ਸਰ ਵੀਡੀਓ ਏਦਾਂ ਦੀ ਆਈਆਂ, ਤੇ ਫੇਰ ਉਹ ਤੋਂ ਬਾਅਦ ਚੈੱਕ ਲੱਗ ਗਿਆ ਵੀ ਭਾਈ ਏਦਾਂ ਬਾਹਰ ਨਾ ਦੱਸੋ, ਇਹਦੇ ਨਾਲ ਬਦਨਾਮੀ ਹੁੰਦੀ, ਤੁਹਾਨੂੰ ਅਸੀਂ ਖੁਸ਼ ਕਰਕੇ ਲਿਜਾਣਾ ਜੀ। ਔਰ ਇਹਨਾਂ ਚੀਜ਼ਾਂ ਦੇ ਨਾਲ ਇਹ ਔਰ ਇਹ ਚੀਜ਼ਾਂ ਜਿਹੜੀਆਂ ਸਰ ਤੇ ਜਿੰਨਾ ਜਿਹੜਾ ਹੈਗਾ ਆ 25 ਸਾਲ ਦੇ ਵਿੱਚ ਜਿਹੜਾ ਇਹ ਕਰਜ਼ਾ ਚੜਿਆ
1: ਜੀ,
0: ਓਨਾ ਜਿਹੜਾ ਇਹ ਜੇ 5 ਸਾਲਾਂ ਚ ਚਾੜ ਰਹੇ ਆ ਤੇ ਇਹਦਾ ਮਤਲਬ ਇਹ ਵੀ ਅਸੀਂ ਕੰਮ ਕਰ ਰਹੇ ਆ
1: ਜੀ,
0: ਹੈ ਜੀ
1: ਜੀ। ਉਹਨਾਂ ਤਾਂ ਕਾਲੇ ਦੌਰ ਦੇ ਵਿੱਚ ਜਿੱਦਾਂ ਕਹਿੰਦੇ ਆ ਬਾਦਲਾਂ ਨੇ ਚੜਾਇਆ ਜਾਂ ਸਾਰਾ ਕੁਝ ਕਹਿ ਲੋ ਕਰਾਇਆ ਜਾਂ ਉਹਦੇ ਵਿੱਚ ਚੜ ਗਿਆ, ਉਹਨਾਂ ਤਾਂ ਲੱਗਦਾ ਕਿ ਉਹ ਚ ਨਹੀਂ ਚੜਿਆ ਹੋਣਾ ਜਿੰਨਾ ਇਹਨਾਂ ਨੇ ਚਾੜ ਦਿੱਤਾ ਜੀ 5 ਸਾਲਾਂ ਚ।
0: ਭਾਰਤ ਸਾਹਿਬ 3 ਲੱਖ ਕਰੋੜ ਰੁਪਈਏ ਨੂੰ ਢੁਕਣਾ ਆ
1: ਜੀ,
0: ਕਿਹੜਾ ਇਹਨਾਂ ਦੇ ਦੁਆਰਾ ਹੀ ਚੱਕਿਆ ਗਿਆ ਹੋਣਾ, ਕਿੰਨੇ ਅਟੈਚੀ ਧੋਏ ਢੋਏ ਆ, ਕਿੰਨਾ ਜਿਹੜਾ ਹੈਗਾ ਪੈਸਾ ਇਥੋਂ। ਅੱਛਾ ਇਹ ਤਾਂ ਉਹ ਆ ਜਿਹੜਾ ਕਰਜ਼ਾ ਚੱਕ ਲਿਆ ਹੈਗਾ ਆ, ਜਿਹੜੇ ਨੈਚੁਰਲ ਰਿਸੋਰਸਿਸ ਨੂੰ ਲੁੱਟ ਕੇ ਲਗਾਏ ਆ ਉਹ ਮਾਈਨਿੰਗ ਨੂੰ ਲੁੱਟਿਆ, ਉਹ ਤਾਂ ਕਿਸੇ ਗਿਣਤੀ ਚ ਹੀ ਨੀ ਜੀ। ਸੋ ਸਟੇਟ ਦੇ ਪੱਲੇ ਕੱਖ ਨੀ ਛੱਡ ਕੇ ਜਾਣਾ ਜੀ। ਭਾਰਤ ਸਾਹਿਬ ਤੁਹਾਨੂੰ ਹੋਰ ਇੱਕ ਇਨਫੋਰਮੇਸ਼ਨ ਦਈਏ ਜੀ, ਇੱਥੇ ਨਾ ਪਿੰਡਾਂ ਦੇ ਵਿੱਚ ਮੇਰੇ ਖਿਆਲ ਟਵਾਣਾ ਸਾਹਿਬ ਨੇ ਵੀ ਖਬਰ ਕੀਤੀ ਸੀ ਸਵੇਰੇ ਵੀ ਡਰੋਨ ਦੇ ਉੱਤੇ ਏਦਾਂ ਕਰਕੇ ਹੈਗਾ ਜੀ, ਵੀ ਡਰੋਨ ਨਾਲ ਜਿਹੜਾ ਆ ਹਾਂਜੀ ਵੀ ਉਹ ਡਰੋਨ ਘੁੰਮਦੇ ਤੇ ਜਿਹਦੇ ਤੇ ਕਿਸਾਨਾਂ ਚ ਸਹਿਮ ਹੋਇਆ ਵੀ ਭਾਈ ਇਹ ਡਰੋਨ ਸਾਡੇ ਖੇਤਾਂ ਚ ਕਿਉਂ ਘੁੰਮਦੇ ਫੜੇ ਵੀ। ਅੱਛਾ ਸਾਡੇ ਵੀ ਇਧਰ ਪਿੰਡਾਂ ਦੇ ਵਿੱਚ ਜੀ ਉਹ ਪ੍ਰਾਈਵੇਟ ਕੰਪਨੀਆਂ ਵੀ ਜਿਹੜੀਆਂ ਹੈਗੀਆਂ ਨਾ ਜੀ ਉਹ ਵੀ ਡਰੋਨ ਉਡਾ ਕੇ ਤੇ ਏਰੀਆ ਅਸੈਸ ਕਰ ਰਹੀਆਂ ਵੀ ਕਿੱਥੋਂ ਆਬਾਦੀ ਤੋਂ ਲੈ ਕੇ ਦੂਜੇ ਪਿੰਡ ਦੀ ਆਬਾਦੀ ਤੱਕ ਕਿੰਨਾ ਏਰੀਆ ਜਿਹੜਾ ਆ ਐਗਰੀਕਲਚਰ ਲੈਂਡ ਦਾ ਹੈਗਾ ਆ ਜੀ, ਵੀ ਕੱਲ ਨੂੰ ਜੇ ਕੋਈ ਪ੍ਰੋਜੈਕਟ ਹਾਂ ਜੀ ਵੀ ਜੇ ਕੋਈ ਨੇੜੇ ਨੇੜੇ ਪਿੰਡ ਹੈਗੇ ਆ ਤੇ ਫੇਰ ਏਰੀਆ ਘੱਟ ਆ ਜੀ, ਤੇ ਜੇ ਮਤਲਬ ਦੂਰ ਦੂਰ ਪਿੰਡ ਹੈਗੇ ਆ ਤੇ ਏਰੀਆ ਵੱਧ ਹੈਗਾ ਆ ਜੀ, ਵੀ ਜਿਹਦੇ ਵਿੱਚੋਂ ਜਿਹੜਾ ਆ ਵੀ ਆਬਾਦੀ ਨਾ ਆਉਂਦੀ ਹੋਵੇ, ਨਾ ਕਮਰਸ਼ੀਅਲ ਦੀ ਪੇਮੈਂਟ ਕਰਨੀ ਪਵੇ ਜੀ, ਤੇ ਐਗਰੀਕਲਚਰ ਦਾ ਜੋ ਐਕੋਜੀਸ਼ਨ ਦਾ ਰੇਟ ਹੈਗਾ ਆ
1: ਜੀ
0: ਉੱਥੇ ਸਰਕਾਰੀ ਲਿਸਟਾਂ ਲੈ ਕੇ ਜਾਂਦੇ ਪਏ ਆ ਜੀ, ਉੱਥੋਂ
1: ਜੀ
0: ਤਹਿਸੀਲ ਦੇ ਵਿੱਚੋਂ ਜੀ।
1: ਕਿਆ ਬਾਤ ਹੈ ਜੀ, ਡਾਟਾ
0: ਸੋ
1: ਇਕੱਠਾ ਹੋ
0: ਸੋ
1: ਗਿਆ।
0: ਇਸ ਕਰਕੇ ਪ੍ਰਾਈਵੇਟ ਕੰਪਨੀਆਂ ਆਪਣੇ ਲੈਵਲ ਤੇ ਕਰਾ ਰਹੀਆਂ ਹੈਗੀਆਂ ਹੈ ਜੀ, ਉਹਨਾਂ ਨੂੰ ਕਿਹੜਾ ਕੋਈ ਡੀਸੀ ਨੇ ਪੁੱਛਿਆ ਜਾਂ ਕਿਸੇ ਨੇ ਪਰਮਿਸ਼ਨ ਦਿੱਤੀ ਜਾਂ ਜਿੱਦਾਂ ਮਰਜ਼ੀ।
1: ਜੀ ਬਿਲਕੁਲ
0: ਪਤਾ ਨਹੀਂ ਕਿੰਨੀਆਂ ਕੁ ਦਿੱਲੀ ਦੀਆਂ ਕੰਪਨੀਆਂ ਇੱਥੇ ਘੁੰਮਦੀਆਂ ਪਈਆਂ ਜੀ, ਨੋਇਡਾ ਦੀਆਂ
1: ਜੀ
0: ਕੰਪਨੀਆਂ ਹੈਗੀਆਂ ਯੂਪੀ ਰਜਿਸਟਰਡ,
1: ਬਿਲਕੁਲ
0: ਉਹ ਇੱਥੇ ਆਈਆਂ ਹੈਗੀਆਂ ਜੀ। ਸੋ
1: ਜੀ
0: ਇਸ ਕਰਕੇ ਜਿਹੜਾ ਇਹ ਪੰਜਾਬ ਨੂੰ ਤਾਂ ਲੁੱਟਣਾ ਹੀ ਲੁੱਟਣਾ ਹੈਗਾ ਜੀ,
1: ਜੀ
0: ਤੇ ਦੇਖੋ ਅੱਗੇ ਇਲੈਕਸ਼ਨ ਦੇ ਵਿੱਚ ਕਿੱਦਾਂ ਹੁੰਦਾ ਆ ਤੇ ਵਾਗਡੋਰ ਕਿਹੜਾ ਬੰਦਾ ਸਾਂਭਦਾ ਆ ਜੀ।
1: ਸਾਂਭਦਾ ਹੈ ਜੀ, ਬਿਲਕੁਲ ਹੈ ਜੀ। ਤੇ
0: ਜੀ
1: ਸੈਣੀ ਸਾਹਿਬ
0: ਜੀ ਭਾਰਤ
1: ਆਪਣੇ
0: ਸਾਹਿਬ,
1: FBI ਦੀ ਗੱਲ ਕਰ ਲਈ ਹੈ, ਗੋਲਡੀ ਬਰਾੜ ਜਿਹਦੇ ਉੱਤੇ ਪਹਿਲਾਂ
0: ਉਹ
1: 1 ਲੱਖ ਡਾਲਰ ਦਾ
0: ਉਹ
1: ਸੀਗਾ ਨਾਮ ਸੀਗਾ, ਹੁਣ ਵਧਾ ਕੇ 10 ਲੱਖ ਡਾਲਰ ਕਰ ਦਿੱਤਾ, ਉਹਦੇ ਕੀ ਹਾਲਾਤ ਨੇ ਜੀ?
0: ਬਿਲਕੁਲ ਜੀ, ਪਹਿਲਾਂ 1 ਮਿਲੀਅਨ ਦਾ ਜਿਹੜਾ ਹੈਗਾ ਆ ਇਨਾਮ, ਜਦੋਂ ਕਹਿੰਦੇ ਪੈਦਾ ਹੋਏ ਸੀ ਇੱਕ ਪੁਲਿਸ ਵਾਲੇ ਦੇ ਘਰ ਪੈਦਾ ਹੋਏ ਸੀ
1: ਜੀ
0: ਹਾਂਜੀ, ਚੰਗੀ ਸਕੂਲਿੰਗ ਹੋਈ ਜੀ,
1: ਜੀ
0: ਪੜ੍ਹਾਈ ਵੀ ਵਧੀਆ ਕੀਤੀ ਜੀ,
1: ਜੀ
0: ਪਰ ਦੇਖੋ ਜਿਸ ਦੁਨੀਆ ਦੇ ਵਿੱਚ ਚੱਲ ਗਏ ਵੀ ਜੇ ਕ੍ਰਾਈਮ ਦੀ ਦੁਨੀਆ ਚ, ਉੱਥੇ ਜਾ ਕੇ ਮਾਪਿਆਂ ਨੇ ਕਦੀ ਸੋਚਿਆ ਹੋਊਗਾ ਕਿ ਸਾਡੇ ਮੁੰਡੇ ਤੇ ਅਮੇਰਿਕਾ ਦੀ ਸਰਕਾਰ ਚ 1 ਮਿਲੀਅਨ ਦਾ ਇਨਾਮ ਰੱਖੂਗੀ ਜੀ,
1: ਜੀ ਬਿਲਕੁਲ
0: ਉਹਦੀ ਇਨਫੋਰਮੇਸ਼ਨ ਦੇਣ ਵਾਲੇ ਨੂੰ ਜੀ।
1: ਜੀ
0: ਲੋ ਇਨਫੋਰਮੇਸ਼ਨ ਤਾਂ ਸਾਡੇ ਕੋਲੋਂ ਲੈ ਲਓ ਜੀ, ਭੇਜੋ ਨੇ 1 ਮਿਲੀਅਨ ਦੀ, ਤੂੰ ਭਾਈ ਸਾਡੇ ਇੰਡੀਆ ਚ ਹੈ ਨਹੀਂ ਗਾ ਹਾਂਜੀ, ਇਹ ਤੋਂ ਸੋਲਿਡ ਲੈਣੀ ਹੈ ਤੇ ਮਾਨ ਸਾਹਿਬ ਕੋਲ ਲੈ ਲਓ ਜੀ, ਉਹਨਾਂ ਨੇ ਗੁਜਰਾਤ ਦੀਆਂ ਚੋਣਾਂ ਚ ਕਿਹਾ ਸੀ ਬੀਇੰਗ ਹੈਡ ਆਫ ਦਾ ਸਟੇਟ, ਮੈਂ ਦੱਸਦਾ ਵੀ ਉਹਨੂੰ ਫੜ ਲਿਆ ਅਮੈਰਿਕਾ ਚ ਹੈ ਜੀ, ਉਹ ਹੁਣ ਸਾਡਾ ਹੈਡ ਆਫ ਦਾ ਸਟੇਟ ਇਦਾਂ ਦੀ ਇਨਫੋਰਮੇਸ਼ਨ ਦਿੰਦਾ ਪਿਆ ਤੇ ਬਾਕੀਆਂ ਦੇ
1: ਜੀ।
0: ਸਰ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਆ ਇਹਨਾਂ ਨੇ ਸ਼ੁਰੂ ਕੀਤਾ, ਉਹਦੇ ਨਾਲ ਸਾਰੇ ਦੇਸ਼ਾਂ ਜਿਹੜੇ ਹੈਗੇ ਆ ਉਹਦੇ ਵਿੱਚ ਅਨਰੈਸਟ ਹੋਈ, ਇੱਦਾਂ ਦੀਆਂ ਜਿਹੜੀਆਂ ਫਰੌਤੀਆਂ ਦੀਆਂ ਕਾਲਾਂ, ਇਹ ਸਾਰੇ ਬਿਜ਼ਨਸ ਜਿਹੜੇ ਹੈਗੇ ਨਾ ਜੀ ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਆ ਉਹਨਾਂ ਨੇ ਨੁਕਸਾਨ ਕੀਤਾ ਸਾਰਿਆਂ ਦੇਸ਼ਾਂ ਦਾ ਜੀ।
1: ਜੀ
0: ਹੁਣ ਜਿਹੜਾ ਆ ਤੁਸੀਂ ਇਹ ਦੇਖੋ, ਇੱਕ ਦਿਨ ਇੱਦਾਂ ਦਾ ਆਇਆ ਕਿ 5 ਦੇਸ਼ਾਂ ਦੀਆਂ ਜਿਹੜੀਆਂ ਏਜੰਸੀਜ਼ ਉਹਨਾਂ ਨੇ ਜਿਹਨੂੰ ਹੈਡ FBI ਕਰ ਰਹੀ ਸੀ, ਉੱਥੇ ਦੀਆਂ CIA ਨੇ, ਉਹਨਾਂ ਨੇ ਸਾਰੀਆਂ ਏਜੰਸੀ ਨੇ ਇੰਡੀਆ ਨੂੰ ਵਾਰਨ ਕੀਤਾ ਕਿ ਤੁਹਾਡੀਆਂ ਜੇਲਾਂ ਚ ਬੈਠੇ ਬੰਦੇ ਜਿਹੜੇ ਹੈਗੇ ਆ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਇਨਵੋਲਵ ਆ ਤੇ ਦੂਜੇ ਦੇਸ਼ਾਂ ਦੇ ਵਿੱਚ ਇੰਟਰਫੇਅਰ ਕਰਕੇ ਤੇ ਉੱਥੇ ਦੇ ਬੰਦਿਆਂ ਨੂੰ ਟਾਰਗੇਟ ਕਰ ਰਹੇ ਆ ਜੀ, ਤੇ ਤੁਸੀਂ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਚੈੱਕ ਲਗਾ ਲਓ, ਅਦਰਵਾਈਜ਼ ਤੁਹਾਨੂੰ ਕੰਸੀਕੁਐਂਸਿਸ ਭੁਗਤਣੇ ਪੈਣਗੇ।
1: ਬਿਲਕੁਲ,
0: ਬੜੀ ਸ਼ਰਮ ਦੀ ਗੱਲ ਆ ਜੀ,
1: ਜੀ
0: ਸਾਡੇ ਦੇਸ਼ ਨੂੰ ਦੂਜੇ ਦੇਸ਼ ਦੀ ਇੱਕ ਏਜੰਸੀ ਜਿਹੜੀ ਆ ਉਹ ਵਾਰਨ ਕਰ ਰਹੀ ਆ ਤੇ ਨਾਲ ਥ੍ਰੈਟ ਕਰ ਰਹੀ ਆ ਕਿ ਤੁਹਾਨੂੰ ਕੰਸੀਕੁਐਂਸਿਸ ਬੀਅਰ ਕਰਨੇ ਪੈਣਗੇ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
0: ਸੋ ਇਸ ਕਰਕੇ ਜੀ ਇਨਾਮ 1 ਮਿਲੀਅਨ ਦਾ ਹੋ ਗਿਆ ਜੀ, ਤੇ ਗੁਣਾ ਗਣਾ ਕਰਕੇ ਤੇ 9.5 ਕਰੋੜ ਬਣਿਆ ਜੀ ਕਹਿੰਦੇ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ।
0: ਸੋ ਇਸ ਕਰਕੇ 9.5 ਕਰੋੜ ਦਾ ਇਨਾਮ ਹੈ ਜੀ।
1: ਜੀ
0: ਦੇਖੋ ਵੈਸੇ ਵੀ ਜਿਹੜਾ ਹੈਗਾ ਇਹ ਕ੍ਰਾਈਮ ਦੀ ਲਾਈਫ ਜਿਹੜੀ ਆ ਉਹ ਛੋਟੀ ਹੁੰਦੀ ਹੈਗੀ ਆ, ਇਸ ਕਰਕੇ ਦੇਖੋ ਕੀ ਬਣਦਾ ਜੀ।
1: ਜੀ ਤੇ ਸੈਣੀ ਸਾਹਿਬ ਪਿਛਲੇ ਸਮੇਂ ਤੋਂ ਰਾਹੁਲ ਗਾਂਧੀ ਜਾਂ ਕੇਜਰੀਵਾਲ ਲੰਮੇ ਸਮੇਂ ਤੋਂ ਇਹ ਮੁੱਦਾ ਉਠਾਉਂਦੇ ਆ ਰਹੇ ਨੇ ਨਰਿੰਦਰ ਮੋਦੀ ਹੁਣਾਂ ਦੀ ਡਿਗਰੀ ਦੇ ਬਾਰੇ, ਪਰ ਕੇਜਰੀਵਾਲ ਹੁਣਾਂ ਨੇ ਵੀ ਜਿਹੜਾ ਗੁਜਰਾਤ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਉਹ ਅਪੀਲ ਖਾਰਜ ਕਰਤੀ ਹੈ, ਜਿਹਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਜਨਤਕ ਕਰਨ ਦੇ ਜਿਹੜੇ ਨਿਰਦੇਸ਼ ਨੂੰ ਰੱਦ ਕਰਨ ਵਾਲੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਤੇ ਬਕਾਇਦਾ 25,000 ਰੁਪਏ ਦਾ ਜੁਰਮਾਨਾ ਕਹਿੰਦੇ ਬਰਕਰਾਰ ਰੱਖਿਆ, ਭੁਗਤਣਾ ਹੀ ਪਵੇਗਾ ਜੀ ਉਹ ਤਾਂ।
0: ਪਰ ਸਭ ਗੱਲ ਇੱਦਾਂ ਹੈਗੀ ਆ
1: ਜੀ,
0: ਨਰਿੰਦਰ ਮੋਦੀ ਨੇ BA ਪਾਸ ਕੀਤੀ ਜਾਂ ਨਹੀਂ ਕੀਤੀ ਉਹਦੇ ਨਾਲ ਜਿਹੜਾ ਹੈਗਾ ਆ ਕੀ ਉਸ ਪੋਸਟ ਦੀ ਕੋਈ ਕੁਆਲੀਫਿਕੇਸ਼ਨ ਹੈਗੀ ਆ ਜੀ ਵੀ ਰੱਖੀ ਵੀ ਹਾਂ ਜੀ ਵੀ ਇੰਨਾ ਪਾਸ ਹੋਣਾ ਚਾਹੀਦਾ ਜੀ,
1: ਜੀ
0: ਤੁਸੀਂ ਰੱਖਿਆ ਹੋਇਆ ਹਾਂ ਜੀ ਵੀ ਪ੍ਰਧਾਨ ਮੰਤਰੀ ਗ੍ਰੈਜੂਏਟ ਹੋਣਾ ਚਾਹੀਦਾ ਹੈਗਾ ਤੇ ਉਹਨੇ ਜਦੋਂ ਅਪਲਾਈ ਕੀਤਾ ਤੇ ਨਾਲ ਡਿਗਰੀ ਲਾਈ
1: ਜੀ, ਜਾਂ
0: ਉਹ
1: ਹੋਣਾ
0: ਦਾਅਵਾ
1: ਚਾਹੀਦਾ
0: ਕਰਦਾ
1: ਸੈਣੀ ਸਾਹਿਬ
0: ਜੀ ਵੀ
1: ਸਿਆਸਤ
0: ਮੈਂ
1: ਦੀ ਪੜ੍ਹਾਈ ਦਾ ਇੱਕ ਕੋਰਸ ਹੋਣਾ ਚਾਹੀਦਾ ਜਿਹੜੇ ਨਵੇਂ ਆ ਰਹੇ ਨੇ, ਜਾਂ ਤਾਂ ਇੱਦਾਂ ਕਰ ਦੇਣ ਫਿਰ ਸਾਰਿਆਂ ਨੂੰ ਉਹਦੇ ਵਿੱਚ ਦੀ ਲੰਘ ਕੇ ਜਾਣਾ ਪਵੇਗਾ ਉਸ ਪ੍ਰਣਾਲੀ ਦੇ ਵਿੱਚ ਦੀ।
0: ਬਿਲਕੁਲ ਠੀਕ ਗੱਲ ਹੈਗੀ ਆ, ਪਰ ਇਹ ਤਾਂ ਠੀਕ ਆ, ਇਹ ਤਾਂ ਸਿਰਫ ਇੱਕ ਜਿਹੜਾ ਆ ਡਿਫੇਮ ਕਰਨ ਦਾ ਇੱਕ ਜ਼ਰੀਆ ਆ ਜੀ,
1: ਮੁੱਦਾ ਖੜਾ
0: ਉਹ ਪੜਿਆ ਹੋਇਆ ਜਾਂ ਨਹੀਂ ਪੜਿਆ ਆ, ਹੀ ਇਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ
1: ਬਣਿਆ ਹੋਇਆ
0: ਫਾਰ ਦਾ ਲਾਸਟ 13 ਈਅਰ
1: ਹਾਂਜੀ,
0: ਉਹਦੀ ਕੁਆਲੀਫਿਕੇਸ਼ਨ ਇਹੀ ਆ ਕਿ ਉਹ ਪ੍ਰਧਾਨ ਮੰਤਰੀ ਆ ਜੀ,
1: ਜੀ
0: ਔਰ ਉਹ ਉੱਥੇ ਤੱਕ ਕਿੱਦਾਂ ਪਹੁੰਚਿਆ ਹੈਗਾ ਆ ਉਹ ਉਹਦਾ ਜ਼ਰੀਆ ਹੈਗਾ ਜੀ, ਉਹਦੀ ਮੈਨੇਜਮੈਂਟ ਆ ਜੀ, ਉਹ ਉਹਦਾ ਸਕਿੱਲ ਆ ਜੀ,
1: ਜੀ ਨਹੀਂ ਆਪ ਵੀ ਤਾਂ
0: ਜਾਂ
1: ਸੈਣੀ
0: ਤਾਂ
1: ਸਾਹਿਬ
0: ਹੋਵੇ
1: ਇਹ
0: ਨਾ ਵੀ
1: ਮੁੱਦਾ ਚੱਕਦਾ ਹੀ ਆ, ਕਹਿੰਦਾ ਹੀ ਆ ਕਿ ਮੈਂ ਵੀ ਸੀਗਾ ਜਿਹੜਾ ਇਨਕਮ ਟੈਕਸ ਵਿਭਾਗ ਦੇ ਵਿੱਚ ਵੱਡੇ ਅਹੁਦੇ ਦੇ ਉੱਤੇ ਸੀਗਾ, ਜਾਂ ਉਹ ਪਾਠਕ ਹੋਣੀ ਜਾਂ ਹੋਰ ਸਾਰੇ ਕਹਿੰਦੇ ਨੇ ਜੀ ਮੈਂ IAS ਬਣ ਲੱਗਿਆ ਸੀ,
0: ਹੈਗਾ
1: PCS ਸੀਗਾ ਜੀ, ਜੇ ਸੀ ਜੀ, ਵੋ ਸੀਗਾ ਜੀ, ਸਾਰਾ ਕੁਝ ਛੱਡ ਦਿੱਤਾ। ਮਾਨ ਸਾਹਿਬ ਕਹਿੰਦੇ ਨੇ ਮੈਂ ਤਾਂ ਆਪਣਾ ਸਾਰਾ ਬੜਾ ਮਸ਼ਹੂਰ ਸੀਗਾ, ਮੈਂ ਆਪਣਾ ਜਿਹੜਾ ਸੀਗਾ ਸਾਰਾ ਇੰਟਰਟੇਨਮੈਂਟ ਦਾ ਕੰਮ ਹੀ ਛੱਡ ਕੇ ਤਾਂ ਆਪਣੇ ਪਰਿਵਾਰ ਬਾਰ ਦਿੱਤਾ ਜੀ ਪੰਜਾਬ ਦੇ ਉੱਤੋਂ, ਸਾਰਾ ਕੁਝ ਇਹ ਵੀ ਤਾਂ ਦਾਅਵੇ ਕਰਦਾ ਹੀ ਆ
0: ਭਾਰੇ ਸਾਹਿਬ। ਹੋਰ ਸੁਣ ਲੋ,
1: ਜੀ
0: ਜਦੋਂ ਇਹਨਾਂ ਦੀ ਪਹਿਲੀ ਸਰਕਾਰ ਬਣੀ ਇਹਨਾਂ ਨੇ ਕਾਨੂੰਨ ਮੰਤਰੀ ਬਣਾ ਤਾ ਸੋਮਨਾਥ ਭਾਰਤੀ,
1: ਜੀ
0: ਜਿਹੜਾ ਕਿ ਪੇਸ਼ੇ ਤੋਂ ਵਕੀਲ ਸੀਗਾ ਜੀ।
1: ਜੀ
0: ਉਹ ਮੁੜ ਕੇ ਜਿਹੜਾ ਹੈਗਾ ਜੀ ਸੈਸ਼ਨ ਜੱਜਾਂ ਦੀਆਂ ਮੀਟਿੰਗਾਂ ਦੇ ਵੱਲ, ਹਾਈ ਕੋਰਟ ਦੇ ਜੱਜਾਂ ਦੇ ਸੈਸ਼ਨ ਜੱਜਾਂ ਦੀਆਂ ਮੀਟਿੰਗਾਂ ਲੈਣ ਲੱਗਾ ਜੀ।
1: ਜੀ
0: ਉਹ ਕਿਸੇ ਨੂੰ ਪਤਾ ਲੱਗ ਗਿਆ ਵੀ ਭਾਈ ਉਹਨਾਂ ਨੇ ਕਿਹਾ ਵੀ ਇਹਨੇ ਲਾ ਕਿੱਥੋਂ ਕੀਤਾ ਆ, ਇਹਨੂੰ ਤਾਂ ਲਾ ਦੀ ABC ਨੀ ਪਤਾ।
1: ਜੀ
0: ਹਾਂਜੀ ਉਹ ਜਦੋਂ ਉਹਨਾਂ ਨੇ ਜਿਹੜਾ ਹੈਗਾ ਜਾਂ ਫੈਕਟ ਚੈੱਕ ਕਰਾਇਆ ਤੇ ਪਤਾ ਲੱਗਾ ਉਹਦੀ ਡਿਗਰੀ ਜਾਲੀ
1: ਜੀ
0: ਹੈ ਜੀ। ਉਹਦੀ ਜਨਾਨੀ ਨੇ ਉਹਦਾ ਪਹਿਲਾਂ ਹੀ ਕੇਸ ਚੱਲਦਾ ਸੀ, ਕੁੱਟਮਾਰ ਕੀਤੀ ਸੀ ਤੇ ਉਹ ਜਿਹੜਾ ਆ ਉਹ ਮੰਤਰੀ ਹੁੰਦਿਆਂ ਆ ਉਹਨੇ ਕੁੱਟਮਾਰ ਕੀਤੀ ਤੇ ਉਹਦਾ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਕੇਸ ਚੱਲਦਾ ਪਿਆ ਸੀ
1: ਜੀ।
0: ਉਹ ਆਪਣਾ ਇਨਫਲੂਐਂਸ ਵਰਤਦਾ ਸੀ ਤੇ ਬਾਅਦ ਚ ਪਤਾ ਲੱਗਾ ਫਿਰ ਇਹਨਾਂ ਨੇ ਜਿਹੜਾ ਆ ਪਾਰਟੀ ਉਹਦੇ ਤੋਂ ਜਿਹੜਾ ਆ ਫਾਰਗ ਕੀਤਾ ਜੀ, ਉਹਦੇ ਨਾਲ ਇਹਨਾਂ ਦੀ ਬਦਨਾਮੀ ਹੋਈ। ਉਹ ਤੋਂ ਬਾਅਦ ਕੀ ਸੋਮਨਾਥ ਭਾਰਤੀ ਤੇ ਤੁਸੀਂ ਕੀ ਐਕਸ਼ਨ ਲਿਆ ਬਈ?
1: ਜੀ
0: ਉਹ ਤਾਂ ਪ੍ਰੋਫੈਸ਼ਨਲ ਵਕੀਲ ਸੀਗਾ ਜਿਹੜਾ ਜਾਲੀ ਡਿਗਰੀ ਲਈ ਫਿਰਦਾ ਸੀਗਾ ਜੀ।
1: ਬਿਲਕੁਲ
0: ਜਾਂ ਤਾਂ ਤੁਹਾਡੇ ਪੇਸ਼ੇ ਦੀ ਜਿਹੜੀ ਹੈਗੀ ਰਿਕੁਆਇਰਮੈਂਟ ਹੋਵੇ ਤੇ ਫਿਰ ਤੁਸੀਂ ਜਿਹੜਾ ਆ ਵੀ ਉੱਥੇ ਕਹਿ ਸਕਦੇ ਹੈਗੇ ਆ ਜੀ ਕਿ ਪ੍ਰਧਾਨ ਮੰਤਰੀ ਜੀ ਕੁਰਸੀ ਵਾਸਤੇ ਗ੍ਰੈਜੂਏਟ ਹੋਣਾ ਜਰੂਰੀ ਸੀਗਾ ਜਾਂ ਪੋਸਟ ਗ੍ਰੈਜੂਏਟ ਹੋਣਾ ਜਰੂਰੀ ਸੀ ਤੇ ਇਹਨਾਂ ਨੇ ਕੋਈ ਫੇਕ ਡਿਗਰੀ ਲਾਈ ਹੈਗੀ ਆ, ਇਹਨਾਂ ਨੇ ਕੋਈ ਡਿਗਰੀ ਨੀ। ਸੋ ਇਹ ਤਾਂ ਐਵੇਂ ਇਸ਼ੂ ਬਣਾ ਕੇ ਤੇ ਲੋਕਾਂ ਨੂੰ ਜਿਹੜਾ ਆ ਗੁਮਰਾਹ ਕਰਨ ਵਾਲੀਆਂ ਗੱਲਾਂ ਆ ਜੀ ਤੇ
1: ਫਾਲਤੂ ਦੇ ਝਪੇਲਿਆਂ ਨੂੰ
0: ਬਾਕੀ ਦੇਖ ਹੁੰਦਾ ਜੀ ਜੀ ਫਾਲਤੂ ਲੋਕਾਂ ਧਿਆਨ ਜਿਹੜਾ ਹੈਗਾ ਮੁੱਦਿਆਂ ਤੋਂ ਹਟਾ ਕੇ ਦੇਣਾ ਚੀਜ਼ਾਂ ਨੂੰ ਵੱਲ ਨੂੰ ਪਾਉਣਾ ਹੈਗਾ ਜੀ।
1: ਜੀ
0: ਬਾਕੀ ਲੋਕੀ ਕਹਿੰਦੇ ਹੈਗੇ ਆ ਜੀ ਹੈ ਹੀ BJP ਦੀ ਬੀ ਟੀਮ ਆ ਜੀ।
1: ਜੀ ਬਿਲਕੁਲ ਹੈ ਜੀ।
0: ਦੂਜੀ ਗੱਲ ਇਹ ਜੀ RSS 50 ਸਾਲ ਅੱਗੇ ਸੋਚਦੀ ਆ।
1: ਜੀ ਬਿਲਕੁਲ ਹੈ ਜੀ ਬਿਲਕੁਲ।
0: ਉਹਨਾਂ ਨੂੰ ਇਹ ਹੈਗਾ ਜਿੱਦਣ ਇਹਨਾਂ ਦਾ ਕਰਿਸ਼ਮਾ ਖਤਮ ਹੋ ਗਿਆ ਤੇ ਫਿਰ ਸਾਡੇ ਕੋਲ ਜਿਹੜਾ ਆ ਇੱਕ ਸਬਸਟੀਟਿਊਟ ਹੈਗਾ ਆ ਜੀ ਕਾਂਗਰਸ ਦਾ ਵਿਕਲਪ ਜਿਹੜਾ ਆ ਉਹਨਾਂ ਨੇ ਰੱਖਿਆ ਆ ਜੀ ਕੋਲ।
1: ਬਿਲਕੁਲ ਹੈ ਜੀ।
0: ਯਾਨੀ ਕਿ ਮੇਨ ਟਾਇਰ ਜੇ ਘਸ ਗਏ ਤੇ ਸਟਿਪਣੀ ਚਾੜ ਲਾਂਗੇ।
1: ਜੀ
0: ਇਸੇ ਕਰਕੇ ਦੇਖਦੇ ਹੈਗੇ ਵਾਰ ਵਾਰ ਜਾ ਕੇ ਇਹ ਆਪ ਘਸਾ ਘਸਾ ਕੇ ਆਉਂਦੇ ਹੈਗੇ ਵੀ ਤੁਹਾਡਾ ਮੇਨ ਟਾਇਰ ਘਸ ਗਿਆ ਸਾਨੂੰ ਚਾੜੋ।
1: ਬਿਲਕੁਲ ਹੈ ਜੀ
0: ਹਾਂਜੀ
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਦੇਖੋ ਬਿਲਕੁਲ ਜੀ ਉਹਨਾਂ ਦੇ ਉਹ ਰਾਮ ਰਾਮ ਜਪਦੇ ਹੈਗੇ ਇਹਨਾਂ ਨੇ ਹਨੂੰਮਾਨ ਪੇਟੈਂਟ ਕਰਾ ਲਿਆ ਆਪਣਾ
1: ਜੀ
0: ਤੇ ਰਾਮ ਚੰਦਰ ਜੀ ਤੋਂ ਬਾਅਦ ਹਨੂੰਮਾਨ ਜੀ ਦਾ ਹੀ ਆਉਣਾ ਵੀ ਠੀਕ ਗੱਲ ਹੈਗੀ ਹੈ ਜੀ। ਇਹਨਾਂ ਨੂੰ ਹੁਣ ਇਹਨਾਂ ਨੂੰ ਵਰਤੋ
1: ਦੂਸਰੇ ਰਾਮ ਦੇ ਭਗਤ ਨੇ ਉਹ ਹਨੂੰਮਾਨ ਦੇ ਭਗਤ ਨੇ ਜੀ।
0: ਜਾ ਕੇ ਸਾਰੇ IAS ਅਫਸਰ ਹੋਵੇ IRS ਅਫਸਰ ਹੋਵੇ ਜਾ ਕੇ ਗੁਜਰਾਤ ਦੇ ਇਲੈਕਸ਼ਨਾਂ ਦੇ ਵਿੱਚ ਕਵੇ ਕਿ ਭਾਈ ਭਾਰਤ ਦੇ ਨੋਟਾਂ ਦੇ ਵਿੱਚ ਬਰਕਤ ਹੈ ਨੀ ਕਿ ਇੱਥੇ ਲਕਸ਼ਮੀ ਦੀ ਫੋਟੋ ਲੱਗਣੀ ਚਾਹੀਦੀ ਆ।
1: ਨਾਲੇ ਸੈਣੀ ਸਾਹਿਬ ਜੀ ਇੰਨਾ ਹੀ ਇਮਾਨਦਾਰ ਸੀ ਆਪਣੇ ਉਸ ਸਮੇਂ ਦੇ ਵਿੱਚ ਆਫਿਸਰ ਦੇ ਅਹੁਦੇ ਦੇ ਉੱਤੇ, ਕੋਈ ਹੈਗਾ ਕੋਈ ਕੇਸ ਇਹਨਾਂ ਦਾ ਕਦੇ ਅਖਬਾਰ ਦੇ ਵਿੱਚ ਸੁਰਖੀ ਲੱਗੀ ਹੋਵੇ ਕਿ ਇਹਨਾਂ ਨੇ ਇੰਨੇ ਕੇਸ ਫੜੇ ਆ ਜੀ, ਆਹ ਕੀਤਾ ਜੀ, ਉਹ
0: ਕੀਤਾ? ਜਾਂਦੇ ਹੀ ਨਹੀਂ ਸੀ ਟੀਵੀ ਆਦਮੀ ਦਫ਼ਤਰ, ਜਾਂਦੇ ਹੀ ਨਹੀਂ ਸੀਗੇ ਜੀ, ਇਹ ਤਾਂ ਜਾਂਦੇ ਹੀ ਨਹੀਂ ਸੀ ਦਫ਼ਤਰ
1: ਜੀ।
0: ਉਹ ਕਈ ਬੰਦੇ ਹੁੰਦੇ ਹੈਗੇ ਆ ਜੀ ਤਾਂ ਕਿ ਇਹ ਹੋਰ ਹੋਰ ਕੰਮ ਹੀ ਕਰਦੇ ਰਹੇ ਜੀ, ਲਾਈਮ ਲਾਈਟ ਚ ਆਏ ਸੀ। ਬਾਕੀ ਸਰਕਾਰੀ ਨੌਕਰੀ ਦੇ ਵਿੱਚ ਜਿਹੜਾ ਇੱਕ ਜਿਹੜਾ ਕੰਮ ਕਰਕੇ ਤਨਖਾਹ ਲਏ ਉਹਨੂੰ ਤਾਂ ਚੰਗਾ ਹੀ ਨਹੀਂ ਸਮਝਦੇ।
1: ਬਿਲਕੁਲ ਹੈ ਜੀ ਜੀ।
0: ਇਹ ਨਿਸ਼ਾਨਾ ਇਹਨਾਂ ਦਾ ਇਹੀ ਸੀਗਾ ਵੀ ਪੋਲੀਟਿਕਸ ਚ ਜਾਵਾਂਗੇ ਆਰਾਮ ਨਾਲ ਬਿਨਾਂ ਕੰਮ ਕੀਤੇ, ਜਿਹੜਾ ਆ ਉਹਨਾਂ ਨੇ ਉੱਥੇ ਵੀ ਬਿਨਾਂ ਕੰਮ ਕੀਤੇ ਤਨਖਾਹ ਲਈ ਹੈ ਤੇ ਇੱਥੇ ਬਿਨਾਂ ਕੰਮ ਕੀਤੇ ਬਿਨਾਂ ਅਹੁਦਾ ਹੈ ਜੀ। ਇਸ ਵੇਲੇ ਵੀ ਜਿਹੜਾ ਹੈਗਾ ਆ ਵੀ ਸਭ ਤੋਂ ਸਟਰੋਂਗ ਮੈਨ ਆ ਜੀ ਅਗਲਾ ਬੰਦਾ।
1: ਇੱਕ ਸੈਣੀ ਸਾਹਿਬ ਇੱਕ ਚੀਜ਼ ਮੈਂ ਹੋਰ ਸੋਚਦਾ ਸੀ ਕੱਲ ਪਰਸੋਂ ਦੀ, ਜਿਵੇਂ ਹਨਾ ਗਮਾਂਡਾ ਦੇ ਉੱਤੇ ਪਿਆ ਆਪਣਾ ਛਾਪੇਮਾਰੀ ਹੋਈ ਆ ਜਾਂ ਚੋਣਾਂ ਤੋਂ ਪਹਿਲਾਂ ਜੋ ਕੁਝ ਵੀ ਹੋਇਆ ਜਾਂ ਸਾਰੇ ਹਾਲਾਤ ਜੋ ਨਜ਼ਰ ਆ ਰਹੇ ਨੇ, ਮੈਂ ਕੱਲ ਪਰਸੋਂ ਇਹ ਚੀਜ਼ ਸੋਚਦਾ ਸੀਗਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਦੋਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸੀ ਤੇ ਇਹਨਾਂ ਦੇ ਉਹ ਬਹੁਤ ਵੱਡੇ ਆਫਿਸ ਨੂੰ ਇੱਕ ਨਾ ਜਿੱਥੇ ਰਿਕਾਰਡ ਹੁੰਦਾ ਬਕਾਇਦਾ, ਉਹ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਤੇ ਸਾਰਾ ਕੁਝ ਉਹ ਕਹਿ ਸਕਦੇ ਆ ਕਿ ਸਵਾਈ ਕਰ ਛੱਡਿਆ, ਤੇ ਕਿਤੇ ਨਾ ਕਿਤੇ ਸ਼ੱਕ ਹੈਗਾ ਕੇਂਦਰ ਨੂੰ ਵੀ ਜਾਂ ਹੋਰ ਸਾਰੇ ਹਿਸਾਬ ਕਿਤਾਬ ਨਾਲ ਦੇਖਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਸਾਰਾ ਰਿਕਾਰਡ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨੂੰ ਪਹਿਲਾਂ ਹੀ ਸਾਂਭ ਲਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵੀ ਪੰਜਾਬ ਦੇ ਨਾਲ ਵਾਪਰਿਆ ਜਾਂ ਧਾਂਦਲੀਆਂ ਜਾਂ ਹੋਰ ਸਾਰਾ ਸਿਲਸਿਲਾ ਚੱਲਿਆ ਉਹ ਕਿਤੇ ਨਾ ਕਿਤੇ ਖੁਲਾਸੇ ਬਾਅਦ ਦੇ ਵਿੱਚ ਵੀ ਹੋ ਸਕਣ।
0: ਆਈਡੀਆ ਦੇ ਰਹੇ ਉਹਨਾਂ ਨੂੰ?
1: ਨਹੀਂ ਇਹ ਤਾਂ ਪਹਿਲਾਂ ਹੀ ਕਰ ਚੁੱਕੇ ਆ ਨਾ, ਮੈਂ ਇਸ ਕਰਕੇ ਮੈਨੂੰ ਉਹ ਯਾਦ ਆਇਆ
0: ਇੱਥੇ ਵੀ ਤਾਂ ਤੁਸੀਂ ਆਈਡੀਆ ਦੇ ਰਹੇ ਹੈਗੇ ਵੀ ਜਾਂਦੇ ਜਾਂਦੇ ਅੱਗ ਲਾ ਜਾਓ ਆਰਾਮ ਨਾਲ ਚੁੱਪ ਕਰਕੇ।
1: ਜੀ ਨਹੀਂ,
0: ਪਰ
1: ਪਰ
0: ਇਹ
1: ਦੇਖੋ
0: ਸਭ
1: ਹੁਣ
0: ਆ।
1: ਕਿੱਡੀ ਉਹ ਤਾਂ ਪਹਿਲਾਂ ਹੁਸ਼ਿਆਰ ਨੇ ਇਹਨਾਂ ਚੀਜ਼ਾਂ ਤੋਂ, ਹੁਣ ਅਗਲੇ EDM ਹੀ ਤਾਂ ਨਹੀਂ ਤੁਰੀ ਫਿਰਦੇ ਜੀ।
0: ਇੱਕ ਵੱਡੇ ਚੈਨਲ ਦੇ ਐਂਕਰ ਵੀ ਜਿਹੜੇ ਆ ਉਹ ਕਿਤੇ ਕਾਲੇ ਦੌਰ ਦੇ ਵਿੱਚ ਬਾਹਰ ਗਏ ਜੀ, ਕਿਤੇ ਇੱਥੇ ਉਹਨਾਂ ਨੂੰ ਕਰ ਦਿੱਤਾ ਸੀ ਪਰਚਾ ਪੁਰਚਾ ਜਿਹਾ।
1: ਜੀ
0: ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜੀ 18-20 ਸਾਲ ਬਾਅਦ ਜਿਹੜਾ ਆ ਤੇ ਉਹਨਾਂ ਨੂੰ ਵਾਪਸ ਆਉਣ ਦਾ ਮੌਕਾ ਮਿਲਿਆ, ਕਿਉਂਕਿ ਉਹਨਾਂ ਨੇ ਕਿਹਾ ਚੱਲ ਮੈਂ ਹੁਣ ਜਾਣਾ ਹੀ ਜਾਣਾ ਆ, ਤੇ ਉਹਨਾਂ ਨੇ ਐਂਟੀਸਪੇਟਰੀ ਬੇਲ ਲਾਈ ਤੇ ਉਹ ਕਹਿੰਦੇ ਕੋਈ FIR ਹੀ ਨਹੀਂ ਦਰਜ।
1: ਅੱਛਾ
0: ਉਹ
1: ਜੀ
0: ਕਹਿੰਦੇ ਇਹ ਕਿੱਦਾਂ ਹੋ ਸਕਦਾ ਜੀ?
1: ਜੀ
0: ਉਹ ਕਹਿੰਦੇ ਜੀ ਇੱਦਾਂ ਹੋਇਆ ਜੀ ਵੀ ਉਦੋਂ ਇਹਨਾਂ ਦਾ ਡਿਸਟ੍ਰਿਕਟ ਕੋਈ ਹੋਰ ਸੀਗਾ, ਬਾਅਦ ਦੇ ਵਿੱਚ ਇਹਨਾਂ ਦਾ ਪਿੰਡ ਜਿਹੜੇ ਡਿਸਟ੍ਰਿਕਟ ਦੇ ਵਿੱਚ ਪਿਆ ਤੇ ਉਹ ਟਰੱਕ ਦੇ ਵਿੱਚ ਜਿਹੜਾ ਆ ਤੇ ਉੱਥੋਂ ਰਿਕਾਰਡ ਲੈ ਕੇ ਆਉਂਦਾ ਸੀ ਟਰੱਕ, ਤੇ ਉੱਥੇ ਅੱਗ ਹੀ ਲੱਗ ਗਈ ਟਰੱਕ ਨੂੰ,
1: ਅੱਛਾ
0: ਉਹ
1: ਜੀ,
0: ਸਾਰਾ ਹੀ ਜਿਹੜਾ ਹੈਗਾ ਆ ਰਿਕਾਰਡ ਦਾ ਹੀ ਸੁਆਹਾ ਹੋ ਗਿਆ।
1: ਰਿਕਾਰਡ ਹੀ ਸੁਆਹ ਕਰਤਾ ਜੀ। ਕਿਆ ਬਾਤ ਹੈ ਜੀ,
0: ਬਿਲਕੁਲ ਜੀ, ਸਨ ਇਹ ਸਨ 98 ਦੀ ਗੱਲ ਆ ਜੀ,
1: ਜੀ
0: ਤੇ ਸਨ 2000 ਦੇ ਵਿੱਚ ਹੁਸ਼ਿਆਰਪੁਰ ਰਿਕਾਰਡ ਰੂਮ ਨੂੰ ਅੱਗ ਲਾਈ ਜੀ।
1: ਲੱਗ ਗਏ ਜੀ।
0: ਹਾਂਜੀ ਉਹਨੂੰ ਲੱਗੀ ਤੇ ਫੇਰ ਉੱਥੇ ਕਈਆਂ ਦਾ ਜਿਹੜਾ ਹੈਗਾ ਆ ਵੀ ਸੁਆਹਾ ਹੋਇਆ ਜੀ,
1: ਜੀ
0: ਜਿਹਨਾਂ ਨੂੰ ਸੁਪਰੀਮ ਕੋਰਟ ਨੇ ਵੀ ਸਜ਼ਾ ਕੀਤੀਆਂ ਗਈਆਂ ਸੀ ਨਾ ਜੀ,
1: ਜੀ
0: ਉਹਦਾ ਰਿਕਾਰਡ ਹੈਗਾ ਸੀਗਾ ਜੀ ਉਹਦੇ ਵਿੱਚ ਸਾਰਾ, ਤੇ ਉਹ ਬੰਦੇ ਫੇਰ ਜਿਹੜੇ ਆ ਵੀ ਅੱਗ ਲੱਗਣ ਤੋਂ ਬਾਅਦ ਹੀ ਪਿੰਡ ਆਉਣਾ ਸ਼ੁਰੂ ਹੋਏ ਜੀ।
1: ਜੀ ਜੀ ਜੀ ਜੀ ਕਿਆ ਬਾਤ ਹੈ ਜੀ।
0: ਸੋ ਇਸ ਕਰਕੇ ਇਹ ਤਾਂ ਤੁਸੀਂ ਆਈਡੀਆ ਦਿੱਤਾ ਉਹਨਾਂ ਨੂੰ ਵੀ ਜਾਂਦੇ ਜਾਂਦੇ ਭਾਈ ਆਪਣੇ ਕਾਗਜ਼ ਜਿਹੜੇ ਰਹਿੰਦੇ ਹੋਣਗੇ ਉਹ ਫੂਕ
1: ਜੀ
0: ਜਾਇਓ, ਨਹੀਂ ਤਾਂ ਜਿਹਦੀ ਵੀ ਸਰਕਾਰ ਆ ਗਈ ਉਹਨਾਂ ਛੱਡਣਾ ਹੈ ਨਹੀਂ, ਖਾਸ
1: ਨਹੀਂ,
0: ਕਰਕੇ
1: ਮੈਂ ਕੱਲ
0: ਜਿੱਦਾਂ
1: ਪਰਸੋਂ ਨਾ ਮਨ ਦੇ ਵਿੱਚ ਇਹ ਗੱਲ ਆਈ, ਪਤਾ ਨਹੀਂ ਕਿੱਥੋਂ ਆਈ, ਕੋਈ ਗੱਲਬਾਤ ਚੱਲਦੀ ਸੀ ਸ਼ਾਇਦ, ਤੇ ਮੈਂ ਇਹ
0: ਹਾਂ
1: ਸੋਚਦਾ ਸੀ
0: ਪਰਸੋਂ
1: ਮੈਂ
0: ਦੀ
1: ਕਿਹਾ
0: ਗੱਲ।
1: ਦਿੱਲੀ ਦੇ ਵਿੱਚ ਵੀ ਏਦਾਂ ਇਹਨਾਂ ਦੀ ਸਰਕਾਰ ਜਾਣ ਤੋਂ ਪਹਿਲਾਂ ਵਾਪਰਿਆ ਇਹ ਚੀਜ਼, ਵਾਪਰੀ ਹੈ ਜੀ। ED ਕਾਹਤੋਂ ਕੰਮ
0: ਇੱਥੇ ਵੀ
1: ਰਹੇ ਨੇ,
0: ਕਰਨਗੇ
1: ਸੁਚੇਤ
0: ਜੀ,
1: ਕਿਉਂ ਹੋਣੇ ਜੀ?
0: ਇੱਥੇ ਵੀ ਹੋਊਗਾ ਜੀ, ਇੱਥੇ ਵੀ ਹੋਊਗਾ
1: ਜੀ,
0: ਲੱਗਦਾ ਆ ਜੀ, ਜੋ ਤੁਸੀਂ ਬੋਲਿਆ ਨਾ ਉਹ ਮੈਨੂੰ ਲੱਗਦਾ ਸੱਚ ਹੋਊਗਾ ਜੀ
1: ਨਹੀਂ
0: ਇੱਥੇ।
1: ਨਾ ਵਾਪਰੇ ਜੀ ਏਦਾਂ ਦੀਆਂ ਚੀਜ਼ਾਂ, ਚਲੋ ਆਖਿਰਕਾਰ
0: ਉਹ
1: ਪੰਜਾਬ
0: ਸਾਰੇ
1: ਦਾ
0: ਏਦਾਂ ਦੀਆਂ ਚੀਜ਼ਾਂ ਵਾਪਰਦੀਆਂ ਨਹੀਂ ਹੁੰਦੀਆਂ, ਏਦਾਂ ਦੀਆਂ
1: ਜੀ
0: ਵਪਰਾਈਆਂ ਜਾਂਦੀਆਂ
1: ਵਪਰਾਈਆਂ ਤਾਂ
0: ਜੀ।
1: ਜਾਂਦੀਆਂ ਨੇ ਜੀ, ਬਿਲਕੁਲ ਜੀ।
0: ਹਾਂਜੀ
1: ਜੀ
0: ਹੁਣ ਅੱਜ ਇਹ ਲਵਲੀ ਯੂਨੀਵਰਸਿਟੀ ਤੇ ਕੰਕਲੂਡ ਕਰ
1: ਹਾਂਜੀ,
0: ਦਈਏ
1: ਉਹਦੇ
0: ਜੀ
1: ਉੱਤੇ
0: ਆਪਣਾ
1: ਵੀ ਸੈਣੀ
0: ਪ੍ਰੋਗਰਾਮ।
1: ਸਾਹਿਬ ਜਾਂਚ ਮੰਗੀ ਆ, ਕਿਵੇਂ ਦੇਖਦੇ ਹੋ ਅਜੇ ਵੀ ਭੇਦ ਬਰਕਰਾਰ ਨੇ ਸਾਰਾ ਕੁਝ ਚੀਜ਼ਾਂ ਨੇ ਜੀ?
0: ਭਾਰਤ ਸਾਹਿਬ ਅੱਜ ਤਾਂ ਦੇਖੋ ਮੈਂ ਨਾ ਉਹ ਦਵਿੰਦਰ ਪਾਲ ਹੋਣਾ ਨੇ ਪ੍ਰੋਫੈਸਰ ਭੱਟੀ ਨਾਲ ਜਿਹੜੀ ਹੈ ਇੰਟਰਵਿਊ ਕੀਤੀ ਸੀ
1: ਜੀ,
0: ਉਹਦੇ ਵਿੱਚ ਜਿਹੜਾ ਆ ਉਹ ਭੱਟੀ ਸਾਹਿਬ ਨੇ ਜਿਹੜੀ ਗੱਲ ਕਹੀ ਮੈਨੂੰ ਹਰਵਿੰਦਰ ਭੱਟੀ ਹੋਣਾ ਨੇ
1: ਜੀ,
0: ਉਹ ਕਹਿੰਦੇ ਵੀ ਕਿੱਡਾ ਦੇਖੋ ਸਾਡਾ ਜਿਹੜੀ ਹੈਗੀ ਤਰਾਸਦੀ ਆ
1: ਜੀ,
0: ਕਿ 3 ਦਿਨ ਹੋ ਗਏ ਨਾ DGP ਨੂੰ ਪਤਾ ਹੈਗਾ ਵੀ ਹੋਇਆ ਕੀ ਆ, ਨਾ ਕਾਲਜ ਐਡਮਿਨਿਸਟ੍ਰੇਸ਼ਨ ਨੂੰ ਪਤਾ, ਨਾ ਬੱਚਿਆਂ ਨੂੰ ਹੀ ਪਤਾ ਆ,
1: ਜੀ
0: ਨਾ ਸਟੂਡੈਂਟਸ ਨੂੰ ਪਤਾ ਵੀ ਕੀ ਹੋਇਆ
1: ਜੀ,
0: ਕੋਈ ਬੰਦਾ ਕਾਰਨ ਦੱਸ ਹੀ ਨਹੀਂ ਸਕਦਾ ਵੀ ਆ ਘਟਨਾ ਵਾਪਰੀ ਆ ਤੇ ਵਾਪਰੀ ਕੀ ਆ
1: ਜੀ,
0: ਤੇ ਐਡਾ ਵੱਡਾ ਨੁਕਸਾਨ ਹੋ ਗਿਆ ਜੀ।
1: ਜੀ
0: ਸੋ ਇਸ ਕਰਕੇ ਇਹਦੇ ਤੇ ਤਾਂ ਜਿਹੜਾ ਆ ਨਾ ਜੀ ਉਹ ਇਹ ਹੁਣ ਇਨਕੁਆਇਰੀ ਹੋਊਗੀ, ਤੇ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਆ ਉਹਨਾਂ ਦਾ ਹੈਗਾ ਆ ਵੀ ਆਪਾਂ ਜਿਹੜਾ ਆ ਇਹਦੀ ਇਕੁਇਜ਼ਿੰਗ ਫਿੰਗਰ ਜਿਹੜੀ ਆ BJP ਵੱਲ ਨੂੰ ਮੋੜ ਦਈਏ
1: ਜੀ,
0: ਤੇ ਸੈਂਟਰ ਫੋਰਸਿਸ ਆਊਗੀ ਤੇ ਉਹਨਾਂ ਦਾ ਹੁਣ ਆਇਆ ਵੀ ਆਪਾਂ ਇੱਧਰ ਨੂੰ ਮੋੜ ਦਈਏ, ਬੈਟਰ ਇਹ ਹੈਗਾ ਆ ਕਿ ਇਹਦੀ CBI ਇਨਕੁਆਇਰੀ ਕਰਵਾ ਲੈਣੀ ਚਾਹੀਦੀ ਆ
1: ਜੀ।
0: ਵੈਸੇ ਇਹਦੇ ਬਾਰੇ ਇੱਕ PIL ਪੈ ਗਈ ਆ ਜੀ ਹਾਈ ਕੋਰਟ ਦੇ ਵਿੱਚ
1: ਜੀ,
0: ਇਸੇ ਕਰਕੇ ਇਹਨੂੰ ਖਬਰਾਂ ਦੇ ਹੈੱਡ ਚ ਰੱਖਿਆ ਸੀ ਵੀ ਇਹਦੀ PIL ਪੈ ਗਈ ਆ
1: ਜੀ,
0: ਤੇ ਇਹਦੇ ਤੇ ਸੁਣਵਾਈ ਹੋਣੀ ਆ ਜੀ ਹੁਣ
1: ਕੱਲ
0: ਤੇ
1: ਹੋ ਸਕਦੇ
0: ਉਹ। ਹਾਂ ਜੀ ਤੇ ਹੋ ਸਕਦਾ ਹੈਗਾ ਆ ਵੀ ਇਹਦੀ ਕਿਉਂਕਿ ਜੱਜਸ ਵੀ ਇਹਦੇ ਤੇ ਕੰਸਰਨ ਰੱਖਦੇ ਸੀ ਵੀ ਇਹ ਜੋ ਹੋਇਆ
1: ਜੀ
0: ਵੀ ਦੋਵਾਂ ਦਿਨਾਂ ਦੇ ਵਿੱਚ 2 ਯੂਨੀਵਰਸਿਟੀਆਂ ਦੇ ਵਿੱਚ ਇੱਦਾਂ ਕਰਕੇ ਹੰਗਾਮਾ ਹੋ ਜਾਣਾ
1: ਜੀ,
0: ਤੇ ਇੱਥੇ ਲਵਲੀ ਯੂਨੀਵਰਸਿਟੀ ਦਾ ਏਡਾ ਵੱਡਾ ਨੁਕਸਾਨ ਹੋ ਜਾਣਾ
1: ਜੀ,
0: ਤੇ ਇਹ ਵੀ ਗੱਲ ਜਿਹੜੀ ਹੈਗੀ ਹੈ ਤੋਂ ਇਗਨੋਰ ਨਹੀਂ ਕੀਤਾ ਜਾਂਦਾ, ਕਹਿੰਦੇ ਵੀ ਬਾਹਰੀ ਬੰਦੇ ਆਏ ਸੀਗੇ ਤੇ ਉਹਨਾਂ ਨੇ ਆ ਕੇ ਜਿਹੜਾ ਆ ਵੀ ਇਹ ਇੰਨੇ ਤੋੜ ਭੰਨ ਜਿਹੜੀ ਅੰਦਰ ਕੀਤੀ ਆ ਉਹਨਾਂ ਨੇ
1: ਵੀਡੀਓ ਵੀ
0: ਕੀਤੀ
1: ਆ
0: ਆ
1: ਰਹੀ ਹੈ
0: ਜੀ,
1: ਜੀ ਉਹ ਪਰਨਾ ਜਿਹਾ ਲਪੇਟਿਆ ਹੋਇਆ ਮੂੰਹ, ਮਤਲਬ ਕਿ ਨਹੀਂ ਦਿਖਦਾ ਹੈ ਜੀ, ਉਹ ਹੱਥ ਦੇ ਵਿੱਚ ਡਾਂਗਾ ਡੂੰਗਾ ਫੜੀਆਂ ਹੋਈਆਂ, ਅੰਦਰ ਐਂਟਰ ਹੁੰਦਾ ਬੰਦਾ ਇੱਕ ਦਿਖਾਈ ਦੇ ਰਿਹਾ, ਉਹ ਵੀਡੀਓ ਅੱਜ ਕੱਲ ਦੇ ਵਿੱਚ ਹੀ ਆਈ ਹੈ ਜੀ, ਤੇ ਬੱਚੇ ਵੀ ਜਿਹੜੇ ਬੋਲ ਰਹੇ ਨੇ ਅਸਲ ਦੇ ਵਿੱਚ ਇੱਥੇ ਪਹਿਲਾਂ ਵੀ ਕੁਝ ਚੀਜ਼ਾਂ ਵਾਪਰੀਆਂ ਨੇ ਤੇ ਉਹਨਾਂ ਨੂੰ ਵੀ ਲਕੋਸ਼ ਪੋ ਗਿਆ, ਤੇ ਦੂਸਰੇ ਪਾਸੇ ਸਿਆਸੀ ਏਜੰਡਾ ਵੀ ਬਣ ਗਿਆ ਜੀ ਹਨਾ, ਦੇਖੋ ਉਹ ਦੋਵੇਂ ਪਾਸੇ ਫਿਰ BJP ਘਿਰਦੀ ਆ ਜੀ, ਕਿਉਂਕਿ ਉਹ BJP ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਚ ਸੀਗੇ, ਤਾਂ ਇਹਨਾਂ ਦਾ ਕਿਤੇ ਨਾ ਕਿਤੇ ਉਹ ਵੀ ਜ਼ੋਰ ਲੱਗਿਆ ਹੋਇਆ ਨਾ, ਉਹਨੂੰ ਬਦਨਾਮ ਕੀਤਾ ਜਾਵੇ ਜੀ, ਤੇ ਪਰ ਵਾਪਰਿਆ ਕਹਿ ਰਹੇ ਨੇ ਵਾਪਰੀਆਂ ਨੇ ਚੀਜ਼ਾਂ, ਪਰ ਅੰਦਰ ਖਾਤੇ ਜਿਹੜੀਆਂ ਅਸਲ ਅਸਲੀਅਤ ਆ ਸੈਣੀ ਸਾਹਿਬ ਜਿੱਥੋਂ ਗੱਲ ਸ਼ੁਰੂ ਹੋਈ ਹੈ ਉਹ ਕਿਤੇ ਨਾ ਕਿਤੇ ਲੁਕੋ ਲਈ ਗਈ ਅੰਦਰ ਖਾਤੇ ਜੀ।
0: ਭਾਈ ਸਾਹਿਬ ਇਹ ਤਾਂ ਦੇਖੋ ਪ੍ਰਾਈਵੇਟ ਯੂਨੀਵਰਸਿਟੀਆਂ ਇੰਨੀਆਂ ਕਰੋਕ ਹੁੰਦੀਆਂ,
1: ਜੀ
0: ਇਹ ਬੱਚਾ ਜਿਹੜਾ ਸਟੂਡੈਂਟ ਐਡਮਿਸ਼ਨ ਲੈਂਦਾ ਹੈਗਾ ਹੈ ਤਾਂ ਸਟੂਡੈਂਟ ਕੋਲ ਐਫੀਡੈਵਿਟ ਲੈਂਦੇ ਹੈਗੇ ਆ
1: ਜੀ ਜੀ
0: ਕਿ
1: ਜੀ
0: ਤੈਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ ਹੈ ਕਿਤੇ ਵੀ ਇਲੀਗਲ ਐਕਟੀਵਿਟੀ ਦੇ ਵਿੱਚ
1: ਜੀ
0: ਜਾਂ ਕਿਤੇ ਵੀ ਯੂਨੀਅਨ ਦੇ ਵਿੱਚ ਪਾਰਟਿਸਿਪੇਟ ਕੀਤਾ
1: ਜੀ
0: ਤੇ ਤੈਨੂੰ ਜਿਹੜਾ ਅਸੀਂ ਜੋ ਬਿਨਾਂ ਕਾਰਨ ਦੱਸੇ ਜਿਹੜਾ ਆ ਵੀ ਇਥੋਂ ਕਾਲਜ ਚੋਂ ਕੱਢ ਸਕਦੇ ਆ ਯੂਨੀਵਰਸਿਟੀ ਚੋਂ ਕੱਢ
1: ਨਾਲੇ
0: ਸਕਦੇ
1: ਦੇਖੋ
0: ਆ।
1: ਸੈਣੀ ਸਾਹਿਬ
0: ਇਸੇ ਤਰੀਕੇ ਨਾਲ ਮਾਂ ਬਾਪ ਕੋਲ
1: ਸੀਸੀਟੀਵੀ ਦੇਖੋ ਕਿੱਡੇ ਵੱਡੇ ਇੱਕ ਉਹਦੇ ਵਿੱਚ ਇਹ ਨੀ ਕਿ ਥੋੜੇ ਬੱਚੇ ਰਹਿੰਦੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਦਰ ਬੱਚੇ ਰਹਿੰਦੇ ਆ, ਸਾਰਾ ਕੁਝ ਹੈ, ਸਿਕਿਉਰਿਟੀ ਹੈ, ਕੈਮਰੇ ਲੱਗੇ ਹੋਣਗੇ, ਸੀਸੀਟੀਵੀ, ਕੋਈ ਵੀ ਖਬਰ ਦੇ ਵਿੱਚ ਜਾਂ ਕੋਈ ਟਿੱਪਣੀ ਨਹੀਂ ਆਈ ਕਿ ਸੀਸੀਟੀਵੀਆਂ ਦੀ ਜਿਹੜੀ ਹੈ ਕੈਮਰਿਆਂ ਦੀ ਖੰਗੋਲ ਕੀਤੀ ਜਾ ਰਹੀ ਹੈ ਜਾਂ ਦੇਖ ਪਰਖ ਕਰ ਰਹੇ ਆ ਉਹਨਾਂ ਦੇ ਵਿੱਚ ਕੀ ਦਿਖਾਈ ਦਿੰਦਾ ਖਬਰ ਦੇ ਵਿੱਚ ਜਾਂ ਮੀਡੀਆ ਦੇ ਵਿੱਚ, ਕਦੇ ਹੁਣ ਤੱਕ ਗੱਲ ਆਈ ਹੈ ਇਹ ਜੀ?
0: ਸਰ ਭੰਨ ਦਿੱਤੇ ਉਹ ਕੈਮਰੇ ਸਾਰੇ,
1: ਜੀ
0: ਉਹ ਜਿਹੜਾ ਹੈਗਾ ਅੰਦਰ ਸਰ ਤੁਸੀਂ ਜਿੱਦਾਂ ਭੂਤ ਨੱਚੇ ਹੁੰਦੇ ਏਦਾਂ ਹੋਇਆ ਉੱਥੇ।
1: ਜੀ ਹਾਂ ਜੀ ਬਿਲਕੁਲ
0: ਸਰ, ਜਿਹੜੇ ਸਟੂਡੈਂਟਸ ਹੁੰਦੇ ਆ ਨਾ ਜੀ ਉਹ ਜਿੱਦਾਂ ਦਾ ਮਰਜ਼ੀ ਹੋਵੇ ਵੀ ਉਹ ਲੜਕੀਆਂ ਦੇ ਹੋਸਟਲ ਵੱਲ ਨੂੰ ਨਹੀਂ ਜਾਂਦੇ ਹੈਗੇ, ਇਹ ਲੜਕੀਆਂ ਦੇ ਹੋਸਟਲ ਵੱਲ ਨੂੰ ਜਿਹੜਾ ਹਜੂਮ ਆ ਇਹ ਗਿਆ, ਉੱਥੇ ਕਮਰੇ ਜਿਹੜੇ ਭੰਨ ਕੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਕੁੜੀਆਂ ਨੇ ਕਿਹਾ ਵੀ ਅਸੀਂ ਦਰਵਾਜ਼ੇ ਬੰਦ ਕਰਕੇ ਤੇ ਉਹਨਾਂ ਨੇ ਫੇਰ ਸਾਡੇ ਦਰਵਾਜੇ ਭੰਨਣੇ ਸ਼ੁਰੂ ਕੀਤੇ, ਅਸੀਂ ਨਾਲ ਬੈਡ ਲਾਏ ਜੀ, ਤੇ ਬੈਡ ਜਿਹੜੇ ਹੈਗੇ ਖਿੱਚ ਕੇ ਤੇ ਨਾਲ ਦਰਵਾਜਿਆਂ ਦੇ ਲਾਏ ਕਿਤੇ ਦਰਵਾਜਾ ਖੁੱਲ ਨਾ ਜਾਏ ਜੀ। ਇਸ ਤਰੀਕੇ ਨਾਲ ਉੱਥੇ ਦਾ ਹਾਲਾਤ ਬਣੇ ਜੀ, ਤੁਸੀਂ ਇਮੇਜਿਨ ਕਰੋ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਕਿੱਦਾਂ ਜਿਹੜਾ ਇਸ ਚੀਜ਼ ਦਾ ਰਹੂਗਾ ਜੀ ਖੌਫ
1: ਜੀ।
0: ਜੀ ਭਾਰਤ ਸਾਹਿਬ,
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਜਲੰਧਰ ਦੇ ਵਿੱਚ ਬੀਜੇਪੀ ਦੀ ਗੱਲ ਹੋਈ ਹੈ ਤੇ ਸ਼ਾਹ ਹੁਣੀ ਆ ਰਹੇ ਨੇ ਜੀ, ਅਮਿਤ ਸ਼ਾਹ ਹੁਣੀ।
0: ਹਾਂ ਜੀ ਕੱਲ ਨੂੰ ਆ ਰਹੇ ਜੀ ਅਮਿਤ ਸ਼ਾਹ ਹੁਣੇ ਆ ਰਹੇ ਹੈ ਜੀ। ਭਾਰਤ ਸਾਹਿਬ ਯਾਤਰਾ ਤੇ ਇਹਨਾਂ ਦੀ ਫਲਾਪ ਜਿਹੀ ਗਈ ਹੈਗੀ ਹੈ ਜੀ। ਮੈਂ ਬੜਾ ਡਰਦਾ ਸੀ, ਮੈਂ ਉਸ ਰੂਟ ਤੇ ਟਰੈਵਲ ਕਰ ਰਿਹਾ ਸੀ ਵੀ ਮੈਨੂੰ ਯਾਤਰਾ ਅੱਗੇ ਮਿਲ ਜਾਣੀ ਤੇ ਪਤਾ ਨੀ ਕਿੰਨੀ ਦੇਰ ਮੈਨੂੰ ਖੜਨਾ ਪੈਣਾ ਜੀ। ਉਹ ਮੈਂ ਜਦੋਂ ਆਇਆ ਤੇ ਦੇਖਿਆ ਤੇ ਇੱਕ ਜਗ੍ਹਾ ਮੈਨੂੰ ਗੱਡੀ ਸਾਈਡ ਤੇ ਕੀਤੀ ਤੇ ਇਹਨਾਂ ਦੀਆਂ ਤਿੰਨ ਗੱਡੀਆਂ ਨਿਕਲ ਗਈਆਂ, ਮੁੜ ਕੇ ਕੋਈ ਦੇਖਿਆ ਹੀ ਨੀ। ਉਹ ਬਾਵਾ ਜਿਹਾ ਰੰਗ ਦੀਆਂ ਹੈਗੀਆਂ ਸੀ ਜੀ, ਇਹਨਾਂ ਨੇ ਜਿੱਦਾਂ ਭਗਵਾਨ ਕਰਨ ਕੀਤਾ ਆ ਉਹ ਤਿੰਨ ਗੱਡੀਆਂ ਦੇ ਉੱਤੇ ਜੀ ਤੇ ਹੈ ਨੀ ਸਰ
1: ਜੀ ਬਿਲਕੁਲ ਹੈ ਜੀ,
0: ਕੋਈ ਰਿਸਪੋਂਸ ਮਿਲਿਆ ਨੀ ਜੀ ਇਹਨਾਂ ਨੂੰ
1: ਜੀ।
0: ਜੀ ਸਰ
1: ਥੈਂਕ ਯੂ ਸੈਣੀ
0: ਸਾਹਿਬ, ਠੀਕ ਹੈ ਭਾਰਤ ਸਾਹਿਬ ਦਿਓ ਇਜਾਜ਼ਤ ਜੀ, ਸਮਾਂ, ਥੈਂਕ ਯੂ ਜੀ, ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਮਾਮਾ ਜੀ ਹੈਗੇ ਜੀ?
1: ਹਾਂਜੀ ਹਾਂਜੀ ਸੁਣੇ ਆਏ ਹੋਣੇ ਉਡੀਕ ਦੇ ਵਿੱਚ ਨੇ,
0: ਤੇ ਫੇਰ ਬਸ ਫੇਰ ਲਾ ਦਿਓ ਛੇਤੀ ਜੀ, ਕੱਲ ਵੀ ਮੈਂ ਨਾ ਸਵੇਰੇ ਉੱਠ ਕੇ ਸੁਣਨਾ ਪਿਆ ਮੈਨੂੰ,
1: ਨਾਲ ਹੀ ਸੁਣਾ ਦੇਣਾ ਜੀ,
0: ਨਾਲ ਹੀ ਜੋੜ ਦਿਓ ਜੀ, ਥੈਂਕ ਯੂ ਸ਼ੁਕਰੀਆ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਗੁਰੀ ਸਾਹਿਬ ਬਹੁਤ ਸਾਰੇ ਸੁਨੇਹੇ ਭੇਜ ਰਹੇ ਨੇ, ਬਾਈ ਜੀ ਕਾਲ ਕਰ ਲਿਆ ਕਰੋ, ਗੱਲਬਾਤ ਵੀ ਹੋ ਜਾਂਦੀ ਹੈ ਨਾਲ ਨਾਲ, ਤੇ ਮੈਨੂੰ ਥੋੜਾ ਜਿਹਾ ਕਈ ਵਾਰੀ ਔਖਾ ਹੋ ਜਾਂਦਾ ਹੈ ਕਿਉਂਕਿ ਸੁਨੇਹੇ ਨਾਲ ਨਾਲ ਲੈਣ ਦੀ, ਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਆਪਣੀ ਗੱਲ ਵੀ ਕਹਿ ਸਕਦੇ ਹੋ, ਇਸ ਲਈ ਆਪਾਂ ਫੋਨ ਲਾਈਨਾਂ ਖੋਲੀਆਂ ਹੁੰਦੀਆਂ ਨੇ, ਤੇ ਕਾਲ ਕਰਕੇ ਆਪਣੇ ਜਜ਼ਬਾਤ ਆਪਣੀ ਜ਼ੁਬਾਨੀ ਵੀ ਜਿਹੜੇ ਨੇ ਉਹਨਾਂ ਦੀ ਵੀ ਸਾਂਝ ਪਾ ਸਕਦੇ ਹੋ। ਤੇ ਲੋ ਦੋਸਤੋ, ਕੁਝ ਵਿਦੇਸ਼ੀ ਖਬਰਾਂ ਨੇ ਤਦ ਤੱਕ ਜਿੰਨਾ ਚਿਰ ਕਾਲ ਆਉਂਦੀ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਸੁਣਦੇ ਹਾਂ ਤੇ ਹੋਰ ਜ਼ਿੰਦਗੀ ਦੇ ਤਜਰਬਿਆਂ ਤੋਂ ਜਿਹੜੀਆਂ ਲਿਖਤਾਂ ਨੇ ਉਹ ਕੀ ਸਾਨੂੰ ਸਿਖਾਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358 4497-1962 ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਬਾਈ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ ਜੀ ਉਹਨਾਂ ਦਾ, ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸੇ ਤਰ੍ਹਾਂ ਅੱਗੇ ਵੱਧਦੇ ਹਾਂ ਜੀ, ਤੇ US ਦੇ ਵਿੱਚ ਚੱਲਦੇ ਹਾਂ, ਥੋੜੀ ਜਿਹੀ ਇੰਪੋਰਟ ਡਿਊਟੀ ਦੇ ਵਿੱਚ ਥੋੜੀ ਜਿਹੀ ਨਰਮੀ ਜਿਹੜੀ ਹੈ ਟਰੰਪ ਦੇ ਬਿਹੇਵ ਦੇ ਵਿੱਚ ਆਉਣ ਲੱਗੀ ਹੈ। ਅਮਰੀਕਾ ਵੱਲੋਂ ਭਾਰਤ ਨੂੰ ਵੱਡੀ ਰਾਹਤ ਦਿੱਤੀ ਹੈ, ਵਿਸ਼ੇਸ਼ ਦਵਾਈਆਂ ਦੇ ਉੱਤੇ 100% ਆਯਾਤ ਡਿਊਟੀ ਖਤਮ ਕਰਤੀ ਹੈ, ਕਿਉਂਕਿ ਭਾਈ ਜ਼ਰੂਰਤ ਹੈ ਉੱਥੋਂ, ਹੁਣ ਹੋਰ ਕਿੱਥੋਂ ਲਿਆਉਣੀਆਂ ਨੇ। ਅਮਰੀਕਾ ਨੇ ਐਲਾਨ ਕੀਤਾ ਕਿ ਭਾਰਤ ਦੇ ਸਮੇਤ 19 ਹੋਰ ਭਾਈਵਾਲ ਖੇਤਰਾਂ ਤੋਂ ਮੰਗਵਾਈਆਂ ਜਾਣ ਵਾਲੀਆਂ ਖਾਸ ਸਪੈਸ਼ਲਿਟੀ ਦਵਾਈਆਂ ਤੇ ਉਹਨਾਂ ਦੀ ਸਮੱਗਰੀ ਜਿਹੜੀ ਹੈ, ਕੰਪੋਨੈਂਟਸ ਜਿਹੜੇ ਨੇ, ਉੱਤੇ ਕੋਈ ਆਯਾਤ ਡਿਊਟੀ ਨਹੀਂ ਲੱਗੇਗੀ। ਇਹ ਫੈਸਲਾ ਅਜਿਹੇ ਸਮੇਂ ਦੇ ਵਿੱਚ ਲਿਆ ਗਿਆ ਜਦੋਂ ਅਮਰੀਕਾ ਕੁਝ ਖਾਸ ਪੈਂਟੈਂਟ ਜਿਹੜੀਆਂ ਨੇ ਫਾਰਮਾਸਿਊਟੀਕਲ ਉਤਪਾਦਾਂ ਦੇ ਉੱਤੇ ਪੂਰੇ 100% ਟੈਰਫ ਦੇ ਵੱਲ ਵਧ ਰਿਹਾ। ਅਮਰੀਕੀ ਵਣਜ ਵਿਭਾਗ ਦੇ ਵੱਲੋਂ ਫੈਡਰਲ ਰਜਿਸਟਰ ਦੇ ਵਿੱਚ ਇੱਕ ਅਧਿਕਾਰਤ ਸੂਚੀ ਜਾਰੀ ਕੀਤੀ ਹੈ, ਤੇ ਜਿਸ ਦੇ ਵਿੱਚ ਉਹਨਾਂ ਦੇਸ਼ਾਂ ਤੇ ਖੇਤਰਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਯੋਗ ਫਾਰਮਾਸਿਊਟੀਕਲ ਉਤਪਾਦਾਂ ਨੂੰ ਜ਼ੀਰੋ ਟੈਰਫ ਜਿਹੜਾ ਬਿਨਾਂ ਕਿਸੇ ਟੈਕਸ ਦੀ ਛੋਟ ਮਿਲੇਗੀ। ਇਹ ਜ਼ੀਰੋ ਟੈਰਿਫ ਨੀਤੀ ਹਰ ਦਵਾਈ ਦੇ ਉੱਤੇ ਲਾਗੂ ਨਹੀਂ ਹੁੰਦੀ ਹੈ, ਸਿਰਫ ਕੁਝ ਹੀ ਜਿਹੜੇ ਖਾਸ ਸਪੈਸ਼ਲਿਟੀ ਫਾਰਮਾਸਿਊਟੀਕਲ ਉਤਪਾਦਾਂ ਤੱਕ ਹੀ ਸੀਮਤ ਹੈ। ਇਨ੍ਹਾਂ ਦੇ ਵਿੱਚ ਦੁਰਲੱਭ ਬਿਮਾਰੀਆਂ ਦੇ ਇਲਾਜ ਦੇ ਲਈ ਦਵਾਈਆਂ, ਪਰਮਾਣੂ ਦਵਾਈਆਂ, ਨਿਊਕਲੀਅਰ ਜੜੀ ਮੈਡੀਸਨਜ਼ ਹੈ ਜਾਂ ਪਲਾਜ਼ਮਾ ਤੋਂ ਤਿਆਰ ਥੈਰਾਪੀਆਂ ਤੇ ਬੱਚਾ ਪੈਦਾ ਕਰਨ ਦੀ ਸਮਰੱਥਾ ਫਰਟੀਲਿਟੀ ਜਿਹੜੀ ਹੈ ਨਾਲ ਜੁੜੀਆਂ ਦਵਾਈਆਂ ਸ਼ਾਮਲ ਨੇ। ਇਸ ਛੋਟ ਦੇ ਵਿੱਚ ਸੈੱਲ ਅਤੇ ਜੀਨ ਥੈਰਾਪੀਆਂ, ਐਂਟੀਬਾਡੀ ਡਰੱਗ, ਕੰਜੂ ਗੇਟਸ ਜਿਹੜੇ ਨੇ ADCS ਤੇ ਰਸਾਇਣਿਕ ਜਿਹੜੇ ਨੇ ਜੈਵਿਕ, ਰੇਡੀਓਲੋਜੀਕਲ ਤੇ ਪਰਮਾਣੂ ਖਤਰਿਆਂ ਦੇ ਨਾਲ ਨਜਿੱਠਣ ਦੇ ਲਈ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਵੀ ਸ਼ਾਮਲ ਨੇ ਤੇ ਪਸ਼ੂਆਂ ਦੀਆਂ ਕੁਝ ਦਵਾਈਆਂ ਨੂੰ ਵੀ ਇਸ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਦੱਸਿਆ ਜਾ ਰਿਹਾ। ਪਾਕਿਸਤਾਨ ਦੇ ਵੱਲੋਂ ਹਵਾਈ ਖੇਤਰ ਬੰਦ ਰੱਖਣ ਦੇ ਕਾਰਨ ਚੀਨ ਦੇ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਦੇ ਵਿੱਚ ਹੈ ਭਾਰਤ, ਕਿਉਂਕਿ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਜਿਹੜਾ ਕਮਾਈ ਕਰ ਰਿਹਾ ਜੀ ਆਪਣਾ ਕਹਿ ਸਕਦੇ ਹਾਂ ਪਾਕਿਸਤਾਨ ਜਿਹੜਾ ਵੱਡੇ ਪੱਧਰ ਦੇ ਉੱਤੇ ਕਮਾਈ ਕਰ ਰਿਹਾ ਜੋ ਹੋਰ ਜਿਹੜੀਆਂ ਫਲਾਈਟਾਂ ਤੋਂ ਲੈ ਰਿਹਾ ਭਾਰਤ ਦੀਆਂ ਜਿਹੜੀ ਏਅਰ ਜਿਹੜਾ ਸਪੇਸ ਆ ਉਹ ਬੰਦ ਕੀਤਾ ਹੋਇਆ ਤੇ ਇਹਦੇ ਵਿੱਚ ਪਾਕਿਸਤਾਨ ਦੇ ਵੱਲੋਂ ਹਵਾਈ ਖੇਤਰ ਬੰਦ ਰੱਖਣ ਕਾਰਨ ਚੀਨ ਦੇ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਦੇ ਵਿੱਚ ਹੈ ਜੀ ਆਪਣਾ ਭਾਰਤ ਤੇ ਸ਼ਿਨ ਜਿਆਂਗ ਦੇ ਹਵਾਈ ਖੇਤਰ ਦੀ ਵਰਤੋਂ ਦੇ ਲਈ ਚੀਨ ਦੇ ਨਾਲ ਗੱਲਬਾਤ ਦੀ ਸੰਭਾਵਨਾ ਜਿਹੜੀ ਹੈ ਜਾਰੀ ਹੈ। ਭਾਰਤ ਆਪਣੀਆਂ ਹਵਾਈ ਕੰਪਨੀਆਂ ਜਿਹੜੀਆਂ ਨੇ ਉਹਦੇ ਲਈ ਚੀਨ ਦੇ ਸ਼ਿਨ ਜਿਆਂਗ ਹਵਾਈ ਖੇਤਰ ਰਾਹੀਂ ਬਦਲਵੇਂ ਹਵਾਈ ਰੂਟ ਦੀ ਸਹੂਲਤ ਹਾਸਲ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਕਰ ਰਿਹਾ। ਇਸ ਕਦਮ ਦੇ ਨਾਲ ਯੂਰਪ ਤੇ ਉੱਤਰੀ ਅਮਰੀਕਾ ਜਾਣ ਵਾਲੀਆਂ ਉਡਾਨਾਂ ਦਾ ਸਫ਼ਰ ਕਾਫ਼ੀ ਛੋਟਾ ਹੋ ਸਕਦਾ ਹੈ। ਇਸ ਦੇ ਨਾਲ ਪਾਕਿਸਤਾਨ ਦੇ ਵੱਲੋਂ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਲਗਾਤਾਰ ਬੰਦ ਰੱਖਣ ਦੇ ਕਾਰਨ ਪੈਣ ਵਾਲਾ ਵਾਧੂ ਜਿਹੜਾ ਵਿੱਤੀ ਬੋਝ ਹੈ ਉਹਦੀ ਘਾਟ ਜਿਹੜੀ ਹੈ ਘੱਟ ਸਕਦਾ ਹੈ। ਬਦਲਵੇਂ ਹਵਾਈ ਰੂਟਾਂ ਦੀ ਵਰਤੋਂ ਦਾ ਮੁੱਦਾ ਭਾਰਤ ਅਤੇ ਚੀਨ ਦੇ ਦਰਮਿਆਨ ਵਿਆਪਕ ਪੱਧਰ ਦੇ ਉੱਤੇ ਚੱਲ ਰਹੀ ਗੱਲਬਾਤ ਦਾ ਹਿੱਸਾ ਰਿਹਾ। ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਤੇ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਖੇਤਰ ਨੂੰ ਸਹਿਯੋਗ ਦੇਣ ਦੇ ਲਈ ਨਵੇਂ ਰਸਤੇ ਜਿਹੜੇ ਲੱਭ ਰਹੀ ਹੈ। ਇਸ ਤਰ੍ਹਾਂ ਦੀ ਜਿਹੜੀ ਕਿਸੇ ਵੀ ਵਿਵਸਥਾ ਦੇ ਲਈ ਚੀਨੀ ਅਧਿਕਾਰੀਆਂ ਦੀ ਮਨਜ਼ੂਰੀ ਲਾਜ਼ਮੀ ਹੋਏਗੀ ਤੇ ਕਿਉਂਕਿ ਸ਼ਿਨ ਜਿਆਂਗ ਦੇ ਹਵਾਈ ਖੇਤਰ ਦੇ ਕੁਝ ਹਿੱਸੇ ਅਜੇ ਵੀ ਫੌਜ ਦੇ ਕੰਟਰੋਲ ਦੇ ਹੇਠ ਨੇ। ਪਿਛਲੇ ਸਾਲ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਮੁੜ ਨਹੀਂ ਖੋਲਿਆ ਤੇ ਇਸ ਦੇ ਕਾਰਨ ਭਾਰਤੀ ਹਵਾਈ ਕੰਪਨੀਆਂ ਖਾਸ ਕਰਕੇ ਏਅਰ ਇੰਡੀਆ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਨੇ। ਯੂਰਪ, ਅਮਰੀਕਾ ਤੇ ਕੈਨੇਡਾ ਜਾਣ ਵਾਲੀਆਂ ਉਡਾਨਾਂ ਨੂੰ ਹੁਣ ਅਰਬ ਸਾਗਰ ਤੇ ਮੱਧ ਏਸ਼ੀਆ ਦੇ ਉੱਪਰੋਂ ਜਿਹੜਾ ਲੰਬੇ ਰੂਟ ਲੈਣੇ ਪੈ ਰਹੇ ਨੇ। ਇਸ ਕਾਰਨ ਜਹਾਜ਼ਾਂ ਦੇ ਵਿੱਚ ਵਧੇਰੇ ਤੇਲ, ਜਿਹੜਾ ਖਰਚ ਜਿਹੜਾ ਹੁੰਦਾ ਹੈ ਤੇ ਚਾਲਕ ਦਲ ਦਾ ਖਰਚਾ ਵੱਧਦਾ ਹੈ ਤੇ ਯਾਤਰਾ ਦਾ ਸਮਾਂ ਵੀ ਲੰਬਾ ਹੋ ਜਾਂਦਾ ਹੈ। ਹਵਾਬਾਜ਼ੀ ਖੇਤਰ ਦੇ ਅਨੁਮਾਨਾਂ ਅਨੁਸਾਰ ਇਸ ਵਾਧੂ ਸੰਚਾਲਨ ਬੋਝ ਦੇ ਕਾਰਨ ਹਰ ਸਾਲ ਸੈਂਕੜੇ ਮਿਲੀਅਨ ਡਾਲਰ ਦਾ ਵਾਧੂ ਖਰਚਾ ਪੈਦਾ ਜਿਹੜਾ ਹੋ ਰਿਹਾ ਪੈ ਰਿਹਾ ਤੇ ਏਅਰ ਇੰਡੀਆ ਨੇ ਸਰਕਾਰ ਨੂੰ ਰਸਤਾ ਬਦਲਣ ਦੇ ਲਈ ਚੀਨ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਰਸਮੀ ਅਪੀਲ ਜਿਹੜੀ ਹੈ ਕੀਤੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਬਾਜਮਾਨ ਮੱਚੇ ਸੋਤੇ ਤੇ ਹੈਗਾ ਉਹ ਵੀ ਜਿੰਦੇ ਵਾਸਤੇ ਰਹਿਣ
1: ਜੀਆਂ ਨੂੰ
3: ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਜਿਆਂ ਤੇ ਦੁਆਵਾਂ ਤੇ ਬਹੁਤ ਵਧੀਆ ਸੁਣੀ ਗੱਲਬਾਤ।
1: ਥੈਂਕ ਯੂ ਜੀ,
3: ਬੜਾ ਕੁਛ ਜਿਹੜਾ ਹੈਗਾ ਦੇਖੋ ਡੇਲੀ ਜੀ ਇਹ ਤੱਕ ਰੁਟੀਨ ਬਣ ਗਿਆ ਜਿਹੜਾ ਹੈਗਾ ਬਹੁਤ ਕੁਛ ਸਿੱਖਣ ਨੂੰ ਮਿਲਦਾ ਵਾ।
1: ਸ਼ੁਕਰੀਆ,
3: ਸਹੀ ਗੱਲ ਹੈ, ਹਕੀਕਤ ਆ ਨਾ। ਮੈਂ ਪਹਿਲਾਂ ਨਾ ਇੰਨਾ ਕਿੰਨੇ ਨਾ ਜਿਵੇਂ ਜਿਵੇਂ ਇੰਟਰਸਟ ਜਾਗਦਾ ਜਾਂਦਾ
1: ਜੀ,
3: ਬਹੁਤ ਵਧੀਆ ਜੀ ਸੋਹਣੀ ਗੱਲਬਾਤ ਹੁੰਦੀ ਆ, ਦਮਦਾਰ ਬੜਾ ਕੁਛ, ਅਸੀਂ ਮੈਂ ਤਾਂ ਸਿੱਖ ਰਿਹਾ
1: ਜੀ,
3: ਵਾਕਈ ਬੜਾ ਕੁਛ ਸਿੱਖਣ ਨੂੰ ਮਿਲਦਾ ਹੈਗਾ।
1: ਬਿਲਕੁਲ,
3: ਹਮੇਸ਼ਾ ਕਹਿੰਦੇ ਨਾ ਜਦੋਂ ਆਪਾਂ ਇੱਕ ਕਹਿੰਦੇ ਖਾਲੀ ਖਾਲੀ ਖਾਲੀ ਹੋ ਕੇ ਆਪਣੇ ਆਪ ਨੂੰ ਸਮਝੋ ਮੈਂ ਖਾਲੀ ਹਾਂ
1: ਜੀ,
3: ਬੰਦਾ ਕਿਹੜਾ ਬੜਾ ਕੁਛ ਸਿੱਖ ਜਾਂਦਾ ਹੈ।
1: ਬਿਲਕੁਲ ਹੈ ਜੀ,
3: ਬਾਕੀ ਜਿਹੜਾ ਹੈਗਾ ਸੋਹਣੀ ਗੱਲਬਾਤ ਆ। ਬਾਕੀ ਹਾਲਾਤ ਵਾਕਈ ਜਿਹੜੇ ਹੈਗੇ ਅਗਲਾ ਜਿਸ ਤਰ੍ਹਾਂ ਦੇ ਬਣੇ ਪਏ ਹੈਗੇ ਆ ਤੇ ਇਹ ਗੱਲਾਂ ਪਹਿਲਾਂ ਵੀ ਹੋਈਆਂ, ਵਾਕਈ ਜਿਹੜਾ ਹੈਗਾ ਵਕਤ ਦੀ ਆਵਾਜ਼ ਹੈਗੀ ਆ ਤੇ ਲਾਜ਼ਮ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਸ਼ਖਸ ਜਿਹੜਾ ਹੈਗਾ ਲਾਜ਼ਮੰਦ ਹੋਣਾ ਚਾਹੀਦਾ ਹੈਗਾ
1: ਜੀ,
3: ਜਿਹੜਾ ਮਤਲਬ ਜਿਹੜਾ ਹੈਗਾ ਇੱਕ ਸੋਹਣੀ ਸੋਚ ਲੈ ਕੇ ਅੱਗੇ ਚੱਲੇ, ਜਿਹੜਾ ਹੈਗਾ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੇ, ਸੁੱਖ ਦਾ ਸਾਹ ਆਵੇ
1: ਹਨਾ ਜੀ। ਬਿਲਕੁਲ,
3: ਤੇ ਚਲੋ ਦੇਖਦੇ ਆ, ਸਾਡੀਆਂ ਦੁਆਵਾਂ ਹੈਗੀਆਂ ਜ਼ਰੂਰ ਇਸ ਤਰ੍ਹਾਂ ਹੋਣਾ ਚਾਹੀਦਾ ਹੈਗਾ
1: ਜੀ,
3: ਕਹਿੰਦੇ ਨਾ ਵਕਤ ਦੇ ਨਾਲ ਸਾਰੇ ਕੰਮ। ਤੇ ਮੈਂ ਇੱਕ ਗਜ਼ਲ ਲੈ ਕੇ ਆਇਆ ਆਪਣਾ,
1: ਜਰੂਰ ਜਰੂਰ ਆਉਣ ਦਿਓ ਜੀ, ਆਉਣ ਦਿਓ ਆਉਣ ਦਿਓ,
3: ਤੁਹਾਨੂੰ ਸੁਣਾ
1: ਦਿਓ, ਸੁਣਾ ਦਿਓ ਜੀ
3: ਜੀ ਜਿੰਦੀ ਦੇ ਵਿੱਚ
1: ਜੀ।
4: ਜਾਨੀ ਵਾਲੀ ਮੇਰੀ ਹਰੀ ਸੂਮੀ ਸ਼ਾਮਿਲ ਸੈਨਾ ਜਾਨੀ।

खुशबू अपनी हर नई रुत में मुझे भेजना, खुशबू अपनी

ਵਾਹ ਜੀ ਵਾਹ ਜੀ ਵਾਹ, ਕਿਆ ਬਾਤ ਹੈ ਮੁਹੰਮਦ ਜੀ, ਬਹੁਤ ਖੂਬਸੂਰਤ ਜੀ, ਥੈਂਕ ਯੂ, ਧੰਨਵਾਦ ਜੁੜਨ ਦੇ ਲਈ ਨਾਲ ਫਿਰ ਤੋਂ ਜੀ, ਤੇ ਸੈਣੀ ਸਾਹਿਬ ਜੀ ਕਹਿੰਦੇ ਆ ਜਾਓ ਜੀ, ਆ ਜਾਓ ਜੀ, ਆਵਾਜ਼ਾਂ ਮਾਰ ਰਹੇ ਸੀ ਜੀ, ਮੁਹੰਮਦ ਜੀ ਦੀ ਸ਼ੁਰੂ ਦੇ ਵਿਚ ਥੋੜੀ ਜਿਹੀ ਆਵਾਜ਼ ਘੱਟ ਆਈ ਹੈ ਤੇ ਵਿਚ ਬੰਦ ਵੀ ਹੋਈ ਹੈ, ਤੇ ਗੁਰੂ ਜੀ ਨੇ ਤੇ ਆਪਣੇ ਰਾਜਨ ਸੈਣੀ ਸਾਹਿਬ ਨੇ ਕੀਤਾ ਸੀਗਾ ਜੀ ਸੁਚੇਤ, ਤੇ ਹੁਣ ਜਿਹੜੀ ਆ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ, ਤੇ ਉਹਨਾਂ ਦੀ ਆਵਾਜ਼ ਵੀ ਜਿਹੜੀ ਪਹੁੰਚ ਗਈ ਸੀ ਸਹੀ ਸਲਾਮਤ। ਤੇ ਦੋਸਤੋ ਆਖਰ ਦੇ ਵਿੱਚ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੱਲ ਕਰਦੇ ਆ, ਜਿਵੇਂ ਮੁਹੰਮਦ ਜੀ ਨੇ ਵੀ ਕਿਹਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਤੇ ਸਿੱਖਣ ਨੂੰ ਜਿਹੜਾ ਗਲਤੀਆਂ ਨਾ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਿੱਖਾਂਗੇ ਕਿਵੇਂ, ਇਹ ਵੀ ਸਵਾਲ ਖੜਾ ਹੁੰਦਾ ਹੈ। ਪਰ ਬਾਰ ਬਾਰ ਗਲਤੀ ਕਰਨਾ, ਇੱਕੋ ਚੀਜ਼ ਦੁਹਰਾਉਣਾ, ਉਹ ਵੀ ਫਿਰ ਕਿਤੇ ਨਾ ਕਿਤੇ ਗਲਤ ਚੀਜ਼ ਹੈ। ਪਰ ਗਲਤੀਆਂ ਤੋਂ ਜਿਹੜਾ ਸਿੱਖਣ ਦੀ ਕਲਾ ਹੈ, ਉਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਸੁਖਵੰਤ ਸਿੰਘ ਜੀ ਲਿਖਦੇ ਆ, ਗਲਤੀਆਂ ਤੋਂ ਸਿੱਖਣ ਦੀ ਕਲਾ ਕਿਵੇਂ ਸਿੱਖਿਆ ਜਾ ਸਕਦਾ ਹੈ, ਕਿਉਂਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ। ਪਰ ਇਹ ਨਹੀਂ ਗੱਲ ਕਿ ਹਰ ਵੇਲੇ ਆਪਾਂ ਗਲਤੀ ਕਰੀ ਜਾਈਏ, ਜੇ ਇੱਕ ਵਾਰੀ ਕਿਸੇ ਚੀਜ਼ ਤੋਂ ਵਰਜਿਆ ਕਿਸੇ ਨੇ ਤੇ ਉਹ ਮਨ ਦੇ ਵਿੱਚ ਚੇਤਿਆਂ ਦੇ ਵਿੱਚ ਜ਼ਰੂਰ ਬਰਕਰਾਰ ਰਹਿਣੀ ਚਾਹੀਦੀ ਹੈ, ਉਹ ਗਲਤੀ ਨੂੰ ਦੁਬਾਰਾ ਦੁਹਰਾਉਣ ਤੋਂ ਪਹਿਲਾਂ ਉਹ ਯਾਦ ਆ ਜਾਂਦੀ ਹੈ। ਖਾਸ ਕਰ ਮੈਨੂੰ ਤਾਂ ਕਿਸੇ ਨੇ ਕੋਈ ਮੈਨੂੰ ਰੋਕਿਆ ਹੋਵੇ, ਟੋਕਿਆ ਹੋਵੇ, ਉਹ ਚੀਜ਼ ਜਿਹੜੀ ਮੇਰੇ ਤੋਂ ਗਲਤ ਹੋਈ ਹੈ, ਤਾਂ ਮੈਨੂੰ ਹਮੇਸ਼ਾ ਉਹ ਵਿਅਕਤੀ ਦਾ ਚਿਹਰਾ ਜਾਂ ਮਨ ਦੇ ਵਿੱਚ ਉਹ ਗੱਲਬਾਤ ਚੇਤੇ ਆ ਜਾਂਦੀ ਹੈ ਕਿ ਨਹੀਂ ਭਾਈ, ਇੱਥੋਂ ਪਹਿਲਾਂ ਵੀ ਕਿਸੇ ਨੇ ਵਰਜਿਆ ਸੀ, ਇਹ ਕੰਮ ਨਹੀਂ ਕਰਨਾ। ਮਨੁੱਖੀ ਜੀਵਨ ਜਿਹੜਾ ਸੰਪੂਰਨਤਾ ਦਾ ਪ੍ਰਤੀਕ ਨਹੀਂ ਹੈ, ਸਗੋਂ ਲਗਾਤਾਰ ਸਿੱਖਣ, ਡਿੱਗਣ ਤੇ ਮੁੜ ਸੰਭਲਣ ਦਾ ਜਿਹੜਾ ਇੱਕ ਲੰਮਾ ਸਫ਼ਰ ਹੈ। ਕੁਦਰਤ ਦਾ ਜਿਹੜਾ ਅਟਲ ਨਿਯਮ ਹੈ ਕਿ ਜਿਹੜਾ ਇਨਸਾਨ ਮੰਜ਼ਿਲ ਦੇ ਵੱਲ ਕਦਮ ਪੁੱਟੇਗਾ, ਉਹ ਰਸਤੇ ਦੇ ਵਿੱਚ ਪਏ ਪੱਥਰਾਂ ਦੇ ਨਾਲ ਠੋਕਰ ਵੀ ਖਾਵੇਗਾ, ਤੇ ਸੰਸਾਰ ਦੇ ਇਤਿਹਾਸ ਦੇ ਵਿੱਚ ਅਜਿਹਾ ਕੋਈ ਵੀ ਵਿਅਕਤੀ ਪੈਦਾ ਨਹੀਂ ਹੋਇਆ ਜਿਹਨੇ ਕਦੇ ਕੋਈ ਭੁੱਲ ਨਾ ਕੀਤੀ ਹੋਵੇ। ਗਲਤੀ ਹੋਣਾ ਇਸ ਗੱਲ ਦਾ ਵੀ ਸਬੂਤ ਹੈ ਕਿ ਇਨਸਾਨ ਜਿਹੜਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਅਸਲ ਮਸਲਾ ਜਿਹੜਾ ਗਲਤੀ ਹੋਣ ਦਾ ਨਹੀਂ, ਸਗੋਂ ਉਸ ਤੋਂ ਬਾਅਦ ਜਿਹੜਾ ਅਪਣਾਏ ਜਾਣ ਵਾਲੇ ਰਵੱਈਏ ਦਾ ਹੁੰਦਾ ਹੈ। ਜਿਹੜਾ ਵੀ ਵਿਅਕਤੀ ਆਪਣੀ ਰੋਜ਼ਾਨਾ ਦੀਆਂ ਛੋਟੀਆਂ ਵੱਡੀਆਂ ਉਕਾਈਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਜਾਂ ਉਹਨਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਜ਼ਿੰਦਗੀ ਭਰ ਇੱਕੋ ਜਿਹੜਾ ਦਾਇਰੇ ਦੇ ਵਿੱਚ ਘੁੰਮਦਾ ਰਹਿੰਦਾ ਹੈ, ਜਾਣੀ ਕਿ ਕੰਫਰਟੇਬਲ ਜ਼ੋਨ ਦੇ ਵਿੱਚ, ਜਿੱਦਾਂ ਬਹੁਤ ਸਾਰੇ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਲੋਕ ਵਸੇ ਨੇ, ਉਹਨਾਂ ਨੇ ਸਿਰਫ਼ ਤੇ ਸਿਰਫ਼ ਬਾਹਰਲੇ ਹੋਰ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਨਹੀਂ ਰੱਖਿਆ, ਸਿਰਫ ਆਪਣੀ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ, ਤੁਰੇ ਫਿਰਦੇ ਨੇ, ਜਾਂ ਉਹੀ ਚੀਜ਼ਾਂ ਬਾਰ ਬਾਰ ਦੁਹਰਾਈਆਂ ਜਾ ਰਹੀਆਂ ਨੇ, ਪਰ ਨਵਾਂ ਕੁਝ ਸਿੱਖਣ ਦਾ ਹੌਸਲਾ ਨਹੀਂ ਹੈ, ਜਾਂ ਉਹ ਕੰਫਰਟੇਬਲ ਜਿਹੜਾ ਜ਼ੋਨ ਹੈ ਉਹਨੂੰ ਤੋੜਨ ਦੀ ਜਿਹੜੀ ਹੈ ਹਿੰਮਤ ਨਹੀਂ ਹੈ, ਰਿਸਕ ਨਹੀਂ ਲੈ ਸਕਦੇ। ਇਸ ਦੇ ਉਲਟ ਜਿਹੜਾ ਇਨਸਾਨ ਆਪਣੀ ਹਰ ਭੁੱਲ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਉਸਦੇ ਵਿੱਚੋਂ ਕੋਈ ਨਾ ਕੋਈ ਸਬਕ ਜਿਹੜਾ ਗ੍ਰਹਿਣ ਕਰ ਲੈਂਦਾ ਹੈ, ਤਾਂ ਉਸਦਾ ਆਉਣ ਵਾਲਾ ਸਮਾਂ ਬੌਧਿਕ, ਸਮਾਜਿਕ ਤੇ ਮਾਨਸਿਕ ਪੱਖੋਂ ਜਿਹੜਾ ਬਹੁਤ ਖੁਸ਼ਹਾਲ ਤੇ ਕਾਮਯਾਬ ਹੋ ਸਕਦਾ ਹੈ। ਸਾਡੇ ਸਮਾਜ ਦੀ ਇੱਕ ਜਿਹੜੀ ਵੱਡੀ ਤਰਾਸਦੀ ਹੈ ਕਿ ਅਸੀਂ ਗਲਤੀ ਮੰਨਣ ਨੂੰ ਆਪਣੀ ਹੇਠੀ ਜਾਂ ਕਮਜ਼ੋਰੀ ਸਮਝ ਲੈਂਦੇ ਹਾਂ, ਭਾਈ ਮੈਂ ਨਹੀਂ ਮੰਨਦਾ, ਭਾਈ ਸੋਰੀ ਤਾਂ ਮਨਵਾਵਾਂਗੇ, ਅਸੀਂ ਮੰਨਦੇ ਥੋੜੀ ਹਾਂ ਗਲਤੀ ਆਪਣੀ। ਸੋਰੀ ਸ਼ਬਦ ਤਾਂ ਕਈ ਵਾਰੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੇ ਪੰਜਾਬੀਆਂ ਦੇ ਡਿਕਸ਼ਨਰੀ ਦੇ ਵਿੱਚ ਹੈ ਹੀ ਨਹੀਂ, ਜੇ ਹੈਗਾ ਹੈ ਕਿਸੇ ਨਾ ਕਿਸੇ ਤਾਂ ਉਸ ਚੀਜ਼ ਨੂੰ ਦਿਲੋਂ, ਮਨੋ ਜਾਂ ਆਪਣੀ ਰੂਹ ਦੇ ਅੰਦਰੋਂ ਜਿਹੜਾ ਉਸਨੂੰ ਫੀਲ ਨਹੀਂ ਕਰਦੇ, ਇੱਕ ਬਸ ਸੋਰੀ ਸ਼ਬਦ ਬਾਰ ਬਾਰ ਦੁਹਰਾਉਂਦੇ ਹਾਂ, ਪਰ ਉਹਦਾ ਮਤਲਬ ਅਸੀਂ ਸਮਝੇ ਨਹੀਂ ਕਿ ਅਸਲ ਜਿਹੜੀ ਹੈ ਮਾਨਸਿਕਤਾ ਦੀ ਸਾਡੇ ਅੰਦਰੋਂ ਜਿਹੜੀ ਹੈ ਉਹ ਫੀਲ ਹੋਣੀ ਆ ਚੀਜ਼, ਉਹ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਉਣਾ ਹੈ, ਤਾਂ ਉਦੋਂ ਸੋਰੀ ਮੰਗੀ ਜਾਂਦੀ ਹੈ ਕਿ ਸਿਰਫ ਇਹ ਚਾਰ ਅੱਖਰ ਨਹੀਂ ਗਏ ਕਿ ਸੋਰੀ ਕਹਿ ਦਿਓ ਤੇ ਮਾਮਲਾ ਠੱਪ ਹੋ ਗਿਆ। ਜਦੋਂ ਵੀ ਸਾਡੇ ਕੋਲੋਂ ਕੋਈ ਕੰਮ ਵਿਗੜਦਾ ਹੈ ਤਾਂ ਸਾਡਾ ਮਨ ਸੁਭਾਵਕ ਹੀ ਬਹਾਨੇ ਘੜਨ ਲੱਗ ਪੈਂਦਾ ਹੈ, ਜਾਂ ਉਸਦਾ ਦੋਸ਼ ਜਿਹੜਾ ਹੈ ਹਾਲਾਤ ਤੇ ਦੂਜੇ ਲੋਕਾਂ ਸਿਰ ਮੜਨ ਦੀ ਕੋਸ਼ਿਸ਼ ਕਰਦਾ ਹੈ। ਇਹ ਹੰਕਾਰ ਤੇ ਝੂਠੀ ਅਣਖ ਇਨਸਾਨ ਦੇ ਸਿੱਖਣ ਦੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੰਦੀ ਹੈ। ਉਹ ਚਾਹੇ ਅੱਜ ਸਾਡੇ ਸਮਾਜ ਦੇ ਵਿੱਚ ਉਹ ਖ਼ਬਰਾਂ ਆਪਾਂ ਸਾਂਝੀਆਂ ਕੀਤੀਆਂ ਨੇ ਜਾਂ ਜੋ ਵੀ ਸਮਾਜ ਦੇ ਪੱਖ ਤੋਂ ਲੈ ਲਈਏ, ਇੱਕ ਦੂਸਰੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਦੂਸ਼ਣਬਾਜ਼ੀ, ਉਹ ਸਿਆਸੀ ਹੈ, ਚਾਹੇ ਧਰਮ ਦੇ ਵਿੱਚ ਹੈ, ਚਾਹੇ ਪਰਿਵਾਰਾਂ ਦੇ ਵਿੱਚ ਹੈ, ਚਾਹੇ ਉਹ ਰਿਸ਼ਤੇਦਾਰਾਂ ਦੇ ਵਿੱਚ ਹੈ, ਅਗਲੇ ਨੂੰ ਇੰਨਾ ਕੁ ਬਦਨਾਮ ਕਰ ਦਿਓ। ਸਭ ਤੋਂ ਪਹਿਲਾਂ ਜਿਹੜੀ ਕੋਈ ਵੀ ਨੂੰਹ ਘਰ ਦੇ ਵਿੱਚ ਆਉਂਦੀ ਹੈ ਤਾਂ ਉਹਨੂੰ
ਪਲਕਾਂ ਦੇ ਉੱਤੇ ਹੱਥਾਂ ਦੇ ਉੱਤੇ ਤਲੀਆਂ ਦੇ ਉੱਤੇ ਚੁੱਕੀ ਫਿਰਦੇ ਹੈ ਤੇ ਜਦੋਂ ਆਪਣੇ ਥੋੜਾ ਜਿਹਾ ਰੰਗ ਦਿਖਾਉਣ ਲੱਗਦੀ ਹੈ ਅਸਲ ਜੀਵਨ ਨੂੰ ਜਿਹੜਾ ਵਿੱਚ ਘੁਲ ਮਿਲ ਜਾਂਦੀ ਹੈ ਤਾਂ ਫਿਰ ਜਦੋਂ ਉਹ ਤੋਂ ਪਿੱਛਾ ਛਡਾਉਣ ਦੀ ਗੱਲ ਆਉਂਦੀ ਹੈ ਤੇ ਉਸ ਤੋਂ ਬੁਰੀ ਔਰਤ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਐਸੀ ਹੋਏਗੀ ਨਹੀਂ ਪੁਸ਼ਤਾਂ ਤੱਕ ਕਿ ਇੰਨਾ ਕੁ ਬਦਨਾਮ ਕਰ ਦਿਓ ਕਿ ਇਹਦੇ ਵਰਗੀ ਤਾਂ ਕੋਈ ਹੈ ਹੀ ਨਹੀਂ ਹੈ। ਝੂਠੀ ਜਿਹੜੀ ਅਣਖ ਹੈ ਇਨਸਾਨ ਦੇ ਸਿੱਖਣ ਤੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੰਦੀ ਹੈ। ਅਸਲੀਅਤ ਇਹ ਹੈ ਕਿ ਆਪਣੀ ਭੁੱਲ ਨੂੰ ਕਬੂਲ ਕਰਨਾ ਕਮਜ਼ੋਰ ਦਿਲਾਂ ਦਾ ਕੰਮ ਨਹੀਂ, ਹਿੰਮਤ ਵਾਲੇ ਲੋਕਾਂ ਦਾ ਕੰਮ ਹੈ ਤੇ ਅੱਗੇ ਵਧਣ ਦਾ ਕਿ ਹਾਂ ਮੇਤੋਂ ਭੁੱਲ ਹੋਈ ਹੈ, ਸੋਰੀ ਹੈ ਜੀ, ਤੇ ਅੱਗੇ ਆਪਾਂ ਇਸ ਤੋਂ ਨਹੀਂ ਮਤਲਬ ਕਿ ਇੱਦਾਂ ਕਰਾਂਗੇ, ਜੋ ਕੁਝ ਵੀ ਵਾਪਰਿਆ ਤੇ ਉਸ ਨੂੰ ਜਿਹੜਾ ਨਾ ਦੁਹਰਾਉਣ ਦੀ ਵੀ ਜਿਹੜੀ ਆਪਾਂ ਗਰੰਟੀ ਦਿੰਦੇ ਹਾਂ। ਸਗੋਂ ਇਹ ਮਾਨਸਿਕ ਦਲੇਰੀ ਅਤੇ ਉੱਚੇ ਕਿਰਦਾਰ ਦੀ ਨਿਸ਼ਾਨੀ ਹੁੰਦੀ ਹੈ। ਜਿਸ ਪਲ ਅਸੀਂ ਇਹ ਕਹਿਣ ਦੀ ਹਿੰਮਤ ਜੁਟਾ ਲੈਂਦੇ ਹਾਂ ਕਿ ਹਾਂ ਮੇਰਾ ਇਹ ਫੈਸਲਾ ਗਲਤ ਸੀਗਾ, ਠੀਕ ਉਸੇ ਪਲ ਸਾਡਾ ਦਿਮਾਗ ਬਹਾਨਿਆਂ ਦੇ ਵਿੱਚੋਂ ਨਿਕਲ ਕੇ ਸੁਧਾਰ ਦੇ ਰਸਤੇ ਤਲਾਸ਼ਣੇ ਸ਼ੁਰੂ ਕਰ ਦਿੰਦਾ ਹੈ। ਨਹੀਂ ਤਾਂ ਫਿਰ ਉਹ ਮਨ ਦੀਆਂ ਘੜਤਾਂ ਦੇ ਵਿੱਚ ਇਹੋ ਜਿਹੀਆਂ ਕਹਿ ਸਕਦੇ ਹਾਂ ਕਮੀਨੀਆਂ, ਬਹੁਤ ਸਾਰੇ ਥੱਲੇ ਪੱਧਰ ਦੇ ਉੱਤੇ ਅੱਜ ਚਾਹੇ ਉਹ ਸਿਆਸੀ ਰਾਜਨੀਤੀ ਹੋ ਰਹੀ ਹੈ, ਇੰਨੇ ਕੁ ਮਾੜੇ ਪੱਧਰ ਦੇ ਉੱਤੇ ਉਹ ਚਾਹੇ ਸੰਸਥਾਵਾਂ ਨੇ ਉੱਤਰ ਆਉਂਦੀਆਂ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਸੱਚ ਲੁਕਾਉਣ ਦੇ ਲਈ ਹਜ਼ਾਰਾਂ ਝੂਠ ਬੋਲਣੇ ਪੈ ਰਹੇ ਨੇ। ਆਪਣੀ ਕਮੀ ਨੂੰ ਜਾਣ ਲੈਣਾ ਹੀ ਉਸ ਕਮੀ ਨੂੰ ਦੂਰ ਕਰਨ ਦੇ ਵੱਲ ਪੁੱਟਿਆ ਗਿਆ ਪਹਿਲਾ ਕਦਮ ਹੁੰਦਾ ਹੈ। ਜੇਕਰ ਰੋਜ਼ਾਨਾ ਜੀਵਨ ਦੇ ਉੱਤੇ ਝਾਤ ਮਾਰੀਏ ਤਾਂ ਸਾਡੀਆਂ ਜ਼ਿਆਦਾਤਰ ਗਲਤੀਆਂ ਬਹੁਤ ਵੱਡੀਆਂ ਨਹੀਂ ਹੁੰਦੀਆਂ, ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਆਦਤਾਂ ਦੇ ਵਿੱਚ ਲੁਕੀਆਂ ਹੁੰਦੀਆਂ ਨੇ। ਬਿਨਾਂ ਸੋਚੇ ਸਮਝੇ ਕਿਸੇ ਨੂੰ ਕੌੜਾ ਬੋਲ ਦੇਣਾ, ਕੰਮ ਵਾਲੀ ਥਾਂ ਦੇ ਉੱਤੇ ਸਮੇਂ ਦੀ ਕਦਰ ਨਾ ਕਰਨਾ, ਜ਼ਰੂਰੀ ਕੰਮਾਂ ਨੂੰ ਜਿਹੜਾ ਕੱਲ੍ਹ ਤੇ ਟਾਲ ਦੇਣਾ, ਗੁੱਸੇ ਦੇ ਵਿੱਚ ਆ ਕੇ ਕੋਈ ਅਣਸੁਲਝਿਆ ਫੈਸਲਾ ਲੈ ਜਾਣਾ, ਜਾਂ ਕਿਸੇ ਦੀ ਗੱਲ ਨੂੰ ਪੂਰਾ ਸੁਣਨ ਤੋਂ ਪਹਿਲਾਂ ਹੀ ਪ੍ਰਤੀਕਰਮ ਦੇ ਦੇਣਾ, ਇਹ ਸਭ ਜਿਵੇਂ ਕਿ ਕਹਿ ਦਿਓ ਕਿ ਆਪਣੇ ਕੋਈ ਕਾਲਰ ਹੀ ਆਉਂਦਾ ਹੈ, ਸੱਜਣ ਮਿੱਤਰ ਦੋਸਤ ਕਾਲ ਕਰਦਾ ਹੈ ਤਾਂ ਅਸੀਂ ਉਹਦੀ ਗੱਲ ਉਹ ਗੱਲ ਸ਼ੁਰੂ ਹੀ ਕਰਦਾ, ਆਪਾਂ ਕਹਿੰਦੇ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਹ ਵੀ ਜਿਹੜੀ ਕਹਿ ਸਕਦੇ ਗਲਤੀ ਹੀ ਹੈ ਸਾਡੀ। ਇਹ ਸਭ ਅਜਿਹੀਆਂ ਭੁੱਲਾਂ ਨੇ ਜੋ ਹੌਲੀ ਹੌਲੀ ਵੱਡੀਆਂ ਮੁਸੀਬਤਾਂ ਦਾ ਰੂਪ ਧਾਰਨ ਕਰਦੀਆਂ ਜਾਂਦੀਆਂ, ਕਿਉਂਕਿ ਸਾਡਾ ਐਟੀਟਿਊਡ ਜਿਹੜਾ ਉਹ ਬਦਲਦਾ ਨਹੀਂ ਹੈ, ਉਸੇ ਤੇ ਉੱਤੇ ਆਧਾਰਿਤ ਰਹਿੰਦੇ ਹਾਂ। ਜੇਕਰ ਹਰ ਇਨਸਾਨ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ 10 ਮਿੰਟ ਕੱਢ ਕੇ ਆਪਣੇ ਪੂਰੇ ਦਿਨ ਦੀ ਜਿਹੜੀ ਹੈ ਸਵੈ ਪੜਚੋਲ ਕਰ ਲਵੇ ਕਿ ਅਸੀਂ ਅੱਜ ਕੀ ਕੀਤਾ ਹੈ, ਕੀ ਚੰਗਾ ਕੀਤਾ, ਕੀ ਮਾੜਾ ਕੀਤਾ, ਕਿਹਦੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਹੈ, ਕਿਸੇ ਨੂੰ ਮੰਦਾ ਬੋਲਿਆ, ਕਿਸੇ ਨੂੰ ਚੰਗਾ ਬੋਲਿਆ, ਕਿਸੇ ਨੂੰ ਐਪਰੀਸ਼ੀਏਟ ਕੀਤਾ ਹੈ, ਤਾਂ ਉਹ ਸਾਰਾ ਕੁਝ ਸਾਨੂੰ ਚੇਤੇ ਆ ਜਾਏਗਾ। ਕਰੇ ਤਾਂ ਇਹ ਵੇਖੇ ਕਿ ਅੱਜ ਉਸਦੇ ਕੋਲੋਂ ਕਿੱਥੇ ਲਾਪਰਵਾਹੀ ਹੋਈ ਹੈ ਜਾਂ ਕਿੱਥੇ ਉਸਦੇ ਵਤੀਰੇ ਨੇ ਜਿਹੜਾ ਕਿਸੇ ਦਾ ਦਿਲ ਦੁਖਾ ਦਿੱਤਾ ਹੈ, ਤਾਂ ਅਗਲੇ ਦਿਨ ਉਹ ਉਹਨਾਂ ਗਲਤੀਆਂ ਨੂੰ ਦੁਹਰਾਉਣ ਤੋਂ ਬਚ ਸਕਦਾ ਹੈ। ਇਹ ਨਿਰੰਤਰ ਸਵੈ ਮੁਲਾਂਕਣ ਹੀ ਮਨੁੱਖੀ ਸ਼ਖਸੀਅਤ ਨੂੰ ਤਰਾਸ਼ ਕੇ ਜਿਹੜਾ ਹੀਰੇ ਵਾਂਗ ਚਮਕਾਉਂਦਾ ਹੈ, ਸੈਲਫ ਜਿਹੜੇ ਆਪਣੀ

ਮਤਲਬ ਕਿ ਉਹਨੂੰ ਅੱਗੇ ਵਧਾਉਂਦੇ ਆ, ਤੇ ਇੱਕ ਲੱਤ ਜਿਹੜੀ ਆ ਜ਼ਮੀਨ ਤੇ ਹੁੰਦੀ ਆ, ਫਿਰ ਕੈਂਚੀ ਚਲਾ ਕੇ ਉਸ ਤੋਂ ਬਾਅਦ ਫਿਰ ਡੰਡੇ ਦੇ ਉੱਤੇ ਚਲਾਉਂਦੇ ਆ, ਡੰਡੇ ਤੋਂ ਬਾਅਦ ਫਿਰ ਕਾਠੀ ਦੇ ਉੱਤੇ ਬਹਿੰਦੇ ਆ, ਫਿਰ ਬੰਦਾ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਪਰਫੈਕਟ ਹੁੰਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਜੀ, ਕੋਈ ਵੀ ਖੋਜ ਜਾਂ ਪ੍ਰਾਪਤੀ ਪਹਿਲੇ ਹੀ ਯਤਨ ਦੇ ਵਿੱਚ ਸਿਰੇ ਨਹੀਂ ਚੜ ਜਾਂਦੀ। ਬਿਜਲੀ ਦੇ ਬਲਬ ਦੀ ਕਾਢ ਕੱਢਣ ਵੇਲੇ ਥਾਮਸ ਐਡੀਸਨ ਨੇ ਹਜ਼ਾਰਾਂ ਸਫਲ ਪ੍ਰਯੋਗ ਕੀਤੇ ਨੇ, ਪਰ ਉਸਨੇ ਕਦੇ ਵੀ ਉਹਨਾਂ ਨੂੰ ਆਪਣੀ ਹਾਰ ਨਹੀਂ ਮੰਨਿਆ। ਉਸ ਇੱਕ ਗਲਤੀ ਤੋਂ ਸੁਧਾਰ ਕੀਤਾ, ਅੱਗੇ ਅੱਗੇ ਵਧਦਾ ਗਿਆ। ਉਸਦਾ ਕਹਿਣਾ ਸੀਗਾ ਕਿ ਉਸਨੇ ਉਹ ਹਜ਼ਾਰਾਂ ਤਰੀਕੇ ਲੱਭ ਲਏ ਨੇ ਜਿਨ੍ਹਾਂ ਦੇ ਨਾਲ ਬਲਬ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕੀਤੀ ਗਈ ਹਰ ਗਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਦੇ ਵੱਲ ਨਹੀਂ ਜਾਂਦਾ ਹੈ ਤੇ ਕਿਹੜਾ ਜਾਂਦਾ ਹੈ। ਜਦੋਂ ਅਸੀਂ ਗਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ, ਕਿਉਂਕਿ ਜੇ ਸਾਰਾ ਕੁਝ ਹੀ ਸਾਨੂੰ ਇੱਥੇ ਧਰਤੀ ਦੇ ਉੱਤੇ ਜੋ ਕੁਝ ਹੋ ਰਿਹਾ ਜੇ ਪਤਾ ਹੋਵੇ ਤਾਂ ਇਨਸਾਨ ਦਾ ਫਿਰ ਟਾਰਗੇਟ ਕੀ ਹੋਏਗਾ ਜ਼ਿੰਦਗੀ ਜਿਉਣ ਦਾ, ਕਾਹਦੇ ਲਈ ਜੀਵੇਗਾ। ਕਿਉਂਕਿ ਹਰ ਰੋਜ਼ ਜਦੋਂ ਸੂਰਜ ਚੜ੍ਹਦਾ ਹੈ ਜਾਂ ਹਰ ਰੋਜ਼ ਰਾਤ ਪੈਂਦੀ ਹੈ ਤੇ ਅਸੀਂ ਇੱਕ ਨਵੀਂ ਸੋਚ ਦੇ ਨਾਲ, ਨਵੇਂ ਤਜਰਬਿਆਂ ਦੇ ਨਾਲ ਜਿਹੜਾ ਉਸਨੂੰ ਦਿਨ ਨੂੰ ਬਿਤਾਉਂਦੇ ਹਾਂ, ਤੇ ਦਿਨ ਨੂੰ ਜਦੋਂ ਚੜ੍ਹਦਾ ਤੇ ਅਸੀਂ ਅੱਖਾਂ ਖੋਲਦੇ ਹਾਂ, ਨਵਾਂ ਦਿਨ ਹੁੰਦਾ ਹੈ ਤੇ ਉਹਦੇ ਵਿੱਚ ਕੁਝ ਨਾ ਕੁਝ ਸਿੱਖਣ ਦੀ ਚਾਹਤ ਹੁੰਦੀ ਹੈ। ਇਹੀ ਸਾਡੀ ਜ਼ਿੰਦਗੀ ਦਾ ਜਿਉਣ ਦਾ ਇੱਕ ਮਕਸਦ ਹੈ, ਕਿਉਂਕਿ ਇੱਕ ਖਿੱਚ ਹੈ ਸਾਡੇ ਅੱਗੇ ਕਿ ਕੱਲੂ ਕੀ ਹੋਏਗਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕੀਤੀ ਗਈ ਹਰ ਗਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਦੇ ਵੱਲ ਨਹੀਂ ਜਾਂਦਾ। ਜਦੋਂ ਅਸੀਂ ਗਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ। ਗਲਤੀਆਂ ਜ਼ਿੰਦਗੀ ਦੀ ਉਹ ਅਨਮੋਲ ਪਾਠਸ਼ਾਲਾ ਨੇ ਜਿਨ੍ਹਾਂ ਦੇ ਵਿੱਚੋਂ ਮਿਲੀ ਸਿੱਖਿਆ ਕਿਸੇ ਵੀ ਕਿਤਾਬੀ ਗਿਆਨ ਦੇ ਨਾਲੋਂ ਵੱਧ ਪੁਖਤਾ ਹੁੰਦੀ ਹੈ। ਇਹਦਾ ਭਾਈ ਇਹ ਮਤਲਬ ਨਹੀਂ ਕਿ ਹਰ ਵੇਲੇ ਗਲਤੀਆਂ ਕਰੀ ਜਾਈਏ। ਇਸ ਸੋਚ ਦਾ ਸਭ ਤੋਂ ਵੱਡਾ ਅਸਰ ਸਾਡੇ ਆਪਸੀ ਤੇ ਪਰਿਵਾਰਕ ਰਿਸ਼ਤਿਆਂ ਦੇ ਉੱਤੇ ਪੈਂਦਾ ਹੈ। ਅਜੋਕੇ ਦੌਰ ਦੇ ਵਿੱਚ ਜ਼ਿਆਦਾਤਰ ਘਰੇਲੂ ਕਲੇਸ਼ ਤੇ ਦੂਰੀਆਂ ਇਸ ਕਰਕੇ ਪੈਦਾ ਹੁੰਦੀਆਂ ਨੇ ਕਿਉਂਕਿ ਕੋਈ ਵੀ ਧਿਰ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹੁੰਦੀ। ਹਰ ਕੋਈ ਦੂਜੇ ਨੂੰ ਗਲਤ ਸਾਬਤ ਕਰਨ ਦੇ ਲਈ ਦੌੜ ਦੇ ਵਿੱਚ ਲੱਗਾ ਰਹਿੰਦਾ ਹੈ। ਜਦੋਂ ਇਨਸਾਨ ਇਹ ਸਮਝ ਲੈਂਦਾ ਹੈ ਕਿ ਉਹ ਖੁਦ ਵੀ ਇੱਕ ਜਿਹੜਾ ਆਮ ਹੀ ਇਨਸਾਨ ਹੈ, ਕੋਈ ਫਰਿਸ਼ਤਾ ਨਹੀਂ ਉਤਰਿਆ ਰੱਬ ਦਾ, ਮਤਲਬ ਕਿ ਕਿਤੋਂ ਉੱਪਰੋਂ ਧਰਤੀ ਦੇ ਉੱਤੇ, ਤੇ ਉਸ ਤੋਂ ਵੀ ਭੁੱਲ ਹੋ ਸਕਦੀ ਹੈ, ਤਾਂ ਉਸਦੇ ਮਨ ਦੇ ਅੰਦਰ ਨਿਮਰਤਾ ਤੇ ਸਹਿਣਸ਼ੀਲਤਾ ਦਾ ਜਿਹੜਾ ਜਨਮ ਹੋਣ ਲੱਗ ਪੈਂਦਾ ਹੈ। ਉਹ ਦੂਜਿਆਂ ਦੀਆਂ ਕਮੀਆਂ ਨੂੰ ਵੀ ਖਿਮਾ ਦੇ ਨਜ਼ਰੀਏ ਦੇ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਹੈ। ਘਰ ਜਾਂ ਦਫ਼ਤਰ ਦੇ ਵਿੱਚ ਜੇਕਰ ਇੱਕ ਧਿਰ ਆਪਣੀ ਗਲਤੀ ਦਾ ਅਹਿਸਾਸ ਕਰਕੇ ਮਾਫ਼ੀ ਮੰਗ ਲਵੇ ਤਾਂ ਵੱਡੇ ਤੋਂ ਵੱਡਾ ਵਿਵਾਦ ਵੀ ਪਲ ਭਰ ਦੇ ਵਿੱਚ ਸ਼ਾਂਤ ਹੋ ਜਾਂਦਾ ਹੈ ਤੇ ਸੁਭਾਅ ਰਿਸ਼ਤਿਆਂ ਦੇ ਵਿੱਚ ਕੁੜੱਤਣ ਦੀ ਥਾਂ ਦੇ ਉੱਤੇ ਆਪਸੀ ਪਿਆਰ ਤੇ ਵਿਸ਼ਵਾਸ ਨੂੰ ਜਿਹੜਾ ਮਜ਼ਬੂਤ ਕਰਦਾ ਹੈ। ਸਾਡਾ ਬੀਤਿਆ ਹੋਇਆ ਕੱਲ ਇੱਕ ਬੰਦ ਕਿਤਾਬ ਦੇ ਵਾਂਗ ਹੈ ਜਿਸ ਦੇ ਪੰਨਿਆਂ ਨੂੰ ਹੁਣ ਦੁਬਾਰਾ ਨਹੀਂ ਲਿਖਿਆ ਜਾ ਸਕਦਾ, ਉਹ ਲਿਖ ਹੋ ਗਿਆ ਜੋ ਲਿਖਣਾ ਸੀ, ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ। ਤੇ ਉਹ ਜਿਹੜਾ ਵੇਲੇ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਆਪਾਂ ਕਰ ਲਿਆ, ਇੱਥੇ ਬਹਿ ਗਏ, ਜੇ ਨਾ ਬਹਿੰਦੇ ਤਾਂ ਉਹ ਲਿਖਿਆ ਜਾਣਾ ਸੀ, ਜੇ ਬਹਿ ਗਏ ਆ ਤੁਹਾਡੇ ਨਾਲ ਗੱਲਾਂ ਬਾਤਾਂ ਸਾਰੇ ਮਿੱਤਰਾਂ ਸੱਜਣਾਂ ਨਾਲ ਕੀਤੀਆਂ ਨੇ ਤੇ ਤੁਹਾਡੇ ਕਮੈਂਟ ਜਿਹੜੇ ਆਏ ਨੇ ਉਹਨਾਂ ਨੂੰ ਪੜ੍ਹਿਆ ਦੇਖਿਆ ਸੁਣਿਆ ਤੇ ਉਹ ਨਹੀਂ ਹੋਣਾ ਸੀ, ਤੇ ਇਹ ਜਿਹੜੀ ਮੇਰੀ ਕਿਤਾਬ ਦੇ ਅੱਜ ਦੇ ਪੰਨੇ ਦੇ ਵਿੱਚ ਲਿਖਿਆ ਜਾਣਾ ਸੀ, ਪਰ ਅੱਜ 2 ਘੰਟੇ ਜਿਹੜਾ ਤੁਹਾਡੇ ਨਾਲ ਬਿਤਾਏ ਨੇ, ਜੋ ਕੁਝ ਤੁਹਾਡੇ ਤੋਂ ਗਿਆਨ ਹਾਸਲ ਕੀਤਾ, ਤੁਹਾਡੀਆਂ ਗੱਲਾਂ ਤੋਂ ਸਿੱਖਿਆ ਮੈਂ ਵੀ, ਉਹ ਲਿਖਿਆ ਜਾਣਾ ਮੇਰੇ ਅੱਜ ਦੇ ਜਿਹੜਾ ਸਫ਼ਿਆਂ ਦੇ ਵਿੱਚ, ਅੱਜ ਦੀ ਤਵਾਰੀਖ ਦੇ ਵਿੱਚ। ਪਰ ਸਾਡਾ ਆਉਣ ਵਾਲਾ ਭਲਕ ਜਿਹੜਾ ਇੱਕ ਕੋਰਾ ਕਾਗਜ਼ ਹੈ ਜਿਸ ਦੇ ਉੱਤੇ ਅਸੀਂ ਆਪਣੇ ਤਜਰਬਿਆਂ ਦੀ ਸਿਆਹੀ ਦੇ ਨਾਲ ਇੱਕ ਨਵਾਂ ਇਤਿਹਾਸ ਜਿਹੜਾ ਰਚ ਸਕਦੇ ਹਾਂ। ਗਲਤੀਆਂ ਦੇ ਪਰਛਾਵੇਂ ਦੇ ਵਿੱਚ ਜਿਹੜਾ ਡੁੱਬੇ ਰਹਿਣਾ ਜਾਂ ਖੁਦ ਨੂੰ ਕੋਸਦੇ ਰਹਿਣਾ ਸਮੇਂ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਹੈ, ਸਿਰਫ਼ ਬਿਮਾਰੀਆਂ ਸਹੇੜਦੇ ਹਾਂ, ਡਿਪਰੈਸ਼ਨ 'ਚ ਜਾਵਾਂਗੇ। ਤੇ ਸਮਝਦਾਰੀ ਇਸ ਦੇ ਵਿੱਚ ਹੈ ਕਿ ਅਸੀਂ ਅਤੀਤ ਦੀਆਂ ਭੁੱਲਾਂ ਨੂੰ ਸਿਰਫ਼ ਇੱਕ ਚੇਤਾਵਨੀ ਤੇ ਸਬਕ ਦੇ ਰੂਪ ਦੇ ਵਿੱਚ ਯਾਦ ਰੱਖੀਏ। ਜਿਸ ਦਿਨ ਅਸੀਂ ਆਪਣੀ ਹਰ ਗਲਤੀ ਨੂੰ ਇੱਕ ਰਹਿਨੁਮਾ ਮੰਨ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ, ਸਾਡਾ ਆਉਣ ਵਾਲਾ ਸਮਾਂ ਨਾ ਸਿਰਫ਼ ਪਦਾਰਥਕ ਤੌਰ ਦੇ ਉੱਤੇ ਸਫਲ ਹੋਵੇਗਾ, ਸਗੋਂ ਅੰਦਰੂਨੀ ਸਕੂਨ ਤੇ ਸਵੈ ਮਾਨ ਦੇ ਨਾਲ ਵੀ ਭਰ ਜਾਵੇਗਾ। ਅਸਲ ਦੇ ਵਿੱਚ ਗਲਤੀਆਂ ਤੋਂ ਸਿੱਖਣਾ ਹੀ ਮਨੁੱਖ ਨੂੰ ਸਧਾਰਨ ਤੋਂ ਅਸਧਾਰਨ ਬਣਾਉਣ ਦਾ ਸਭ ਤੋਂ ਕਾਰਗਰ ਜਿਹੜਾ ਨੁਸਖਾ ਹੈ ਜੀ। ਦੋਸਤੋ, ਬਾ ਕਮਾਲ ਗੱਲਬਾਤ ਜਿਹੜੀ ਸਾਂਝੀ ਕੀਤੀ ਹੈ ਆਪਣੇ ਸੁਖਵੰਤ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ, ਬਾ ਕਮਾਲ ਗੱਲ ਹੈ, ਬਹਾ ਨਜ਼ਾਰਾ ਆ ਗਿਆ। ਕੁਝ ਗੱਲਾਂ ਮੈਂ ਆਪਣੇ ਵੱਲੋਂ ਕੀਤੀਆਂ ਤੇ ਕੁਝ ਇਸ ਆਰਟੀਕਲ ਦੀ ਸਾਂਝ ਤੁਹਾਡੇ ਨਾਲ ਪਾਈ ਹੈ। ਬਹਾਨੇ ਦੇ ਨਾਲ ਕੁਝ ਨਾ ਕੁਝ ਚੇਤੇ ਆ ਜਾਂਦਾ ਆਪਣੀਆਂ ਗੱਲਾਂ ਵੀ, ਤੇ ਨਾਲ ਇਹ ਦੋਸਤੋ ਸੰਪਰਕ ਨੰਬਰ ਉਹਨਾਂ ਦਾ 94175

50795 ਬਾ ਕਮਾਲ ਉਹਨਾਂ ਦੀ ਕਲਮ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਗਲਤੀਆਂ ਤੋਂ ਸਿੱਖਣ ਦੀ ਕਲਾ ਸੁਖਵੰਤ ਸਿੰਘ ਜੀ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਵਤਾ ਮੰਚ ਤੇ ਇਸੇ ਤਰ੍ਹਾਂ ਦੋਸਤੋ ਆਖਰੀ ਸਮੇਂ ਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਰੇ ਦੋਸਤ ਜੁੜੇ ਹੋਏ ਨੇ ਜਿੰਨੇ ਵੀ ਜੁੜੇ ਹੋਏ ਨੇ ਸ਼ੁਕਰੀਆ ਧੰਨਵਾਦ ਹੈ ਤੇ ਕੱਲ ਵੈਸੇ ਨਜ਼ਮ ਔਜਲਾ ਸਾਹਿਬ ਕਹਿੰਦੇ ਮਹਿਫਲ ਮਿੱਤਰਾਂ ਦੇ ਵਿੱਚ ਸੁਣਾਈ ਸੀ ਤੇ ਉਹਨਾਂ ਦਾ ਸੁਨੇਹਾ ਲੱਗਿਆ ਸੀ ਤੇ ਮੈਂ ਫੇਸਬੁੱਕ ਦੇ ਉੱਤੇ ਪਾਤੀ ਤੇ ਜਾਂਦੇ ਜਾਂਦੇ ਚਲੋ ਇਹਨਾਂ ਚੀਜ਼ਾਂ ਦੇ ਵਿੱਚੋਂ ਵੀ ਕੁਝ ਨਾ ਕੁਝ ਸਿੱਖਦੇ ਹਾਂ ਤਾਂ ਹੀ ਇਹ ਮਨ ਦੇ ਵਿੱਚ ਕਿਤੇ ਨਾ ਕਿਤੇ ਕੁਝ ਜਿਹੜੀਆਂ ਗੱਲਾਂ ਬਾਤਾਂ ਜਜ਼ਬਾਤ ਆਉਂਦੇ ਨੇ ਤੇ ਉਹ ਕਲਮ ਦੇ ਰਾਹੀਂ ਝਰੀਟਾਂ ਦੇ ਰਾਹੀਂ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹਾਂ ਲਿਖਿਆ ਸੀ ਕਿ ਆਪਣਾਪਨ ਦਿਖਾਉਂਦੇ ਨੇ ਜੋ ਬਣ ਕੇ ਹਮਦਰਦ ਉਹਨਾਂ ਦੇ ਸੀਨੇ ਵਿੱਚ ਮਤਲਬ ਜਿਹਾ ਦਿਸਦਾ ਹੈ ਜਦੋਂ ਹਰ ਚੀਜ਼ ਨੂੰ ਆਪਾਂ ਉਸੇ ਦੇ ਬਰਾਬਰ ਖੜਾ ਕਰਕੇ ਦੇਖਦੇ ਹਾਂ ਚਾਹੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨੂੰ ਆਪਣੇ ਆਪ ਨੂੰ ਵੀ ਉੱਥੇ ਖੜਾ ਕਰਕੇ ਦੇਖਦੇ ਹਾਂ ਉਸ ਹਾਲਾਤਾਂ ਦੇ ਵਿੱਚ ਉਸ ਸਥਿਤੀ ਦੇ ਵਿੱਚ ਤਾਂ ਫਿਰ ਸਭ ਹੀ ਮਤਲਬ ਖੋਰ ਲੱਗਦੇ ਹੈ ਆਪਣਾਪਨ ਦਿਖਾਉਂਦੇ ਨੇ ਜੋ ਬਣ ਕੇ ਹਮਦਰਦ ਉਹਨਾਂ ਦੇ ਸੀਨੇ ਵਿੱਚ ਮਤਲਬ ਜਿਹਾ ਦਿਸਦਾ ਹੈ ਪੱਥਰ ਦੇ ਇਸ ਦੌਰ ਦੇ ਵਿੱਚ ਇਨਸਾਨੀਅਤ ਮਰ ਚੱਲੀ ਹਰ ਰੂਹ ਦੇ ਵਿਹੜੇ ਵਿੱਚ ਮਤਲਬ ਜਿਹਾ ਦਿਸਦਾ ਹੈ ਵਾਅਦੇ ਜਿਹੜੇ ਕਰਦੇ ਨੇ ਅੰਬਰ ਤੋਂ ਤਾਰੇ ਤੋੜਨ ਦੇ ਉਹਨਾਂ ਦੇ ਮਨ ਵਿੱਚ ਮਤਲਬ ਜਿਹਾ ਦਿਸਦਾ ਹੈ ਕਿ ਰੋਣਾ ਸਾਨੂੰ ਇਸਦਾ ਕਿ ਗਿਲਾ ਕਰੀਏ ਕਿਸੇ ਤੋਂ ਆਪਣੇ ਹੀ ਤਰੀਕੇ ਵਿੱਚ ਮਤਲਬ ਜਿਹਾ ਦਿਸਦਾ ਹੈ ਦਿਲਾਂ ਦੇ ਉੱਤੇ ਪੈ ਗਏ ਰਿਸ਼ਤਿਆਂ ਦੇ ਜੋ ਪਾੜੇ ਨੇ ਉਹਨਾਂ ਦੀ ਤੜਫ ਵਿੱਚ ਮਤਲਬ ਜਿਹਾ ਦਿਸਦਾ ਹੈ ਸੁਰਖ ਲਾਲੀ ਹੈ ਅੱਖਾਂ ਅੰਦਰ ਜਾਂ ਹੰਝੂਆਂ ਦਾ ਪਹਿਰਾ ਹੈ ਹਰ ਇੱਕ ਨਜ਼ਾਰੇ ਵਿੱਚ ਮਤਲਬ ਜਿਹਾ ਦਿਸਦਾ ਹੈ ਬਣ ਕੇ ਜੋ ਬੈਠੇ ਨੇ ਰੈਬਰ ਗਰੀਬ ਲੋਕਾਂ ਦੇ ਉਹਨਾਂ ਦੇ ਝੰਡੇ ਵਿੱਚ ਮਤਲਬ ਜਿਹਾ ਦਿਸਦਾ ਹੈ ਛੁਪਾਉਂਦਾ ਫਿਰਦਾ ਹੈ ਜੋ ਭਿੰਦਿਆ ਆਪਣੀ ਹਕੀਕਤ ਨੂੰ ਉਹਦੇ ਵੀ ਪਰਦੇ ਪਿੱਛੇ ਮਤਲਬ ਜਿਹਾ ਦਿਸਦਾ ਹੈ ਦੁਆਵਾਂ ਦੇ ਕੇ ਜੋ ਅਕਸਰ ਬੁਲਾਉਂਦੇ ਨੇ ਮਹਿਫਲ ਵਿੱਚ ਉਹਨਾਂ ਦੇ ਬੁਲਾਵੇ ਵਿੱਚ ਮਤਲਬ ਜਿਹਾ ਦਿਸਦਾ ਹੈ ਜਗਾਉਂਦੇ ਨੇ ਜੋ ਰਾਹਾਂ ਤੇ ਦੀਵੇ ਪਿਆਰ ਮੁਹੱਬਤ ਦੇ ਉਹਨਾਂ ਦੇ ਵੀ ਉਜਾਲੇ ਵਿੱਚ ਮਤਲਬ ਜਿਹਾ ਦਿਸਦਾ ਹੈ ਆਖਿਰ ਚ ਹੈ ਕਿ ਜ਼ਮਾਨੇ ਦੀ ਭੀੜ ਵਿੱਚ ਜੋ ਸਾਡਾ ਹੱਥ ਫੜਦੇ ਨੇ ਉਹਨਾਂ ਦੇ ਸਹਾਰੇ ਵਿੱਚ ਮਤਲਬ ਜਿਹਾ ਦਿਸਦਾ ਹੈ ਲਿਖੀ ਜਾਵੇ ਜੋ ਕਵਿਤਾ ਭਾਰਜ ਕਿਸੇ ਦੀ ਯਾਦ ਵਿੱਚ ਉਸੇ ਸ਼ੇਰ ਦੇ ਹਰਫ ਵਿੱਚ ਮਤਲਬ ਜਿਹਾ ਦਿਸਦਾ ਹੈ ਉਸੇ ਸ਼ੇਰ ਦੇ ਅੱਖਰ ਵਿੱਚ ਮਤਲਬ ਜਿਹਾ ਦਿਸਦਾ ਹੈ ਜੀ ਦੋਸਤੋ ਇਸ ਦੇ ਨਾਲ ਹੀ ਸਮਾਪਤੀ ਕਰਦੇ ਹਾਂ ਤੇ ਨਾਲ ਤੁਹਾਡੇ ਸੁਨੇਹਾਂ ਦੀ ਜਿਹੜੀ ਹੈ ਹਾਮੀ ਭਰ ਕੇ ਫਿਰ ਆਗਿਆ ਲੈਂਦੇ ਹਾਂ ਅੱਜ ਇੰਨਾ ਕੁ ਕਬੂਲ ਕਰਨਾ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਆਪਣੇ ਇਸੇ ਤਰ੍ਹਾਂ ਹੀ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਨੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਭੇਜੀ ਹੈ ਤੇ ਗੁਲਾਬ ਦੇ ਫੁੱਲ ਭੇਜੇ ਨੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਨੇ ਪਿਆਰਿਓ ਤੇ ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ੍ਰੀ ਅਕਾਲ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਦੋਸਤਾਂ ਨੂੰ ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਉਹਨਾਂ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਫਿਨਲੈਂਡ ਤੋਂ ਸਾਰੇ ਦੁਆਬਾ ਰੇਡੀਓ ਸੁਣਨ ਵਾਲੇ ਮਿੱਤਰਾਂ ਨੂੰ ਦੋਸਤਾਂ ਨੂੰ ਸੱਜਣਾਂ ਨੂੰ ਪਿਆਰਿਆਂ ਨੂੰ ਤੇ ਜੀਰਾ ਸਾਹਿਬ ਲਿਖਦੇ ਨੇ ਰਜਿੰਦਰ ਜੀਰਾ ਜੀ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ ਤੇ ਜੀਰਾ ਸਾਹਿਬ ਲਿਖਦੇ ਨੇ ਕਿ ਭਾਜੀ ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਘਰੋਂ ਮਿਲਿਆ ਸੀ ਜੀ ਤੇ ਇਹ ਸੀ ਨੋਟਬੰਦੀ ਔਜਲਾ ਸਾਹਿਬ ਕਹਿੰਦੇ ਨੋਟਬੰਦੀ ਵੇਲੇ ਤੋਂ ਪਹਿਲਾਂ ਜਿਹੜਾ ਸੀ ਡਾਲਰਾਂ ਦੇ ਵਿੱਚ ਰੱਖਣੀ ਚਾਹੀਦੀ ਸੀ ਕਰੰਸੀ ਰਾਜਨ ਵੀਰ ਜੀ ਗੁਰੀਮਾਨ ਜੀ ਕਹਿੰਦੇ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਭਾਜੀ ਨੋਟਬੰਦੀ ਤੋਂ 3 ਸਾਲ ਪਹਿਲਾਂ ਬਾਅਦ ਦੀ ਗੱਲ ਹੈ ਜੀਰਾ ਜੀ ਕਹਿੰਦੇ ਹੈ ਗੁਰੀ ਜੀ ਕਹਿੰਦੇ ਸੁਰਜੀਤ ਭਾਰਤ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਰਜਿੰਦਰ ਜੀਰਾ ਜੀ ਤੇ ਰਾਜਨ ਸੈਣੀ ਜੀ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਤੇ ਹਾਲ ਚਾਲ ਪੁੱਛ ਰਹੇ ਨੇ ਆਪਣੇ ਜੀਰਾ ਸਾਹਿਬ ਵੀ ਤੇ ਗੁਰੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਨੂੰ ਜੀ ਨਾਮ ਲਿਖ ਕੇ ਕੱਲੇ ਕੱਲੇ ਦਾ ਜੀ ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਹੈਗਾ ਜੀ ਆਪਣਾ ਔਜਲਾ ਸਾਹਿਬ ਲਿਖਦੇ ਨੇ ਤੁਹਾਡੇ ਤਾਂ ਕਹਿੰਦੇ ਹੁੰਦਲ ਇਹ ਹੀ ਸਿਖਾ ਰਿਹਾ ਸੀ ਜੀ ਮਤਲਬ ਕਿ ਉੱਥੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਫੜਿਆ ਗਿਆ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਔਜਲਾ ਸਾਹਿਬ ਤੇ ਅਗਲਾ ਸੁਨੇਹਾ ਹੈਗਾ ਜੀ ਆਪਣੇ ਕੋਲ ਪੁੱਜਿਆ
ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਆ ਕਿ ਨਹੀਂ ਔਜਲਾ ਸਾਹਿਬ ਦਾ ਸੁਨੇਹਾ ਹੋ ਸਕਦਾ ਹੈ ਸਰਕਟ ਹਾਊਸ ਵੀ ਕਹਿੰਦੇ ਦੱਬਿਆ ਹੋਇਆ ਹੋਵੇ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸੈਣੀ ਸਾਹਿਬ ਮੋਦੀ ਜੀ ਤਾਂ ਕਹਿੰਦੇ ਭਗਵਾਨ ਆ ਜੀ ਉਸਦਾ ਕੋਈ ਦੋਸ਼ ਨਹੀਂ ਹੈ ਜੀ ਤੇ ਗੁਰੀਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਆਪਣੇ ਸਤਨਾਮ ਜੀ ਨੇ ਵੀ ਔਜਲਾ ਸਾਹਿਬ ਲਿਖਦੇ ਨੇ ਬੀਬੀ ਹੁਣ ਪ੍ਰਚਾਰ ਕਰੇਗੀ ਉਹ ਪੈਸੇ ਦਾ ਜੀ ਤੇ ਗੁਰੀ ਜੀ ਲਿਖਦੇ ਸੈਣੀ ਵੀਰ ਜੀ ਡਰਾਈਵਰ ਦੇ ਬਿਆਨਾਂ ਤੋਂ ਬਾਅਦ ਅਕਾਲੀਆਂ ਦੀ ਥੂ ਥੂ ਹੋ ਗਈ ਹੈ ਜੀ ਅਕਾਲੀ ਇਹਨੇ ਅੱਗੇ ਨਹੀਂ ਆਉਂਦੇ ਇੰਨੇ ਜਿੰਨੇ ਇਸ ਧਰਤੀ ਦੇ ਵਿੱਚ ਵੜਦੇ ਜਾ ਰਹੇ ਆ ਬਹਿਰੀਨ ਵਾਲੀ ਬੀਬੀ ਜੀ ਤਾਂ ਕਹਿੰਦੇ ਹੁਣ ਪੰਜਾਬ ਦੇ ਵਿੱਚ ਸੈਂਟਰ ਆਫ ਅਟਰੈਕਸ਼ਨ ਬਣੇ ਹੋਏ ਆ ਜੀ ਸੈਣੀ ਵੀਰ ਜੀ ਹੰਕਾਰੇ ਹੋਏ ਹਰ ਬੰਦਾ ਹੰਕਾਰਿਆ ਹੋਇਆ ਹਰ ਬੰਦਾ ਮਾੜੀ ਕੀਤੀ ਕਿਸੇ ਦੇ ਵੀ ਪਰ ਭੁਗਤਣੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਪਾਰਟੀ ਨੂੰ ਭੁਗਤਣੀ ਪੈਣੀ ਹੈ ਜੀ ਗੁਰੂ ਜੀ ਅੱਗੇ ਲਿਖਦੇ ਆ ਕਿ ਸੈਣੀ ਵੀਰ ਜੀ ਸ਼ਾਇਦ ਪੱਕਾ ਨਹੀਂ ਪਰ ਹੋ ਸਕਦਾ ਹੈ ਕਿ ਐਸ ਜੀ ਪੀ ਸੀ ਦੀ ਵੋਟਾਂ ਕਰਵਾਉਣ ਦੇ ਲਈ ਇਹ ਕੰਮ ਹੋਇਆ ਹੈ ਜੀ ਮਤਲਬ ਹੋ ਸਕਦਾ ਹੈ ਬਿਲਕੁਲ ਹੈ ਜੀ ਉਹ ਸਾਰੀਆਂ ਚੀਜ਼ਾਂ ਚਾਲਾਂ ਚੱਲੀਆਂ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਐਕਸਪਾਇਰੀ ਦਵਾਈ ਅਸਰ ਕਰਦੀ ਹੈ ਜੀ ਤੇ ਮਾਮਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ ਤੇ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ ਗੁਰੂ ਜੀ ਕਹਿੰਦੇ ਬਾਈ ਸਾਡੇ ਨਾਭੇ ਦਾ ਉਹ ਸੈਣੀ ਸਾਹਿਬ ਇਹ ਦੇਵਮਾਨ ਸਿਰੇ ਦੀ ਚਲੋ ਕਾਹਤੋਂ ਆਪਾਂ ਕਹਿਣਾ ਕਿਸੇ ਨੂੰ ਏਦਾਂ ਹਰ ਕਿਸੇ ਦੇ ਵਿਚਾਰ ਨੇ ਜੀ ਤੇ ਇਸ ਬੰਦੇ ਨੇ ਤਾਂ ਕਹਿੰਦੇ ਆਪਣੇ ਦਫ਼ਤਰ ਦਾ 3 ਸਾਲਾਂ ਦੀ ਕਿਰਾਇਆ ਨਹੀਂ ਦਿੱਤਾ ਕਹਿੰਦੇ ਜੀ ਤੇ ਆਪਣੇ ਗੁਆਂਢੀ ਦਾ ਦੁੱਖ ਨਹੀਂ ਪੁੱਛਿਆ ਦੇਵਮਾਨ ਦੇ ਗੁਆਂਢੀ ਦਾ ਜਿਹੜਾ ਮਦਦ ਮੈਂ ਆਪ ਦਿੱਤੀ ਹੈ ਜੀ ਉਹਨੂੰ ਕਹਿੰਦੇ ਇਸੇ ਤਰ੍ਹਾਂ ਮੁਹੰਮਦ ਜੀ ਲਿਖਦੇ ਰੇਡੀਓ ਦੁਆਬਾ ਲਾਈਵ ਖੂਬਸੂਰਤ ਲਾਈਵ ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਸਤਿ ਸ਼੍ਰੀ ਅਕਾਲ ਜੀ ਤੇ ਸਤਿ ਸ਼੍ਰੀ ਅਕਾਲ ਵੀਰ ਗੁਰੀਮਾਨ ਜੀ ਗੁਰੂ ਜੀ ਕਹਿੰਦੇ ਬਾਕੀ ਸੈਣੀ ਸਾਹਿਬ ਬੀਬੀ ਦੇ ਮਸਲੇ ਨੇ ਐਸ ਜੀ ਪੀ ਸੀ ਨੂੰ ਕਹਿੰਦੇ ਛੱਡਿਆ ਹੀ ਨਹੀਂ ਕਿਸੇ ਅੱਗੇ ਖੜੇ ਹੋਣ ਦੇ ਲਈ ਤੇ ਮੈਂ ਤਾਂ ਕਹਿੰਦੇ ਪਹਿਲਾਂ ਹੀ ਦੱਸਿਆ ਦੇਵਮਾਨ ਨੂੰ ਪਤਾ ਚੱਲ ਗਿਆ ਵੋਟਾਂ ਨੇੜੇ ਆ ਹੁਣ ਤੇ ਇਹਨਾਂ ਨੇ ਬਾਂਦਰ ਨਾਚ ਕਰਨਾ ਹੈ ਬਾਕੀ ਟਿਕਟ ਨਹੀਂ ਮਿਲਣੀ ਦੇਵਮਾਨ ਨੂੰ ਕਹਿੰਦੇ ਗੁਰੂ ਜੀ ਕਹਿੰਦੇ ਕਿ ਔਜਲਾ ਵੀਰ ਜੀ ਇਹੋ ਗੱਲ ਮੈਂ ਕਰਦਾ ਚੈਨਲਾਂ ਦੀ ਪੋਸਟਾਂ ਦੇ ਉੱਤੇ ਕਿਸੇ ਕੋਲ ਮੁੱਦੇ ਹੀ ਨਹੀਂ ਹੈ ਤੇ ਬਸ ਜਾਂ ਬੀਬੀਆਂ ਨੂੰ ਪੈਸੇ ਦੱਸੀ ਜਾਣੇ ਆ ਜਾਂ ਹੋਰਾਂ ਨੂੰ ਭੰਡੀ ਜਾਣਾ ਹੈ ਹੋਰ ਮੁੱਖ ਮੰਤਰੀ ਪੱਲੇ ਹੈ ਹੀ ਕੁਝ ਨਹੀਂ ਹੈ ਕਹਿੰਦੇ ਸੈਣੀ ਸਾਹਿਬ ਭਾਲ ਵੀ ਕਹਿੰਦੇ ਸੈਂਟਰ ਸਰਕਾਰ ਹੀ ਰਹੀ ਹੈ ਤੇ ਦੂਜਾ ਮਿਆਂਮਾਰ ਦੇ ਵਿੱਚੋਂ ਵੀ ਜਿਹੜਾ ਸੀ ਆਈ ਏ ਦਾ ਜਿਹੜਾ ਸੀਗਾ ਆਪਣਾ ਜਾਸੂਸ ਸੀਗਾ ਫੜਿਆ ਸੀ ਉਹ ਵੀ ਤਾਂ ਮੋਦੀ ਸਾਹਿਬ ਨੇ 3 ਮਹੀਨੇ ਦੇ ਵਿੱਚ ਛੱਡ ਦਿੱਤਾ ਤੇ ਮੋਦੀ ਤਾਂ ਅਮਰੀਕਾ ਅੱਗੇ ਨੀਵਾਂ ਵੀ ਪੈ ਗਿਆ ਕਹਿੰਦੇ ਨੇ ਆਪਣੇ ਲੈ 10 ਪਰਿਵਾਰ ਵਾਰਿਆ ਨਹੀਂ ਦੂਜਾ ਪਰਿਵਾਰ ਵਸਾ ਲਿਆ ਮਾਨ ਸਾਹਿਬ ਨੇ ਤੇ ਇੰਟਰਟੇਨਮੈਂਟ ਛੱਡਿਆ ਕਿੱਥੇ ਹੈ ਹੁਣ ਸਟੇਜਾਂ ਦੇ ਉੱਤੇ ਜਾ ਕੇ ਵੀ ਤਾਂ ਕਹਿੰਦੇ ਲੋਕਾਂ ਨੂੰ ਇੰਟਰਟੇਨਮੈਂਟ ਹੀ ਕਰਦੇ ਹੈ ਤੇ ਭੰਡਗੀਰੀ ਕਦੇ ਵੀ ਕਹਿੰਦੇ ਨਹੀਂ ਛੱਡੀ ਗਈ ਮਾਨ ਸਾਹਿਬ ਦੇ ਕੋਲੋਂ ਤੇ ਨਾ ਸ਼ਰਾਬ ਛੱਡੀ ਗਈ ਕਹਿੰਦੇ ਜੀ ਤੇ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਹੈ ਸ੍ਰੀ ਅਨੰਦਪੁਰ ਸਾਹਿਬ ਸੜਕ ਬਣਾਉਣ ਦੇ ਮਾੜੇ ਹਰਜੋਤ ਬੈਂਸ ਨੇ ਵੀ ਕਹਿੰਦੇ ਨੇ ਕਿ 17 ਪਿੰਡਾਂ ਦਾ ਰਿਕਾਰਡ ਵੀ ਅੱਗ ਲਾ ਦਿੱਤਾ ਤੇ ਹੁਣ ਰਿਕਾਰਡ ਹੈ ਹੀ ਨਹੀਂ ਹੈ ਬਿਲਕੁਲ ਕਹਿੰਦੇ ਪਲਾਟ ਕੀਤੀਆਂ ਜਾਂਦੀਆਂ ਨੇ ਜੀ ਤੇ ਹੁਣ ਤਾਂ ਕਹਿੰਦੇ ਸਭ ਕੁਝ ਆਨਲਾਈਨ ਦੇ ਵਿੱਚ ਕੰਪਿਊਟਰ ਦੇ ਵਿੱਚ ਫੀਡ ਨਹੀਂ ਕਰਦੇ ਔਜਲਾ ਸਾਹਿਬ ਇਹ ਆਪਣੇ ਵਾਲਾ ਸਿਸਟਮ ਥੋੜੀ ਹੈ ਜੀ ਉੱਥੇ ਕਹਿ ਦੇਣਗੇ ਜੀ ਅਜੇ ਚਾੜਿਆ ਹੀ ਨਹੀਂ ਸੀ ਜੀ ਗੁਰੀਮਾਨ ਜੀ ਕਹਿੰਦੇ ਸੈਣੀ ਸਾਹਿਬ ਅੱਜ ਡੀ ਆਈ ਜੀ ਚਾਹਲ ਦੀ ਇੰਟਰਵਿਊ ਦੇਖੀ ਹੈ ਜੀ ਉਹ ਤੇ ਦੱਸ ਰਹੇ ਹੈ ਕਿ ਹੁਣ ਬੱਚੇ ਕੁਝ ਨਹੀਂ ਰੋਲਾ ਪਾਉਣਗੇ ਕਿਉਂਕਿ ਅਸੀਂ ਸਾਰੀ ਵੀਡੀਓ ਸਟੂਡੈਂਟਸ ਨੂੰ ਜਿਹੜਾ ਵਿਖਾਈ ਹੈ ਤੇ ਜੋ ਸਟੂਡੈਂਟਸ ਦਾ ਰੋਲਾ ਮੈਨੇਜਮੈਂਟ ਦੇ ਨਾਲ ਉਹ ਅਸੀਂ ਸਾਰੀ ਸੁਲਝਾ ਦਿੱਤਾ ਹੈ ਜੀ ਸਾਰਾ ਹੀ ਕਹਿੰਦੇ ਮਾਮਲਾ ਚੁੱਪ ਹੋ ਗਿਆ ਕਹਿੰਦੇ ਮਤਲਬ ਬਾਕੀ ਕਹਿੰਦੇ ਲਵਲੀ ਯੂਨੀਵਰਸਿਟੀ ਦੇ ਮਾਲਕ ਜਿਹੜੇ ਨੇ ਇੰਸ਼ੋਰੈਂਸ ਸਾਰਿਆਂ ਨੇ ਹੀ ਕਹਿੰਦੇ ਉਹ ਆਪਣਾ ਖਰਚਾ ਕਵਰ ਕਰ ਲੈਣਗੇ ਪਰ ਬੱਚੇ ਜਿਹੜੇ ਵੀਡੀਓ ਦੇ ਵਿੱਚ ਦੇਖ ਰਹੇ ਆ ਭੰਨ ਤੋੜ ਕਰਦੇ ਹੋਏ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਜ਼ਰੂਰ ਹੈ ਤੇ ਯੂਨੀਵਰਸਿਟੀ ਜਿਹੜਾ ਇੰਡਸਟਰੀਅਲ ਜਿਹੜਾ ਤੰਗ ਕਰੇਗੀ ਜੀ ਅੰਦਰ ਖਾਤੇ ਕਹਿੰਦੇ ਨੇ ਜੀ ਇਨਡਾਇਰੈਕਟਲੀ ਜਿਹੜਾ ਹੈ ਤੰਗ ਕਰੇਗੀ ਡਾਇਰੈਕਟਲੀ ਨਹੀਂ ਗੁਰੀਮਾਨ ਜੀ ਕਹਿੰਦੇ ਕੋਈ ਸ਼ੱਕ ਨਹੀਂ ਲਵਲੀ ਦੇ ਵਿੱਚ ਹਾਲਾਤ ਬਹੁਤ ਮਾੜੇ ਬਣੇ ਆ ਤੇ ਦਮ ਹੈ ਨੇ ਬੀਜੇਪੀ ਦੀ ਰੈਲੀ ਦੇ ਵਿੱਚ ਕੋਈ ਸ਼ੱਕ ਨਹੀਂ ਜੀ ਤੇ ਧੰਨਵਾਦ ਰਾਜਨ ਸੈਣੀ ਵੱਡੇ ਵੀਰ ਜੀ ਕੋਈ ਨਾ ਬਾਈ ਜੀ ਵੱਡੇ ਵੀਰ ਸੈਣੀ ਸਾਹਿਬ ਨੂੰ ਟੋਕਣੇ ਤੇ ਰੋਕਣੇ ਦਾ ਦਿਲ ਨਹੀਂ ਮੰਨਦਾ ਜੀ ਬਾਅਦ ਚੋਂ ਕਰ ਲਿਆ ਕਰੋ ਕੋਈ ਗੱਲ ਨਹੀਂ ਵਾਰੀ ਸਿਰ ਕਰ ਲਿਆ ਕਰੋ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਫਿਰ ਜੀ
ਵੀਰ ਜੀ ਕਹਿੰਦੇ ਨੇ ਕੱਲ ਕਿੱਥੇ ਰਹਿ ਗਏ ਤੁਸੀਂ ਜੀ? ਤੇ ਗੁਰੂ ਜੀ ਕਹਿੰਦੇ ਵੀਰ ਜੀ ਸ਼ਾਰਟ ਟਿਕ ਨਹੀਂ ਚੱਲ ਰਹੇ, ਕੰਮ ਘੱਟ ਹੈ ਜੀ ਕਹਿੰਦੇ, ਬਸ ਟੈਨਸ਼ਨ ਚ ਹੈ, ਕ੍ਰੀਏਟ ਹੋ ਜਾਂਦੀ ਹੈ ਕਦੇ ਕਦੇ ਕਹਿੰਦੇ ਜੀ। ਫਿਰ ਸਰ ਸਿਰ ਦੁਖਦਾ ਸੀ ਜੀ ਤੇ ਅੱਜ ਥੋੜਾ ਜਿਹਾ ਕਹਿੰਦੇ ਠੀਕ ਆ ਹੁਣ ਜੀ ਕਹਿੰਦੇ ਜੀ, ਸਿਹਤ ਠੀਕ ਨਹੀਂ ਕਹਿੰਦੇ ਜੀ ਸੀਗੀ ਕੱਲ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਓਕੇ ਪਲੀਜ਼ ਟੇਕ ਕੇਅਰ ਜੀ। ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਰਜਿੰਦਰ ਜੀਰਾ ਜੀ ਨੂੰ, ਰਾਜਨ ਸੈਣੀ ਜੀ ਨੂੰ। ਤੇ ਹਾਂਜੀ ਹਾਂਜੀ ਧੰਨਵਾਦ ਵੀਰ ਜੀ, ਗੁਰੂ ਜੀ ਕਹਿੰਦੇ ਆ। ਤੇ ਸਾਰੇ ਦੋਸਤਾਂ ਦੇ ਸੁਨੇਹੇ ਆਪਾਂ ਕਰ ਹੀ ਦਿੱਤੇ, ਤਕਰੀਬਨ ਆਵਾਜ਼ ਵਿੱਚ ਟੁੱਟੀ ਸੀ ਉਹ ਦਰੁਸਤ ਕਰ ਲਈ ਗਈ, ਸ਼ੁਕਰੀਆ ਦੋਸਤਾਂ ਦਾ ਸੁਚੇਤ ਕਰਨ ਦੇ ਲਈ। ਤੇ ਗੁਰੀ ਮਾਨ ਜੀ ਕਹਿੰਦੇ ਠੀਕ ਹੈ ਹੁਣ। ਤੇ ਲਓ ਦੋਸਤੋ, ਫਿਰ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ, ਇੱਥੇ ਫਤਿਹ ਸਾਂਝੀ ਕਰਦੇ ਹਾਂ। ਤੇ ਕੱਲ੍ਹ ਨੂੰ ਮਿਲਦੇ ਹਾਂ ਭਾਰਤੀ ਸਮੇਂ ਦੇ ਅਨੁਸਾਰ ਫਿਰ ਤੋਂ 9:30 ਵਜੇ ਦੁਬਾਰਾ ਤੋਂ ਨਵਾਂ ਨਵੇਲਾ ਕੁਝ ਲੈ ਕੇ ਤੇ ਗੱਲਾਂ ਬਾਤਾਂ ਕਰਾਂਗੇ, ਇਸੇ ਤਰ੍ਹਾਂ ਚਰਚਾਵਾਂ ਹੋਣਗੀਆਂ ਤੇ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਪਾਵਾਂਗੇ ਜੀ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਪਿਆਰ ਭਈ ਤੇ ਨਿੱਘੀ, ਭੁਪਿੰਦਰ ਭਾਰਤ ਵੱਲੋਂ ਸਤਿ ਸ਼੍ਰੀ ਅਕਾਲ।

0: ದ್ವಾಪ ರೇಡಿಯೋ.
1: ದ್ವಾಪ ರೇಡಿಯೋ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਇੱਕ

0: ਦੇ ਧੰਨਵਾਦ ਜੀ।
1: ਕਾ ਮਹਿਫਿਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾ ਹੂਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਿਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ 'ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਨੀ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਕਾਲੀ

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਆਪਣੇ

0: शुक्रिया।
1: तारा सिंह तो बाद हूँ मैं इंग्लैंड वसदी साड़ी शायरा मनदीप कौर पंडाल जिहड़े कि पिछले साढ़े दो कवि दरबारां दे विच आके हाजरी भी ला चुके ने ते इस वार असी उन्हां नूं फिर सद्दा देण जा रहे हाँ वह आण ते साढ़े दुआबा रेडियो दे स्रोतियां दे नाल अपनियां मन दियां गल्लां करन ते स्रोते भी उन्हां नूं अपने मना दे विच वसाउण दी कोशिश करनगे ते मैं मनदीप कौर पंडाल जी दा निघा स्वागत करदा हां।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਰ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ ਜਿਸ ਦਾ ਸਿਰਲੇਖ ਹੈ ਮੁਟਿਆਰੇ ਘੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਘੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀ ਭਾਵੇਂ ਦੋ ਪੈਰ ਘੱਟ ਤੁਰ ਲਵੀ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓ ਖੜਦੀ ਤੇਰੇ ਨਾਲ ਤਾਈਓ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਭੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ ਏ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮੇ ਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਘੋੜੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਬੰਦਗੀ ਮੇਰੀ ਲੋੜ ਹੈ। ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮਹਿਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬੀ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸਹੋਤਾ ਜੀ, ਸਵਾਗਤ ਹੈ ਤੁਹਾਡਾ।
5: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀ ਹਾਂ ਪਸੰਦ ਕਰੋਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੋ ਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੋ ਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
6: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੈਂ ਤਾਂ ਡਾਢੀ ਅੱਤ ਮਚਾਈ ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ, ਕਿੱਧਰ ਜਾਣ ਗਰੀਬ ਵਿਚਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾਂ, ਡਾਢੇ ਨੂੰ ਤੂੰ ਕਰੇ ਸਲਾਮਾਂ, ਮਾੜੇ ਨੂੰ ਤੂੰ ਪਾਏ ਲਗਾਮਾਂ, ਮਾੜੇ ਕੱਢਦੇ ਡਰਦੇ ਹਾੜੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਨਤਾਂ ਕਰ ਕਰਕੇ ਸਭ ਹਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿੱਧਰੇ ਚੱਲਦੀਆਂ ਹੜਤਾਲਾਂ, ਕਿੱਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ।

0: ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ। ਇਕੱਲੀਆਂ ਉਹ ਕਵਿਤਾਵਾਂ ਨਹੀਂ, ਉਹ ਕਹਾਣੀਆਂ ਵੀ ਲਿਖਦੀ ਏ। ਤੇ ਸਾਡੀ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
1: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
0: ਸਾਡੀ ਕਾਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦ ਏ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ, ਸਾਡੇ ਸੁਪਨਿਆਂ ਨੂੰ ਕੋਈ ਨਾ ਮਾਣ ਮਿਲਿਆ, ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ। ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ, ਕਦੇ ਸਿਦਕ ਨਾ ਸਾਡਾ ਡੋਲਿਆ ਜੀ। ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ, ਸਾਡਾ ਸਬਰ ਜਬਰ ਨੇ ਰੁਲਿਆ ਜੀ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਏ, ਕੁਦਰਤ ਨਾਲ ਮਿਲ ਕੇ ਰਹਿੰਦਾ ਏ, ਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।
3: ਡਿੱਗ

ਰੋਟੀ ਟੁੱਕ ਲਈ ਕੀ ਨਹੀਂ ਕਰਦਾ, ਦੋ ਦੋ ਸ਼ਿਫਟਾਂ ਕੰਮ ਵੀ ਕਰਦਾ, ਖੂਨ ਪਸੀਨਾ ਕਰਕੇ ਜਦ ਮੈਂ ਆਪਣੇ ਹੱਡ

0: ਅਰੇ ਸਵਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ, ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹ ਕੌਰੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕਲਵੰਤ ਕੌਰ ਚੰਨ ਜੀ। ਕਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਕੁੜੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗਰਾਇਆਂ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।

ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਹਰਵੰਸ ਸਿੰਘ ਨੂੰ ਦਿਓ ਆਗਿਆ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ, ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ।
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆਂ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਚੁੱਕ ਚੁੱਕ ਆਖੂਗਾ, ਜੱਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਜੀ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਜਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ, ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਦੇ ਜੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਮੈਂ ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨੀ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਘੋਗੜ ਬਿੱਲੇ ਇਥੋਂ ਦੂਰ ਪਜਾਉਣੇ ਨੇ, ਮਰਦ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਤੇ ਹਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲਾ ਡੰਡਾ ਪਾਲਾ ਝੰਡਾ, ਚੱਕ ਲਾ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾਤ ਬੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦਸਾਂਜ ਖਾਤਰ ਲੋਕਾਂ ਦੀ, ਦਸਾਂਜ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਨ੍ਹਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ਼ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਬੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਬਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਰਣਿਆਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਨੂੰ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ, ਗੜੀਓਂ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸਿਓ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸਥਰੂ ਨਾ ਆਖਣ ਮਾੜੇ, ਨਾ ਡਰੂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ, ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ, ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ, ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰ ਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲਿਓ ਸਰਹੰਦ ਨੂੰ

ਦੁੱਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: ਕੇਰਾ ਤੇ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੀ ਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਆ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ, ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ, ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪੜਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ, ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ, ਬੈਠ ਜਾਵਾਂਗਾ ਕਬਰਾਂ ਵੱਲੇ। ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ

0: ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਹਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ, ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ, ਪੁੱਤਾਂ ਨੂੰ ਨਾ ਮਿਲਿਆ।
1: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ।
0: ਅਜੀਤ ਤੇ ਜੁਝਾਰ ਦਾ ਮੋਹ ਨਾ ਛੱਡਿਆ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ
1: ਕਰੜਾ ਉਹਨਾਂ ਕਰ ਲਿਆ। ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ ਰਿਹਾ ਬਾਬਾ ਲਲਕਾਰ। ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ। ਗੁਰੂ ਨਾਨਕ ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ ਮੱਲੋ ਮੱਲੀ ਕਰਦਾ ਹੈ ਤਕਰਾਰ। ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ ਚੱਕ ਕੇ ਝੰਡੇ, ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ
1: ਘਟਣ ਲੱਗੀ ਚਮਕਾਰ। ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਅਸੀਂ ਕਿਰਤੀ ਗੁਰੂ

0: ਨਾਨਕ ਸਮਤ ਬਖਸ਼ ਦੇ ਹੁਕਮਰਾਨ ਨੂੰ, ਸਮਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿਚ ਮਿਲ ਜੁਲ ਬਹਿਣ ਦੇ। ਕਾਹਨੂ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੋਸਤੋ ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਚ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪਛਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਦੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਓਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਓਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਭਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਓਏ, ਕਿ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਓਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇਥੋਂ ਭੱਜਿਆ ਨੀ ਜਾਣਾ ਓਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ, ਬਣ ਜਾ ਕਮਲਿਆ ਸਿਆਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇਥੋਂ ਭੱਜਿਆ ਨੀ ਜਾਣਾ ਓਏ। ਆਖਰੀਆਂ ਲਾਈਨਾਂ ਨੇ ਜੀ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਓਏ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਸਦਾ ਬੁਰਾਈ ਓਏ, ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ, ਜਿਹੜੀ ਛੱਡੀ ਤੂੰ ਸਾਡੀ ਤਾਈ ਓਏ, ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਭਾਣਾ ਓਏ, ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਭਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇਥੋਂ ਭੱਜਿਆ ਨੀ ਜਾਣਾ ਓਏ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੇ ਨੀ ਸੌਖੀ ਹੋ ਜਾਏਗੀ ਬੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੋਂ ਜਾਏਗਾ, ਇੱਥੋਂ ਭੱਜਿਆ ਨਹੀਂ ਜਾਣਾ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਬਹੁਤ ਬਹੁਤ ਮਿਹਰਬਾਨ, ਥੈਂਕ ਯੂ ਵੈਰੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ, ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ, ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ, ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ। ਤੇ ਇਹ ਸਾਡੀ ਜੋ ਸ਼ਾਇਰਾ ਹੈ, ਇਹ ਹੈ ਨਿੰਮੀ ਮਿਸ਼ਰ, ਜਿਨ੍ਹਾਂ ਦਾ ਸੰਬੰਧ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ, ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ, ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ, ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ, ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ। ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ, ਤੁਹਾਡਾ ਨਿੱਘਾ ਸਵਾਗਤ ਹੈ।
5: ਚੰਨ ਦੀ ਸੈਰ, ਚੱਲ ਅੜਿਆ ਹੱਥ ਫੜਿਆ ਪਾ, ਤੁਰ ਚੱਲੀਏ ਚੰਨ ਦੀ ਸੈਰ।

ਚੋਲੇ ਨੂੰ ਦਾਗ ਨਾ ਲੱਗ ਜਾਵੇ, ਚੋਲੇ ਨੂੰ ਦਾਗ ਨਾ ਲੱਗ ਜਾਵੇ ਕਿਤੇ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ, ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ, ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰਵੰਸਰੀ ਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ, ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਦੀ। ਧੰਨਵਾਦ ਧੰਨਵਾਦ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਰਾਮ ਪ੍ਰਕਾਸ਼ ਟੋਨੀ ਜੀ ਦਾ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਟੋਨੀ ਜੀ, ਜੀ ਆਇਆਂ ਨੂੰ।
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾ ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ, ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
4: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ। ਹੱਕ ਦੇ ਗਿਓ ਨੈਣਾ ਨੂੰ

0: ਹੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ। ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ। ਹਰ ਪਾਸੇ ਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ। ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ। ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ। ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਕਠਪੁਤਲੀਆਂ ਦੀ ਦਿੱਖ ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਖੁਦਾ ਤੂੰ ਹੀ ਸਲਾਮਤ ਸਭ ਨਗਰ ਘਰ ਬਸਤੀਆਂ ਰੱਖੀ। ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਕਿ ਹੋਵੇ ਨੇੜਤਾ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ, ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ, ਗਮਾਂ ਦੇ ਭਾਅ ਵਧਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ, ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ, ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
3: ਹਾਂਜੀ।

0: ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ, ਜੇ ਨਾ ਬੈਠੇ ਸੜਕਾਂ ਤੇ, ਦੱਸੋ ਕੀ ਹੋਰ ਬਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ, ਤੁਸੀਂ ਰੱਖ ਲਓ ਇਹਨਾਂ ਨੂੰ, ਪੱਤੋ ਵਾਲੇ ਦਾ ਸੱਚ ਕਹਿਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਕਾਵਿ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਈ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਹੈ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ, ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

तेरा, हर कोई जानदा वारी वारी, हर कोई जानदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਤੇਰੇ ਤੋਤਲੇ ਬੋਲ ਪਿਆਰੇ, ਹਰ ਇੱਕ ਨੂੰ ਪੇ ਦੇਣ ਸਹਾਰੇ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਮੇਰਾ।

0: ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ, ਮੇਰੇ ਬਚਪਨ ਮੋੜ ਮੁਹਾਰ।
1: ਦੁਆਬਾ ਰੇਡੀਓ,
2: ਹੋ ਜਮਲਾ ਜੱਟ ਮੂੰ ਬਹਿਲ ਤੇ, ਜਮਲਾ ਜੱਟ ਮੂੰ ਬਹਿਲ ਤੇ, ਆ ਲੋਕੋ ਜ ਫਰਮਾਉਂਦਾ ਅਗੰਤ ਪਿਆ ਪੁੱਤੋ ਮੇਰੇ ਓ ਮੈਂ ਹੁਣ ਨੀ ਗਾਉਂਦਾ। ਜਮਲਾ ਜੱਟ ਮੂੰ ਬਹਿਲ ਤੇ, ਹੋਏ ਜਮਲਾ ਜੱਟ ਮੂੰ ਬਹਿਲ ਤੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਾਸ਼ੀਨਾਥ, ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
3: ਸੋਈਏ ਨੂੰ ਬੁਰਾ ਨਾ ਬੋਲੀਏ, ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ, ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਜ਼ਿੰਦਗੀ ਨਾਮਾ ਹਾਲੇ
4: ਦੁਨੀਆ, ਯੂ ਆਰ ਲਿਸਨਿੰਗ ਨਾਓ ਆਵਰ ਓਨ ਦੁਆਬਾ ਰੇਡੀਓ, ਵੈਲਕਮ ਆਲ। Live on Finland time Monday to Friday 11 p.m. Indian time Tuesday to Saturday 2:30 a.m. Repeat by Indian time daytime 12.
2: Ho jamla jatt mu behal te, jamla jatt mu behal te, aa logo ne farmaunda aa gand piya putto mere o main hun ni gaunda। jamla jatt mu behal te, hoye jamla jatt mu behal te। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਾਸ਼ੀਨਾਥ, ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।

0: ਸਿਰ ਨਿਵਾ ਮੈਂ ਅਰਜ਼
1: ਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਮੈਨੂੰ ਲੱਗਦਾ ਕੋਈ ਰੌਲਾ ਰੌਲਾ ਪੈ ਗਿਆ, ਆਪਾਂ ਇਹਨੂੰ ਪਹਿਲਾਂ ਸੂਤ ਕਰ ਦਈਏ। 1 2 3 ਯੈਸ, ਇਹ ਬਹੁਤ ਅੱਛੀ ਗੱਲ ਹੋ ਗਈ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਆਵਾਜ਼ ਦੀ ਦੁਨੀਆਂ ਦੇ ਦੋਸਤੋ। ਅੱਜ ਹੈ ਸ਼ਨੀਵਾਰ, ਜੇ ਮੈਨੂੰ ਕੋਈ ਗਲਤਫਹਿਮੀ ਨਹੀਂ, ਤਾਂ ਇਸ ਸ਼ਨੀਵਾਰ ਨੂੰ ਆਪਾਂ ਰੂਹਾਂ ਦੀਆਂ ਗੱਲਾਂ ਕਰਦੇ ਹਾਂ ਇੱਕ ਦੂਸਰੇ ਨਾਲ ਮਿਲ ਕੇ। ਅਤੇ ਅੱਜ ਬਹੁਤ ਜ਼ਿਆਦਾ ਲਾਲਚ ਜਿਹੜਾ ਉਹ ਵੱਧ ਗਿਆ ਕਹਿ ਲਓ, ਉਹ ਕਿਉਂਕਿ ਸਾਡਾ ਸੁਭਾਅ ਹੀ ਹੈ, ਮਤਲਬ ਸਾਡਾ ਨਹੀਂ, ਮਤਲਬ ਮੇਰਾ ਕਹਿ ਲਓ ਵੀ, ਇਹ ਲਾਲਚ ਜਿਹੜਾ ਹੈ ਇਹਦੇ ਉੱਤੇ ਆਪਾਂ ਬੇਅੰਤ ਐਪੀਸੋਡ ਕਰ ਲਏ ਹਨ, ਪਰ ਫਿਰ ਵੀ ਦਿਲ ਨਹੀਂ ਭਰਦਾ। ਇਹ ਨਹੀਂ ਪਤਾ ਲੱਗਦਾ ਵੀ ਕਿਉਂ ਚੱਕਰ ਇਹ ਜੀ ਗੱਲ ਕਿਉਂ ਹੋ ਰਹੀ ਹੈ, ਬਟ ਫਿਰ ਵੀ ਜੋ ਵੀ ਹੋ ਰਿਹਾ ਚੰਗਾ ਹੋ ਰਿਹਾ, ਅਤੇ ਅਸੀਂ ਕਹਿ ਰਹੇ ਹਾਂ ਵੀ ਭਾਈ ਜੇ ਚੰਗਾ ਹੋ ਰਿਹਾ ਫਿਰ ਇਹਨੂੰ ਹੁੰਦਾ ਰਹਿਣ ਦੀਏ ਅਤੇ ਚੱਲਦਾ ਰਹਿਣ ਦੀਏ। ਦੋਸਤੋ, ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਐਪੀਸੋਡ ਦੇ ਵਿੱਚ। ਅਤੇ ਅੱਜ ਆਪਾਂ ਉਹਨਾਂ ਕਹਾਣੀਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਜਵਾਨ ਹੋਏ, ਅਤੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਨੂੰ ਚੰਗਾ ਲੱਗਿਆ ਕਿ ਯਾਰ ਇਹ ਚੰਗੀ ਕਹਾਣੀ ਸੀ, ਔਰ ਇਹਦੇ 'ਚ ਪਰ ਐਂ ਕਿਉਂ ਹੋਇਆ, ਇੰਝ ਨਹੀਂ ਕਰੀਂਦੇ, ਇੰਝ ਨਹੀਂ ਕਰੀਂਦੇ ਅਤੇ ਉਂਝ ਨਹੀਂ ਕਰੀਂਦੇ ਵਾਲੀ ਗੱਲਾਂ ਸਾਡੇ ਮਨ 'ਚ ਆਉਂਦੀਆਂ ਰਹੀਆਂ। ਇਹ ਵੀ ਕੋਈ ਇਹਦਾ ਕੋਈ ਰੀਜ਼ਨ ਵੀ ਨਹੀਂ ਰਿਹਾ ਕਿ ਕਿਉਂ ਇਹ ਗੱਲ ਆਪਾਂ ਸੋਚੀ ਅਤੇ ਕਿਉਂ ਇਹ ਆਪਾਂ ਨੂੰ ਲੱਗਦਾ ਕਿ ਇਹ ਨਹੀਂ ਸੀ ਹੋਣਾ ਚਾਹੀਦਾ। ਈਸਪ ਨਾਮ ਦਾ ਇੱਕ ਬੰਦਾ ਜਿਹੜਾ ਕਿਹਾ ਜਾਂਦਾ ਕਿ ਗ੍ਰੀਕ ਸੀਗਾ ਅਤੇ ਉਹ ਰੋਮਨ ਸੀ ਸ਼ਾਇਦ, ਜਾਂ ਗ੍ਰੀਕ ਜੋ ਵੀ ਸੀ, ਚਲੋ ਆਪਾਂ ਇਹ ਚੱਕਰ ਨਹੀਂ ਪੈਣਾ, ਗੂਗਲ 'ਚ ਪਤਾ ਲੱਗ ਜਾਣਾ ਸਾਰਿਆਂ ਨੂੰ। ਈਸਪ ਕੀ ਕਥਾ ਹੈ, ਇਹਦੇ ਵਿੱਚੋਂ ਇਹ ਚੀਜ਼ ਨਿਕਲ ਕੇ ਆਉਂਦੀ ਆ, ਉਹ ਬੰਦੇ ਨੇ ਲੋਕਾਂ ਨੂੰ ਆਪਣੀ ਜਿਹੜੀ ਇੰਟੈਲੀਜੈਂਸੀ ਦੇ ਨਾਲ, ਆਪਣੀ ਜਿਹੜੀ ਅਕਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਸਾਰੀਆਂ ਹੀ ਕਹਾਣੀਆਂ ਬਣਾ ਬਣਾ ਕੇ, ਛੋਟੀ ਛੋਟੀਆਂ ਕਹਾਣੀਆਂ ਬਣਾ ਬਣਾ ਕੇ ਉਹਨਾਂ ਨੇ ਇਹ ਸਿੱਧ ਕੀਤਾ ਕਿ ਵੀਰੇ ਅਕਲ ਦਾ ਕੋਈ ਤੋੜ ਨਹੀਂ, ਅਕਲ ਦਾ ਕੋਈ ਕਹਿ ਲਓ ਮੁਕਾਬਲਾ ਨਹੀਂ, ਇਹਦਾ ਇਹਦੇ ਨਾਲ ਕਹਿ ਲਓ ਵੱਡੇ ਵੱਡੇ ਮਸਲੇ ਹੱਲ ਹੋ ਸਕਦੇ ਹਨ। ਈਸਪ ਨੇ ਜਨੌਰ ਕਥਾਵਾਂ ਦੇ ਰਾਹੀਂ ਇਹ ਸਿੱਧ ਕੀਤਾ ਕਿ ਜਿੰਨੇ ਵੀ ਜਨੌਰ ਆ ਸਾਨੂੰ ਆਸੇ ਪਾਸੇ ਦਿਖਦੇ ਆ, ਜਿਹੜੇ ਕੁਦਰਤ ਨੇ ਪੈਦਾ ਕੀਤੇ ਨੇ, ਉਹ ਸਾਰੇ ਅਸਲ 'ਚ ਸਾਡੇ ਆਲਰੇਡੀ ਅੰਦਰ ਹੀ ਨੇ। ਜੇ ਆਪਾਂ ਡੌਗ ਦੀ ਗੱਲ ਕਰੀਏ, ਹਾਲਾਂਕਿ ਮੈਂ ਕੁੱਤਾ ਵੀ ਕਹਿ ਸਕਦਾ ਸੀ, ਪਰ ਉਹ ਸਾਰੇ ਸਾਡੇ ਅੰਦਰ ਨੇ। ਇਹ ਨਹੀਂ ਪਤਾ ਕਿਹੜੇ ਵੇਲੇ ਕਿਹੜੇ ਜਾਨਵਰ ਨੇ ਉੱਠ ਕੇ ਇਨਕਲਾਬ ਜਿੰਦਾਬਾਦ ਕਰ ਦੇਣਾ, ਇਹ ਕੋਈ ਪਤਾ ਨਹੀਂ ਸਾਨੂੰ। ਕਦੇ ਅਜਗਰ ਬਣ ਗਏ, ਕਦੇ ਕੋਬਰੇ ਬਣ ਗਏ, ਕਦੇ ਕੀੜੇ ਬਣ ਗਏ, ਕਦੇ ਕੁਛ ਬਣ ਗਿਆ, ਕਦੇ ਸ਼ੇਰ, ਕਦੇ ਬਘਿਆੜ, ਕਦੇ ਗਿੱਦੜ, ਕਦੇ ਕੁੱਤਾ, ਕੁਛ ਵੀ ਬਣ ਸਕਦੇ ਹਾਂ ਅਸੀਂ। ਈਸਪ ਨੇ ਮਨੁੱਖੀ ਸੰਵੇਦਨਾਵਾਂ ਨੂੰ, ਮਨੁੱਖੀ ਭਾਵਨਾਵਾਂ ਨੂੰ ਇੱਕ ਫਰੇਮ ਦੇ ਵਿੱਚ ਲੈ ਕੇ ਆਉਂਦਾ, ਉਸ ਫਰੇਮ ਨੂੰ ਉਹਨੇ ਆਪਣੀ ਕਥਾਵਾਂ ਦੇ ਰਾਹੀਂ ਜਦੋਂ ਗੱਲ ਕੀਤੀ ਤਾਂ ਉਹਨੂੰ ਆਪਾਂ ਈਸਪ ਕੀ ਕਹਾਣੀਆਂ ਜਾਂ ਕਹਿ ਲਓ, ਜਾਂ ਗੂਗਲ 'ਤੇ ਮਿਲ ਜਾਏਗਾ ਆਪਾਂ ਨੂੰ, ਇਹ 'ਚ ਕੋਈ ਰੌਲਾ ਨਹੀਂ, ਇਹ ਕੋਈ ਵੱਡੀ ਗੱਲ ਨਹੀਂ। ਮੈਂ ਮਾੜੀ ਜਿਹੀ ਬੱਤੀ 'ਚ ਗੱਲ ਆ ਵੀਰੇ, 1 2 ਹਾਂ, ਨਹੀਂ ਪਹਿਲਾਂ ਵਾਲਾ ਹਨੇਰਾ ਜਾ ਗਿਆ ਸੀ, ਆਪਾਂ ਨੂੰ ਹੁਣੇ ਫਰਕ ਪਤਾ ਲੱਗ ਜੂ, ਆਹ ਚੱਕ ਲਓ, ਆਹ ਹੋ ਗਈ ਗੱਲ, ਪਹਿਲਾਂ ਮਾੜੀ ਜਿਹੀ ਬੁਝ ਗਈ ਸੀ ਬੱਤੀ। ਦੋਸਤੋ, ਲਾਲਚੀ ਕੁੱਤਾ ਉਹਦੀ ਹੀ ਇੱਕ ਫੇਵਰੇਟ ਕਹਾਣੀ ਹੈ। ਖਰਗੋਸ਼ ਹੋ ਗਿਆ, ਕੱਛੂ ਕੁੰਮਾ ਹੋ ਗਿਆ, ਉਹਦੀ ਕਹਾਣੀ ਹੋ ਗਈ, ਰੇਸ ਲਵਾਤੀ ਬਾਈ ਨੇ। ਫਿਰ ਤੁਸੀਂ ਦੇਖੋ ਬਈ ਕਿੰਨੀਆਂ ਕਹਾਣੀਆਂ ਨੇ, ਆਪਣੇ ਥੂ ਕੌੜੀ ਜੇ ਵੋ। ਉਹ ਬੰਦਾ ਗੁਲਾਮ ਸੀ, ਪਰ ਆਪਣੀ ਅਕਲਮੰਦੀ ਕਰਕੇ, ਆਪਣੀ ਲਿਆਕਤ ਕਰਕੇ ਉਸ ਬੰਦੇ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਿਆ ਅਤੇ ਆਜ਼ਾਦੀ ਹਾਸਲ ਕੀਤੀ। ਆਜ਼ਾਦੀ ਹਾਸਲ ਕਰਨ ਤੋਂ ਬਾਅਦ ਉਹ ਵੱਡੇ ਵੱਡੇ ਰਾਜਿਆਂ ਨਾਲ, ਵੱਡੇ ਵੱਡੇ ਲੋਕਾਂ ਦੇ ਨਾਲ ਉਹਨਾਂ ਦਾ ਸਲਾਹਕਾਰ ਬਣ ਕੇ ਵਿਚਰਿਆ। ਉਹਦਾ ਅੰਤ ਚਲੋ ਭੈੜਾ ਹੋਇਆ, ਕਿਉਂਕਿ ਭੈੜਾ ਤਾਂ ਹੋਣਾ ਹੀ ਹੁੰਦਾ, ਕਿਉਂਕਿ ਜਿਹੜੀ ਇੰਟੈਲੀਜੈਂਸੀ ਹੈ ਇਹ ਆਮ ਏਜੰਸੀ ਦੇ
0: ਚੰਚਲ
1: ਹਜ਼ਮ ਨਹੀਂ ਹੁੰਦੀ, ਅਗਲੇ ਪੱਥਰ ਮਾਰ ਮਾਰ ਕੇ ਮਾਰ ਦਿੰਦੇ ਆ ਕਿ ਆਹ ਕਹੀ ਜਾਂਦਾ ਵੀ ਇਹਦਾ ਬਹੁਤ ਗਲਤ ਗੱਲ ਹੈ, ਇਹ ਇੱਦਾਂ ਥੋੜਾ ਹੁੰਦਾ ਜੋ ਇਹ ਕਹਿ ਰਿਹਾ। ਤਾਂ ਉਹ ਚੀਜ਼ ਉਸ ਕਰਕੇ ਜਿਹੜਾ ਇਸ ਸਭ ਦਾ ਅੰਤ ਹੈ ਉਹ ਬਹੁਤ ਭੈੜਾ ਹੋਇਆ। ਕਿਹਾ ਜਾਂਦਾ ਹੈ ਕਿ ਉਹਨੇ ਕਿਸੇ ਜਗ੍ਹਾ 'ਤੇ ਜਾ ਕੇ ਮਜ਼ਾਕ ਉਡਾਇਆ ਲੋਕਾਂ ਦਾ, ਔਰ ਕਿਉਂਕਿ ਲੋਕ ਮਜ਼ਾਕ ਉਡਾਉਣ ਦੇ ਕਾਬਲ ਸੀਗੇ, ਉਹਨੇ ਉਡਾ ਤਾ ਬਾਈ ਦੇ, ਪਰ ਲੋਕਾਂ ਨੇ ਕਿਹਾ ਐਂ ਕਿਵੇਂ ਉਡਾ ਤਾ ਯਾਰ, ਆਪਾਂ ਇਹਨੂੰ ਉਡਾ ਦਈਏ। ਤਾਂ ਲੋਕਾਂ ਨੇ ਮਿਲ ਕੇ ਉਹਦੇ ਖਿਲਾਫ਼ ਕੋਈ ਇਹੋ ਜਿਹੀ ਸਾਜਿਸ਼ ਰਚੀ ਤੇ ਉਹ ਬੰਦਾ ਉਹਦਾ ਐਂਡ ਹੋ ਗਿਆ। ਲੇਕਿਨ ਇਹ ਅਜੇ ਤੱਕ ਵੀ ਸਮਝ ਨਹੀਂ ਆਇਆ ਕਿ ਈਸਪ ਨੇ ਖੁਦ ਕਹਾਣੀਆਂ ਲਿਖੀਆਂ ਆਪਣੇ ਹੱਥੀ ਪੈਨ ਨਾਲ ਲਿਖੀਆਂ ਜਾਂ ਸੁਣਾਉਂਦਾ ਹੀ ਰਿਹਾ। ਬਈ ਕਿਹਾ ਜਾਂਦਾ ਕਿ ਉਹ ਸੁਣਾਉਂਦਾ ਹੀ ਰਿਹਾ। ਉਸ ਤੋਂ ਬਾਅਦ ਅੱਜ ਤੋਂ ਆਹ ਜਿਹੜਾ ਕੈਲੰਡਰ ਸਾਡੀ ਕੰਧ ਤੇ ਟੰਗਿਆ ਹੋਇਆ, ਦੇਖੋ ਇਹ ਹੈਗਾ 2026। ਇਹ ਤੋਂ 500 ਸਾਲ ਹੋਰ ਪਿੱਛੇ ਸੀਗਾ ਉਹ, ਜਾਂ ਆਪਾਂ ਲੈ ਲਓ ਕਿ ਭਾਈ ਉਹ ਲਗਭਗ 2500 ਸਾਲ ਪਹਿਲਾਂ ਜਾਂ ਇੰਨੇ ਕੁ ਸਾਲ ਪਹਿਲਾਂ ਸੀਗਾ ਉਹ ਬਾਈ ਜਿਉਂਦਾ ਸੀ। ਪਰ ਉਸ ਵੇਲੇ ਦੇ ਹਾਲਾਤ ਕੀ ਸੀ? ਨਾ ਕੋਈ ਗੂਗਲ ਬਾਬਾ ਜੀ, ਨਾ ਕੋਈ ਚੈਟ GPT, ਨਾ ਕੋਈ AI, ਨਾ ਉਹ ਭਾਈ, ਨਾ AI, ਨਾ ਕੁਛ ਵੀ ਨਹੀਂ, ਨਥਿੰਗ। ਬੰਦੇ ਕੋਲ ਆਪਣਾ ਦਿਮਾਗ ਹੋਣਾ ਚਾਹੀਦਾ ਸੀ ਉਸ ਵੇਲੇ ਸਰਵਾਈਵ ਕਰਨ ਲਈ। ਦੋਸਤੋ, ਉਸਨੇ ਜਦੋਂ ਲਾਲਚੀ ਕੁੱਤਾ ਕਹਾਣੀ ਲਿਖੀ ਹੋਏਗੀ, ਅਸੀਂ ਸੋਚ ਸਕਦੇ ਹਾਂ ਜਾਂ ਸਾਨੂੰ ਸੋਚਣਾ ਪਏਗਾ ਉਹਨੇ ਕਿਉਂ ਲਿਖੀ ਵੀਰੇ। ਲਾਲਚੀ ਕੁੱਤੇ ਦੀ ਕਹਾਣੀ ਬੜੀ ਸਿੰਪਲ ਹੈ, ਪਰ ਉਹਦੇ ਅਰਥ ਬੜੇ ਗੰਭੀਰ ਨੇ। ਪਰ ਆਪਾਂ ਗੰਭੀਰ ਤਾਂ ਹੋਣਾ ਨਹੀਂ ਹੁੰਦਾ, ਤੁਹਾਨੂੰ ਪਤਾ ਹੀ ਹੈ। ਆਪਾਂ ਤਾਂ ਇਹਦੇ ਵਿੱਚੋਂ ਵੀ ਹਾਸਾ ਮਜ਼ਾਕ ਤੇ ਮੁਸਕਰਾਹਟਾਂ ਲੱਭਣੀਆਂ ਨੇ। ਕਹਾਣੀ ਤਾਂ ਇਹ ਹੈ ਵੀ ਕੁੱਤਾ ਬੜਾ ਭੁੱਖਾ ਸੀਗਾ ਜੀ, ਉਹਨੂੰ ਕਿਸੇ ਨੇ, ਕੋਈ ਕਹਿੰਦਾ ਜਿੱਥੇ ਨੋਨ ਵੈਜ ਵਾਲੇ ਕਹਾਣੀ ਸੁਣਾਉਂਦੇ ਆ ਉਹ ਕਹਿਣਗੇ ਉਹਨੂੰ ਮਤਲਬ ਹੱਡੀ ਪਾਤੀ ਕਹੇ ਨੇ, ਕੋਈ ਜਿਹੜਾ ਵੈਜ ਵਾਲੇ ਆ ਉਹ ਕਹਿਣਗੇ ਨਹੀਂ ਜੀ ਕੁੱਤਾ ਜਿਹੜਾ ਉਹਨੂੰ ਆਪਾਂ ਰੋਟੀ ਦਾ ਇੱਕ ਬ੍ਰੈਡ ਦਾ ਪੀਸ ਦੇ ਤਾ, ਅਸੀਂ ਵੀ ਆਪਣੀ ਜਿਹੜੀ ਫੋਟੋ ਹੈ ਨਾ ਬਾਈ ਇਹਨੂੰ ਆਪਾਂ ਨੋਨ ਵੈਜ ਕੁੱਤਾ ਨਹੀਂ ਰੱਖਿਆ। ਖੈਰ, ਕਿਉਂਕਿ ਰੌਲਾ ਪੈ ਸਕਦਾ ਸੀ ਵੀਰੇ। ਅੱਛਾ, ਉਹ ਜਿਹੜਾ ਨੋਨ ਵੈਜ ਕੁੱਤਾ ਨਹੀਂ ਵੈਜ ਕੁੱਤਾ ਹੈ, ਉਹ ਉੱਥੋਂ ਆਪਣੀ ਜੋ ਵੀ ਉਹਨੂੰ ਮਿਲਿਆ, ਜੋ ਪ੍ਰਾਪਤ ਕਰਨਾ ਚਾਹੁੰਦਾ ਸੀ ਉਹਨੂੰ ਪ੍ਰਾਪਤ ਹੋ ਗਿਆ। ਭੁੱਖ ਲੱਗੀ ਸੀ, ਰੋਟੀ ਮਿਲ ਗਈ, ਚੱਕ ਲਈ ਬਾਈ ਨੇ। ਅੱਛਾ, ਜਦੋਂ ਰੋਟੀ ਮਿਲ ਗਈ ਉਹਨੇ ਚੱਕੀ ਹੋਈ ਆ, ਇਮੀਡੀਏਟਲੀ ਖਾ ਵੀ ਤਾਂ ਸਕਦਾ ਸੀ, ਜਦੋਂ ਭੁੱਖ ਲੱਗੀ ਹੋਏ ਬੰਦਾ ਕਿਹੜੀਆਂ ਮਤਲਬ ਸਕੀਮਾਂ 'ਚ ਪੈਂਦਾ। ਨਹੀਂ, ਇਹ ਪੈ ਗਿਆ ਬਾਈ, ਇਹ ਕਹਿੰਦਾ ਨਹੀਂ ਯਾਰ, ਰੋਟੀ ਤਾਂ ਆਪਾਂ ਨੂੰ ਮਿਲ ਗਈ, ਹੁਣ ਆਪਾਂ ਇਹਨੂੰ ਕਿਤੇ ਟਿਕਾਣੇ 'ਤੇ ਜਾ ਕੇ ਆਪਣੇ ਅੱਡੇ 'ਤੇ ਜਾ ਕੇ ਖਾਵਾਂਗੇ, ਚੱਲੀਏ ਫਿਰ ਬਾਈ ਉੱਥੇ। ਬਾਈ ਭੱਜਿਆ, ਬਾਈ ਸ਼ਹਿਰ ਤੋਂ ਭੱਜਿਆ, ਔਰ ਜੰਗਲ ਜੁੰਗਲ ਜਿੱਥੇ ਵੀ ਉਹਦਾ ਅੱਡਾ ਹੋਊਗਾ, ਝਾੜੀ ਬੂਟਾ ਜੋ ਵੀ ਸੀ, ਉੱਥੇ ਪਹੁੰਚ ਗਿਆ। ਰਾਹ 'ਚ ਬਾਈ ਕਹਿੰਦੇ ਪੁਲ ਆ ਗਿਆ। ਅੱਛਾ, ਇਹ ਪੁਲ ਜਿਹੜੇ ਬੜੇ ਕ੍ਰਾਂਤੀਕਾਰੀ ਪੁਲ ਹੁੰਦੇ ਆ। ਅੱਛਾ, ਉਹ ਉੱਥੇ ਜਦੋਂ ਆਇਆ ਤੇ ਇਹ ਉਹਦੇ ਉੱਤੇ ਖੜਾ ਹੋ ਗਿਆ, ਨੈਚੁਰਲੀ ਆ ਗਿਆ। ਚਲੋ, ਇਹ ਜਾਣ ਬੁੱਝ ਕੇ ਨਹੀਂ ਹੋਇਆ ਹੋਏਗਾ, ਇੱਦਾਂ ਹੀ ਹੋ ਗਿਆ, ਚਲੋ ਰੂਟੀਨ 'ਚ ਹੀ, ਚਲੋ ਆ ਗਏ ਆਪਣਾ ਇਲਾਕਾ, ਕਿਹੜੀ ਗੱਲ। ਇਹਨੇ ਜਦੋਂ ਪਾਣੀ 'ਚ ਦੇਖਿਆ, ਬੜੀ ਹੈਰਾਨੀ ਦੀ ਗੱਲ ਆ, ਇਦੋਂ ਪਹਿਲਾਂ ਇਹ ਪਤੰਦਰ ਨੇ ਕਦੇ ਦੇਖਿਆ ਹੀ ਨਹੀਂ ਪਾਣੀ 'ਚ। ਵੀ ਤੂੰ ਰੋਟੀ ਲੈ ਕੇ ਆਇਆ ਜੋ ਤੈਨੂੰ ਬੜੀ ਔਖੀ ਚੀਜ਼ ਮਿਲੀ ਹੈ, ਉਹ ਲਿਆਉਣ ਤੋਂ ਬਾਅਦ ਤੂੰ ਦੇਖ ਰਿਹਾ ਸਭ ਕੁਛ, ਕਿਉਂਕਿ ਪ੍ਰਾਪਤੀ ਹੁੰਦੀ ਹੈ ਉਦੋਂ ਹੀ ਬੰਦੇ ਨੂੰ ਦੁਨੀਆਂ ਦੇਖਣੀ ਸ਼ੁਰੂ ਹੁੰਦੀ ਹੈ। ਇਹ ਬੰਦੇ ਨੇ ਪ੍ਰਾਪਤੀ ਕਰਨ ਤੋਂ ਬਾਅਦ ਜਦੋਂ ਪਾਣੀ 'ਚ ਦੇਖਿਆ, ਇਹਨੂੰ ਆਪਣਾ ਪਰਛਾਵਾਂ ਨਜ਼ਰ ਆਇਆ, ਆਪਣਾ ਖੁਦ ਦਾ ਪਰਛਾਵਾਂ ਨਜ਼ਰ ਆਇਆ। ਲੇਕਿਨ ਇਹਨੂੰ ਲੱਗਿਆ ਕਿ ਬਈ ਯਾਰ, ਗੱਲ ਘੈਂਟ ਆ ਯਾਰ, ਉਹ ਜਿਹੜਾ ਕੁੱਤਾ ਵਿੱਚ ਹੈ ਨਾ, ਉਹਦੇ ਕੋਲ ਵੀ ਇੱਕ ਰੋਟੀ ਯਾਰ, ਜੇ ਮੈਂ ਉਹ ਵੀ ਲੈਣਾ, ਦੇਖੋ ਇਹਦੇ ਕੋਲ ਹੈਗੀ ਆ, ਇਹਨੂੰ ਕੋਈ ਲੋੜ ਨਹੀਂ ਹੈਗੀ, ਇਹ ਸੈਟਿਸਫਾਈਡ ਆ, ਕਿਉਂਕਿ ਸੈਟਿਸਫਾਈਡ ਹੋ ਕੇ ਹੀ ਇਹ ਜੰਗਲ 'ਚ ਜਾ ਰਿਹਾ। ਪਰ ਉੱਥੇ ਦਿਮਾਗ 'ਚ ਆਈ ਗੱਲ, ਨਹੀਂ ਜੀ ਉਹ ਵੀ ਮੈਨੂੰ ਮਿਲ ਜੇ ਵੀਰੇ, ਫਿਰ ਕਿਹੜੀ ਗੱਲ ਆ, ਡਬਲ ਖਾਵਾਂਗੇ ਵੀਰੇ, ਇਹ ਰੋਟੀ ਨਹੀਂ ਫਿਰ ਡਬਲ ਰੋਟੀ ਹੋ ਜਾਣੀ ਹੈ। ਅੱਛਾ, ਇਹਨੇ ਉੱਥੇ ਜਾ ਕੇ ਉਹਨੂੰ ਤਬਕਾ ਤੁਬਕਾ ਮਾਰਨ ਦੀ ਕੋਸ਼ਿਸ਼ ਕੀਤੀ, ਹੋਏ ਬਹੁ ਜੇ ਵੋ ਕੀਤਾ, ਮਾੜਾ ਮੋਟਾ ਜੋ ਇਹਨਾਂ ਦੇ ਰੀਤੀ ਰਿਵਾਜ਼ ਹੋਣਗੇ ਉਹ ਕੀਤੇ। ਤੇ ਕਿਹਾ ਜਾਂਦਾ ਕਿ ਜਿਹੜੀ ਇਹ ਮੂੰਹ 'ਚ ਰੋਟੀ ਚੁੱਕ ਕੇ ਲਿਆਇਆ ਸੀ, ਮੁਸ਼ਕਤ ਤੋਂ ਬਾਅਦ ਪੂਰੀ ਜ਼ਿੰਦਗੀ ਦੀ ਕਮਾਈ, ਜ਼ਿੰਦਗੀ ਛੱਡੋ ਮਤਲਬ ਦਿਹਾੜੀ ਦੀ ਕਮਾਈ, ਉਹ ਬਾਈ ਇਹਨੇ ਮਿੰਟਾਂ 'ਚ ਗਵਾਈ, ਉਹ ਸਾਰੀ ਪੈ ਗਈ ਟੋਭੇ 'ਚ। ਉੱਥੇ ਆਵਾਜ਼ ਆਈ, ਕੁੱਤਾ ਵੀ ਗਾਇਬ ਹੋ ਗਿਆ ਬਾਈ, ਜਿਹੜਾ ਵਿੱਚ ਇਹਨੂੰ ਦਿਖਣ ਦਿਖ ਰਿਹਾ ਸੀਗਾ, ਤੇ ਉਹ ਇਹ ਰੋਟੀ ਵੀ ਗਈ। ਤੋ ਇਹ ਕਹਾਣੀ ਸਾਨੂੰ ਬਹੁਤ ਕੁਛ ਦੱਸਦੀ ਹੈ ਬਾਈ, ਆਪਾਂ ਉਹਨਾਂ ਫਿਲੋਸਫੀਆਂ 'ਚ ਤਾਂ ਪੈਣਾ ਨਹੀਂ, ਪਰ ਇਹ ਰੋਜ਼ ਹਰ ਪਲ ਹਰ ਟਾਈਮ ਸਾਡੇ ਮੂਹਰੇ ਇਹ ਕਹਾਣੀ ਆਉਂਦੀ ਆ, ਤੇ ਸਾਡੇ ਅੰਦਰ ਜਿਹੜੀਆਂ ਭਾਵਨਾਵਾਂ ਪੈਦਾ ਹੁੰਦੀਆਂ, ਜੋ ਸਾਡੇ ਅੰਦਰ ਜਜ਼ਬਾਤ ਪੈਦਾ ਹੁੰਦੇ ਆ, ਉਹਨਾਂ ਦੀ ਆਪਾਂ ਗੱਲ ਕਰਨ ਲੱਗੇ ਹਾਂ ਅੱਜ। ਤੇ ਦੇਖਦੇ ਹਾਂ ਆਪਾਂ ਕਿੰਨੇ ਕਾਮਯਾਬ ਹੁੰਦੇ ਹਾਂ, ਕਿਉਂਕਿ ਸਾਡੇ ਕੋਲ ਤਾਂ ਬਾਈ 2 ਘੰਟੇ ਦਾ ਟਾਈਮ ਆ, ਤੇ ਉਹਦੇ ਵਿੱਚ ਹੀ ਸਾਰੇ ਮਿੱਤਰਾਂ ਸੱਜਣਾਂ ਨਾਲ ਗੱਲਾਂ ਬਾਤਾਂ ਹੋਣਗੀਆਂ। ਈਸਪ ਨੇ ਕਦੇ ਕੁੱਤਾ ਬਣ ਕੇ, ਕਦੇ ਸ਼ੇਰ ਬਣ ਕੇ, ਕਦੇ ਬਘੇੜਾ ਬਣ ਕੇ, ਕਦੇ ਕੁਛ, ਕਦੇ ਕੁਛ, ਕਦੇ ਕੁਛ, ਉਹਨੇ ਬਹੁਤ ਸਾਨੂੰ ਮਤਲਬ ਕਹਿ ਲਓ ਵੀ ਇਹੋ ਜਿਹੀਆਂ ਜਿਹੜੀਆਂ ਕਹਿੰਦੇ ਨੈਤਿਕ ਕਥਾਵਾਂ, ਜਿਹਨੂੰ ਕਹਿੰਦੇ ਨੈਤਿਕਤਾ ਵੱਧ ਜੇ, ਮੋਰਲ ਹਾਈ ਹੋ ਜੇ ਇਹਨਾਂ ਦਾ, ਐਂਡ 'ਚ ਮੋਰਲ ਜ਼ਰੂਰ ਕਰਦਾ ਸੀ। ਜਿਵੇਂ ਹੁਣ ਲਾਲਚੀ ਕੁੱਤੇ ਦੀ ਕਹਾਣੀ ਮੁੱਕ ਗਈ, ਵੀ ਉਹਨੇ ਆਪਣਾ ਭੌਂਕਿਆ ਮਾੜਾ ਜਿਹਾ ਬਹੁ, ਤੇ ਉਹਦੀ ਉਹ ਡੈਂਗੀ ਵਿੱਚ ਵੀ ਉਹਦੇ ਕੋਲ ਸੀਗਾ, ਉਹ ਵੀ ਖਤਮ ਹੋ ਗਈ ਕਹਾਣੀ। ਤੇ ਫਿਰ ਉਹਨੇ ਜਦੋਂ ਇਹ ਗੱਲ ਕਰ ਲਈ, ਲਓ ਜੀ ਆਪਣੇ ਨਾਲ ਦੋਸਤੋ ਸਾਥੀ ਜੁੜ ਚੁੱਕੇ ਆ ਤੇ ਅਸੀਂ ਕਰਦੇ ਹਾਂ ਗੱਲਾਂ ਬਾਤਾਂ। ਬਹੁਤ ਹੀ ਭੜਕਾਊ ਬਿਆਨ ਆ ਚੁੱਕਾ ਹੈ। ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਉਹਨਾਂ ਨੇ ਕਰਦੇ ਪਹਿਲਾਂ ਰਾਬਤਾ ਬਾਈ, ਬਹੁਤ ਬਹੁਤ ਸਵਾਗਤ ਹੈ ਜੀ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ।
2: ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ।
2: ਵੈਸੇ ਤਾਂ ਜਿਹੜਾ ਹੈਗਾ ਹੈ ਨਾ, ਅੱਜ ਤਾਂ ਟੈਸਟ ਪਾ ਤਾ ਤੁਸੀਂ ਸਾਰਿਆਂ ਨੂੰ, ਹੈਂਜੀ
1: ਜੀ।
2: ਲਾਲਚੀ ਕੁੱਤਾ ਜਿਹੜਾ ਹੈ ਬੱਖਣ ਸ਼ਰਮਾ ਜੀ, ਜਿਹੜਾ ਇਹ ਗਾਣਾ ਬਣਾਉਂਦੇ ਹੋਣੇ ਆ ਵਿਚਾਰੇ, ਬੈਠੇ ਸੋਚਦੇ ਹੋਣੇ ਆ, ਹੈਂਜੀ।
1: ਉਹ ਸਾਨੂੰ ਅਸਲ ਚ ਦੱਸਣਗੇ ਵੀ ਹੋ ਕੀ ਰਿਹਾ।
2: ਆਪ ਤੇਰੀ ਭਰੀ ਬੋਤਲ ਦੇਖ ਕੇ ਮਨ ਮੇਰਾ ਰਾਤ ਨਾ ਸੁੱਤਾ, ਲਾਲਚੀ
0: ਦੇ ਵਿੱਚ
2: ਹੈਂਜੀ ਏਦਾਂ ਦਾ ਕੋਈ ਬਣਾਉਣ ਗਈ। ਤੁਸੀਂ ਵੈਸੇ ਨਾ ਅਸਲੀਅਤ ਨਹੀਂ ਦੱਸੀ, ਇਹਦੀ ਕਹਾਣੀਆਂ ਹੋਰ ਸੁਣਾਉਣ ਲੱਗ ਪਏ। ਸਾਡੇ ਨਾ ਇੱਥੇ ਕੋਈ ਵਿਆਹ ਸੀਗਾ ਜੀ, ਭਾਈਚਾਰੇ ਦੇ ਵਿੱਚ ਨਾ, ਉਹ ਬੰਦੇ ਨੇ ਨਾ ਉਹ ਟੇਬਲ ਤੇ ਅਗਲਿਆਂ ਨੇ ਲਿਆ ਕੇ ਰੱਖੀਆਂ ਹੁੰਦੀਆਂ, ਉਹ ਰੱਜ ਕੇ ਪੀ ਕੇ ਜਾਣ ਲੱਗਾ। ਇੱਕ ਨਵੀਂ ਬੋਤਲ ਜਿਹੜੀ ਲਾ ਕੇ ਖੋਲੀ ਵੀ ਨਹੀਂ ਸੀਗੀ, ਉਹ ਚੁੱਪ ਕਰਕੇ ਡੱਬ ਚ ਦੇ ਕੇ ਲੈ ਗਿਆ, ਤੇ ਉਹ ਵਿਚਾਰਾ ਮਿਲ ਕੇ ਕਹਿੰਦਾ ਉਹ ਤਾਂ ਨਾਲ ਡਿਜੈਕਟਿਵ ਜਿਹਾ ਲਾ ਕੇ ਕਵੇ ਨਾਲ, ਲਾਲਚੀ ਕੁੱਤਾ ਲਾਲਚੀ ਕੁੱਤਾ।
1: ਐਂਡ ਹੋ ਗਿਆ ਜੀ, ਐਂਡ
2: ਜੀ। ਜਾਂ ਕੋਈ ਪ੍ਰਾਹੁਣਾ ਆਇਆ ਹੋਵੇ ਤੇ ਜਾਣ ਲੱਗਾ ਜਿਹੜਾ ਹੈਗਾ ਆ ਜੀ, ਪਹਿਲਾਂ ਜਿੰਨੀ ਕੁ ਪੀਣੀ ਪੀਤੀ, ਬਾਕੀ ਕਹਿੰਦਾ ਗੱਡੀ ਚ ਰੱਖ ਲੈਣੇ ਹੈਗੇ, ਰਸਤੇ ਚ ਵੀ ਪੀਣੀ ਪੈਣੀ ਆ ਜੀ,
1: ਰਾਹਦਾਰੀ ਦੇ ਦਿਓ, ਰਾਹਦਾਰੀ
2: ਰਾਹਦਾਰੀ ਦੇ ਦਿਓ ਜੀ, ਐਵੇਂ ਰਸਤੇ ਚ ਐਵੇਂ ਬ੍ਰਾਂਡ ਬਦਲ ਜਾਊਗਾ, ਹਾਂਜੀ
1: ਐਵੇਂ ਅਸੀਂ ਦੱਸਾਂਗੇ ਕਿਸੇ ਨੂੰ ਵੀ ਅਸੀਂ ਪੁਰਾਣੇ ਦੇ ਘਰ ਗਏ ਸੀ।
2: ਹਾਂਜੀ, ਅਗਲੇ ਨੂੰ ਬਚਾ ਕੇ ਤਿੰਨ ਬੈਗ ਰੱਖੇ ਹੁੰਦੇ ਵੀ ਮੈਂ ਲਾ ਲੂੰਗਾ, ਮਗਰ ਹਾਂਜੀ ਉਹ ਦੇਖਦਾ ਵੀ ਹਾਂ ਜੀ, ਫਿਰ ਬਿਲਕ ਬਿਲਕ ਕੇ ਉਹ ਕਹਿੰਦਾ ਇਹ ਗੱਲ।
1: ਨਹੀਂ ਵਾਕਈ ਐਂਡ ਹੋ ਗਿਆ ਜੀ,
2: ਤੇ ਤੁਹਾਡੇ ਵਿਸ਼ੇ ਤੇ ਅੱਜ ਡਿਸਕਸ਼ਨ ਇਸੇ ਗੱਲ ਤੇ ਹੋਈ ਵੀ ਇਹ ਵਿਸ਼ਾ ਕੀ ਹੋਇਆ ਬਈ, ਇੱਥੇ ਕੀ ਲਿਖਿਆ ਜਾਵੇ, ਇੱਥੇ ਕੀ ਸੁਣਾਇਆ ਜਾਵੇ।
1: ਮੈਨੂੰ ਮੈਥੋਂ ਬਚਾਓ
2: ਭਾਰਤ ਸਾਹਿਬ, ਮੈਨੂੰ ਪੁੱਛਦੇ ਸੀ, ਮੈਂ ਕਿਹਾ ਭਾਰਤ ਸਾਹਿਬ ਇਹ ਕੋਈ ਘਟਨਾ ਵਾਪਰ ਗਈ ਹੈ ਭਾਜੀ ਨਾਲ ਏਦਾਂ ਦੀ। ਇਹ ਬੱਕਰੀ ਗੱਲ ਹੁਣ ਤੁਸੀਂ ਕਵਰ ਕਰਨ ਵਾਸਤੇ ਕਹਾਣੀਆਂ ਜੀ ਸੁਣਾ ਕੇ ਜੀ, ਉਹ 2500 ਸਾਲ ਪਹਿਲਾਂ ਹੋਇਆ ਜੀ, ਹੋਇਆ 2500 ਸਾਲ ਪਹਿਲਾਂ ਤੁਹਾਡੇ ਨਾਲ, ਤਾਂ ਮੈਨੂੰ ਲੱਗਦਾ ਰੀਸੈਂਟਲੀ ਵਾਪਰਿਆ
1: ਤਾਂ ਜੀ ਕਰਨਾ,
2: ਕਿਉਂਕਿ ਪਿਛਲੇ ਹਫਤੇ ਤੱਕ ਲਾਲਚੀ ਕੁੱਤਾ ਐਗਜ਼ਿਸਟੈਂਸ ਹੈ ਨਹੀਂ ਸੀਗਾ।
1: ਉਦੋਂ ਤੱਕ ਬਿਲਕੁਲ ਹੈ ਨਹੀਂ ਸੀ, ਪੁਨਰ ਜਨਮ ਲੈ ਲਿਆ ਨੇ,
2: ਇੱਥੇ ਕੋਈ ਤਾਜ਼ਾ ਚੂਨਾ ਲਾ ਗਿਆ ਆ, ਤੋ ਇਸ ਕਰਕੇ ਮੈਂ ਆਪਣੇ ਵੀਰਾਂ ਨੂੰ ਦੱਸਣ ਵਾਸਤੇ ਆਇਆ ਸੀ ਭਾਈ, ਅਸਲੀ ਗੱਲ ਆ ਵਜ੍ਹਾ ਆ ਆ, ਤੇ ਤੁਸੀਂ ਐਵੇਂ ਸਸਪੈਂਸ ਚ ਨਾ ਪਾਓ ਵੀ ਇਹ ਵਿਸ਼ਾ ਕਿਉਂ ਰੱਖ ਦਿੱਤਾ, ਕਿੱਦਾਂ ਰੱਖ ਦਿੱਤਾ ਜੀ।
1: ਸਾਨੀ ਸਾਹਿਬ ਦੇਖੋ, ਲਾਲਚ ਨਾਮ ਦੇ ਵਿਸ਼ੇ ਦੇ ਉੱਤੇ ਸਾਨੂੰ ਪਤਾ ਨੀ ਕਿੰਨਾ ਕੁ ਲਾਲਚ ਆ, ਕਿੰਨੇ ਕੁ ਐਪੀਸੋਡ ਕਰ ਰਹੇ ਅਸੀਂ, ਪਰ ਆਹ ਜਿਹੜੀ ਜਦੋਂ ਮੈਂ ਕਹਾਣੀ ਪੜੀ, ਅਸਲ ਚ ਪੰਜ ਤੰਤਰ ਮੇਰੇ ਮੂਹਰੇ ਆ ਗਈ, ਇਹ ਉਹਦੇ ਵਿੱਚ ਵੀ ਹੈਗੀ ਕਹਾਣੀ, ਮੈਂ ਕਿਹਾ ਇਹ ਘੁੰਮ ਘੁੰਮ ਕੇ ਮੇਰੇ ਅੱਗੇ ਕਿਉਂ ਆ ਰਹੀ ਆ।
2: ਚਲੋ ਤੁਸੀਂ ਵਿਚਾਰ ਲੈਣੇ ਸੀ ਲੈ ਲੈ ਹੈਗੇ ਆ, ਗੱਲ ਤਾਂ ਏਦਾਂ ਨੀ, ਗੱਲ ਤਾਂ ਇਹ ਵੀ ਕੋਈ ਘਟਨਾ ਵਾਪਰਦੀ ਆ ਤੇ ਤੁਸੀਂ ਹੁਣ ਉਹਨੂੰ ਕਵਰ ਕਰਨਾ ਚਾਹੁੰਦੇ ਹੈਗੇ ਆ
1: ਜੀ,
2: ਉਹ ਕਵਰ ਕਰੀ ਚਲੋ ਤੁਸੀਂ।
1: ਇੱਕ ਹੋਰ ਗੱਲ ਬੜੀ ਬੜੀ ਬੜੀ ਮਜ਼ੇਦਾਰ ਇੱਕ ਹੋਰ ਗੱਲ ਮੈਨੂੰ ਲੱਗਦੀ ਆ, ਉਹ ਔਜਲਾ ਸਾਹਿਬ ਇੱਕ ਦਿਨ ਕਹਿੰਦੇ ਵਿਸ਼ਾ ਜਿਹੜਾ ਮਰਜ਼ੀ ਰੱਖ ਲਓ, ਵਿਚਾਰ ਤਾਂ ਮਿੱਤਰਾਂ ਨੇ ਆਪਣੇ ਪ੍ਰਗਟ ਕਰਨੇ, ਜਿਹੜੇ ਮਰਜ਼ੀ ਤੁਸੀਂ ਜੋ ਮਰਜ਼ੀ ਰੱਖੋ।
2: ਮੈਨੂੰ ਪਰ ਇੱਕ ਗੱਲ ਹੈਗੀ ਆ ਕਿ ਜਿਹਨੂੰ ਤੁਸੀਂ ਸੁਣਾਉਣਾ ਚਾਹੁੰਦੇ ਹੋਣੇ ਆ ਉਹਨੂੰ ਪਹੁੰਚ ਗਿਆ ਹੋਣਾ ਜੀ, ਵਿਸ਼ਾ ਰੱਖਣ ਦੇ ਨਾਲ ਹੀ ਪਹੁੰਚ ਗਿਆ ਸੁਨੇਹਾ, ਪਹੁੰਚ ਗਿਆ। ਅਗਲਾ ਵੀ ਗੀਤ ਗਾਉਂਦਾ ਹੋਣਾ ਜੇ ਸਾਨੂੰ ਛੱਡਣਾ ਚਾਹੁੰਦੀ ਹੈ ਕੋਈ ਚੱਜ ਦਾ ਲੱਭ ਬਹਾਨਾ, ਕੀ ਨਕਾਰੀ ਅੱਧੀ ਬੋਤਲ ਹੀ ਸੀ
1: ਉਹ ਵੀ ਡਰਾਈ ਡੇ ਵਾਲੇ ਦਿਨ।
2: ਇੱਥੇ ਰੱਖੋ ਆ ਗੱਲ ਪਿੱਛੋਂ ਹੁਣ ਸਮਝ ਆਈ ਆ ਜੀ ਹੁਣ ਪਤਾ ਲੱਗਾ ਦੁੱਖ ਕਿੱਥੋਂ ਕਹਿੰਦੇ ਸੱਟ ਦਿਲ ਤੇ ਲੱਗੀ ਏ ਦੁੱਖ ਉਹ ਮਾਰਦਾ
1: ਨਹੀਂ ਐਂਡ ਹੋ ਗਿਆ ਜੀ ਐਂਡ ਹੋ ਗਿਆ
2: ਚਲੋ ਇਹਨਾਂ ਰਲਦੀ ਮਿਲਦੀ ਗੱਲ ਸੁਣਾ ਦਿੰਦਾ ਜੀ
1: ਜੀ
2: ਇੱਕ ਨਾ ਕਹਿੰਦੇ ਭੀ ਸ਼ਹਿਰ ਦੀ ਬਿੱਲੀ ਤੇ ਪਿੰਡ ਦਾ ਕੁੱਤਾ ਉਹ ਆਪਸ ਚ ਮਿਲੇ ਤੇ ਦੋਨੇ ਭੈਣ ਭਰਾ ਬਣ ਗਏ
1: ਇਹ ਤਾਂ ਗਊ ਬਣ ਗਏ ਸਮਝੋ
2: ਸ਼ਹਿਰ ਦਾ ਕੁੱਤਾ ਸੀ ਤੇ ਪਿੰਡ ਦੀ ਬਿੱਲੀ ਸੀ ਜੀ ਉਹ ਕਿਤੇ ਮਿਲ ਪਏ ਤੇ ਉਹਨੇ ਜਿਹੜਾ ਹੈਗਾ ਆ ਤੇ ਬਿੱਲੀ ਨੇ ਕਿਹਾ ਕਹਿੰਦੀ ਕਿੱਥੇ ਰਹਿੰਦੇ ਹੋ ਕਹਿੰਦਾ ਕਹਿੰਦਾ ਜੀ ਅਸੀਂ ਤਾਂ ਸ਼ਹਿਰ ਚ ਰਹਿੰਦੇ ਹੈਗੇ ਆ ਜੀ ਉਹਨੇ ਕੀਤਾ ਕਹਿੰਦੀ ਕੋਈ ਨੀ ਵੀਰਾ ਆਈ ਕਦੀ ਹਾਂਜੀ
1: ਠੀਕ ਹੈ ਜੀ
2: ਕੁੱਤੇ ਨੇ ਵੀ ਇੱਕ ਦਿਨ ਸ਼ਹਿਰ ਦੇ ਵਿੱਚ ਭੁੱਖੇ ਮਾਰਦੇ ਸੋਚਿਆ ਕਹਿੰਦਾ ਚਲੋ ਭੈਣ ਕੋ ਹੋ ਕੇ ਆਉਂਦੇ ਆ ਉਹ ਪਿੰਡ ਗਿਆ ਜੀ
1: ਜੀ
2: ਬਿੱਲੀ ਨੇ ਆਉ ਭਗਤ ਕੀਤੀ ਜੀ ਕਦੀ ਲਿਆ ਕੇ ਚੂਹਾ ਮਾਰ ਕੇ ਲਿਆ ਕੇ ਅੱਗੇ ਰੱਖ ਦੇ ਕਦੀ ਉਹਨੂੰ ਲਿਆ ਕੇ ਜਿਹੜਾ ਹੈਗਾ ਦੁੱਧ ਲਿਆ ਕੇ ਅੱਗੇ ਰੱਖ ਦੇ ਹਾਂਜੀ
1: ਜੀ
2: ਕੁੱਤੇ ਨੇ ਵਧੀਆ ਆਰਾਮ ਨਾਲ ਉਹਨੇ ਖਾਧਾ ਪੀਤਾ ਦੋ ਦਿਨ ਰਹਿ ਕੇ ਤੇ ਕਹਿੰਦਾ ਕਹਿੰਦਾ ਅੱਛਾ ਭੈਣਾ ਹੁਣ ਚੱਲਦੇ ਆ ਤੇ ਵੀ ਜਾ ਕੇ ਦੇਖਣਾ ਆ ਜੀ
1: ਜੀ
2: ਤੇ ਕਹਿੰਦਾ ਭੈਣਾ ਤੂੰ ਵੀ ਆਈ ਕਿਤੇ ਕਹਿੰਦੀ ਕਿੱਥੇ ਆਉਣਾ ਕਹਿੰਦਾ ਬਸ ਅਸੀਂ ਨਾ ਦਸੂਏ ਕਚਹਿਰੀ ਦੇ ਬਾਹਰ ਜਿਹੜੀ ਛੋਲੇ ਭਟੂਰੇ ਵਾਲੀ ਰੇਹੜੀ ਆ ਨਾ ਜੀ ਉਹਦੇ ਥੱਲੇ ਹੀ ਬੈਠੇ ਹੁੰਦੇ ਆ
1: ਹਾਂਜੀ ਉਹ ਆਪਣੀ ਰੇਹੜੀ ਸਮਝੋ
2: ਹਾਂਜੀ
1: ਜੀ
2: ਉਹ ਬਿੱਲੀ ਨੇ ਵੀ ਜਿਹੜੇ ਹੈਗੇ ਹਫ਼ਤਾ ਕੁ ਪਿਆ ਤੇ ਉਹਨੇ ਸੋਚਿਆ ਵੀਰੇ ਨੂੰ ਮਿਲ ਕੇ ਆਵਾਂ ਤੇ ਉਹ ਉੱਥੇ ਚੱਲ ਗਈ ਜੀ ਉਹ ਕੁੱਤਾ ਜਿਹੜਾ ਹੈਗਾ ਆ ਦੇਖੇ ਤੇ ਜੋ ਕੋਈ ਖਾ ਪੀ ਕੇ ਸਿੱਟੇ ਤੇ ਡੂਣਾ ਡਾਨਾ ਤੇ ਉਹ ਚੁੱਪ ਕਰਕੇ ਲਿਆ ਕੇ ਅੱਗੇ ਰੱਖ ਲੈ ਲੈ ਭੈਣਾ ਖਾ ਉਹ ਬਿੱਲੀ ਦੋ ਕੁ ਜੀਭਾਂ ਮਾਰੇ ਚੁੱਪ ਕਰਕੇ ਫੇਰ ਏਦਾਂ ਕਰਕੇ ਜਦ ਪੈ ਗਈਆਂ ਸ਼ਾਮਾਂ ਕਹਿੰਦੀ ਕਹਿੰਦਾ ਵੀਰਾ ਕਹਿੰਦਾ ਭੈਣਾ ਕਿੱਦਾਂ ਠੀਕ ਆ ਕਹਿੰਦੀ ਵੀਰਾ ਗੱਲ ਏਦਾਂ ਹੈਗੀ ਆ ਵੀ ਭੁੱਖ ਲੱਗੀ ਹੈਗੀ ਆ ਤੇ ਸਵਾਦ ਤਾਂ ਬਹੁਤ ਆਇਆ ਹੈਗਾ ਪਰ ਢਿੱਡ ਨੀ ਭਰਿਆ
1: ਜੀ
2: ਕਹਿੰਦਾ ਭੈਣ ਸਵਾਦ ਦੇ ਪੱਟੇ ਤਾਂ ਅਸੀਂ ਇੱਥੇ ਬੈਠੇ ਹੈਗੇ ਹਾਂ ਤੇ ਬਣਦਾ ਸਰਦਾ ਸਾਡਾ ਵੀ ਕੱਖ ਨਹੀਂ
1: ਅਸੀਂ ਵੀ ਇਸੇ ਚੱਕਰ ਚ ਬੈਠੇ
2: ਆ ਇਹ ਸਵਾਦ ਦੇ ਪੱਟੇ ਬੈਠੇ ਆ ਜੀ
1: ਢਿੱਡ ਦਾ ਕੋਈ ਸੰਬੰਧ ਨੀ
2: ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹੁਣ ਬਾਕੀ ਤਾਂ ਇਸ ਵਿਸ਼ੇ ਦੀ ਡੂੰਘਾਈ ਜਿਹੜੀ ਆ ਪਿਛਲਾ ਸਾਹਿਬ ਆਉਣਗੇ ਤੇ ਉਹੀ ਦੱਸਣਗੇ ਜੀ
1: ਮਿਹਰਬਾਨੀ
2: ਮੇਰੀ ਤਾਂ ਹਾਜ਼ਰੀ ਕਬੂਲ ਕਰੋ ਥੈਂਕ ਯੂ ਜੀ ਜ਼ਿੰਦਗੀ ਜਿੰਦਾਬਾਦ
1: ਮੁਹੱਬਤ ਜਿੰਦਾਬਾਦ ਜੀ ਬਹੁਤ ਬਹੁਤ ਸ਼ੁਕਰੀਆ ਦਾ
2: ਧੰਨਵਾਦ
1: ਸ਼ੁਕਰੀਆ ਵਾਹ ਜੀ ਵਾਹ ਇੱਕ ਗੱਲ ਪੱਕੀ ਆ ਮਿੱਤਰਾਂ ਤੋਂ ਭੇਤ ਲੁਕਾਏ ਨਹੀਂ ਜਾ ਸਕਦੇ ਅੱਛਾ ਪ੍ਰੋਗਰਾਮ ਦਾ ਨਾਂ ਵੀ ਉੱਤੋਂ ਇਹੋ ਜਿਹੀ ਆ ਮਹਿਫਲ ਮਿੱਤਰਾਂ ਦੀ ਨਹੀਂ ਲੁਕੋ ਲੋ ਲੁਕੋ ਲੋ ਪਰ ਉਂਝ ਲੁਕਾਉਣ ਵਾਲੀ ਕੋਈ ਚੱਕਰ ਨਹੀਂ ਅਸਲ ਚ ਤਾਂ ਇਹੀ ਗੱਲ ਸੀ ਕਿ ਅਸੀਂ ਇਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਕੋਈ ਹਾਸਾ ਮਜ਼ਾਕ ਕੱਢੀਏ ਮੈਂ AI ਨੂੰ ਪੁੱਛਿਆ ਮੈਂ ਕਿਹਾ AI ਹੇ ਭਾਈ ਤੇਰੇ ਦਿਮਾਗ ਚ ਕੀ ਆਈ ਜਦੋਂ ਮੈਂ ਇਹ ਇੱਕ ਸ਼ਬਦ ਪਾਇਆ ਤੇਰੇ ਉਹਦੇ ਵਿੱਚ ਟਿਊ ਸੱਚ ਜੱਜ ਲਾਲਚੀ ਕੁੱਤਾ ਲੈ ਵੀ ਇਹੋ ਜਿਹੇ ਉਹਨੇ ਮਤਲਬ ਲਕੂਨੇ ਕੱਢ ਕੇ ਲਿਆਂਦੇ ਉਹ ਤਾਂ ਆਪਣੇ ਦਿਮਾਗ ਚ ਵੀ ਇਹੀ ਸੀ ਮੈਂ ਐਂਡ ਕਰਤਾ ਚਲੋ ਖੈਰ AI ਵਾਲੀ ਗੱਲ ਬਾਅਦ ਚ ਕਰਾਂਗੇ ਕਿਉਂਕਿ ਆਪਾਂ ਭਾਈ ਵਾਲੀ ਗੱਲ ਪਹਿਲਾਂ ਕਰਾਂਗੇ ਦੋਸਤੋ ਇਹ ਪ੍ਰੋਗਰਾਮ ਇਸ ਵੇਲੇ ਲਾਈਵ ਆ ਯੂਟਿਊਬ ਚੈਨਲ ਸਾਡਾ ਜਿਹੜਾ ਉਹਦੇ ਉੱਤੇ ਵੀ ਲਾਈਵ ਆ ਤੇ dwabareadio.com ਜਿਹੜੀ ਵੈਬਸਾਈਟ ਆ ਉਹਦੇ ਉੱਤੇ ਲਾਈਵ ਆ ਤੇ ਵੈਸੇ ਜਿੱਥੇ ਜਿੱਥੇ ਵੀ ਰੇਡੀਓ ਚੱਲ ਰਿਹਾ ਦੁਆਬਾ ਰੇਡੀਓ ਹਰ ਪਲੇਟਫਾਰਮ ਤੇ ਚੱਲ ਰਿਹਾ ਰੇਡੀਓ ਪਲੇਟਫਾਰਮ ਤੇ ਉਹਨਾਂ ਸਾਰੇ ਹੀ ਪਲੇਟਫਾਰਮ ਤੇ ਰਾਹੀਂ ਸੁਣ ਰਹੇ ਸਾਰੇ ਦੋਸਤਾਂ ਨੂੰ ਇੱਕ ਵਾਰੀ ਫਿਰ ਤੋਂ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਇਹ 2 ਘੰਟੇ ਦੀ ਫਲਾਈਟ ਹੈ ਬਾਈ ਤੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਿਰਫ ਮੁਸਕਰਾਹਟਾਂ ਦਾ ਐਕਸਚੇਂਜ ਹੁੰਦਾ ਹੈ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਾਈ ਕਿਸੇ ਨੇ ਕਰਨੀ ਮੈਂ ਪਹਿਲਾਂ ਦੱਸਦਾ ਕਿਉਂਕਿ ਉਹ ਪਹਿਲਾਂ ਹੀ ਬੜੀ ਹੈ ਸਾਡੇ ਕੋਲ ਮਤਲਬ ਮੈਂ ਤਾਂ ਆਪ ਬੜੀ ਟੈਨਸ਼ਨ ਹੈ ਬਾਈ ਬਈ ਆਪਾਂ ਗੱਲ ਕੀ ਕਰਨੀ ਅੱਜ ਕੋਈ ਗੱਲ ਨਹੀਂ ਔਰ ਯੂਟਿਊਬ ਦੇ ਰਾਹੀਂ ਦੋਸਤਾਂ ਦੀ ਮੁਹੱਬਤ ਭਰੇ ਜਿਹੜੇ ਸੁਨੇਹੇ ਆ ਉਹ ਆ ਰਹੇ ਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਆਪਾਂ ਜ਼ਰੂਰ ਸਾਂਝੇ ਕਰਦੇ ਆ ਇਸ ਵੇਲੇ ਮੁਹੰਮਦ ਜੀ ਸਾਡੇ ਨਾਲ ਜੁੜ ਚੁੱਕੇ ਦੁਬਈ ਤੋਂ ਸਵਾਗਤ ਕਰਦੇ ਉਹਨਾਂ ਦਾ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਖੁਸ਼ ਆਮਦੀਦ ਸਾਡੀ ਵਾਰੀ ਕਾਲ ਮੁੱਕ ਗਈ ਸਾਡੀ ਵਾਰੀ ਕਾਲ ਡੁੱਟ ਗਈ ਹਾਂਜੀ ਹਾਂਜੀ ਜੀ ਆਇਆਂ ਜੀ ਆਇਆਂ ਜਨਾਬ
3: ਹੈਲੋ
1: ਹਾਂਜੀ ਸਰ
3: ਜੀ ਸਰ ਆਵਾਜ਼ ਆ ਰਹੀ ਹੈ ਸਰ
1: ਆਵਾਜ਼ ਦੀ ਦੁਨੀਆ ਦੇ ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ
3: ਜੀ ਜੀ ਥੈਂਕ ਯੂ ਵੀਰ
0: ਖਿੜ ਖਿੜ ਪੈ
3: ਸ਼ਮੀ ਦੀ ਜਿੰਦੇ ਵਸਦੇ ਰਹੋ ਮਾਨ ਮੱਤੇ ਸਰੋਤੇ ਵੀ ਜਿੰਦੇ ਵਸਦੇ ਰਹਿਣ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿਚ ਰਵੇ ਦਿਲੀ ਦੁਆਵਾਂ ਬਹੁਤ ਸੋਹਣਾ ਰਾਜਨ ਸੈਣੀ ਸਾਹਿਬ ਆਏ ਸੀ ਤੈਨੂੰ ਬੜਾ ਸੋਹਣਾ ਸੋਹਣੀ ਕਾਰਗੁਜ਼ਾਰੀ ਦਿਖਾਈ ਇਸੇ ਤਰ੍ਹਾਂ ਹੀ ਆ ਸਾਰੇ ਮਤਲਬ ਕਿ ਕਹਿੰਦੇ ਨਾ ਅੱਲਾ ਸੋਹਣੇ ਨੇ ਜਿਹੜਾ ਹੈਗਾ ਫਨ ਜਿਹੜਾ ਹੈਗਾ ਹਰ ਇੱਕ ਦੇ ਕੋਲ ਆ ਯਾਨੀ ਬਸ ਜਦੋਂ ਇਜ਼ਹਾਰ ਕਰਦਾ ਫਿਰ ਪਤਾ ਲੱਗਦਾ ਹਨਾ
1: ਤੁਹਾਡੀ ਗੱਲ ਤੋਂ ਯਾਦ ਆਇਆ ਕਿ ਫਨ ਸਾਰੇ ਕੋਲ ਹੈ ਪਰ ਸਭ ਕੋਬਰੇ ਨਹੀਂ ਬਣ ਸਕਦੇ
3: ਕੋਬਰੇ ਨਹੀਂ ਬਣ ਸਕਦੇ ਵਾਹ ਇਸ ਗੱਲ ਨਾਲ 100% ਮੈਂ ਮੁਤਫਿਕ ਹਾਂ ਕਹਿੰਦੇ ਨਾ ਕਹਿੰਦੇ ਦੇ ਆਰ ਮੈਨ ਐਂਡ ਮੈਨ ਬਟ ਐਵਰੀ ਇਜ਼ ਨਾਟ ਅ ਜ਼ੈਮ ਆ ਜ਼ੈਮ ਜਿਹੜਾ ਹੈਗਾ ਨਾ
1: ਓਏ ਹੋਏ ਹੋਏ ਆ ਜਮਾ ਹੀ ਐਂਡ ਕਰਤਾ ਜੀ ਤੁਸੀਂ
3: ਮੈਨ ਐਂਡ ਦੇ ਆਰ ਮੈਨ ਐਂਡ ਮੈਨ ਬਟ ਐਵਰੀ ਇਜ਼ ਨਾਟ ਅ ਜ਼ੈਮ
1: ਜ਼ੈਮ
3: ਕਿਉਂਕਿ ਜ਼ੈਮ ਬਣਨ ਵਾਸਤੇ ਉਹ ਕੁਆਲਿਟੀ ਹੈ ਨਾ ਫਿਰ ਉਹ ਇਸੇ ਕਰਕੇ ਥੋੜਾ ਮਰਕੇ ਕਲੀਅਰ ਹੋਇਆ ਨਾ
1: ਚੱਕਰ ਇਹ ਹੈ ਨਾ ਜੀ ਬਖੀ ਸਾਹਿਬ ਜਦੋਂ ਕੋਈ ਪੰਜਾਬੀ ਜਿਹੜੇ ਹੈ ਨਾ ਇਸ ਨਾਮ ਤੋਂ ਸਭ ਤੋਂ ਜ਼ਿਆਦਾ ਡਰਦੇ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਜੈਮ ਉਹ ਅਸਲ ਤੋਂ ਜੰਮ ਸਮਝ ਲਿਆ ਉਹਨੂੰ
3: ਬਿਲਕੁਲ ਜੀ ਕਿਉਂਕਿ ਉਹ ਜਾਮ ਕਰ ਦਿੰਦਾ ਨਾ ਬਾਕੀ ਸਾਰਿਆਂ ਨੂੰ ਜਿਹੜਾ ਜੈਮ ਹੀ ਇਹੋ ਜਿਹਾ ਬਣ ਉਹ ਫਿਰ ਉਹ ਜਿਹੜਾ ਦੂਸਰੇ ਕਹਿੰਦੇ ਯਾਰ ਸਾਡੇ ਨੂੰ ਅੱਗੇ ਨਿਕਲ ਗਿਆ ਹਨਾ ਫਿਰ ਉਹ ਪ੍ਰੈਕਟੀਕਲੀ ਜਦੋਂ ਯੂਜ ਕਰਦੇ ਆ ਫਿਰ ਉਹ ਅੱਗੇ ਨਿਕਲ ਜਾਂਦੇ ਬਾਹਰਲੇ ਮੁਲਕ ਇਸੇ ਕਰਕੇ ਐਡਵਾਂਸ ਹੈਗੇ ਕਿਉਂਕਿ ਇਹਨਾਂ ਦੇ ਕੋਲ ਹੋਰ ਕੋਈ ਗਿੱਦੜ ਸਿੰਘ ਹੀ ਨੀਗੀ ਇਹੋ ਹੀ ਆ ਕਿਉਂ ਇਹਨਾਂ ਕੋਲ ਮੱਤ ਹੈਗੀ ਆ ਔਰ ਇਲਮ ਹੈਗਾ ਅਮਲ ਦੇ ਵਿੱਚ ਲੈ ਕੇ
1: ਸੱਚ ਹੈ ਜੀ ਬਿਲਕੁਲ ਸੱਚ ਹੈ ਜੀ ਇਹਨਾਂ ਕੋਲ ਗਿੱਦੜ ਸਿੰਘੀ ਕੀ ਮੈਨੂੰ ਤਾਂ ਲੱਗਦਾ ਗਿੱਦੜ ਹੀ ਹੈ ਨੀ ਉਹ ਸਾਰੇ ਇੱਧਰ ਰਹਿ ਗਏ ਪੰਜਾਬ ਚ ਮੈਂ ਜਦੋਂ ਅੱਧੀ ਰਾਤ ਹੁੰਦੀ ਹੈ ਮੈਂ ਵੇਖਦਾ ਹੁੰਦਾ ਕਿਉਂਕਿ ਜਿੱਥੇ ਮੈਂ ਰਹਿਣ ਆਲੇ ਦੁਆਲੇ ਜੰਗਲ ਹੀ ਹੈ ਉਹ ਅੱਧੀ ਰਾਤ ਨੂੰ ਪਤਾ ਨੀ ਕਿਹੜੀ ਮੀਟਿੰਗ ਕਰਦੇ ਆ ਜੋ ਪੁਆ ਪੁਆ ਕਰਨ ਲੱਗਦੇ ਆ ਕਿ ਹਨੇਰੀਆਂ ਲਿਆਉਂਦੇ ਬਾਈ ਪੂਰੀਆਂ
3: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਤੇ ਅੱਜ ਦਾ ਵਿਸ਼ਾ ਵੀ ਤੁਸੀਂ ਇੱਕ ਰੱਖਿਆ ਗਰੀਡੀ ਡੋਗ ਹੈ
1: ਹਾਂਜੀ
3: ਬਿਲਕੁਲ ਇਹ ਕਹਾਣੀ ਆ ਲੇਕਿਨ ਸਾਨੂੰ ਸਿੱਖਿਆ ਵੀ ਦਿੰਦੀ ਆ ਮੈਨੂੰ ਗੱਲ ਯਾਦ ਆ ਗਈ ਮੇਰੇ ਦੋਸਤ ਦੀ ਤੇ ਵਿਆਹ ਸੀ ਤੇ ਬੱਚੇ ਤਿਆਰੀ ਤੁਰੀ ਕੀਤੀ
1: ਜੀ
3: ਤੇ ਦੋਸਤ ਨੇ ਦੇਖਿਆ ਕਹਿੰਦੇ ਯਾਰ ਇਹਨੇ ਕੱਪੜੇ ਕੁਪੜੇ ਬੂਟੇ ਨੇ ਵਾਹ ਪਾਏ ਤੇ ਕਹਿੰਦੇ ਵੀ ਬੂਟਿਆ ਕਿੱਥੇ ਚੱਲਾਂ ਮੈਂ ਕਿਹਾ ਵੀ ਬਸ ਯਾਰ ਹੁਣ ਤੇਰੇ ਕੋਲ ਕਿਹੜਾ ਮੈਂ ਕਿਹਾ ਜਿਹੜਾ ਹੈਗਾ ਲਕੋਸ਼ ਪੋਇਆ ਮੈਂ ਕਿਹਾ ਵਿਆਹ ਤੇ ਚੱਲਾਂ ਜਿੰਨਾ ਭਾ ਮੈਨੂੰ ਵੀ ਲੈ ਚੱਲ ਮੈਂ ਕਿਹਾ ਭਰਾਵਾ ਮੈਂ ਤੈਨੂੰ ਨੀ ਲਿਜਾ ਸਕਦਾ ਮੈਂ ਕਿਹਾ ਪਿਛਲੀ ਵਾਰੀ ਤੇਰੇ ਭਰਾ ਨੇ ਜਿਹੜਾ ਹੈਗਾ ਨਾ ਅਸੀਂ ਮੈਂ ਕਿਹਾ ਲੈ ਕੇ ਗਏ ਪਾਤੇ ਸੀ ਸਾਡੇ ਦੇ ਭਰਾਵਾ ਤੈਨੂੰ ਮੈਂ ਲੈ ਕੇ
1: ਜੋੜੇ ਪਵਾਤੇ
3: ਕਹਿੰਦਾ ਉਹ ਫਿਰ ਮੈਨੂੰ ਲੈ ਚੱਲੋ ਮੈਂ ਕਿਹਾ ਕਿਉਂ ਕੀ ਗੱਲ ਹੋਈ ਕਹਿੰਦਾ ਉਹਨੇ ਵਿਆਹ ਚ ਪਵਾਏ ਸੀ ਮੈਂ ਵਿਆਹ ਤੋਂ ਉਰਾ ਹੀ ਪਵਾ ਦਿਆਂਗਾ ਫਿਰ ਮੈਂ ਕਿਹਾ ਵਾਹ ਕਿਆ ਬਾਈ ਮੈਂ ਕਿਹਾ
1: ਮੇਰੇ ਕੋਲ ਪੁਖਤਾ ਪ੍ਰਬੰਧ ਹੈ
3: ਆਪਣਾ ਆਪਣਾ ਰੋਲ ਹੁੰਦਾ ਓਹਦਾ ਆਪਣਾ ਰੋਲ ਹੈਗਾ ਖਾਣ ਪੀਣ ਓਹਦਾ ਆਪਣਾ ਰੋਲ ਖਾਣ ਪੀਣ ਦਾ ਜਦੋਂ ਆਇਆ ਤੇ ਵੀਰ ਸ਼ਮੀ ਜੀ ਜਿਹੜਾ ਹੈਗਾ ਜਿਹੜੀ ਗੱਲ ਦਾ ਮੈਨੂੰ ਡਰ ਸੀ ਓਹੀ ਕੰਮ ਹੋਇਆ
1: ਠੀਕ ਹੈ ਜੀ
3: ਤੇ ਘੁੱਦਾ ਨਾਂ ਸੀ ਓਹਦਾ ਘੁੱਦਾ ਘੁੱਦਾ ਨੂੰ ਸਾਰੇ ਕਹਿੰਦੇ ਹੁੰਦੇ ਤੇ ਮੈਂ ਕਿਹਾ ਘੁੱਦਿਆ ਮੈਂ ਕਿਹਾ ਪਹਿਲੋਂ ਵੀ ਤੈਨੂੰ ਪਤਾ ਹੀ ਆ ਮੈਂ ਕਿਹਾ ਥੋੜਾ ਹੋਰ ਵੀ ਸਾਰੀ ਦੁਨੀਆਂ ਆਈ ਤੇ ਮੈਂ ਕਿਹਾ ਸੰਭਾਲ ਕੇ ਯਾਨੀ ਸੰਭਲ ਕੇ ਇਸ਼ਾਰਾ ਜਿਹਾ ਕੀਤਾ
1: ਇਸ਼ਾਰਾ ਕਰਤਾ
3: ਪਰ ਉਹ ਨਹੀਂ ਜੀ ਮੰਨਿਆ ਉਹ ਨਹੀਂ ਇਸ਼ਾਰੇ ਨੂੰ ਮੰਨਿਆ ਤੇ ਚਿਕਨ ਨੀ ਹੁੰਦੇ ਜਿਹੜੇ ਚਿਕਨਾਂ ਚਿਕਨ ਨੂੰ ਚੰਗਾ ਦੋ ਲੇਟਾ ਦਿੱਤਾ ਉਹਨੇ ਰੋਟੀਆਂ ਦੀ ਵੀ ਤਹਿ ਲਾਈ ਬਣਾ ਕੇ ਜਿਵੇਂ ਹੀ ਲੈ ਕੇ ਆਇਆ ਕਰਨ ਤੂੰ ਉਹ ਜਿਹੜਾ ਹੈਗਾ ਹੁਣ ਪਲੇਟ ਦੇ ਵਿੱਚ 10 ਰੋਟੀਆਂ ਰੱਖ ਦਿਓ ਜੀ
1: ਉਹ
3: ਕਹਿੰਦੇ ਵੀ ਜਿਹੜਾ ਹੈਗਾ ਹੈ ਚਲੋ ਬੰਦਾ ਕਹਿੰਦਾ ਨਾ 2 ਰੱਖ ਦਿਓ ਜੀ 3 ਰੱਖ ਦਿਓ ਤੇ ਕਹਿੰਦਾ ਰੱਖ ਦਿਓ ਹੁਣ ਨਾ ਕੋਈ
0: ਕਹਿੰਦੀਆਂ ਰੱਬੀ
3: ਗਿਣਤੀ ਨਾ ਕੁਛ ਤੇ ਬਲੇਟੀਆਂ ਚੰਗੀਆਂ ਰੋਟੀਆਂ ਤੇ ਜਦੋਂ ਵਿਆਹ ਤੋਂ ਆਏ ਨਾ ਤੇ ਘਰ ਆਣ ਕੇ ਕਹਿੰਦਾ ਬੂਟੇ ਭਾਜੀ ਮੇਰਾ ਢਿੱਡ ਬੜਾ ਦੁਖਦਾ ਤੇ ਮੈਂ ਕਿਹਾ ਮਾਮਾ ਹੁਣ ਢਿੱਡ ਦੁਖਦਾ ਤੈਨੂੰ ਮੈਂ ਉਦੋਂ ਕੀ ਕਿਹਾ ਸੀ ਮੈਂ ਕਿਹਾ ਤੈਨੂੰ ਕਹਿੰਦਾ ਕਹਿੰਦਾ ਬਸ ਕਹਿੰਦਾ ਵਾਧ ਘਾਟ ਹੋ ਗਈ ਹੈ, ਕਹਿੰਦਾ ਚਿਕਨ ਜ਼ਿਆਦਾ ਖਾਓਗੇ ਤੇ ਕਹਿੰਦਾ ਰੋਟੀਆਂ ਵੀ ਜ਼ਿਆਦਾ ਬਲੇਟ ਰਹੀਆਂ। ਮੈਂ ਕਿਹਾ ਤੇ ਹੁਣ, ਮੈਂ ਕਿਹਾ ਤੂੰ ਕੀਤਾ ਨਾ ਲਾਲਚ। ਕਹਿੰਦਾ ਭਰਾ ਹੁਣ ਕੁਛ ਨਾ ਪੁੱਛ, ਕਹਿੰਦਾ ਮੈਨੂੰ ਦੇਸੀ ਘੀਮ ਕੋ ਲੈ ਚੱਲ। ਤੇ ਉਹਨੂੰ ਦੇਸੀ ਘੀਮ ਕੋ ਨਾਲ ਹੀ ਸੀ ਉੱਥੇ, ਉੱਥੇ ਵੀ ਜਾ ਕੰਮ ਕੀਤਾ। ਦੇਸੀ ਘੀਮ ਨੂੰ ਪਤਾ ਲੱਗ ਗਿਆ, ਕਹਿੰਦਾ ਕੀ ਗੱਲ ਹੋਈ? ਕਹਿੰਦਾ ਬਸ ਜੀ ਵਾਧ ਘੱਟ ਹੋ ਗਈ। ਕਹਿੰਦਾ ਤੇਰੀ ਵਾਧ ਘੱਟ ਦਾ ਤੇ ਮੈਨੂੰ ਪਤਾ ਲੱਗ ਗਿਆ। ਕਹਿੰਦਾ ਕਿੱਥੇ ਗਿਆ ਸੀ? ਕਹਿੰਦਾ ਜੀ ਵਿਆਹ ਤੇ। ਕਹਿੰਦਾ ਚਿਕਨ ਕਿੰਨੇ ਖਾਧੇ, ਰੋਟੀਆਂ ਦੀ ਤਹਿ ਕਿੰਨੀ ਲਾਈ? ਉਹ ਕਹਿੰਦਾ ਆਪਣਾ ਡਾਕਟਰ ਸਾਹਿਬ ਮੇਰਾ ਢਿੱਡ ਦੁਖਦਾ ਪਿਆ, ਤੁਸੀਂ ਬਿੱਲ ਬਣਾਉਣਾ। ਕਹਿੰਦਾ ਜਿਹੜਾ ਕਿ ਚਿਕਨ ਕਾਹਤੋਂ ਪੁੱਛਦੇ ਆ ਮੈਨੂੰ? ਕਹਿੰਦਾ ਮੇਰਾ ਹਾਲ ਬੁਰਾ ਹਾਲ ਆ ਤੂੰ ਤੁਸੀਂ। ਉਹ ਕਹਿੰਦਾ ਉਹ ਤਾਂ ਮੈਂ ਬੂਆ ਵੈਸੇ ਹੀ ਪੁੱਛਦਾ ਪਿਆ, ਪਰ ਮੈਨੂੰ ਪਤਾ ਵੀ ਤੂੰ ਕੰਮ ਇਹ ਵੀ ਕਿਹਾ। ਸੋ ਉਹਨਾਂ ਨੂੰ ਕਹਿੰਦੇ ਇਹਨੂੰ ਦਿਓ ਜੇ ਮੁਰੱਬਾ ਤਾਂ ਉੱਥੇ ਉਹ ਕਹਿੰਦੇ ਵੀ ਕਿਹੜਾ ਮੁਰੱਬਾ ਖਾਣਾ? ਉਹਦੇ ਜਿਹੜੇ ਹੈਲਪਰ ਸੀ ਡਾਕਟਰ ਦੇ,
1: ਠੀਕ ਹੈ ਜੀ,
3: ਯਕੀਨ ਸੀ। ਉਹ ਕਹਿੰਦੇ ਜੀ ਔਲਿਆਂ ਦਾ ਮੁਰੱਬਾ, ਸੇਬਾਂ ਦਾ, ਤੇ ਹੋਰ ਜਿਹੜਾ ਹੈਗਾ ਪਤਾ ਨੀ ਤਿੰਨ ਚਾਰ ਵਰਾਇਟੀਆਂ ਉਹਨੇ ਨਾ ਲਿਆ
1: ਮੁਰੱਬੇ
3: ਕਿਹੜਾ ਖਾਣਾ। ਕਹਿੰਦਾ ਜੀ ਐ ਕਰੋ ਸਾਰੇ ਨਾ ਸਾਰੇ ਮਿਕਸ ਕਰਕੇ ਮੈਨੂੰ ਦੇ ਦਿਓ। ਤੇ ਡਾਕਟਰ ਕਹਿੰਦਾ ਮਾਮਾ ਪਹਿਲਾਂ ਹੀ ਤੂੰ ਇੱਥੋਂ ਕਹਿੰਦਾ ਚਿਕਨ ਤੇ ਰੋਟੀਆਂ ਦੀ ਤਹਿ ਲਾ ਕੇ ਸਾਰੇ ਜਿਹੜਾ ਹੈਗਾ ਮੁਰੱਬੇ ਤੈਨੂੰ ਦੇ ਦੀ।
1: ਇਹ ਸ਼ੁਕਰ ਹੈ ਵੀ ਉਹ ਅਗਲਾ ਡਾਕਟਰ ਸੀ, ਨਹੀਂ ਤੇ ਜੇ ਸਰਕਾਰ ਹੁੰਦੀ ਤਾਂ 25 ਕਿੱਲੇ ਮਿਲ ਜਾਣੇ ਸੀ ਬਾਈ ਨੂੰ, ਕਿਉਂਕਿ ਇੱਕ ਮੁਰੱਬੇ ਚ 25 ਕਿੱਲੇ ਆਉਂਦੇ ਆ।
3: ਰਾਸ਼ਨ
1: ਤੇ ਭਾਵੇਂ ਅਗਲੇ ਦਾ, ਪਰ ਜਿਹੜਾ ਬੰਦਾ ਜਦੋਂ ਲਿਫਾਫਾ ਬਣਾਉਂਦਾ ਗੇਟ ਤੇ ਖੜ ਕੇ, ਕਿਉਂਕਿ ਲਿਫਾਫਾ ਕਿਹਨੂੰ ਬਣਾਉਣਾ ਇਹ ਉਹਨੂੰ ਪਤਾ ਹੁੰਦਾ ਵੀ ਜਿਹਦੇ ਹੱਥ ਚ ਗੇਟ ਦੇ ਉੱਤੇ ਸਵਾਗਤੀ ਗੇਟ ਦੇ ਉੱਤੇ ਬੈਗ ਹੈ ਇੱਕ, ਉਹ ਬੈਗ ਵੀ ਇਹੋ ਜਿਹਾ ਬਣ ਜਾਂਦਾ, ਕਾਲੇ ਰੰਗ ਦਾ ਬੈਗ ਹੁੰਦਾ ਬਾਈ ਜੀ, ਤੇ ਉਹਦੇ ਵਿੱਚ ਉਹ ਲਿਫਾਫੇ ਇਕੱਠੇ ਕਰ ਕਰਕੇ ਪਾਈ ਜਾਂਦਾ ਹੋਸਟ
3: ਜੀ
1: ਜਿਹਦੇ ਘਰੇ ਜੋ ਵੀ ਪ੍ਰੋਗਰਾਮ ਆ। ਇਹ ਪ੍ਰੋਗਰਾਮ XYZ ਕੁਛ ਵੀ ਹੋ ਸਕਦਾ, ਪਰ ਅੰਦਰ ਉਹ ਐਂਟਰੀ ਗੇਟ ਤੇ ਜਿਵੇਂ ਸਿਨੇਮੇ ਚ ਟਿਕਟ ਲੱਗੀ ਹੁੰਦੀ ਨਾ, ਉਹ ਚੈਕਰ ਵਾਲੀ ਭੂਮਿਕਾ ਉਹਦੀ ਬਾਈ ਦੀ ਹੁੰਦੀ ਆ ਵੀ ਸ਼ਗਨ ਪਾਊਗਾ ਅੰਦਰ ਜਾਊਗਾ, ਜਿਹੜਾ ਸ਼ਗਨ ਪਾਊਗਾ ਉਹੀ ਅੰਦਰ ਖਾਊਗਾ। ਅੱਛਾ ਜਿਹਨੇ ਹੁਣ ਸ਼ਗਨ ਪਾਤਾ, ਜਿਹੜੀ ਹੁਣ ਤੁਸੀਂ ਗੱਲ ਕੀਤੀ ਫਿਰ ਉਹੀ ਗੱਲ ਹੁੰਦੀ ਹੈ, ਉਹ ਬੰਦਾ ਜਿਹਨੇ ਲਿਫਾਫਾ ਫੜਾਇਆ, ਕਿਉਂਕਿ ਡਿਸਿਪਲਿਨ ਬੜਾ ਸਖਤ ਆ, ਅਗਲਾ ਕਹਿੰਦਾ ਠੀਕ ਹੈ ਵੀਰੇ ਸ਼ਗਨ ਤਾਂ ਪਾ ਦਿਆਂਗੇ, ਇਦੂ ਬਾਅਦ ਹਨੇਰੀਆਂ ਵੀ ਲਿਆ ਦਿਆਂਗੇ। ਫਿਰ ਉਹ ਹਨੇਰੀਆਂ ਲਿਆਉਂਦੇ ਅੰਦਰ ਜਾ ਕੇ,
3: ਲਿਆਉਂਦੇ ਜੀ ਲਿਆਉਂਦੇ। ਉਹੀ ਗੱਲ ਆ ਗਈ ਨਾ, 2.5 ਜਮਾ ਕਰਾ ਕੇ ਤੇ 22 ਦਾ ਰਾਸ਼ਨ ਖਾ ਲੈਣਾ ਤੇ ਭਾਈ ਬਾਅਦ ਚ ਤੰਗ ਹੀ ਹੋਣਾ, ਹੋਰ ਕੀ ਹੋਣਾ ਫਿਰ।
1: ਬਿਲਕੁਲ,
3: 2.5 ਰੁਪਏ ਜਮਾ ਕਰਾਏ ਤੇ 22 ਦਾ ਰਾਸ਼ਨ ਤੁਸੀਂ ਅੰਦਰ ਸਿੱਟਣਾ ਹੈ,
1: ਸਿੱਟਣਾ
3: ਭਾਈ ਜਿਹੜਾ ਹੈਗਾ ਬਾਅਦ ਚ ਤੰਗ ਹੀ ਹੋਣਾ। ਤੇ ਇਹ ਗੱਲਾਂ ਦੇ ਤੇ ਲਾਲਚ ਬੁਰੀ ਬਲਾ ਜੀ, ਕਹਿਣ ਦਾ ਮਤਲਬ ਇਹ ਲਾਲਚ ਸਾਨੂੰ ਨਹੀਂ ਕਰਨਾ
1: ਚਾਹੀਦਾ, ਨਹੀਂ ਕਰਨਾ
3: ਚਾਹੀਦਾ। ਲਓ ਜੀ ਮੈਂ ਸੌਂਗ ਲੈ ਕੇ ਆਇਆ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ, ਮੈਂ ਜਿਹੜਾ ਹੈਗਾ
1: ਇਰਸ਼ਾਦ ਜੀ
3: ਜੀ

0: वाह
1: यू सो
0: वाह
1: मच
0: वाह वाह वाह वाह जी वाह, क्या बता क्या बता क्या बता,
1: शुक्रिया
0: सही गल है
1: शुक्रिया
0: जी,
1: भी हमी
0: वाकई वाकई ए चौन वाले जिन्नी देर तक जिंदे है उदो तक बंदा जिंदा है, क्या बता,
1: जी
0: व्हाट आर ब्यूटी ऑन
1: जी
0: ड्यूटी, बहुत बहुत शुक्रिया जनाब, मोहब्बत
1: शुक्रिया
0: जिंदाबाद
1: जनाब, हमेशा जिंदेबाद दे रहो, मोहब्बत
0: जी,
1: जिंदाबाद, जिंदगी
0: जिंदगी
1: जिंदाबाद
0: जिंदाबाद जी, बहुत बहुत
1: जी।
0: शुक्रिया जी। नहीं सही गल है जी, जिहड़ा मोहब्बत है इबादत है इहदे विच लालच ते चलो हुंदा ही है, पर
1: ਪੈਂਦੀਆਂ ਰੱਬੀ
0: भी इन्ना भी नहीं भाई, पर जो मोहम्मद साहब ने हुण गल कीती है ਮਕਸੀ ਜੀ ਨੇ ਉਹ ਬਾ ਕਮਾਲ ਏ। ਕੀ ਕੀਤੀ ਏ, ਕਮੈਂਟ ਬਾਕਸ ਦੇ ਰਾਹੀਂ ਪਤਾ ਲੱਗ ਰਿਹਾ, ਚੈਟ ਬਾਕਸ ਦੇ ਰਾਹੀਂ ਪਤਾ ਲੱਗ ਰਿਹਾ, ਮੁਹੱਬਤ ਆ ਰਹੀ ਏ ਤੇ ਜਿੰਦਾਬਾਦ ਹੈ। ਬਹੁਤ ਸੁਨੇਹੇ ਜਿਹੜੇ ਆ ਰਹੇ ਨੇ ਮਿੱਤਰਾਂ ਦੇ ਸੱਜਣਾ ਦਾ ਬਹੁਤ ਬਹੁਤ ਸ਼ੁਕਰੀਆ, ਤੇ ਅਮਰੀਕਾ ਦੇ ਵਿਚੋਂ ਆਪਣੇ ਨਾਲ ਇਸ ਵੇਲੇ ਸਾਡੇ ਰੂਹਾਂ ਦੇ ਹਾਣੀ ਜੁੜ ਚੁੱਕੇ ਨੇ ਆਪਣੇ ਹਰਿੰਦਰ ਸਿੰਘ ਬਿਜਲਾ ਜੀ, ਬਹੁਤ ਬਹੁਤ ਸਵਾਗਤ ਹੈ ਬਿਜਲਾ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ਮੀ ਜੀ, ਤੁਹਾਨੂੰ ਦੁਆਬਾ ਰੇਡੀਓ ਦੇ ਸਾਰੇ ਪਰਿਵਾਰ ਨੂੰ
0: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ, ਜ਼ਿੰਦਾਬਾਦ ਜ਼ਿੰਦਗੀ।
2: ਮੈਂ ਅੱਜ ਦਾ ਸੈਣੀ ਸਾਹਿਬ ਕਹਿ ਕੇ ਗਾਇਆ, ਜਦ ਵਿਸ਼ਾ ਮੈਂ ਵੀ ਦੇਖਿਆ ਹੈਗਾ
0: ਜੀ
2: ਇੱਕ ਵਾਰੀ ਤਾਂ, ਮੈਂ ਗਿਆ ਵਾਹ ਵੇ ਵਾਹ, ਅੱਜ ਅੱਜ ਹੋਣਗੀਆਂ ਝੰਡਾਂ, ਦੇਖਦੇ ਹਾਂ ਕੌਣ ਕੀ ਟੋਲ ਕੇ ਲਿਆਂਦਾ।
0: ਬਿਲਕੁਲ ਬਿਲਕੁਲ ਬਿਲਕੁਲ ਜੀ,
2: ਸ਼ਮੀ ਜੀ ਆਪਾਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਆ, ਚਾਹੇ ਜੰਤਰ ਮੰਤਰ ਦੀਆਂ ਕਹਾਣੀਆਂ, ਚਾਹੇ ਜਿਹੜਾ ਤੁਸੀਂ ਨਾਂ ਲਿਆ ਹੁਣ ਮੇਰੇ ਉਹ
0: ਈਸਪ
2: ਹੈ ਜੀ,
0: ਈਸਪ ਈਸਪ ਦੀਆਂ ਪੰਜ ਤੰਤਰ, ਈਸਪ
2: ਈਸਪ ਦੀਆਂ ਕਹਾਣੀਆਂ, ਪੰਜ ਤੰਤਰ ਦੀਆਂ ਕਹਾਣੀਆਂ, ਇਹ ਸਾਰੀਆਂ ਵੈਸੇ ਹੈਗੀਆਂ ਤਾਂ ਮਨੁੱਖ ਨੂੰ ਕੀ ਕਹਿੰਦੇ ਹੁੰਦੇ ਸੰਬੋਧਨ ਹੀ ਆ, ਇਹਦੇ ਵਿਚ ਸੰਕੇਤਕ ਰੂਪ ਦੇ ਵਿਚ ਪੰਛੀ ਪਸ਼ੂ ਦਰਖਤ ਪਹਾੜ ਨਦੀਆਂ ਦਰਿਆ ਸਾਰੇ ਆ ਜਿਹੜੇ ਉਹ ਮਤਲਬ ਪਾਤਰ ਆ,
0: ਉਹ ਸੰਕੇਤਕ ਹੀ ਆ। ਬਿਲਕੁਲ
2: ਹਾਂ ਹੈਗੀਆਂ ਸੰਕੇਤਕ, ਪਰ ਹੁਣ ਹਨਾ ਜਿੱਥੇ ਕ ਤੱਕ ਲਾਲਚ ਵਾਲੀ ਕਹਾਣੀ ਬੰਦੇ ਦੀ ਪਹੁੰਚ ਗਈ ਆ, ਉੱਥੇ ਤਾਂ ਲੱਗਦਾ ਵੀ ਉਹ ਸੰਕੇਤ ਵੀ ਪਿੱਛੇ ਪੈ ਗਿਆ
0: ਜਿੰਨੇ ਕਹਾਣੀ ਬਣਾਈ ਹੋਣੀ, ਉਹ ਕਹਿੰਦਾ ਹੋਊਗਾ ਵੀ ਆਹ ਤਾਂ ਯਾਰ ਘੱਟ ਰਹਿ ਗਿਆ ਬਹੁਤ ਕੁਛ,
1: ਫੁਹਾਰਾ
0: ਹੋਰ ਕੁਛ ਕਹਿਣਾ ਚਾਹੀਦਾ।
2: ਮੈਂ ਜਿੱਦਾਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਮੁੱਢ ਦਾ ਜਿਹੜਾ ਰੂਪ ਸੀਗਾ ਜਿਸ ਵੇਲੇ ਹਾਲੇ ਮਨੁੱਖ ਜਿਹੜਾ ਉਹ ਸੱਭਿਅਕ ਨਹੀਂ ਹੋਣਾ ਸ਼ੁਰੂ ਹੋਇਆ, ਜਿਹਨੂੰ ਸੱਭਿਅਕ ਕਹਿੰਦੇ ਆ ਅਸੀਂ, ਉਸ ਵੇਲੇ ਤੱਕ ਤਾਂ ਮਤਲਬ ਢਿੱਡ ਦੀ ਭੁੱਖ ਤੱਕੀ ਸਾਰਾ ਕੁਛ ਜਿਹੜਾ ਉਹ ਸਿਮਟਿਆ ਆਇਆ ਸੀਗਾ, ਉਦੂ ਗਾਹ ਤਾਂ ਕਿਸੇ ਨੂੰ ਕੋਈ ਲਾਲਚ ਹੈ ਹੀ ਨਹੀਂ। ਅੱਛਾ ਜਦ ਹੁਣ ਆਪਾਂ ਜਿਹੜੀਆਂ ਆਪਾਂ ਇਹ ਕਹਾਣੀਆਂ ਪੜ੍ਹੀਆਂ ਆ, ਚਾਹੇ ਉਹ ਜੰਤਰ ਮੰਤਰ ਚ ਦੂਜੇ ਪੰਚਤੰਤਰ ਚ, ਚਾਹੇ ਇਹ ਇਹਨਾਂ ਕਹਾਣੀਆਂ ਦੇ ਵਿੱਚ ਜਿਹੜੇ ਜ਼ਿਆਦਾ ਆਪਾਂ ਹੁਣ ਡਿਸਕਵਰੀ ਚੈਨਲ ਦੇ ਉੱਤੇ ਜੰਗਲ ਦੀ ਉਹ ਜ਼ਿੰਦਗੀ ਬਾਰੇ ਅਸਲੀਅਤ ਦੇਖਦੇ ਹਾਂ, ਤਾਂ ਕਈ ਵਾਰ ਉਹ ਕਹਾਣੀਆਂ ਜਿਹੜੀਆਂ ਉਹ ਆਪਾਂ ਨੂੰ ਇੱਦਾਂ ਵੀ ਲੱਗਣ ਲੱਗ ਪੈਂਦੀਆਂ ਵੀ ਮਨੁੱਖ ਹੀ ਕਲਪਨਾ ਹੀ ਆ, ਅਸਲ ਚ ਨਹੀਂ ਹੈਗੀਆਂ
0: ਇਹ ਕਲਪਨਾ ਨੇ।
2: ਕਿਉਂਕਿ ਜੇ ਆਪਾਂ ਉਹ ਦੇਖੀਏ ਉੱਤੇ ਤਾਂ ਮਤਲਬ ਉਹਦਾ ਦਿਮਾਗ ਕਹਿ ਲਓ ਜਾਂ ਇੰਨਾ ਕਿ ਵਿਕਸਿਤ ਸੀਗਾ ਕਿ ਉਹ ਤਾਂ ਆਪਣੀ ਜਿਹੜੀ ਰੋਜ਼ਮਰਾ ਦੀ ਭੁੱਖ ਨੂੰ ਸੰਤੁਸ਼ਟ ਕਰਨ ਤੋਂ ਬਾਅਦ ਤਾਂ ਫੇਰ ਉਹ ਕੋਈ ਯਤਨ ਹੀ ਨਹੀਂ ਕਰਦੇ,
0: ਉਹ ਉੱਥੇ ਉਹ ਸੈਟੀਸਫਾਈ ਹੋ ਜਾਂਦੇ ਕਿ ਠੀਕ ਹੈ ਜੀ ਰੋਟੀ ਮਿਲ ਗਈ ਓਕੇ ਆ,
2: ਸੈਟੀਸਫਾਈ ਹੋ ਜਾਂਦੇ। ਇੱਥੇ ਤੱਕ ਸ਼ੇਰ ਨੂੰ ਕਿੱਡਾ ਖੂੰਖਰ ਦੇ ਤੌਰ ਦੇ ਉੱਤੇ ਆਪਾਂ ਮਤਲਬ ਚਤਬਦੇ ਰਹੇ ਹਾਂ, ਜੇ ਆਪਾਂ ਹੁਣ ਡਿਸਕਵਰੀ ਦੇ ਉੱਤੇ ਉਹਦੀਆਂ ਉਹ ਨਾ ਦੇਖੀਆਂ ਹੁੰਦੀਆਂ ਫਿਲਮਾਂ ਵੀ ਜਦ ਉਹ ਰੱਜਿਆ ਹੁੰਦਾ ਫੇਰ ਤਾਂ ਉਹਦੇ ਭਾਵਾਂ ਕੰਨ ਪੱਟੀ ਚੱਲੋ।
0: ਮੈਨੂੰ ਤਾਂ ਲੱਗਦਾ ਕਿ ਉਹ ਸ਼ੇਰ ਤਾਂ ਡਿਸਕਵਰੀ ਵਾਲਾ ਮੈਂ ਕਦੇ ਜਾਗਦਾ ਦੇਖਿਆ ਹੀ ਨਹੀਂ, ਥੱਲੇ ਸੁੱਤਾ ਪਿਆ ਹੁੰਦਾ
1: ਮੇਰੇ ਮਨ
2: ਉਹ ਭੁੱਖ ਲੱਗਦੀ ਆ, ਭੁੱਖ ਲੱਗੀ ਤੇ ਉਹ ਆਪਣਾ ਕੰਮ ਕਰਦਾ
0: ਉਦੋਂ ਹੀ ਉਦੋਂ ਹੀ
2: ਰੱਜ ਕੇ ਰੱਜ ਕੇ। ਫੇਰ ਇਹ ਹੀ ਜਾਨਵਰਾਂ ਬਾਰੇ ਵੀ ਇਹ ਹੀ ਆ, ਤੇ ਮੈਂ ਹਨਾ ਫੇਰ ਉਦੂ ਗਾਹ ਮਨੁੱਖ ਦੀ ਜਿੰਨੀ ਹੈਗੀ ਆ ਹੁਣ ਤੱਕ ਦੀ ਜਿੰਨਾ ਇਤਿਹਾਸ ਕਹਿ ਲਓ ਜਾਂ ਇਤਿਹਾਸ ਜੋ ਆਪਾਂ ਨੂੰ ਪਤਾ ਉਹਦੇ ਵਿੱਚ ਜਿਹੜੀਆਂ ਮਨੁੱਖ ਨੇ ਕਾਰਨਾਮੇ ਕੀਤੇ ਆ ਲਾਲਚ ਦੇ ਲਈ
0: ਜੀ,
2: ਉਹ ਤਾਂ ਜਣੀ ਮਤਲਬ ਐਵੇਂ ਫੇ ਕੁੱਤੇ ਬੇਚਾਰੇ ਨੂੰ ਤਾਂ ਅੱਜ ਆਪਾਂ ਦੋਸ਼ ਹੀ ਦਿੰਦੇ ਹਾਂ,
0: ਕੁੱਤਾ ਵੀ ਬਾਹਰ ਬੈਠਾ ਹੁੰਦਾ ਹੋਣਾ।
2: ਸੋਚਿਆ ਵੀ ਜੇ ਬਿਲਕੁਲ ਕੋਈ ਲਾਗਿਓ ਕਹਾਣੀ ਹੈ ਨਾ ਇਹਦੇ ਨਾਲ ਜੋੜਨੀ ਹੋਵੇ ਤਾਂ ਕਿਹੜੀ ਜੋੜੀ ਜਾ ਸਕਦੀ ਆ
0: ਜੀ,
2: ਤੇ ਫਿਰ ਉਹ ਜੁੜ ਗਈ।
0: ਵਾਹ ਜੀ
2: ਉਹ ਜੁੜ ਵੀ ਗਈ ਦੁਨੀਆਂ ਦੇ ਸਰਪੰਚ ਤੇ ਸਾਡੇ ਹੀ ਪ੍ਰਧਾਨ ਮੰਤਰੀ ਟਰੰਪ ਉਹਨਾਂ ਨਾਲ।
0: ਵਾਹ ਜੀ ਵਾਹ, ਠੀਕ ਹੈ ਜੀ।
2: ਉਹਨਾਂ ਨੇ ਪਹਿਲਾਂ ਹਨਾ ਮਤਲਬ ਲੱਭ ਪਈ ਉਹਨਾਂ ਨੂੰ ਬਾਕੀ ਇੱਕ ਵੈਨਜ਼ੂਏਲਾ ਚੋਂ ਚੱਕ ਲੈਂਦਾ, ਉੱਥੇ ਦਾ ਪ੍ਰਧਾਨ ਮੰਤਰੀ ਤੇ ਪ੍ਰੈਜੀਡੈਂਟ ਉਹਦੇ ਘਰ ਵਾਲੀ ਉਹਨੂੰ ਲੱਗਾ ਲੈ ਹੁਣ ਤਾਂ ਬੱਲੇ ਬੱਲੇ ਤੇ ਨਾਲੇ ਹੀ ਉਹਨਾਂ ਨੇ ਦੂਜੀ ਬੁਰਕੀ ਉਹਨੂੰ ਦਿਸ ਪਈ ਪੁਲ ਤੇ ਖੜੇ ਨੂੰ ਇਰਾਨ ਤੇ ਉਹਨੂੰ ਵੀ ਚੱਕ ਲਓ
0: ਉਹ ਵੀ ਚੱਕ ਲਓ
2: ਹੈ ਉਹ ਬੁੱਪਮਾਰੀ ਨਾਲ ਕੰਮ ਨੀ ਬਣਿਆ ਫੇਰ ਮਤਲਬ ਇਹ ਆ ਪੰਜਾ ਪੁੰਜਾ ਵੀ ਮਾਰਿਆ ਉਹ ਨਾ ਵੀ ਨੀ ਕੰਮ ਮਰਿਆ ਹੁਣ ਅੜਿਆ ਪਿਆ ਹੁਣ ਪਹਿਲੀ ਬੁਰਕੀ ਅੰਦਰ ਨੂੰ ਨੀ ਲੰਘਦੀ ਤਾਂ ਨਵੀਂ ਲੱਭਦੀ ਨੀ
0: ਉਹ ਗਿਆਰੀ ਬਸ ਗਈ
2: ਹੁਣ ਉਹ ਚਾਰ ਤਰੀਕ ਨੂੰ ਹੁਣ ਇੱਥੇ ਵੋਟਾਂ ਪੈਣੀਆਂ ਉਹਨਾਂ ਵੋਟਾਂ ਵਿੱਚ ਇਸ ਵੇਲੇ ਹਾਲ ਉਹਦਾ ਇਹ ਪਤਾ ਨੀ ਉਦਾਂ ਇਲੈਕਸ਼ਨ ਹੀ ਹੁੰਦੀ ਆ ਕੀ ਹੋਣਾ ਜਾਣੀ ਲੱਗਦਾ ਉਹ ਆ ਉਹਦੇ
0: ਜੀ
2: ਉਹ ਨਿਕਲਦੀ ਨੀ ਉਹ ਪੰਜ ਹਜ਼ਾਰ ਡਾਲਰ ਦਾ ਲਾਲਚ ਵੀ ਦੇ ਹਟਿਆ ਇੱਥੇ ਵਾਲਿਆਂ ਨੂੰ ਵੀ ਤੁਸੀਂ ਮੈਨੂੰ ਮੁੜ ਕੇ ਜਿਤਾ ਦਿਓ ਸਿੱਧਾ ਹੀ ਖਾਤਿਆਂ ਚ ਪਾ ਦੇਣਾ ਤੁਹਾਡੇ
0: ਵਾਹ ਜੀ ਵਾਹ ਧੰਨ ਧੰਨ ਹੋ ਗਈ
2: ਜਿੰਨੇ 18 ਸਾਲ ਤੋਂ ਉੱਤੇ ਦੇ ਕਹਿੰਦਾ ਜਿੰਨੇ ਹਨਾ ਨਾਗਰਿਕ ਆ ਬੰਦਾ ਬੁੜੀ ਚਾਹੇ ਕੰਮ ਕਰਦਾ ਚਾਹੇ ਨਹੀਂ ਕਰਦਾ ਸਾਰਿਆਂ ਨੂੰ ਦੇ ਦੂ ਪੰਜ ਹਜ਼ਾਰ ਡਾਲਰ
0: ਕਿਤਨਾ ਇਨਾਮ ਰੱਖੇ ਹੈ ਸਰਕਾਰ ਹਮ ਪਰ ਪੂਰੇ 50,000
2: ਮੈਂ ਤਾਂ ਮਤਲਬ ਮੈਨੂੰ ਲਾਗੇ ਛਾਗੇ ਤਾਂ ਫੇਰ ਹਨਾ ਇਹ ਇੱਕ ਦੱਸਿਆ ਵੇ ਉਹੋ ਹੀ ਕੁਛ ਵਾਪਰ ਗਿਆ ਬੇਚਾਰਾ ਜਿਹੜਾ ਉਹ ਜਿਹੜਾ ਵਾਪਰਦਾ ਦਿਖਾ ਲਿਆ ਇਸ ਕਹਾਣੀ ਚ
0: ਜੋ ਕੋਲ ਹੈ ਉਹ ਵੀ ਗਵਾ ਲਿਆ
2: ਆਓ ਮਤਲਬ ਇਸ ਵੇਲੇ ਤਾਂ ਜੇ ਇਲੈਕਸ਼ਨਾਂ ਦੇ ਵਿੱਚ ਪੁੱਠਾ ਆ ਗਿਆ ਇਹਦਾ ਰਿਜ਼ਲਟ
0: ਹਾਂਜੀ
2: ਤਾਂ ਫੇਰ ਤਾਂ ਉਹੀ ਕੁਛ ਹੀ ਹੋਣਾ ਜੋ ਉਹਨਾਂ ਹੋਇਆ
0: ਬਿਲਕੁਲ
2: ਪੁਲ ਤੇ ਖੜੇ ਨਾ
0: ਹਾਂਜੀ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ

0: ਉਮਰ ਲਗਾਉਣੀ ਕੀ ਤੂੰ ਸਾਰਦਿਆਂ ਬੁੱਤੇ ਪੂਰਾ ਭਿੱਜਿਆ ਵੀ ਕਰ ਕਦੇ ਮੀਂਹ ਦੀ ਰੁੱਤੇ
1: ਰੁੱਤੇ ਵਾਹ ਵਾਹ ਵਾਹ ਵਾਹ ਵਾਹ ਵਾਹ ਕਿਆ ਵਾਹ
0: ਪੂਰਾ ਭਿੱਜਿਆ ਵੀ ਕਰ ਕਦੇ ਮੀਂਹ ਦੀ ਰੁੱਤੇ ਕਹਿੰਦਾ ਮਨ ਹੀ ਜੇਕਰ ਤੰਗੇ ਪੂਰੀ ਨਹੀਂ ਪੈਣੀ
1: ਠੀਕ ਹੈ ਜੀ
0: ਮਨ ਹੀ ਜੇਕਰ ਤੰਗੇ ਪੂਰੀ ਨਹੀਂ ਪੈਣੀ ਸੋਨ ਸਵੇਰਾ ਤਾਂ ਲੰਘ ਜਾਣਾ ਸੁੱਤੇ ਸੁੱਤੇ
1: ਸੁੱਤੇ ਸੁੱਤੇ ਵਾਹ ਵਾਹ ਵਾਹ ਕਿਆ ਬਾਤ ਕਿਆ ਬਾਤ ਸੋਨ ਸਵੇਰੇ ਦਾ ਜਵਾਬ ਦੀ
0: ਸੋਨ ਸਵੇਰਾ ਤਾਂ ਲੰਘ ਜਾਣਾ ਆ ਸੁੱਤੇ ਸੁੱਤੇ ਦਿਨ ਵੀ ਤੇ ਰਾਤਾਂ ਵੀ ਪੈਂਦੀਆਂ ਝਾਗਣੀਆਂ
1: ਝਾਗਣੀਆਂ ਦਾ ਜਵਾਬ ਦੀ ਵਾਹ
0: ਦਿਨ ਵੀ ਤੇ ਰਾਤਾਂ ਵੀ ਪੈਂਦੀਆਂ ਝਾਗਣੀਆਂ ਕਿਸੇ ਵੀ ਸਿਨਫ ਚ ਐਵੀ ਨਹੀਂ ਪੈਂਦੇ ਖੁੱਤੇ
1: ਓ ਕਿਆ ਬਾਤ ਕਿਆ ਬਾਤ ਕਿਆ ਬਾਤ ਬਹੁਤ
0: ਕਿਸੇ ਵੀ ਸਿਨਫ ਚ ਐਵੀ ਨਹੀਂ ਪੈਂਦੇ ਖੁੱਤੇ ਕਹਿੰਦਾ ਤੇਰੇ ਆਲਣਿਆਂ ਦੀ ਉਹਨਾਂ ਨੂੰ ਲੋੜ ਨਹੀਂ
1: ਆਹਾ
0: ਤੇਰੇ ਆਲਣਿਆਂ ਦੀ ਉਹਨਾਂ ਨੂੰ
1: ਲੋੜ ਨਹੀਂ
0: ਡਾਕਾ ਮਾਰਨ ਆਲਣਿਆਂ ਦੀ ਥਾਂ ਉੱਤੇ
1: ਬਹੁਤ ਖੂਬ ਬਹੁਤ ਖੂਬ
0: ਤੇਰੇ ਆਲਣਿਆਂ ਦੀ ਉਹਨਾਂ ਨੂੰ ਤੰਗ ਨਹੀਂ ਲੋੜ ਨਹੀਂ ਡਾਕਾ ਮਾਰਨ ਆਲਣਿਆਂ ਦੀ ਥਾਂ ਉੱਤੇ ਐਸ ਆਖਰੀ ਆ ਜਿਹੜਾ ਇਹਦੇ ਕਰਕੇ ਹਜੇ ਇਹਨੂੰ ਦੁਬਾਰਾ ਸ਼ਾਇਦ ਮੈਂ ਪੜ੍ਹ ਰਿਹਾ ਕਿ ਬੀਸਲਾ ਕੁੱਤਿਆਂ ਨਾਲ ਤਾਂ ਹੈ ਬੇਇਨਸਾਫੀ
1: ਠੀਕ ਹੈ ਜੀ ਬਿਲਕੁਲ ਠੀਕ ਹੈ ਜੀ
0: ਬੀਸਲਾ ਕੁੱਤਿਆਂ ਨਾਲ ਤਾਂ ਹੈ ਬੇਇਨਸਾਫੀ ਜਦੋਂ ਬੁਰੇ ਬੰਦੇ ਨੂੰ ਤੂੰ ਆਖੇ ਹੋਏ ਕੁੱਤੇ
1: ਓ ਕਿਆ ਬਾਤ ਕਿਆ ਬਾਤ ਕਿਆ ਬਾਤ ਬਾਕੀ ਬੇਇਨਸਾਫੀ ਹੈ
0: ਬੀਸਲਾ ਕੁੱਤਿਆਂ ਨਾਲ ਤਾਂ ਹੈ ਬੇਇਨਸਾਫੀ ਜਦੋਂ ਬੁਰੇ ਬੰਦੇ ਨੂੰ ਤੂੰ ਆਖੇ ਹੋਏ ਕੁੱਤੇ
1: ਕੁੱਤੇ
0: ਬੰਦਰ ਨੇ ਤਾਂ ਸਾਰੀ ਉਮਰ ਹੀ ਕੀਤੀ ਆ
1: ਬਸੰਤੀ ਇਨ ਕੁੱਤੋ ਕੇ ਸਾਹਮਣੇ ਮਤ ਨਾਚਨਾ
0: ਇੰਨੀ ਹਾਜ਼ਰੀ ਕਰੋ ਮਨਜ਼ੂਰ
1: ਮੁਹੱਬਤ
0: ਜਿੰਦਾਬਾਦ
1: ਜ਼ਿੰਦਗੀ ਜਿੰਦਾਬਾਦ ਜੀ ਕਿਆ ਪਤਾ ਬਹੁਤ ਬਹੁਤ ਸ਼ੁਕਰੀਆ ਵਾਹ ਵਾਹ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਦੋਸਤੋ ਹਰਿੰਦਰ ਸਿੰਘ ਬਿਜਲਾ ਸਾਹਿਬ ਹੋਰਾਂ ਨੇ ਮੈਂ ਕਹਿੰਦਾ ਜੀ ਐਂਡ ਹੀ ਕਰਤਾ ਜੀ ਮਤਲਬ ਉਹਨਾਂ ਨੇ ਕੁੱਤਿਆਂ ਦੀ ਪੂਰੀ ਸਪੋਰਟ ਵੀ ਕੀਤੀ ਐਂਡ ਚ ਤੇ ਬਾਕੀ ਜਿਹੜੀਆਂ ਇਨਸਾਨਾਂ ਦੀਆਂ ਗੱਲਾਂ ਬਾਤਾਂ ਨੇ ਉਹ ਤਾਂ ਮਤਲਬ ਜਮਾਂ ਹੀ ਸਿਰਾ ਲੱਗ ਗਿਆ ਜੀ ਉਹ ਕੋਈ ਜਵਾਬ ਨਹੀਂ ਇੱਕ ਵਾਰ ਤਾੜੀ ਵਾਲਾ ਬੰਦਾ ਲੱਭਣਾ ਲੱਭ ਗਿਆ ਜੀ ਦੋਸਤੋ ਯੂਟਿਊਬ ਦੇ ਰਾਹੀਂ ਚੈਟ ਦੇ ਰਾਹੀਂ ਤੇ ਵਟਸਐਪ ਦੇ ਰਾਹੀਂ ਸੁਨੇਹੇ ਆ ਰਹੇ ਨੇ ਦੋਸਤਾਂ ਦੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਮੁਕੰਦਰ ਸਿੰਘ ਔਲਖ ਜੀ ਜਿੰਮੀ ਕਾਰਟਰ ਸਾਹਿਬ ਕਾਕਾ ਔਜਲਾ ਜੀ ਰਾਜਨ ਸੈਣੀ ਜੀ ਤੇ ਇਸੇ ਤਰ੍ਹਾਂ ਹੀ ਉਹ ਹਾਂ ਉਹ ਕਾਲ ਆ ਰਹੀ ਸੀ ਤੇ ਮੈਂ ਪਿੱਕ ਕਰਨੀ ਤੇ ਡਿਕਲਾਈਨ ਹੋ ਗਈ ਕਹਿ ਤੋ ਕਿ ਇਹ ਝੂਠ ਹੈ ਨਹੀਂ ਇਹ ਮੁਝ ਸੇ ਹੋਇਆ ਹੈ ਠਾਕੁਰ ਸਾਹਿਬ ਜੇ ਮੁਝੇ ਖੁਦ ਹੀ ਕਰਨਾ ਹੋਗਾ ਠੀਕ ਖੈਰ ਤੋ ਬਹੁਤ ਬਹੁਤ ਸਵਾਗਤ ਭੁਪਿੰਦਰ ਸਿੰਘ ਭਾਰਤ ਸਾਹਿਬ ਰਾਜਨ ਸੈਣੀ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਇਸ ਤਰ੍ਹਾਂ ਹੀ ਇੰਜੀਨੀਅਰ ਗੁਰਜੰਟ ਸਿੰਘ ਜੀ ਕਿਆ ਬਾਤ ਆ ਬਹੁਤ ਵਧੀਆ ਇਹਨਾਂ ਨੇ ਉਦੋਂ ਜਿਹੜੀ ਸਾਂਝ ਪਾਈ ਸੀ ਔਰ ਸਾਨੂੰ ਅੱਜ ਵੀ ਪੂਰੀ ਉਮੀਦ ਹੈ ਕਿ ਇਹ 'ਚ ਪੂਰਾ ਯੋਗਦਾਨ ਪਾਉਣਗੇ ਤੇ ਇਸੇ ਤਰ੍ਹਾਂ ਹੀ ਦੋਸਤੋ ਮਨਜੀਤ ਮਾਨ ਸਾਹਿਬ ਕਹਿੰਦੇ ਜੀ ਸਾਰੇ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਜੀ ਆਇਆਂ ਨੂੰ ਜਨਾਬ ਖੁਸ਼ ਆਮਦੀਦ ਤੋ ਮਨਦੀਪ ਜੱਸੀ ਜੀ ਤੇ ਬਾਈ ਮੁਕੰਦਰ ਸਿੰਘ ਔਲਖ ਜੀ ਹਰਜੀਤ ਸਰਾਂ ਸਾਹਿਬ ਜਲੌਰ ਸਿੰਘ ਜੀ ਗੁਦਾਰਾ ਸਾਹਿਬ ਤੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ ਨਾਲ ਇਸ ਵੇਲੇ ਮਹਿਫਲ ਦੇ ਵਿੱਚ ਸ਼ਾਮਲ ਨੇ ਬਲਬੀਰ ਸਿੰਘ ਸੈਣੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜੀ ਤੇ ਯੂਟਿਊਬ ਦੇ ਰਾਹੀਂ ਸੁਰਿੰਦਰ ਕੌਰ ਮਾਹਿਲ ਜੀ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜੀ ਤੇ ਜਿੰਮੀ ਕਾਟਰ ਸਾਹਿਬ ਸਾਰੇ ਹੀ ਦੋਸਤਾਂ ਦਾ ਜਗਸੀਰ ਸਿੰਘ ਜੀ ਸਤਨਾਮ ਸਿੰਘ ਜੀ ਜਾਣੀਆਂ ਚਾਹਲ ਸਾਹਿਬ ਸੁਰਿੰਦਰ ਕੌਰ ਮਾਹਿਲ ਜੀ ਤੇ ਮਲੂਕ ਸਿੰਘ ਜੀ ਤੇ ਮੇਰੇ ਕੋਲ ਹੋ ਸਕਦਾ ਕਿ ਮੈਂ ਬਹੁਤ ਫਾਸਟ ਸਕਰੋਲ ਜਿਹਾ ਕਰ ਲਿਆ ਹੋ ਸਕਦਾ ਕਿ ਕੁਛ ਗੜਬੜ ਕਰਤੀ ਹੋਵੇ ਪਰ ਮੈਂ ਕਹਿਣਾ ਚਾਹਾਂਗਾ ਸਵਰਨ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਬਲਬੀਰ ਸਿੰਘ ਸੈਣੀ ਜੀ ਸਵਾਗਤ ਹੈ ਜੀ ਬਹੁਤ ਬਹੁਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਖੁਸ਼ ਆਮਦੀਦ
2: ਸ਼ੰਮੀ ਜੀ ਤੇ ਮਹਿਫਲ ਮਿੱਤਰਾਂ ਦੀ ਦੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜਨਾਬ
2: ਸ਼ੰਮੀ ਜੀ ਮੈਂ ਥੋੜਾ ਲੇਟ ਸੁਣਨਾ ਸ਼ੁਰੂ ਕੀਤਾ ਰਾਜਨ ਸੈਣੀ ਜੀ ਉਦੋਂ ਗੱਲਬਾਤ ਕਰ ਰਹੇ ਸੀ ਜਦੋਂ ਮੈਂ ਸੁਣਿਆ ਉਹਨਾਂ ਤੋਂ ਪਹਿਲੇ ਤਾਂ ਨੀ ਕੋਈ ਆਇਆ
1: ਨਹੀਂ ਉਹਨਾਂ ਨੇ ਪਹਿਲਾਂ ਔਰ ਉਹਨਾਂ ਨੇ ਸਾਨੂੰ ਖਿਡਾਇਆ
2: ਹਾਂ ਠੀਕ ਹੈ ਚਲੋ ਵਧੀਆ ਓਪਨਿੰਗ ਕਰਕੇ ਰਾਜਨ ਸੈਣੀ ਜੀ ਮੁਹੰਮਦ ਜੀ ਨੇ ਵੀ ਰੌਣਕਾਂ ਲਾਈਆਂ ਪੂਰੀਆਂ
1: ਜੀ
2: ਤੇ ਬੀਸਲਾ ਜੀ ਨੇ ਤਾਂ ਬੱਲੇ ਬੱਲੇ ਬਰਮਿੰਗਮ ਕਰ ਦਿੱਤੀ

0: ਕਹਿੰਦਾ ਕਰਤੀ ਜੀ ਤੈ ਤੋੜਤੀ।
1: ਹਾਂਜੀ ਹਾਂਜੀ ਕਿਆ ਬਾਤ ਆ। ਲਾਲਚੀ ਕੁੱਤਾ ਤਾਂ ਚਲੋ ਲਾਲਚੀ ਹੈਗਾ ਸੀਗਾ, ਪਰ ਹੁਣ ਬੰਦਿਆਂ ਦੇ ਲਾਲਚ ਦਾ ਕੋਈ ਸੀਮਾ ਰਹੀ ਨੀ ਹੈ, ਸਾਰੇ ਰਿਕਾਰਡ ਤੋੜਤੇ ਆ, ਕੁੱਤੇ ਬਿੱਲੇ ਜਿੰਨੇ ਵੀ ਜਾਨਵਰ ਹੈ ਸਾਰਿਆਂ ਦਾ ਰਿਕਾਰਡ ਬੰਦੇ ਨੇ ਤੋੜ ਦਿੱਤਾ।
0: ਕੁੱਤੇ ਫੇਲ ਹੋ ਗਏ ਜੀ, ਐਂਡ ਕਰਤਾ, ਕੁੱਤੇ ਬਿੱਲੀਆਂ ਕੁਛ ਲਾ ਲੋ ਐਂਡ ਹੀ ਕਰਤਾ ਜੀ,
1: ਸਾਰੇ ਫੇਲ ਹੈ, ਲਾਲਚ ਲਈ ਉਹ ਸਾਰੇ ਪਿੱਛੇ ਰਹਿ ਗਏ ਬਹੁਤ।
0: ਤੁਸੀਂ ਦੇਖੋ ਬਿੱਲੀਆਂ ਜਿਹੜੀਆਂ ਨੇ ਸੜਕ ਪਾਰ ਕਰਨ ਤੋਂ ਡਰ ਰਹੀਆਂ ਨੇ, ਕਿਉਂਕਿ ਜੇ ਉਹਨੇ ਸੜਕ ਪਾਰ ਕਰ ਲਈ ਬੰਦੇ ਨੇ ਜੁੱਤੀ ਲੈ ਕੇ 7 ਵਾਰੀ ਸੜਕ ਤੇ ਮਾਰਨੀ ਆ, ਠੱਕ ਠੱਕ ਠੱਕ ਠੱਕ ਬਿੱਲੀ ਰਸਤਾ ਕੱਟ ਗਈ, ਦੱਸੋ ਹਰ ਜਾਨਵਰ ਪਰੇਸ਼ਾਨ ਹੈ ਬੰਦੇ ਤੋਂ।
1: ਬਿਲਕੁਲ ਬਿਲਕੁਲ
0: ਜੀ,
1: ਤੇ ਵਧੀਆ ਰਾਜਨ ਜੀ ਵੀ ਦੱਸ ਕੇ ਗਏ ਆ ਲਾਲਚੀ ਲਾਲਚ ਬਾਰੇ
0: ਜੀ।
1: ਤੇ ਅਦਰਵਾਈਜ਼ ਦੇਖੋ ਜਿੰਨਾ ਵੀ ਇਹ ਕਸੀਨੋ ਚੱਲਦੇ ਆ ਜਾਂ ਹੋਰ ਜਿੰਨੇ ਵੀ ਜੂਏ ਕਰਨੇ ਆ ਤੇ ਸ਼ੇਰਾਂ ਦਾ ਕੰਮ ਹੈ, ਇਹ ਸਾਰਾ ਲਾਲਚ ਦਾ ਹੀ ਨਤੀਜਾ।
0: ਸਹੀ ਗੱਲ ਹੈ, ਦੇਖ ਲੋ ਜੀ,
1: ਹਾਂ ਬੰਦੇ ਕੋਲ ਜੋ ਕੁਛ ਆਪਣੇ ਕੋਲ ਹੈਗਾ ਓਹਦੇ ਨਾਲ ਨੀ ਓਹਦੀ ਤਸੱਲੀ ਹੁੰਦੀ ਹੈਗੀ। ਜਿੱਦਾਂ ਹੁਣ ਸ਼ਮੀ ਜੀ, ਵੈਸੇ ਗੱਲ ਕਈਆਂ ਨੂੰ ਬੁਰੀ ਵੀ ਲੱਗ ਸਕਦੀ ਹੈ,
0: ਲੱਗ ਸਕਦੀ
1: ਵੀ ਜਿੱਦਾਂ ਸਰਕਾਰੀ ਨੌਕਰੀ ਕਰਦੇ ਆ ਹਨਾ,
0: ਠੀਕ ਹੈ ਜੀ,
1: ਤੇ ਉਹ ਕਹਿੰਦਾ ਵੀ ਜਿਹੜੀ ਤਨਖਾਹ ਮਿਲਦੀ ਹੈ ਮੈਨੂੰ
0: ਇਹ ਤਾਂ ਮਿਲ ਹੀ ਰਹੀ ਹੈ,
1: ਇਹ ਤਾਂ ਮਿਲ ਹੀ ਰਹੀ ਹੈ, ਵੀ ਉੱਪਰੋਂ ਹੋਰ ਕੀ ਕੀ ਮੈਂ ਕਰ ਸਕਦਾ, ਉਹ ਮੇਰੀ ਕਮਾਈ ਹੈ,
0: ਉੱਪਰੋਂ ਆਉਣ ਦਿਓ ਰੱਬਾ ਉੱਪਰੋਂ।
1: ਤੇ ਸ਼ਮੀ ਜੀ ਲਾਲਚ ਦੀਆਂ ਗੱਲਾਂ ਹੋਰ ਸਾਰੇ ਦੱਸਣਗੇ, ਮੈਂ ਤੁਹਾਡੇ ਨਾਲ ਬਾਬਾ ਨਾਜ਼ਮੀ ਜੀ ਦੀ ਇੱਕ ਰਚਨਾ ਸਾਂਝੀ ਕਰਾਂਗਾ
0: ਜੀ,
1: ਤੇ ਇੱਕ ਗਾਣਾ ਸਾਹਿਰ ਲੁਧਿਆਣਵੀ ਜੀ ਦਾ ਲਿਖਿਆ ਹੋਇਆ ਬਰਸਾਤ ਕੀ ਰਾਤ ਫਿਲਮ ਚੋ।
0: ਵਾਹ ਜੀ ਵਾਹ ਇਰਸ਼ਾਦ ਜੀ ਜੀ।
1: ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇ, ਸਾਡੀ ਵੀ ਤੇ ਪੀੜ ਵੰਡਾ ਕੇ ਵੇਖ
0: ਲਵੇ,
1: ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇ, ਸਾਡੀ ਵੀ ਤੇ ਪੀੜ ਵੰਡਾ ਕੇ ਵੇਖ ਲਵੇ। ਜਿਹਨੇ ਹਾਲੇ ਤੀਕ ਸਮੁੰਦਰ ਤੱਕਿਆ ਨਹੀਂ ਉਹਨੂੰ ਆਖੋ ਮੇਰੇ ਅੰਦਰ ਆ ਕੇ ਵੇਖ ਲਵੇ।
0: ਵਾਹ ਜੀ ਵਾਹ, ਵਾਹ ਜੀ ਵਾਹ।
1: ਮੇਰੇ ਮੁੜ ਕੇ ਨਾਲ ਖਲੋਤਾ ਤਾਜ ਮਹਿਲ ਝੂਠਾ ਵਾਂ ਤਾਂ ਤੇ ਗੱਲ ਕਰਵਾ ਕੇ ਵੇਖ ਲਵੇ,
0: ਵੇਖ ਲਵੇ।
1: ਮੇਰੇ ਦਮ ਨਾਲ ਗੁਟਕੇ ਵਿਹੜਾ ਮੱਕੇ ਦਾ ਮੈਨੂੰ ਵਿੱਚੋਂ ਪਰਾਂ ਹਟਾ ਕੇ ਵੇਖ ਲਵੇ,
0: ਵੇਖ ਲਵੇ। ਵਾਹ,
1: ਸਾਡੀ ਇੱਕ ਇੱਕ ਝੁੱਗੀ ਇੱਕ ਮੁਸੱਵਦਾ ਏ, ਸੁਖਨਾਵਰਾਂ ਚੋਂ ਕੋਈ ਵੀ ਜਾ ਕੇ ਵੇਖ ਲਵੇ,
0: ਦੇਖ ਲਵੇ। ਵਾਹ ਜੀ ਵਾਹ, ਵਾਹ ਜੀ ਵਾਹ।
1: ਤੇਰੇ ਪੁੱਤਰ ਵਾਂਗੂ ਮੇਰਾ ਪੁੱਤਰ ਵੀ ਲੰਬੜਦਾਰਾ ਬਸਤਾ ਪਾ ਕੇ ਵੇਖ ਲਵੇ।
0: ਵਾਹ,
1: ਮੇਰਾ ਇੱਕ ਇੱਕ ਮਿਸਰਾ ਦੁੱਖ ਜਮਾਨੇ ਦਾ ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ,
0: ਵੇਖ ਲਵੇ।
1: ਮੇਰਾ ਇੱਕ ਇੱਕ ਮਿਸਰਾ ਦੁੱਖ ਜਮਾਨੇ ਦਾ ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ। ਧੰਨਵਾਦ ਸ਼ਮੀ ਜੀ,
0: ਬਹੁਤ ਖੂਬ ਬਹੁਤ ਖੂਬ ਜੀ, ਕਿਆ ਬਤਾ, ਵਾਹ ਜੀ ਵਾਹ, ਵਾਹ ਜੀ ਵਾਹ।
1: ਤੇ ਸ਼ਮੀ ਜੀ 1960 ਚ ਆਈ ਸੀ ਬਰਸਾਤ ਕੀ ਰਾਤ ਫਿਲਮ, ਤੇ ਸਾਹਿਰ ਲੁਧਿਆਣਵੀ ਜੀ ਦੇ ਬੋਲ ਨੇ, ਰੋਸ਼ਨ ਜੀ ਨੇ ਸੰਗੀਤ ਦਿੱਤਾ ਤੇ ਮੁਹੰਮਦ ਰਫੀ ਜੀ ਨੇ ਇਹ ਗਾਣਾ ਗਾਇਆ ਸੀਗਾ।
0: ਵਾਹ ਜੀ ਵਾਹ ਇਰਸ਼ਾਦ ਜੀ,
1: ਮੈਂ ਹੁਣ ਤੁਹਾਨੂੰ ਸੁਣਾਉਂਦਾ
0: ਜੀ।
1: ਮੈਨੇ ਸ਼ਾਇਦ ਤੁਮੇ

0: की तरह फिर तो ना खो जाओगी जो हमेशा के लिए हो, वो खुशी हो कि नहीं मैंने शायद तुम्हें पहले भी कहीं देखा है, मैंने शायद तुम्हें। धन्यवाद शमी जी।
1: वाह जी वाह, वाह जी वाह सन साहब, ये तो कह लो भी गुलो गुलजार जिंदगी हो गई है, इतना खूबसूरत नगमा है। और देखो कई बार ऐसा लगता हुंदा है जिन्हों आप मोहब्बत करते हैं कि हाँ पहला मेरे लगते हैं, कितने खूबसूरत है जी,
0: हाँ जी
1: वाह कमाल वाह कमाल,
0: बिल्कुल,
1: मोहब्बत जिंदाबाद ते जिंदगी जिंदाबाद दा
0: जिंदाबाद,
1: प्यो
0: जिंदगी जिंदाबाद। शमी जी का बहुत धन्यवाद।
1: जी,
0: इनकलाब जिंदाबाद, साम्राज्यवाद मोटाबाद।
1: मुर्दाबाद जी, बहुत बहुत शुक्रिया जनाब। नहीं सही गल है जी, ये पक्की गल है जी, मतलब एक पक्की गल कही है, यही जिहड़ी बाई जी ने हुण कही आ बई मैंने तुम्हें पहले भी कहीं देखा है ठाकुर, कहीं तो भाई तो नहीं जो मुझसे 10,000 रुपए लेके गए थे 10 दिन पहले और आज तुम्हें याद भी नहीं कि तुम मुझे जानते हो मगर मैं बोल नहीं सकता क्योंकि मिस में मेरे रुपाए लगे हैं ठाकुर। खैर कोई गल नहीं, ये सारी गलत चलती रहन के दोस्तों। और भाई सिकंदर सिंह औजला साहब पूरे महंगा चौके छक्के ला रहे हैं, शुक्रिया बहुत बहुत। इकबाल मांगट जी उन्होंने भी बहुत बहुत शुक्रिया। जिमी कार्टर भाजी जिंदगी जिंदाबाद, क्या बात है। राजेंद्र जीरा साहब ते दोस्तों अपने मक्खन शर्मा जी इस वेले महफल दे विच शामिल ने, उन्हां दा हार्दिक जी आयां नूं कहिंदे बड़ी खुशी हो रही है। जी आयां नूं जी सत श्री अकाल, खुश आमदीद
0: ਸਤਿ ਸ਼੍ਰੀ ਅਕਾਲ ਸਿਮੀ ਜੀ।
1: जी, आया नु जी, लंघ आओ पत्तन चना दा
0: ਲੰਘ ਗਏ ਜੀ ਤੇ, ਪਰ ਗੱਲ ਇਹ ਹੈ ਜਿਹੜਾ ਤੁਸੀਂ ਅੱਜ ਵਿਸ਼ਾ ਰੱਖਿਆ ਨਾ ਜੀ ਸਿਮੀ
1: जी
0: ਜੀ, ਮੈਨੂੰ ਤਾਂ ਐਂ ਲੱਗਿਆ ਜੀ
1: जी
0: ਕਿ ਕੁੱਤਾ ਲਾਲਚੀ ਕਿੱਥੇ ਜੀ ਮੰਤਰਾਂ ਤੇ ਜੀ, ਕੁੱਤਾ ਤਾਂ ਵਗੈਰਾ ਸਾਰਿਆਂ ਤੋਂ ਵਫ਼ਾਦਾਰ ਹੈ ਤੇ ਬੰਦੇ ਨਾਲੋਂ ਲਾਲਚੀ ਕੌਣ ਹੋ ਸਕਦਾ ਜੀ।
1: ਅਸਲ ਚ ਇਹ ਸਾਰੀ ਦੇਖੋ ਇੰਨੀ ਪੰਜਾਬੀ ਉਹ ਤਾਂ ਉਹਨੂੰ ਆਉਂਦੀ ਨੀ, ਇਹ ਤਾਂ ਆਪਾਂ ਆਪ ਹੀ ਰੱਖੇ ਲੱਗਦੇ ਸਾਰੇ, ਜਿੰਨੇ ਡਾਇਲੋਗਬਾਜੀ ਜਿੰਨੀ ਆਪਣੀ ਹੈ ਨਾ ਸਾਡੀ ਬੰਦਿਆਂ ਦੀ ਆ ਅਸੀਂ, ਪਰ ਇਹ ਸਮਝ ਨਹੀਂ ਆਈ ਵੀ ਉਹਨੂੰ ਦੇਖ ਕੇ ਵੀ ਹੋਰ ਆਪਾਂ ਊਂਠ ਲਾਲਚੀ, ਊਂਠ ਲਾਲਚੀ ਘੋੜਾ, ਮਤਲਬ ਐ ਰੱਖੇ ਲਾਲਚੀ ਕਊਆ ਲਾਲਚੀ ਚਿੜੀ, ਇਹ ਪਤਾ ਨੀ ਕਿਉਂ, ਮਤਲਬ ਬਾਕੀਆਂ ਨੂੰ ਦੇਖ ਕੇ ਖਿਆਲ ਨਹੀਂ ਆਇਆ ਬੰਦੇ ਨੂੰ, ਇਹਨੂੰ ਦੇਖ ਕੇ ਆ ਗਿਆ। ਇਹ ਸ਼ਰਮਾ ਜੀ ਬੜਾ ਗੰਭੀਰ ਮਾਮਲਾ ਹੈ।
0: ਸ਼ਮੀ ਜੀ, ਕੁੱਤੇ ਦਾ ਲਾਸਟ ਜਿੱਥੇ ਮੈਂ ਗੱਲ ਦੱਸਦਾ ਜੀ, ਇੱਕ ਨਾ ਜਿਹੜੇ ਬਾਹਰ ਜਿਵੇਂ ਆਵਾਰਾ ਕੁੱਤੇ ਫਿਰਦੇ ਹੁੰਦੇ ਆ ਜੀ
1: ਆਵਾਰਾ
0: ਦਰਿਆ ਚ,
1: ਕੁੱਤੇ ਆਵਾਰਾ ਹੂੰ ਟੇ ਟੇ ਨੇ ਉਹ ਵਾਲੇ,
0: ਉਹਨਾਂ ਜੀ ਬਾਹਰ ਕੁੱਤਾ ਇੱਕ ਰਹਿੰਦਾ ਸਾਡੇ ਗੇਟ ਮੂਹਰੇ, ਉਹ ਵਿਚਾਰਾ ਕਿਸੇ ਨੂੰ ਕਹਿੰਦਾ ਕੁਛ ਨੀ
1: ਨੈਚੁਰਲੀ, ਤਾਂ ਹੀ ਰਹਿੰਦਾ ਭਾਜੀ, ਜੇ ਜਿੱਦਣ ਉਹਨੇ ਕਿਸੇ ਨੂੰ ਕੁਛ ਕਹਿ ਤਾ ਉਹ ਰਹੇਗਾ ਨੀ।
0: ਹਾਂਜੀ, ਉਹਦਾ ਤੁਸੀਂ ਵਫ਼ਾਦਾਰੀ ਦੇਖੋ ਜੀ ਤੇ ਮਤਲਬ ਲਾਸਟ ਦੀ ਗੱਲ ਹੈ ਇਹ ਤੇ ਉਹਨੂੰ ਨਾ ਜੀ ਮੈਂ ਕਦੇ ਬੱਚਿਆਂ ਨੇ ਪਹਿਲਾਂ ਰੋਟੀ ਪਾ ਦਿੱਤੀ, ਉਹ ਰੋਜ਼ਾਨਾ ਸੀ ਰੋਟੀ ਪਾਉਂਦੇ ਉਹਨੂੰ,
1: ਠੀਕ ਹੈ ਜੀ,
0: ਗੇਟ ਤੇ ਬੈਠਾ ਸੀ ਤੇ ਮੈਂ ਖਾਇ ਰੋਟੀ ਨੀ ਪਾਈ ਕਿਸੇ ਨੇ ਵਿਚਾਰੇ ਨੂੰ, ਤੇ ਮੈਂ ਜੀ ਉਹਨੂੰ ਨਾ ਇੱਕ ਰੋਟੀ ਲਈ ਗਿਆ, ਮਹਾਂ ਪਹਿਲਾਂ ਪਾ ਦਿੱਤੀ ਹੋਈ, ਚਲੋ ਹੋਰ ਪਾ ਦੇਣਗੇ, ਉਹਨੇ ਰੋਟੀ ਖਾਧੀ ਸੀ ਪਹਿਲਾਂ ਜੀ, ਉਹਨੇ ਪਤਾ ਕੀ ਕੀਤਾ ਜੀ, ਰੋਟੀ ਚੱਕੀ ਤੇ ਗੇਟ ਤੋਂ ਥੋੜਾ ਅੱਗੇ ਜਾ ਕੇ ਨਾ ਜੀ ਮਿੱਟੀ ਚ ਨਾ,
1: ਅੱਛਾ ਬੈਂਕ ਚ ਰੱਖਿਆ ਜਾਣੀ,
0: ਮਤਲਬ ਲੈ ਕੇ ਨਹੀਂ ਗਿਆ, ਨਾਲ ਨੀ ਲੈ ਕੇ ਗਿਆ,
1: ਠੀਕ ਹੈ ਜੀ।
0: ਫਿਰ ਮੈਂ ਸੋਚਦਾ ਜੀ ਵੀ ਚਲ ਮਤਲਬ ਜਾਨਵਰ ਤਾਂ ਲਾਲਚ ਕੋਈ ਕਰਦੇ ਨੀ, ਹਜੇ ਨਾ ਇਹਨਾਂ ਨੂੰ ਕੋਈ ਜ਼ਮੀਨਾਂ ਦਾ ਨੀ, ਇਹਨਾਂ ਨੂੰ ਪਲਾਟਾਂ ਦਾ ਨੀ, ਇਹਨਾਂ ਨੂੰ ਕੋਈ ਗੱਡੀ ਦਾ ਨੀ, ਕੋਈ ਮੋਟਰ ਦਾ ਨੀ, ਕੋਈ ਇਹਨਾਂ ਨੂੰ ਵਜ਼ੀਰੀ ਦਾ ਨੀ, ਕੋਈ ਐਮਐਲਏ ਦਾ ਨੀ, ਕੱਖ ਨੀ ਇਹਨਾਂ
1: ਨੂੰ, ਇਹ ਕੋਈ ਲੈਣਾ ਦੇਣਾ ਨੀ। ਪਰ ਇੱਕ ਗੱਲ ਹੈ ਸ਼ਰਮਾ ਜੀ, ਮਤਲਬ ਤੁਸੀਂ ਉਹਦੀ ਐ ਮਾੜੀ ਜੀ ਘਟਨਾ ਤਾਂ ਦੇਖੋ ਮਾੜੀ ਜੀ ਰਿਵਾਇੰਡ ਕਰਕੇ, ਵੀ ਤੁਸੀਂ ਉਹ ਰੱਜਿਆ ਹੋਇਆ ਸੀ, ਉਹਨੂੰ ਕੋਈ ਲੈਣਾ ਦੇਣਾ ਨੀ ਸੀ, ਵੀ ਹੁਣ ਭਾਵੇਂ ਬੰਬ ਸੱਟ ਦੋ ਦੇ ਕੇ ਰੋਟੀਆਂ ਦਾ, ਪਰ ਜਦੋਂ ਤੁਸੀਂ ਉਹਨੂੰ ਰੋਟੀ ਦਿੱਤੀ ਉਹ ਬਾਈ ਦੇਖ ਲਓ ਉਹੀ ਗੱਲ ਆ ਗਈ ਨਾ, ਫਿਰ ਉਹ ਤਾਂ ਵੀ ਉਹਨੇ ਐਕਸੈਪਟ ਕੀਤੀ, ਜਮਾ ਕਰਾਇਆ ਬਾਈ ਆਪਣੇ ਪਲਾਟ ਚ, ਇਹ ਨਾ ਕੋਈ ਨੀ, ਮੈਨੂੰ ਲੱਗਦਾ ਤਾਂ ਹੀ ਇਹਨੂੰ ਫੜਿਆ ਸੀ ਵੀ ਇਹੀ ਹੈ ਬਾਈ।
0: ਹਾਂਜੀ, ਤੇ ਵੈਸੇ ਸਿੱਧੀ ਗੱਲ ਹੈ ਵੀ ਮੈਂ ਕੁੱਤੇ ਤਾਂ ਨੀ ਗੀਤ ਲਿਖ ਸਕਦਾ, ਕੋਈ ਲਿਖਣਾ
1: ਕੁੱਤੇ ਦਾ ਗੀਤ, ਕਿਆ ਬਾਤ ਹੈ।
0: ਮਾਸਟਰ ਜੀ ਨੇ ਕਹਿੰਦੇ ਕਰ ਲਿਓ, ਕਹਿੰਦਾ ਲਿਖ ਲਿਆ, ਕਹਿੰਦਾ ਨਹੀਂ ਜੀ, ਕਹਿੰਦਾ ਕਿਉਂ, ਕਹਿੰਦਾ ਜੀ ਮੈਂ ਨਾ ਪੈਨ ਚੱਕਿਆ ਤੇ ਮੈਂ ਕੁੱਤਾ ਭਾਲਦਾ ਸੀ, ਲਿਖ ਲਿਆ ਕਹਿੰਦਾ ਕਹਿੰਦਾ ਗੋ ਨੀ ਜਾਵੇ ਕੁੱਤਾ ਬਾਹਰ ਚ ਬੈਠਾ ਜੀ ਸਾਡੇ,
1: ਠੀਕ ਹੈ ਜੀ,
0: ਤੇ ਕਹਿੰਦਾ ਮੈਂ ਜਾ ਕੇ ਜੀ ਹਲੇ ਬਸ ਐ ਪੈਨੋ ਦੇ ਧੂਈ ਤੇ ਲਾਇਆ ਹੀ ਸੀ, ਤੇ ਕਹਿੰਦਾ ਜੀ ਚੂ ਚੂ ਕਰਦਾ ਕਰਦਾ ਭੱਜ ਗਿਆ ਜੀ,
1: ਹਲੇ ਬਾਬਾ ਜੀ ਕੀ ਲਿਖਿਆ ਉੱਤੇ,
0: ਤੇ ਕਹਿੰਦਾ ਜੀ ਫਿਰ ਜੋ ਕੁੱਤਾ ਹੀ ਭਰ ਗਿਆ ਮੈਂ ਆਪ ਖੜਾ ਜੀ ਤੁਹਾਡੇ ਕੋਲ, ਕਹਿੰਦਾ ਹੁਣ ਲਿਖ ਕੇ ਕਹਿੰਦੇ ਲਿਆਵਾਂ ਜੀ, ਉਹ ਗੱਲ ਆ ਕੁੱਤਿਆਂ ਦੀ। ਮੈਂ ਨਾ ਜੀ ਚਲੋ ਮੈਂ ਲਾਲ ਮੈਂ ਲਾਲਚ ਦਾ ਕੀਰਤਨ ਲਿਖ ਲਿਆ ਇੱਕ,
1: ਵਾਹ ਜੀ ਵਾਹ ਬਿਲਕੁਲ ਠੀਕ ਹੈ ਜੀ,
0: ਲਾਲਚਾਂ ਤੇ
1: ਜੀ
0: ਪਰ ਕੁੱਤਾ ਨੀ ਪਾਉਣ ਆਇਆ ਵਿੱਚ
2: ਚਪੰਨ
1: ਲਾਲਚ ਕਰਨਾ ਬਹੁਤ ਹੀ ਕੁੱਤਾ ਕੰਮ ਹੈ,
0: ਤੁਸੀਂ ਰੱਖ ਲੈਂਦੇ ਨਾ ਟੌਪ ਬਹੁਤ ਵਧੀਆ ਸੀ,
1: ਜੀ
0: ਹਾਂ ਜੀ ਚਲੋ ਚਲੋ ਲਾਸਟ ਮੈਂ ਗੀਤ ਨਾਲ ਗੀਤ ਲਾਉਣੇ
1: ਇਰਸ਼ਾਦ ਜੀ ਇਰਸ਼ਾਦ
0: ਲਾਲਚ ਵਿੱਚ ਅੜਿਆ ਰਹਿਣਾ ਨਫ਼ਰਤ ਨਾਲ ਭਰਿਆ ਰਹਿਣਾ, ਲਾਲਚ ਵਿੱਚ ਅੜਿਆ ਰਹਿਣਾ ਨਫ਼ਰਤ ਨਾਲ ਭਰਿਆ ਰਹਿਣਾ, ਪੈਸੇ ਤੇ ਮਰਿਆ ਰਹਿਣਾ ਪੈਸੇ ਤੇ ਮਰਿਆ ਰਹਿਣਾ, ਪਰਖੇ ਨਾ ਖਰਿਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦਾ, ਲਾਲਚ ਦੇ ਪਰਿਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦਾ।

ਲਾਲਚ ਦੇ ਭਰਿਆ ਨੂੰ ਉਹਨਾਂ ਨੂੰ ਕੌਣ ਗਾਉਂਦਾ।

ਨੂੰ ਕੌਣ ਬੁਲਾਉਂਦਾ, ਲਾਲਚ ਦੇ ਪਰਿਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦਾ, ਮੂੰਹ ਨੇ ਕਿਸੇ ਲਾਉਣਾ ਤੈਨੂੰ ਪੈ

0: ਹੁੰਦਾ ਲਾਲ ਚ ਦੇ ਪਰਿਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦਾ ਲਾਲ ਚ ਦੇ ਪਰਿਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦਾ ਸ਼ੁਕਰੀਆ ਸਮੀ ਜੀ
1: ਵਾਹ ਜੀ ਵਾਹ ਬਹੁਤ ਬਹੁਤ ਬਹੁਤ ਬਹੁਤ ਕਮਾਲ ਬਾ ਕਮਾਲ ਜੀ ਸ਼ਰਮਾ ਜੀ ਮਤਲਬ ਮੇਰੇ ਕੋਲ ਸ਼ਬਦ ਨੀ ਇਹ ਸਹੀ ਗੱਲ ਆ ਜਿਹੜੇ ਬਾਹਲੇ ਏਡੇ ਕੁ ਲਾਲਚੀ ਇਹੋ ਜਿਹੇ ਬਣ ਗਏ ਆ ਉਹਨਾਂ ਦੀ ਜਿਹੜਾ ਪੁੱਛ ਗਿੱਛ ਵੀ ਓਨੀ ਜ਼ਿਆਦਾ ਨਹੀਂ ਹੁੰਦੀ ਕਹਿ ਲਓ ਬੇਐਂਡੀ ਹੋ ਜਾਂਦਾ ਬਹੁਤ ਹੀ ਖੂਬ ਬਹੁਤ ਹੀ ਖੂਬ ਬਾ ਕਮਾਲ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਬਾਈ ਮੱਖਣ ਸ਼ਰਮਾ ਜੀ ਹੋਰਾਂ ਦੀ ਕਲਮ ਬਹੁਤ ਹੀ ਖੂਬ ਤੇ ਉਹਨਾਂ ਨੂੰ ਸਲਾਮ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਦੋਸਤਾਂ ਦਾ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ ਸੰਗੀਤਾ ਜੀ ਸੁਣ ਰਹੇ ਨੇ ਹੁਸ਼ਿਆਰਪੁਰ ਤੋਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਬਾਈ ਆਪਣੇ ਮਨਦੀਪ ਜੱਸੀ ਜੀ ਮੁਕੰਦਰ ਸਿੰਘ ਔਲਖ ਜੀ ਮਾਤਾ ਜੀ ਆਪਣੇ ਚਰਨਜੀਤ ਕੌਰ ਜੀ ਤੇ ਮਨਦੀਪ ਕੌਰ ਜੀ ਉਹ ਵੀ ਸੁਣ ਰਹੇ ਹੈ ਤੇ ਆਪਣੇ ਕਹਿ ਲਓ ਅਮ੍ਰਿਤ ਕੌਰ ਜੀ ਜਸਮੀਨ ਜੀ ਐਚ ਐਸ ਮਿੱਠੂ ਕਾਂਦੋਲੇ ਪ੍ਰਦੇਸ਼ ਜਮਾਂ ਹੀ ਪਿੱਛੇ ਬੈਠੇ ਕਾਂਧੇ ਤੇ ਉਹ ਵੀ ਸੁਣ ਰਹੇ ਨੇ ਤੇ ਉਹਨਾਂ ਦਾ ਸ਼ੁਕਰੀਆ ਬਹੁਤ ਬਹੁਤ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਇਕਬਾਲ ਮਾਗੜ ਜੀ ਕਿਆ ਬਾਤਾਂ ਬਹੁਤ ਘੈਂਟ ਟਿੱਪਣੀਆਂ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਰਾਜਨ ਸੈਣੀ ਸਾਹਿਬ ਕਹਿੰਦੇ ਵੀ ਮੱਖਣ ਸ਼ਰਮਾ ਜੀ ਲਾਲਚ ਵਿੱਚ ਕੁੱਤਾ ਫਿੱਟ ਨਹੀਂ ਕਰ ਸਕੇ ਅੱਜ ਦੱਸੋ ਭਾਈ ਮਤਲਬ ਐਂਡ ਹੀ ਹੋ ਗਿਆ ਮਤਲਬ ਇਹ ਐਂਡ ਹੋ ਗਿਆ ਜੀ ਭਾਈ ਇਹਦੇ ਉੱਤੇ ਚਰਚਾ ਆਪਣੀ ਜਾਰੀ ਰਹੂਗੀ ਆਪਣੇ ਨਾਲ ਬਾਈ ਮੁਕੰਦਰ ਸਿੰਘ ਔਲਖ ਸਾਹਿਬ ਜੁੜ ਚੁੱਕੇ ਨੇ ਤੋ ਉਹਨਾਂ ਦਾ ਕਰਦੇ ਆ ਸਵਾਗਤ ਜੀ ਆਇਆਂ ਨੂੰ ਜੀ ਔਲਖ ਸਾਹਿਬ ਸਤਿ ਸ੍ਰੀ ਅਕਾਲ ਖੁਸ਼ ਆਮਦੀਦ
2: ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ
1: ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜਨਾਬ
2: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ ਜੀ ਅੱਛਾ ਇੱਕ ਗੱਲ ਹੈ ਆਪਾਂ ਗੱਲ ਕਰੀਏ ਆਪਣੀ ਆਪਾਂ ਸਾਰਿਆਂ ਨੂੰ ਜਗਸੀਰ ਬਾਈ ਜੀ ਵੀ ਸੁਣ ਰਹੇ ਨੇ ਤੇ ਉਹਨਾਂ ਨੇ ਜ਼ਰੂਰ ਆਪਣੇ ਪੱਥੇ ਚ ਇਹੋ ਸੂਰਤ ਮੁਹੱਬਤੀ ਤੀਰ ਰੱਖਿਆ ਤੇ ਉਹ ਆਪਾਂ ਜ਼ਰੂਰ ਸੁਣਾਂਗੇ ਬਹੁਤ ਜਲਦੀ
2: ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਹੁਣ
1: ਜੀ
2: ਜਗਸੀਰ ਬਾਈ ਜੀ ਵੀ ਦੋ ਨੇ ਮੈਂ ਤਾਂ ਕੱਲ ਇਹਨਾਂ ਨੂੰ ਕਿਹਾ ਸੀ ਮੈਂ ਵੀ ਤੁਸੀਂ ਥੋੜਾ ਜਿਹਾ ਫਰਕ ਪਾ ਲਓ ਵੀ ਉਹ ਹੈਗਾ ਥੋੜਾ ਜਿਹਾ ਫਰਕ ਪਰ ਹੁਣ ਜਗਸੀਰ ਬਾਈ ਜੀ ਦੇ ਉਹ ਕਈ ਵਾਰੀ ਐ ਹੁੰਦਾ ਵੀ ਕਮੈਂਟ ਮੰਨ ਲਓ ਕਿਸੇ ਦਾ ਜਵਾਬ ਦੇਣਾ ਹੁੰਦਾ ਕਈ ਵਾਰੀ ਕਿਸੇ ਦਾ ਦਿੱਤਾ ਜਾਂਦਾ ਤੇ ਮੈਂ ਪਿਛਲੇ ਦਿਨ ਰਿਕੁਐਸਟ ਵੀ ਕੀਤੀ ਸੀ ਉਹਨਾਂ ਨੂੰ
1: ਭਾਈ ਏਦਾਂ ਨਾ ਕਰੋ ਤੁਸੀਂ ਨਾ ਕਹੋ ਫਿਰ ਉਹ ਫਿਰਮੀ ਡਾਇਲੋਗ ਹੁੰਦਾ ਨਾ ਜਦੋਂ ਹਿੰਮਾ ਮਾਲੀ ਕਹਿੰਦੇ ਨਹੀਂ ਕਹਿ ਦੋ ਕਿ ਜੇ ਝੂਠ ਹੈ ਨਹੀਂ
2: ਝੂਠ ਹੈ ਝੂਠ ਹੈ ਝੂਠ ਕੀ ਬਾਤ ਨਹੀਂ ਨਹੀਂ ਮੈਂ ਉਹ ਨਹੀਂ ਥੋੜੀ ਜਿਹੀ ਕਨਫਿਊਜ਼ਨ ਹੋਈ ਸੀ ਮੈਨੂੰ ਪਿਛਲੇ ਦਿਨ ਮੈਂ ਤਾਂ ਉਹਨਾਂ ਨੂੰ ਬੇਨਤੀ ਕੀਤੀ ਸੀ ਚਲੋ ਕੋਈ ਗੱਲ ਨਹੀਂ ਉਹ ਤਾਂ
1: ਜੀ ਜੀ ਜੀ
2: ਬਾਕੀ ਗੱਲ ਤਾਂ ਉਹਨਾਂ ਦੇ ਵਿਚਾਰਾਂ ਦੀ ਹੈ
1: ਬਿਲਕੁਲ ਜੀ
2: ਗੱਲ ਸ਼ੁਰੂ ਮੈਂ ਕਰਦਾ ਵਾਂ ਉਹ ਕਹਿੰਦੇ ਹਮੇ ਪਤਾ ਹੈ ਤੁਮ ਕਹੀਂ ਔਰ ਕੇ ਮੁਸਾਫਿਰ ਤੇ
1: ਠੀਕ ਹੈ ਜੀ
2: ਹਮੇ ਪਤਾ ਹੈ ਤੁਮ ਕਹੀਂ ਔਰ
1: ਕੇ
2: ਮੁਸਾਫਿਰ
1: ਥੇ
2: ਹਮਾਰਾ ਸ਼ਹਿਰ ਤੋਂ ਯੂੰ ਹੀ ਰਸਤੇ ਮੈਂ ਆ ਗਿਆ ਸਾ
1: ਬਹੁਤ ਸੁੰਦਰ ਸ਼ੇਰ ਹੈ ਭਾਈ ਕਿਆ ਬਾਤ ਕਾਫੀ ਖਰਚਾ ਵਧਾਊ ਸ਼ੇਰ ਹੈ ਜੀ
2: ਖਰਚਾ ਵਧਾਊ ਸ਼ੇਰ
1: ਜੀ
2: ਇੱਕ ਹੋਰ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਕਹਿ ਦੇਣਾ ਚਲ ਮੈਂ ਇਦੂ ਬਾਅਦ ਮੈਂ ਅੱਜ ਬਾਕੀ ਮੈਂ 10 ਕੈਰਟ ਤੋਂ ਉੱਤੇ ਜਾਣਾ ਨੀ ਹੈਗਾ ਬਿਲਕੁਲ ਕਿਸੇ ਵੀ ਹਾਲ ਚ
1: ਕਹਿ ਤੋ ਕਿ ਜੇ ਝੂਠ ਹੈ ਜੱਜ ਸਾਹਿਬ
2: ਚਲੋ ਕਹਿ ਤਾਂ ਦਈਏ ਸ਼ੁਰੂ ਚ ਤਾਂ ਕਹਿ ਦਈਏ ਮੁੜ ਕੇ ਤਾਂ ਫਿਰ ਭਾਵੇਂ ਹੁਣ ਜਦੋਂ ਨਿਬੜੇਗਾ ਕੰਮ ਉਹ ਵੀ ਪਤਾ ਲੱਗੂ ਵੀ ਕਿੱਥੇ ਨਿਬੜਦਾ ਜਾ ਕੇ
1: ਜੀ
2: ਉਹ ਕਹਿੰਦਾ ਮੁਝ ਕੋ ਅੱਛਾ ਨਹੀਂ ਲੱਗਤਾ ਕੋਈ ਹਮ ਨਾਮ ਤੇਰਾ
1: ਵਾਹ ਵਾਹ
2: ਮੁਝਕੋ ਅੱਛਾ ਨਹੀਂ ਲੱਗਤਾ ਕੋਈ ਹਮ ਨਾਮ ਤੇਰਾ ਕੋਈ ਤੁਝ ਸਾ ਹੋ ਤੋ ਫਿਰ ਨਾਮ ਵੀ ਤੁਝ ਸਾ ਰੱਖੇ
1: ਵਾਹ ਜੀ ਵਾਹ ਵਾਹ ਬਹੁਤ ਖੂਬ ਬਹੁਤ ਖੂਬ
2: ਦਿਲ ਮੈਂ ਕਿ ਉਸ ਸਬਸ ਮੇ ਬਾਬਾ ਦਿਲ ਵੀ ਪਾਗਲ ਹੈ ਕਿ ਉਸ ਸ਼ਖਸ ਨੇ
1: ਜੀ
2: ਉਹ ਕਾ ਨਾ ਹੋਣੇ ਨਾ ਰੱਖੇ
1: ਇੱਥੇ ਕੋਈ ਚੰਗਾ ਮਿੰਗਾ ਜਿਹਾ ਹੋ ਗਿਆ ਬਾਈ, ਦੁਬਾਰਾ ਕਰਨਾ ਪੈਣਾ ਹੈ ਜੀ।
2: ਆਵਾਜ਼ ਗੋਤੇ ਖਾਣ ਲੱਗ ਗਈ
1: ਨਹੀਂ, ਮਾੜੀ ਜੀ ਖਾਧੀ, ਮਾੜੇ ਨਹੀਂ ਅਸੀਂ ਇੰਨਾ ਵੀ ਨੀ ਖਾਧਾ ਗੋਤਾ, ਮਤਲਬ ਦੋ ਕੁ ਸ਼ਬਦਾਂ ਚ ਗੋਤੇ ਖਾਏ ਹਾਂ। ਦੁਬਾਰਾ ਮੁਕਰਰ
2: ਟੂਣਾ ਕਰ ਜੱਸੀ ਬਾਈ ਨਾ, ਮੈਂ ਬਾਲਾ ਲੰਮਾ ਨੀ
1: ਜੀ।
2: ਕਹਿੰਦਾ ਮੁਝ ਕੋ ਅੱਛਾ ਨਹੀਂ ਲੱਗਤਾ ਕੋਈ ਹਮ ਨਾਮ ਤੇਰਾ, ਕੋਈ ਤੁਝ ਸਾ ਹੋ ਤੋ ਫਿਰ ਨਾਮ ਵੀ ਤੁਝ ਸਾ
1: ਰੱਖੇ,
2: ਦਿਲ ਵੀ ਪਾਗਲ ਹੈ ਕਿ ਉਸ ਸ਼ਖਸ ਤੇ ਵਾਬਸਤਾ ਹੈ
1: ਜੀ,
2: ਦਿਲ ਵੀ ਪਾਗਲ ਹੈ ਕਿ ਉਸ ਸ਼ਖਸ ਸੇ ਵਾਬਸਤਾ ਹੈ ਜੋ ਕਿਸੀ ਔਰ ਕਾ ਨਾ ਹੋਣੇ ਦੇ ਨਾ ਆਪਣਾ ਰੱਖੇ।
1: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਹੀ ਖੂਬ
2: ਕਹਾਣੀ ਤਾਂ ਇੰਨੀ ਕੋਈ ਹੈ,
1: ਬਾ ਕੁਮਾਰ
2: ਹੈਲੋ। ਮੈਂ ਬਸ ਜਿਵੇਂ ਕਹਿੰਦੇ ਪਟੇ ਤੇ ਚੜਿਆ ਹੁੰਦਾ ਕੰਮ, ਬਸ ਆਪਾਂ ਨਿਬੇੜਦੇ ਨਾ, ਜੇ ਮੈਂ ਹੁਣ ਵਿੱਚ ਦੋ ਚਾਰ ਵੀ ਗੱਲਾਂ ਕੀਤੀਆਂ ਤਾਂ 10 ਮਿੰਟ ਤੱਕ ਲੱਗ ਜਾਣੇ, ਫਿਰ ਸਾਡੇ ਤੇ ਗਿਲਾ ਕਰੀ ਜਾਂਦੇ ਨੇ
1: ਜੀ।
2: ਤੇ ਲੋ ਸੁਣਿਓ, ਇਸ ਤੋਂ ਬਾਅਦ ਮੈਂ ਇੱਕ ਛੋਟੀ ਜਿਹੀ ਗੱਲ ਮੈਂ ਆਪਣੇ ਸੱਜਣਾ ਵਾਸਤੇ ਵੀ ਇਸ ਤੋਂ ਬਾਅਦ ਕਵਾਂਗਾ,
1: ਠੀਕ ਹੈ ਜੀ।
2: ਮੈਂ ਬਾਲੀ ਕਾਲੀ, ਮੈਂ ਹੁਣ ਜੇ ਹੁਣ ਵੇਖ ਲੈਣ ਮੇਰੇ ਸੱਜਣ ਵੀ ਮੇਰੇ ਤੇ ਵੀ ਤਰਸ ਕਰ ਲੈਣ ਵੀ ਮੈਂ ਕਿੰਨੀ ਕਾਹਲੀ ਚ ਲੱਗਿਆ ਵਾ, ਵੀ ਕਿੰਨੀ ਸਪੀਡ ਫੜੀ ਵੀ, ਜੇ ਇਹਨੀ ਇਸ ਹਿਸਾਬ ਨਾਲ ਗੱਲ ਨਿਬੇੜਨੀ ਹੋਵੇ ਤਾਂ ਫਿਰ ਮੇਰੇ ਤੇ ਵੀ ਮਾੜਾ ਮੋਟਾ ਤਰਸ ਕਰ ਲੋ, ਮੈਂ ਵੇਖੋ ਤੁਹਾਡਾ ਫਿਕਰ ਕਰਦਾ ਪਿਆ ਸਾਰੇ ਸੱਜਣਾ ਦਾ, ਸੱਜਣਾ ਦਾ ਫਿਕਰ ਹੁੰਦਾ
1: ਬਿਲਕੁਲ ਜੀ।
2: ਵੇਖ ਲੋ ਮੈਂ ਕੋਈ ਹੋਰ ਗੱਲ ਨੀ ਕਰਦਾ, ਮੈਂ
1: ਸ਼ੇਰ
2: ਛੋਟੇ ਛੋਟੇ ਸੁਣਾਏ,
1: ਸੱਜਣਾ ਨੇ ਫੁੱਲ ਮਾਰਿਆ ਗਮਲੇ ਸਮੇਤ ਕੱਢ ਮਾਰਿਆ।
2: ਉਹ ਕਹਿੰਦੇ ਮੈਂ ਆਪਣੇ ਗੀਤ ਗਜ਼ਲੋ ਸੇ ਉਸੇ ਪੈਗਾਮ ਕਰਤਾ ਹੂੰ,
1: ਵਾਹ,
2: ਮੈਂ ਆਪਣੇ ਗੀਤ ਗਜ਼ਲੋ ਸੇ ਉਸੇ ਪੈਗਾਮ ਕਰਤਾ ਹੂੰ, ਉਸੀ ਕੀ ਦੀ ਹੋਈ ਦੌਲਤ ਉਸੀ ਕੇ
1: ਨਾਮ ਕਰਤਾ ਹੂੰ, ਬਹੁਤ ਖੂਬ ਬਹੁਤ ਖੂਬ ਜੀ,
2: ਉਸੀ ਦੀ ਹੋਈ ਦੌਲਤ ਉਸੀ ਕੇ ਨਾਮ
1: ਕਰਤਾ ਹੂੰ,
2: ਹਵਾ ਕਾ ਕਾਮ ਹੈ ਚਲਨਾ ਦੀਏ ਕਾ ਕਾਮ ਹੈ ਜਲਨਾ,
1: ਜਲਨਾ ਵਾਹ,
2: ਹਵਾ ਕਾ ਕਾਮ ਹੈ ਚਲਨਾ ਦੀਏ ਕਾ ਕਾਮ ਹੈ ਜਲਨਾ, ਵੋ ਆਪਣਾ ਕਾਮ ਕਰਤੀ ਹੈ ਮੈਂ ਆਪਣਾ ਕਾਮ ਕਰਤਾ,
1: ਬਹੁਤ ਖੂਬ ਬਹੁਤ ਖੂਬ,
2: ਕਿਸੀ ਕੇ ਦਿਲ ਕੀ ਮਾਯੂਸ ਸੇ ਹੋ ਕੇ ਗੁਜ਼ਰੀ ਹੈ, ਕਿਸੀ ਕੇ ਦਿਲ ਕੀ ਮਾਯੂਸੀ ਜਹਾਂ ਸੇ ਹੋ ਕੇ ਗੁਜ਼ਰੀ ਹੈ, ਹਮਾਰੀ ਸਾਰੀ ਚਾਲਾਕੀ ਵਹਾਂ ਪੇ ਖੋ ਕੇ ਗੁਜ਼ਰੀ,
1: ਵਾਹ ਜੀ ਵਾਹ, ਵਾਹ ਜੀ ਵਾਹ, ਵਹਾਂ ਖੋ ਕੇ ਗੁਜ਼ਰੀ,
3: ਅਰੇ ਗੁਜ਼ਾਰਾ
1: ਕੀ ਬਾਤ,
2: ਤੁਮਹਾਰੀ ਔਰ ਮੇਰੀ ਰਾਤ ਮੇ ਬਸ ਫਰਕ ਇਤਨਾ ਹੈ,
1: ਠੀਕ ਹੈ ਜੀ,
2: ਤੁਮਹਾਰੀ ਔਰ ਮੇਰੀ ਰਾਤ ਮੇ ਬਸ ਫਰਕ ਇਤਨਾ ਹੈ, ਤੁਮਹਾਰੀ ਸੋ ਕੇ ਗੁਜ਼ਰੀ ਹੈ ਹਮਾਰੀ ਰੋ ਕੇ ਗੁਜ਼ਰੀ,
1: ਬਹੁਤ ਹੀ
2: ਨਜ਼ਰ ਅਕਸਰ ਸ਼ਿਕਾਇਤ ਆਜ ਕਲ ਕਰਤੀ ਹੈ ਦਰਪਣ ਸੇ,
1: ਠੀਕ ਹੈ ਜੀ, ਦਰਪਣ ਸੇ ਆਹ ਦਰਪਣ ਦਾ ਜਵਾਬ,
2: ਨਜ਼ਰ ਅਕਸਰ ਸ਼ਿਕਾਇਤ ਆਜ ਕਲ ਕਰਤੀ ਹੈ ਦਰਪਣ ਸੇ, ਥਕਨ ਸੀ ਚੁਟਕੀਆਂ ਲੈਣੇ ਲਗੀ ਤਨ ਸੇ ਔਰ ਮਨ ਸੇ,
1: ਮਨ ਸੇ, ਬਹੁਤ ਹੀ ਟੈਕਨੀਕਲ ਸ਼ੇਰ ਹੈ, ਕੀ ਬਾਤ, ਬਹੁਤ ਕੁਲ,
2: ਥਕਨ ਹੁੰਦੀ ਹੈ ਥਕਾਨ ਆਪਣੇ ਪੰਜਾਬੀ,
1: ਓਏ ਹੋਈ ਹਾਂਜੀ ਜੀ,
2: ਥਕਨ ਵੀ ਚੁਟਕੀਆਂ ਲੈਣੇ ਲਗੀ ਤਨ ਸੇ ਔਰ ਮਨ ਸੇ,
1: ਵਾਹ,
2: ਕਹਾਂ ਤੱਕ ਹਮ ਸੰਭਾਲੇ ਉਮਰ ਕਾ ਹਰ ਰੋਜ਼ ਗਿਰਤਾ ਘਰ,
1: ਓਏ ਹੋਏ ਹੋਏ, ਬਹੁਤ ਖਰਚੇ ਵਾਲਾ ਸ਼ੇਰ ਹੈ,
2: ਜਿਵੇਂ ਕੱਲ ਸੁਣਾਇਆ ਸੀ ਤੁਹਾਨੂੰ, ਜਿਵੇਂ ਤੁਹਾਨੂੰ ਕੱਲ ਸੁਣਾਇਆ, ਕਹਿੰਦੇ ਵੀ ਮੇਰੇ ਬਾਅਦ ਕਿੰਨੇ ਹੋ ਗਏ ਚਿੱਟੇ ਵਾਲ ਪੁੱਛ ਬੈਠੀ,
1: ਓਹੀ ਮਤਲਬ ਓਹੀ ਖਰਚੇ ਵਾਲਾ ਕੰਮ ਹੋ ਗਿਆ ਜੀ, ਮਤਲਬ
2: ਕਹਾਂ ਤੱਕ ਹਮ ਸੰਭਾਲੀ ਉਮਰ ਕਾ ਹਰ ਰੋਜ਼ ਗਿਰਤਾ ਘਰ,
1: ਗਿਰਤਾ ਘਰ,
2: ਤੁਮ ਆਪਣੀ ਯਾਦ ਕਾ ਮਲਬਾ ਹਟਾਓ ਦਿਲ ਕੇ ਆਂਗਨ ਸੇ,
1: ਬਸ ਤੁਮ
2: ਆਪਣੀ ਯਾਦ ਕਾ ਮਲਬਾ ਹਟਾਓ ਦਿਲ ਕੇ ਆਂਗਨ ਸੇ,
1: ਅਸੀਂ ਕਿਹੜਾ ਕਿਰਾਇਆ ਭੇਜਣਾ ਬਿਲ,
2: ਬਿਲਕੁਲ ਚੱਕ ਲੋ ਜੇਸੀਬੀ, ਜੇਸੀਬੀ ਭਾਵੇਂ ਜਿਥੋਂ ਮਰਜ਼ੀ ਲੈ ਲਓ ਤੇ ਚੱਕ ਕੇ ਤੇ ਲੈ ਜਾਓ ਭਾਈ, ਆਪਣਾ ਹੁਣ ਸਾਡੇ ਕੋਲ ਸੰਭਾਲਿਆ ਨੀ ਜਾਂਦਾ, ਹੁਣ ਅਸੀਂ ਕਿੰਨਾ ਚਿਰ ਚੁੱਕਦੇ ਰਹਾਂਗੇ,
1: ਤੁਸੀਂ ਆਪਣੇ ਪਛਾਣ ਕੇ ਲੈ ਜਾਓ, ਦਿਲ ਹੋਰ ਸੰਭਾਲ,
2: ਆਪਣੇ ਪਛਾਣ
1: ਬਿਲਕੁਲ
2: ਬਿਲਕੁਲ। ਕਹੀਂ ਪਰ ਜਗ ਲੀਏ ਤੁਮ ਬਿਨ, ਕਹੀਂ ਪਰ ਸੋ ਲੀਏ ਤੁਮ ਬਿਨ,
1: ਓ ਹੋ,
2: ਕਹੀਂ ਪਰ ਜਗ ਲੀਏ ਤੁਮ ਬਿਨ, ਕਹੀਂ ਪਰ ਸੋ ਲੀਏ ਤੁਮ ਬਿਨ, ਬਰੀ ਆ ਮਹਿਫਲ ਮਿੱਤਰਾਂ ਦੀ
1: ਜੀ,
2: ਬਰੀ ਮਹਿਫਿਲ ਮੇ ਵੀ ਅਕਸਰ ਅਕੇਲੇ ਹੋ ਲੀਏ ਤੁਮ ਬਿਨ,
1: ਓ ਹੋ, ਕਿਆ ਬਤਾ, ਬਹੁਤ ਹੀ ਖੂਬ, ਬਰੀ ਮਹਿਫਲ ਮੇ ਵੀ, ਵਾਹ, ਅਕੇਲੇ, ਆਹ
2: ਅਕੇਲੀ ਆ ਜੀ, ਵੇਖ ਲੋ ਕੱਲੀ ਆ,
1: ਉਹੀ ਗੱਲ ਹੈ ਜੀ।
2: ਯੇ ਪਿਛਲੇ ਚੰਦ ਬਰਸੋਂ ਕੀ ਕਮਾਈ ਸਾਥ ਹੈ ਮੇਰੇ,
1: ਇਹ ਲੱਗਦਾ ਤਗੜੇ ਸ਼ੇਰ ਬਜਾਜ ਲੱਗੀ ਏ ਜੀ।
2: ਯੇ ਪਿਛਲੇ ਚੰਦ ਬਰਸੋਂ ਕੀ ਕਮਾਈ ਸਾਥ ਹੈ ਮੇਰੇ, ਕਬ ਲੀਏ ਤੁਮ ਬਿਨ, ਕਬ
3: ਮੇਰੇ ਬਚਪਨ
2: ਫਿਰ ਰੋ ਲੀਏ ਤੁਮ ਬਿਨ,
1: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ
2: ਖੂਬ, ਹੰਸ ਲੀਏ ਤੁਮ ਬਿਨ, ਕਬੀ ਫਿਰ
1: ਰੋ ਲੀਏ ਤੁਮ ਬਿਨ, ਬਾਕਮਾਲ, ਬਹੁਤ
2: ਆ ਲੋ। ਮੈਂ ਲਾਸਟ ਜੀ ਗੱਲ ਹੈ ਛੋਟੀ ਜੀ ਬਸ
1: ਜੀ,
2: ਤੇ ਇਹ ਹੈਗੀ ਆਪਣਾ, ਵੈਸੇ ਗੱਲਾਂ ਕਮਾਲ ਨੇ ਇਹਦੇ ਚ, ਤੇ ਪਿਛਲੇ ਦਿਨ ਸਾਡੇ ਜੱਸੀ ਬਾਈ ਨੇ ਮੇਰੇ ਮੋਢੇ ਤੇ ਰੱਖ ਕੇ ਧੱਕੇ ਨਾਲ ਤੀਰ ਚਲਾ ਤਾ ਬਿਨਾਂ ਗੱਲ ਤੋਂ,
1: ਬਾਈ ਮੋਢੇ ਤੇ ਰੱਖ ਕੇ ਬੰਦੂਕ ਚੱਲਦੀ ਸੁਣੀ ਸੀ, ਤੀਰ ਪਹਿਲੀ ਵਾਰੀ ਚਲਾਇਆ ਬਾਈ ਨੇ,
2: ਨਹੀਂ ਤੀਰ, ਤੀਰ ਵੀ ਚੱਲ ਜਾਂਦਾ ਬੰਦੂਕ ਵੀ ਚੱਲ ਜਾਂਦੀ, ਚਲਾਣੀ ਹੋਵੇ ਸੀ ਬਸ ਕਹਾਣੀ ਦਾ, ਜੇ ਨਹੀਂ ਨਹੀਂ ਨਹੀਂ ਚਲਾਣੀ ਤੇ ਫਿਰ ਬੰਦੂਕ ਵੀ ਨੀ ਚੱਲਦੀ ਹੈਗੀ,
1: ਉਹ ਫਰਕ ਮੈਨੂੰ ਲੱਗਦਾ ਐਹੀ ਆ ਵੀ ਬੰਦੂਕ ਦਾ ਲਾਇਸੈਂਸ ਲੈਣਾ ਪੈਂਦਾ, ਤੀਰ ਐਹੀ ਚੱਲ ਜਾਂਦਾ।
2: ਮੈਂ ਤਾਂ ਨਾ ਮੈਂ ਤਾਂ ਮਸਾਂ ਮਸਲਾ ਮਸਾਂ ਹੌਸਲਾ ਜਿਹਾ ਵਧਾਇਆ ਸੀ ਜੱਸੀ ਬਾਈ ਦਾ
1: ਜੀ,
2: ਤੇ ਉਹ ਕਈ ਦਿਨ ਸਾਡਾ ਭਰਾ ਜੁੜਿਆ ਨੀ ਤੇ ਉਹ ਫਿਰ ਹੌਸਲਾ ਜਿਹਾ ਹੌਲੀ ਹੌਲੀ ਦੇ ਗਿਆ ਉਹ
1: ਜੀ,
2: ਤੇ ਉਹ ਦੇਵੀ ਦਾ ਉਹ ਸ਼ੇਰ ਸੁਣਾ ਗਿਆ ਮੇਰੇ, ਮੇਰਾ ਨਾਂ ਲੈ ਕੇ ਕਹਿੰਦੇ ਵੀ ਮੁਕੱਦਰ ਨੇ ਵੀ ਸੁਣਾਇਆ ਸੀ ਸ਼ੇਰ, ਜਦੋਂ ਜਦੋਂ ਕਿ ਮੇਰੇ ਕੋਲ ਸ਼ੇਰ ਹੈਗਾ ਪਰ ਮੈਂ ਸੁਣਾਇਆ ਕਦੀ ਨੀ ਉਹ, ਉਹ ਕਹਿੰਦੇ ਜੱਸੀ ਬਾਈ ਕਹਿ ਗਿਆ ਉਹਦੇ ਚ, ਕਹਿੰਦਾ ਵੀ ਆਪਣਾ ਜੋ ਕਿਸੇ ਨਾਲ ਨਾ ਹੋਈ ਉਹ ਮੁਲਾਕਾਤ ਵੇਚਦਾ ਹਾਂ, ਹੈ
1: ਵੇਚਦਾ
2: ਹਾਂ, ਨਾ ਨਾ ਉਹ ਐਵੇਂ ਨਾ, ਹੁਣ ਘਰੇ ਘਰੇ ਕਿਵੇਂ, ਹੁਣ ਆਪਾਂ ਕਿਵੇਂ ਕਹਿ ਦਈਏ ਵੀ ਕਿਸੇ ਨਾਲ ਮੁਲਾਕਾਤ ਹੋਈ ਸੀ ਕਿ ਨਹੀਂ ਸੀ ਹੋਈ, ਹੈ ਡਰਦਾ ਡਰਦਾ ਸਾਡਾ ਭਰਾ ਐ ਵੀ ਦੇਵੀ ਦੇਵੀ ਵਾਂਗੂ ਵੀ ਉਹ ਸ਼ੇਰ ਵਾਲੀ ਗੱਲ ਕਹਿ ਗਿਆ ਫਿਰ ਮੁੜ ਕੇ
1: ਜੀ,
2: ਤੇ ਮੈਂ ਹੁਣ ਦੇਵੀ ਦੀ ਉਹ ਗੱਲ ਫਿਰ ਜੱਸੀ ਬਾਈ ਨੂੰ ਸੁਣਾਉਂਦਾ ਵਾ, ਤੇ ਇਹ ਨਾ ਸਾਡੇ ਔਜਲਾ ਬਾਈ ਜੀ ਵਾਸਤੇ ਆ, ਮੈਂ ਕਿਉਂਕਿ ਮੈਂ ਨਾ ਉਹ ਨੀ ਹੈਗਾ
1: ਜੀ,
2: ਆਮ ਆਪਾਂ ਨਾ ਨੈਚੁਰਲੀ ਮੰਨ ਲਓ ਮੈਂ ਤੁਹਾਨੂੰ ਮੈਸੇਜ ਭੇਜਦਾ ਤੁਸੀਂ ਮੈਨੂੰ ਭੇਜ ਦੋ, ਆਪਾਂ ਆਪਣਾ ਕੋਮਨ ਹੀ ਇਹੀ ਹੁੰਦਾ ਵੀ ਆਪਾਂ ਉਹਦੇ ਤੇ ਵੀ ਇੱਕ ਉਹਨੂੰ ਲਾਈਕ ਕਰ ਦਈਏ ਜਾਂ ਵੀ ਆਪਣਾ ਇਹੀ ਹੁੰਦਾ ਵੀ ਜੇ ਕੋਈ ਮੈਸੇਜ ਆਇਆ ਤਾਂ ਆਪਾਂ ਉਹਨੂੰ ਲਾਈਕ ਹੀ ਕਰਨਾ, ਜ਼ਿਆਦਾ
1: ਕਰਨਾ ਹੀ ਜੀ ਕਰਨਾ ਹੀ, ਬਿਲਕੁਲ।
2: ਪਰ ਇਹ ਇਹ ਔਜਲਾ ਬਾਈ ਜੀ ਦੀ ਕਲਮ ਦਾ ਵੀ ਉਹ ਹੈਗਾ ਵੀ ਉਹ ਜਿਹੜੇ ਸ਼ਬਦ ਉਹ ਲਿਖਦੇ ਨੇ ਜਾਂ ਉਹ ਕਈ ਵਾਰੀ ਬੰਦਾ ਉਹਨਾਂ ਨੂੰ ਡੂੰਘਾ ਸੋਚਦਾ ਵੀ ਹੈਗਾ, ਮੈਂ ਤਾਂ ਮੈਂ ਦੇਖਿਆ ਜਿੰਨਾ ਕੋਈ ਪਰਖਿਆ ਸਾਨੂੰ ਤਾਂ ਜੇ ਕੋਈ ਵਧੀਆ ਗੱਲ ਹੋਵੇ ਤਾਂ ਉਹਦੇ ਤੇ ਲਾਈਕ ਆਉਂਦਾ, ਮੈਨੂੰ ਇਹ ਗੱਲ ਕੀ ਵੀ ਲੱਗਦੀ ਹੈ ਵੈਸੇ ਵੀ ਇਹ ਨੀ ਵੀ ਜੇ ਕਿਸੇ ਸੱਜਣ ਨੇ ਕਿਸੇ ਨੂੰ ਮੈਸੇਜ ਭੇਜਤਾ ਤਾਂ ਉਹਦੇ ਲਾਈਕ ਹੀ ਜ਼ਰੂਰ ਕਰਨਾ, ਡਿਸਲਾਈਕ ਵੀ ਕਰ ਸਕਦੇ ਵੀ ਨਹੀਂ ਯਾਰ ਪਸੰਦ ਆਇਆ,
1: ਹਾਂ ਵੀ ਹਾਂ ਨੀ ਹੋਰ ਲੈ ਕੇ ਆਓ,
2: ਹੋਰ ਲੈ ਕੇ ਆਓ,
1: ਰੈਸ ਨਾ ਲੈ ਕੇ ਹੁਣ ਚੌਲ ਲੈ ਵੈਦਕੀ,
2: ਨਹੀਂ ਨਹੀਂ ਉਹ ਵੀ ਇਹਦੀ ਖੂਬਸੂਰਤੀ ਹੁੰਦੀ ਆ ਵੀ ਆਪਾਂ ਕਿਸੇ ਦਾ ਲਾਈਕ ਕਰਨਾ ਜਾਂ ਜਰੂਰੀ ਥੋੜੀ ਆ ਵੀ ਜੇ ਮੰਨ ਲਓ ਆਪਣਾ ਆਪਣਾ ਵੀ ਮੰਨ ਲਓ ਪ੍ਰੇਮ ਪਿਆਰ ਆਪਣਾ ਹੈਗਾ ਤਾਂ ਹਰ ਇੱਕ ਚੀਜ਼ ਹੀ ਆਪਾਂ ਨੂੰ ਪਸੰਦ ਆਵੇ,
1: ਨਹੀਂ ਇਹ ਔਲਖ ਸਾਹਿਬ ਉਹੀ ਗੱਲ ਬਿਲਕੁਲ ਤੁਸੀਂ ਜੋ ਕਹਿ ਰਹੇ ਹੋ ਨਾ ਸਹੀ ਆ ਕਿ ਸੱਚਾ ਮਿੱਤਰ ਉਹੀ ਹੈ ਜਿਹੜਾ ਸਾਨੂੰ ਦੱਸੇ ਵੀ ਵੀਰੇ ਤੂੰ ਗਲਤ ਕਰਿਆ, ਇਹ ਮੇਰਾ ਕਿ ਉਹੀ ਹਾਮੀ ਭਰੀ ਜਾਓ ਤੇ ਇਨਕਲਾਬ ਜਿੰਦਾ ਬਾਦ ਕਰ ਕੁਰ ਕੇ ਹਾਂ ਜਿੰਦਾ ਬਹੁਤ ਵਧੀਆ ਅਗਲਾ ਖੂਜ ਹੀ ਕਰਦੇ
2: ਸਾਰਾ ਕੁਛ ਠੀਕ ਹੀ ਹੈ,
1: ਨਹੀਂ ਨਹੀਂ ਏਦਾਂ ਨੀ ਬਿਲਕੁਲ ਇਹ ਸਹੀ ਹੈ, ਅਸੀਂ ਸਹਿਮਤ ਹਾਂ,
2: ਫਿਰ ਐ ਆ ਵੀ ਬਾਕੀ ਇਹ ਆਪ ਲਿਖਦੇ ਰਹੇ ਔਜਲਾ ਬਾਈ ਜੀ, ਚਲੋ ਹੁਣ ਘੱਟ ਲਿਖਦੇ ਨੇ, ਜਿਹੜਾ ਲਿਖਣ ਵਾਲਾ ਉਹ ਬੰਦਾ ਕਿਉਂਕਿ ਬੜੇ ਡੂੰਘੇ ਸ਼ਬਦਾਂ ਦੀ ਚੋਣ ਵੀ ਕਰਦਾ ਹੈਗਾ ਵੀ ਮੈਂ ਵੀ ਕੀ ਹੈਗਾ ਤੇ ਕੀ ਨਹੀਂ ਹੈਗਾ ਉਹਦੇ ਵਿੱਚ
1: ਜੀ,
2: ਲਓ ਸੁਣਿਓ ਮੇਰਾ ਆ ਔਜਲਾ ਬਾਈ ਜੀ ਵਾਸਤੇ ਮੇਰਾ ਹੈਗਾ ਤੇ ਜੱਸੀ ਬਾਈ ਵਾਸਤੇ ਮੇਰੇ ਦੋ ਲਾਸਟ ਵਾਲੇ ਪੈ ਰਹੇ ਨੇ ਆ ਡਰ ਵਾਲੇ ਤੋਂ,
1: ਅੱਛਾ ਇਹ ਦੋਨਾਂ ਬਾਈਆਂ ਲਈ ਆਪਾਂ ਉਹ ਗੀਤ ਮੈਨੂੰ ਲੱਗਦਾ ਇਹਨਾਂ ਲਈ ਗਾਇਆ ਗਿਆ ਸੀ,
2: ਬੰਦੂਕ ਤੁਹਾਡੀ ਬੰਦੂਕ ਧਰ
1: ਉਹ ਬੰਦੂਕ ਨਹੀਂ ਤੀਰ ਤੀਰ
2: ਹਾਂ ਉਹ ਉਹ ਆ ਤੀਰ ਲਾ ਲੋ ਬੰਦੂਕ ਲਾ ਲੋ
1: ਚਲੋ
2: ਮੈਂ ਉਹਦਾ ਐਂਡ ਦੇ ਦੋ ਪੈਰਿਆਂ ਚ ਜਵਾਬ ਹੈ ਜੱਸੀ ਬਾਈ ਦਾ ਇਹਦੇ ਚ ਇੰਨਾ ਡਰਨਾ ਨਹੀਂ ਚਾਹੀਦਾ ਜੇ ਜੇ ਮੰਨ ਲੋ ਮੇਰਾ ਸ਼ਮੀ ਬਾਈ ਅੱਜ ਤੁਹਾਡੇ ਨਾਲ ਬੜਾ ਵਧੀਆ ਸਮਾਂ ਲੰਘਿਆ
1: ਲੰਘਿਆ ਜੀ
2: ਤੇ ਮੈਂ ਕੱਲ ਨੂੰ ਮੰਨ ਲੋ 10 ਸਾਲਾਂ ਬਾਅਦ ਉੱਠ ਕੇ ਜੇ ਤਾਂ ਮੈਂ ਕੋਈ ਪਾਪ ਕੀਤਾ ਫਿਰ ਤਾਂ ਮੈਂ ਵੀ ਮੁੱਕਰ ਜਾ ਵੀ ਮੈਂ ਗੁਨਾਹਗਾਰ ਹਾਂ ਜੇ ਜੇ ਕੋਈ ਵਧੀਆ ਲੰਘਿਆ ਸਮਾਂ ਤੇ ਫਿਰ ਉਹਨੂੰ ਕਿਉਂ ਆਪਾਂ ਇਹ ਗੱਲ ਕਹਿਣੀ ਹੈ ਵੀ ਯਾਰ ਐ ਸੀ ਤੇ ਉਹ ਸੀ ਤੇ ਫਲਾਣਾ ਸੀ ਤੇ ਇੱਕ ਮੁਲਾਕਾਤ ਵੇਚਦਾ ਮੇਰਾ ਦੇਵੀ ਨਾਲ ਵੀ ਜਿੱਦਣ ਮੈਨੂੰ ਮਿਲਾਇਆ ਜੱਸੀ ਬਾਈ ਨੇ ਮੈਂ ਉਹਨੂੰ ਵੀ ਪੁੱਛਣਾ ਵੀ ਤੂੰ ਆ ਕਰਦਾ ਕੀ ਆ ਪਰ ਕਦੇ ਤੂੰ ਕੋਈ ਗੱਲ ਕਹਿ ਕਦੇ ਤੂੰ ਕੁਛ ਕਹਿ ਦੇਣਾ ਕਦੇ ਕੁਛ ਕਹਿ
1: ਆਉਣ ਦੇ ਉਹ
2: ਮੁਲਾਕਾਤ
1: ਬਿਲਕੁਲ
2: ਮੁਲਾਕਾਤ ਹੈਗੀ ਹੈ ਤੇ ਹੈਗੀ ਹੈ ਜੇ ਨਹੀਂ ਹੈਗੀ ਤੇ ਨਹੀਂ
1: ਨਹੀਂ ਹੈਗੀ ਉਹ ਤਾਂ ਨੈਚੁਰਲੀ ਬਲੈਕ ਐਂਡ ਵਾਈਟ ਤਾਂ ਹੈ ਹੀ ਹੈ ਸਭ ਕੁਝ ਬਿਲਕੁਲ
2: ਨਹੀਂ ਨਹੀਂ ਹੈ ਹੈਗੀ ਹੈ ਉਹ ਫਿਰ ਉਹੀ ਗੱਲ ਚਲੋ ਕੋਈ ਗੱਲ ਮੈਂ ਤੁਹਾਨੂੰ ਸੁਣਾਉਣਾ ਗਾਣਾ ਫਿਰ ਉਹ ਤੋਂ ਬਾਅਦ ਅੱਧਾ ਕੁ ਮਿੰਟ ਲਾ ਮੈਂ ਕਹਿੰਦਾ ਵੀ ਜਿਹੜੀ ਜਿਹੜੀ ਆਪਣੀ ਜ਼ਿੰਦਗੀ ਚ ਆਪਾਂ ਸੋਹਣੇ ਪਲ ਗੁਜ਼ਾਰੇ ਹੁੰਦੇ ਨੇ ਉਹਨਾਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਵੀ ਉਹ ਹੈਗੇ ਸੀ ਤੇ ਹੈਗੇ ਸੀ ਬਸ ਕਹਾਣੀ ਤਾਂ ਇੰਨੀ ਹੋਈ
1: ਆਉਣ ਨੂੰ ਜੀ
2: ਤੇ ਜੇ ਲਓ ਜੀ ਸੁਣੋ ਫਿਰ ਕੀ ਕਹਿੰਦਾ ਦੇਵੀ ਸਾਡੇ ਭਰਾ ਦਾ ਜੱਸੀ ਬਾਈ ਦਾ ਕਹਿੰਦਾ
1: ਗੱਲਾਂ ਤੇਜ਼ ਕਰ ਕਰਕੇ ਸਾਹ ਚੜ ਜਾਵਾ ਓਹੋ
2: ਨਹੀਂ ਦੋ ਇੱਕ ਮਿੰਟ ਕਪਾਲ ਭਾਤੀ ਕਰ ਲੋ
1: ਜੀ
2: ਕਹਿੰਦਾ ਦੋਸਤੀ ਤੁਮਸੇ ਦੋਸਤੀ ਤੁਮਸੇ ਔਰ ਖੁਦ ਸੇ ਦੁਸ਼ਮਨੀ ਕੀ ਹੈ

0: लास्ट है क्या?
1: जी
0: कभी मौका मिला तो उससे भी मिलाऊंगा।

0: दोस्ती तुमसे जी। शमी भाई जी, आज बाकी सारियां
1: मेरे बचपन मोड़।
0: पर आ लास्ट लाइन जेड़ी ना, कभी मौका मिला तो उससे मिलवाऊंगा,
2: ठीक है जी।
0: एदे वास्ते अगले जन्म का इंतजार करना पैना फिर।
2: और कोई गल नहीं, देखो जदों भी सो के उठते अगला जन्म ही होंगे भाजी।
0: ओ नहीं, इन्ना भी सौखा नहीं है थोड़े हिसाब नाल, तो फिर तो कहानी भी खत्म हो गई। जे इन्ना सौखा अगला जन्म हो फिर तो। पर वो ना जस्सी भाई साडा बड़ा प्यारा सा, जिहड़ा चलो आपां तां हासा खेडा करन वास्ते, वो कई बारी जस्सी भाई कोई टोटका छड दिंदा, कई बारी असीं छड दिंदे आ,
2: हाँ जी,
0: पर
2: टोटके इसे करके छड़न लई बने ने जी।
0: छड्डन लई बने ने। तो ਉਹ ਸਾਡਾ ਭਰਾ ਇੱਕ ਗੱਲ ਕਹਿੰਦਾ, ਸਾਡੀ ਆਵਾਜ਼ ਕਹਿੰਦਾ ਇੰਨੀ ਮਿਲਦੀ ਹੈ ਵੀ ਸਾਡੀਆਂ ਮਾਵਾਂ ਨੂੰ ਵੀ ਨੀ ਪਤਾ ਲੱਗਦਾ ਵੀ ਹੈਗਾ ਬੋਲਦਾ ਕੌਣ ਹੈ।
2: ਸਹੀ ਗੱਲ ਹੈ, ਸਹੀ ਗੱਲ ਹੈ ਜੀ, ਬਿਲਕੁਲ।
0: ਇਹੀ ਪਿਆਰ ਹੈ। ਤੇ ਉਹ ਮੈਂ ਕਹਿੰਦਾ ਵੀ ਸਗੋਂ ਹੋ ਸਕਦਾ ਵੀ ਇਹੋ ਜਿਹਾ ਭਰਾ ਅਗਲੇ ਜਨਮ ਚ ਹੋਵੇ, ਤੇ ਫਿਰ ਕਿਸੇ ਦੀ ਐਸੀ ਤੈਸੀ ਫਿਰ ਨਾਲ ਖੜਾ ਹੋਊਗਾ, ਤੇ ਫਿਰ ਐਵੇਂ।
2: ਮੈਨੂੰ ਲੱਗਿਆ ਤੁਸੀਂ ਕਹਿਣ ਲੱਗੇ ਹੋ ਅਗਲੇ ਜਿਵੇਂ ਜੀ ਭਰਾ ਨਾਲ ਹੋਏ ਤੇ ਐਸੀ ਕੀ ਤੈਸੀ ਜੀ ਨਾਲ ਕਿਤੇ ਨਜ਼ਰ ਆ ਜੇ।
0: ਨਹੀਂ, ਮੈਂ ਇਹ ਨਾ ਮੇਰੇ ਦਿਲ ਚ ਸੀ, ਤੇ ਮੈਂ ਕਹਿਣ ਲੱਗਾ ਭਰਾ ਜਦੋਂ ਬਾਹਾਂ ਨਾਲ ਬਾਹਾਂ ਬਣ ਕੇ ਖੜਾ ਹੋਇਆ, ਤੇ ਫਿਰ ਐਵੇਂ ਕਿਵੇਂ, ਉਹੀ ਗੱਲ ਇਸ ਜਨਮ ਵਾਲਾ ਕਿੱਸਾ ਕਿਵੇਂ ਹੋ ਜੂ।
2: ਜੋ ਇਸ ਜਨਮ ਚ ਨਾਲ ਨੇ ਖੋਰੇ ਕਿਸ ਜਨਮ ਚੋ ਨਾਲ ਨੇ।
0: ਨਹੀਂ ਨਹੀਂ ਚਲੋ ਆਪਾਂ ਇਮੈਜਿਨ ਤਾਂ ਕਰਦੇ ਹੀ
2: ਆ। ਨਹੀਂ ਮੁਹੱਬਤ ਹੈ ਜੀ, ਇਹ ਹੈ ਦੇਖੋ ਔਲਖ ਸਾਹਿਬ, ਚਲੋ ਹਸਾ ਮਜ਼ਾਕ ਹੀ ਚੱਲਣ ਡਿਆ ਕਿਉਂਕਿ ਆਪਾਂ ਸੀਰੀਜ਼ ਤਾਂ ਹੋਣਾ ਨੀ, ਤੁਹਾਨੂੰ ਪਤਾ ਹੀ ਹੈ। ਜਿੰਨੀ ਮਰਜ਼ੀ ਤੁਸੀਂ ਗੰਭੀਰ ਗੱਲ ਕਰ ਲਓ, ਅਸੀਂ ਉਹਦੇ ਵਿੱਚੋਂ ਨੋਨ ਗੰਭੀਰ ਗੱਲ ਕੱਢਣੀ ਹੈ।
0: ਮੈਂ ਤਾਂ ਤੁਹਾਨੂੰ ਗਾਣਾ ਏਡਾ ਗੰਭੀਰ ਸੁਣਾ ਕੇ, ਸ਼ੇਰ ਸੁਣਾ ਕੇ ਆਪ ਹਾਸਾ ਆ ਜਾਂਦਾ ਮੁੜ ਕੇ ਵੀ ਇਹ ਕਰਨੀ ਕੀ। ਗੱਲ ਉਹੀ ਹੈ ਬਸ, ਕਹਾਣੀ ਹਾਸੇ ਮਜ਼ਾਕ ਦੀ ਹੈ। ਤੇ ਠੀਕ ਹੈ ਸ਼ਮੀ ਭਾਈ ਜੀ, ਮੁਹੱਬਤ ਦਿੰਦਾ ਵਾ। ਤੇ ਮੈਂ ਹੁਣ ਅੱਜ ਤੋਂ ਬਾਅਦ ਮੈਨੂੰ ਲੱਗਦਾ ਮੈਸੇਜ ਚ ਮੇਰੇ ਕੈਰੇਟ ਗਿਣ ਲਏ ਹੋਣੇ। ਠੀਕ ਹੈ ਜੀ, ਮੁਹੱਬਤ ਦਿੰਦਾ ਵਾ ਤੇ
2: ਜ਼ਿੰਦਗੀ ਜਿੰਦਾ ਵਾ।
0: ਆਪਣਾ ਤਾਂ ਜਿਉਂਦੇ ਵਾਸਤੇ ਰਹਿਣ ਸਾਰੇ ਸੱਜਣ, ਇਸ ਤਰ੍ਹਾਂ ਹੀ ਹਾਸਦੇ ਵਾਸਤੇ ਰਹਿਣ ਸਾਰੀ ਤਾਂ ਇਹੀ ਦੁਆ ਹੈ।
2: ਜ਼ਿੰਦਾਬਾਦ,
0: ਸਤਿ ਸ੍ਰੀ ਅਕਾਲ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਬਾਬਿਓ। ਮਿੱਤਰਾਂ ਦੀ ਆਵਾਜ਼ ਗੋਰੀਏ, ਮਿੱਤਰਾਂ ਦੀ ਆਵਾਜ਼ ਗੋਰੀਏ, ਹੱਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ, ਉਹ ਤੂੰ ਤਾਂ ਹੁਣ ਕੀ ਮੁੜਨਾ। ਮਤਲਬ ਬਹੁਤ ਘੈਂਟ ਗਾਣੇ ਸੀ ਬਾਈ ਦੇ, ਸੀ ਨੀ ਮਤਲਬ ਹੈਗੇ ਆ ਘੈਂਟ ਅੱਤ, ਆਹ ਸੁਪਰ ਸੁਪਰ। ਲਓ ਜੀ ਆਪਣੇ ਨਾਲ ਮਤਲਬ 622 ਨੰਬਰ ਤੋਂ ਬਾਈ ਜੀ ਜੁੜ ਚੁੱਕੇ ਨੇ ਜੀ। ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ।
3: ਸ਼ਮੀ ਜੀ ਕੀ ਹਾਲ ਹੈ, ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
2: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ, ਖੁਸ਼ ਆਮਦੀਦ।
3: ਕੀ ਹਾਲ, ਹੋਰ ਠੀਕ ਠਾਕ ਸਰ? ਮਲੇਰ ਕੋਟਲੇ ਤੋਂ ਬੋਲਦੇ
2: ਜੀ, ਕਿਆ ਬਤਾ ਇੰਜੀਨੀਅਰ ਸਾਹਿਬ।
3: ਹਾਂਜੀ ਹਾਂਜੀ ਹਾਂਜੀ
2: ਜੀ, ਆਇਆਂ ਨੂੰ ਜੀ। ਜੀ
3: ਨਾ ਤਾਂ
1: ਮੁਹਾਰਾ
3: ਬੜਾ ਬੜਾ ਵਧੀਆ, ਜਿਹੜਾ ਪੁਰਾਣੀ ਕਹਾਣੀ ਦੇ ਵਿੱਚ ਰੱਖ ਲਿਆ।
2: ਉਹੀ ਗੱਲ ਹੈ ਨਾ ਜੀ, ਬਿਲਕੁਲ, ਉਹ ਐਕਚੁਅਲੀ ਬਾਹਲੀ ਪੁਰਾਣੀ ਸੀ, ਫਿਰ ਰੱਖ ਹੋ ਗਿਆ ਜੀ ਬਾਈ।
3: ਪਰ ਹੁਣ ਆਇਆ ਉਹਦੇ ਤੁਹਾਨੇ ਤੇ ਡਿਪੈਂਡ ਹੋ ਜਾਂਦਾ, ਲੋਕੀ ਆ ਕੀ ਕਰੀ ਜਾਂਦੇ ਨੇ, ਮਾੜੀ ਮਾੜੀ ਜ਼ਮੀਨ ਕਿਸੇ ਲੋਕਾਂ ਨੂੰ ਮਾਰੀ ਜਾਂਦੇ, ਉਹ ਵੀ ਤਾਂ ਗਰੀਬੀ ਰਹੋਗੀ ਨੇ।
2: ਜ਼ਮੀਨ ਤਾਂ ਬਹੁਤ ਵੱਡੀ ਗੱਲ ਹੈ, ਮਤਲਬ 20 ਫੁੱਟ ਦੀ ਗਲੀ ਦੇ ਵਿੱਚ 5 ਫੁੱਟ ਦਾ ਆਪਣਾ ਜੀਪ ਕਰ ਲੈਂਦੇ ਆ ਪਲਾਟ ਤੋਂ ਬਾਹਰ।
3: ਬਾਹਰ ਕਰ ਲੈਂਦੇ, ਉਹ ਕੀ ਕਰਦੇ ਆ, ਇਹੀ ਕੰਮ ਸਾਰੇ ਇਹੀ ਨੇ।
2: ਉਹੀ ਆ ਕਹਿੰਦੇ ਵੀ ਇੱਥੋਂ ਤੋਂ ਲੈ ਕੇ ਉੱਥੋਂ ਤੱਕ ਸਾਰੀ ਜ਼ਮੀਨ ਸਾਡੀ ਹੈਗੀ।
3: ਲਾਲਚ ਆਪਣੇ ਕਿਹੜਾ, ਆਪਾਂ ਕਿਹੜਾ, ਇਨਸਾਨ ਕਿਹੜਾ ਛੱਡਦਾ ਆਪਾਂ ਡੋਗੀ ਨੂੰ ਕਹਿੰਦੇ ਆ।
2: ਨਾ ਜੀ ਨਾ, ਡੋਗੀ ਤਾਂ ਊਂ ਬਦਨਾਮ ਬੇਚਾਰਾ,
3: ਉਹ ਬਦਨਾਮ ਬੇਚਾਰਾ ਕਰਦਾ ਬਦਨਾਮ, ਇਹਨਾਂ ਨੇ
2: ਮੁੰਨੀ ਬਦਨਾਮ ਹੋਈ।
3: ਮੁੰਨੀ ਬਦਨਾਮ ਹੋਈ, ਬਾਕੀ ਬਾਕੀ
2: ਜੀ
3: ਥੋੜਾ ਜਿਹਾ ਪੇਸ਼ ਕਰ ਦਿੰਦੇ
2: ਇਰਸ਼ਾਦ ਜੀ।
3: ਓਏ ਕੀ ਕਰੂ ਸਾਡੇ ਪਿੰਡ ਦੀ ਕਨੇਡਾ,
2: ਵਾਹ
3: ਓਏ ਕੀ ਰੀਸ ਕਰੂ ਸਾਡੇ ਪਿੰਡ ਦੀ ਕਨੇਡਾ, ਜਿੱਥੇ ਵੱਖਰੀਆਂ ਮੌਜਾਂ ਤੇ ਵੱਖਰੀਆਂ ਖੇਡਾਂ, ਕਈ ਥਾਂ ਵੇਖਿਆ ਕਈ ਥਾਂ ਵੇਖਿਆ ਏ ਬੜਾ ਦਿਲ ਲਾ ਕੇ, ਮਿੱਤਰਾਂ ਦੇ ਪਿੰਡ ਵਰਗਾ ਕਿਤੇ

0: ਬੁੱਢੇ ਬੋੜ ਦੀ ਦਾੜੀ ਦੇ
1: ਧੰਨਵਾਦ
2: ਸਾਡੀ
0: ਟੁੱਟ ਕੇ ਆਉਂਦਾ ਸੀ ਨਜ਼ਾਰਾ ਓਏ ਚੋਰੀ ਦੇ ਗੰਨੇ ਚੂਪ ਕੇ ਬੁੱਢੇ ਬੋੜ ਦੀ ਦਾੜੀ ਦੇ ਨਾਲ ਝੂਟ ਕੇ ਆਉਂਦਾ ਸੀ ਨਜ਼ਾਰਾ ਓਏ ਚੋਰੀ ਦੇ ਗੰਨੇ ਚੂਪ ਕੇ ਲੈਂਦਾ ਸੀ ਥਕੇ ਮਾਂ ਫਿਰ ਲੈਂਦਾ ਸੀ ਥਕੇ ਮਾਂ ਫਿਰ ਟੋਬਿਆਂ ਚ ਨਾ ਕੇ ਮਿੱਤਰਾਂ ਦੇ ਪਿੰਡ ਵਰਗਾ ਕਿਤੇ ਆਉਣਾ ਨੀ ਨਜ਼ਾਰਾ ਜਾ ਕੇ ਮਿੱਤਰਾਂ ਦੇ ਪਿੰਡ ਵਰਗਾ ਹਾਂਜੀ
2: ਜੀ
0: ਨਾ ਝਗੜਾ ਧਰਮ ਦਾ ਤੇ ਨਾ ਪੰਗਾ ਜਾਤ ਪਾਤ ਦਾ ਉਦੋਂ ਹੁੰਦਾ ਸੀ ਇਹ ਰੌਲਾ ਬਸ ਸਿਆਹੀ ਤੇ ਦਵਾਤ ਦਾ ਨਾ ਝਗੜਾ ਧਰਮ ਦਾ ਤੇ ਨਾ ਪੰਗਾ ਜਾਤ ਪਾਤ ਦਾ ਉਦੋਂ ਹੁੰਦਾ ਸੀ ਇਹ ਰੌਲਾ ਬਸ ਸਿਆਹੀ ਤੇ ਦਵਾਤ ਦਾ ਉਹ ਵੀ ਭੁੱਲ ਜਾਂਦੇ ਸੀ ਉਹ ਵੀ ਭੁੱਲ ਜਾਂਦੇ ਸੀ ਸਕੂਲੋਂ ਘਰੇ ਆ ਕੇ ਮਿੱਤਰਾਂ ਦੇ ਪਿੰਡ ਵਰਗਾ ਕਿਤੇ ਆਉਣਾ ਨੀ ਨਜ਼ਾਰਾ ਜਾ ਕੇ ਮਿੱਤਰਾਂ ਦੇ ਪਿੰਡ ਵਰਗਾ ਉਹ ਤਾਂ ਭੁੱਲਦੇ ਨਾ ਦਿਨ ਜਦੋਂ ਕਾਲਜ ਸੀ ਪੜ੍ਹਦੇ ਵੱਡੇ ਵੀਰਿਆਂ ਦੇ ਸਿਰ ਤੇ ਐਸ਼ਾ ਰਹੇ ਕਰਦੇ ਉਹ ਤਾਂ ਭੁੱਲਦੇ ਨਾ ਦਿਨ ਜਦੋਂ ਕਾਲਜ ਸੀ ਪੜ੍ਹਦੇ ਵੱਡੇ ਵੀਰਿਆਂ ਦੇ ਸਿਰ ਤੇ ਐਸ਼ਾ ਰਹੇ ਕਰਦੇ ਹੁਣ ਲੱਗਦਾ ਨਾ ਚਿੱਤ ਹੁਣ ਲੱਗਦਾ ਨਾ ਚਿੱਤ ਉਹਨਾਂ ਯਾਰਾਂ ਨੂੰ ਭੁਲਾ ਕੇ ਮਿੱਤਰਾਂ ਦੇ ਪਿੰਡ ਵਰਗਾ ਕਿਤੇ ਆਉਣਾ ਨੀ ਨਜ਼ਾਰਾ ਜਾ ਕੇ ਮਿੱਤਰਾਂ ਦੇ ਪਿੰਡ ਵਰਗਾ ਫਿਰ ਲੱਗਿਆ ਨਾ ਪਤਾ ਓਏ ਜਵਾਨੀ ਕਦੋਂ ਚੜ ਗਈ ਸੋਹਣੇ ਸੱਜਣਾ ਦੇ ਨਾਲ ਸਾਡੀ ਅੱਖ ਕਦੋਂ ਲੜ ਗਈ ਫਿਰ ਲੱਗਿਆ ਨਾ ਪਤਾ ਓਏ ਜਵਾਨੀ ਕਦੋਂ ਚੜ ਗਈ ਸੋਹਣੇ ਸੱਜਣਾ ਦੇ ਨਾਲ ਸਾਡੀ ਅੱਖ ਜਦੋਂ ਲੜ ਗਈ ਨੂੰ ਵਹਿ ਗਏ ਸੀ

0: ਸੁਣਈਏ ਨਾਲ ਕਬੂਲ
1: ਕਰਿਓ। ਵਾਹ ਵਾਹ ਜੀ ਵਾਹ, ਬਹੁਤ ਹੀ ਖੂਬ ਜਨਾਬ, ਕਿਆ ਬੰਦਾ, ਮਤਲਬ ਐਂਡ ਕਰਤਾ ਜੀ, ਐਂਡ
0: ਜ਼ਿੰਦਗੀ
1: ਬਹੁਤ ਹੀ ਖੂਬ।
0: ਹਾਂਜੀ ਜ਼ਿੰਦਗੀ ਜਿੰਦਾਬਾਦ ਜੀ,
1: ਮੁਹੱਬਤ ਜਿੰਦਾਬਾਦ
0: ਜਿੰਦਾਬਾਦ ਸਾਰੇ ਸੋਚਣ ਦੁਆਰਾ। ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ,
1: ਬਹੁਤ ਬਹੁਤ ਸ਼ੁਕਰੀਆ
2: ਜੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ
1: ਜੀ, ਕਿਆ ਬਤਾ। ਔਰ ਦੋਸਤੋ ਬਹੁਤ ਹੀ ਕਮਾਲ, ਬਹੁਤ ਹੀ ਕਮਾਲ, ਔਰ ਇੰਨਾ ਪਿਆਰਾ ਕਲਾਮ ਤੇ ਇੰਜੀਨੀਅਰ ਸਾਹਿਬ ਦੀ ਕਲਮ ਨੂੰ ਸਲਾਮ, ਕਿਆ ਬਾਤ, ਕਿਆ ਬਾਤ। ਇੰਝ ਹੀ ਖੂਬਸੂਰਤ ਨਗਮੇ ਜਿਹੜੇ ਉਹ ਲਿਖਦੇ ਰਹਿਣ ਤੇ ਸਾਂਝਾ ਮੁਹੱਬਤ ਦੀਆਂ ਇਹ ਬਰਕਰਾਰ ਰਹਿਣ ਤੇ ਉਹਨਾਂ ਦਾ ਸ਼ੁਕਰੀਆ ਮਹਿਫਲ 'ਚ ਸ਼ਾਮਿਲ ਹੋਣ ਲਈ। ਜੱਸੀ ਚਾਹਲ ਜੀ ਮਲੇਰਕੋਟਲਾ ਤੋਂ ਉਹਨਾਂ ਨੇ ਪਤੇ ਸਾਂਝੀ ਕੀਤੀ ਹੈ, ਤੇ ਇਸੇ ਤਰ੍ਹਾਂ ਹੀ ਚਰਨਜੀਤ ਕੌਰ ਜੀ ਮਾਤਾ ਜੀ ਉਹਨਾਂ ਨੇ ਭਾਈ ਸ਼ੀਰਵਾਦ ਦਿੱਤਾ ਆਪਣਾ ਆਯੁਸ਼ਮਾਨ ਪੁੱਤਰ, ਇਹੋ ਜਿਹੇ ਡਾਇਲੋਗ ਮਾਰਿਆ, ਬੜੇ ਅੱਛੇ ਡਾਇਲੋਗ ਹੈ। ਜਗਸੀਰ ਸਿੰਘ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਸਵਾਗਤ, ਕਹਿੰਦੇ ਜੀ ਮੁਕੰਦਰ ਬਾਈ ਜੀ ਤੇ ਉਹ ਸਾਰੀ ਚਰਚਾ ਚੱਲ ਰਹੀ ਹੈ ਮਿੱਤਰਾਂ ਸੱਜਣਾਂ ਦੇ ਨਾਲ। ਇੱਕ ਕੌਲ ਅਸੀਂ ਇੱਧਰੋਂ ਸਤਿ ਸ਼੍ਰੀ ਕੌਲ ਕਰਕੇ ਲੈਂਦੇ ਹਾਂ ਤੇ ਸਾਡੇ ਨਾਲ ਹੋ ਸਕਦਾ ਹੈ ਕਿ ਸਾਂਝ ਪੈ ਜਾਏ, ਕਿਉਂਕਿ ਸਾਂਝ ਤਾਂ ਪੈਗੀ, ਜਦੋਂ ਸਾਂਝ ਪੈਗੀ ਤਾਂ ਸਾਂਝ ਤਾਂ ਪੈਣੀ ਚਾਹੀਦੀ ਹੈ। ਤੋ ਉਮੀਦ ਕਰਦੇ ਹਾਂ ਕਿ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚ ਰਹੀ ਹੈ। ਸਿੱਧੀ ਸਵੀਡਨ, ਓ ਮਾਈ ਗਾਡ, ਬਾਈ ਯਾਦਵਿੰਦਰ ਸਿੰਘ ਵਿਦੇਸ਼ਾ ਜੀ ਸਾਡੇ ਪੰਜਾਬੀ ਦੇ ਉੱਗੇ ਨਾਵਲਕਾਰ ਨੇ ਤੇ ਸਾਡੇ ਰੂਹਾਂ ਦੇ ਹਾਣੀ ਜੀ। ਆਇਆਂ ਜੀ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
3: ਮਹਾਰਾਜ ਭਾਜੀ ਕੀ ਹਾਲ ਜੀ, ਦੁਆਬਾ ਰੇਡੀਓ ਤੇ ਸੰਮੀ ਭਾਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਜਨਾਬ,
3: ਜਿਹੜਾ ਤੁਸੀਂ ਕਹਿੰਦੇ ਨੇ ਵੱਡਾ ਨਾਵਲਕਾਰ ਹੈ ਜੀ, ਆਪਾਂ ਏਡੇ ਨੀ ਬਣੇ, ਆਪਾਂ ਸਿੱਖਣ ਡੇ ਆ।
1: ਐ ਭਾਈ ਇਹ ਇਹ ਰੂਹਾਂ ਕਿਆ ਹੀ ਬਤਾ
3: ਜੀ
1: ਜੀ, ਇਹ ਅਸਲ ਚ ਉਹੀ ਗੱਲ ਹੈ, ਅੱਜ ਚਰਚਾ ਵੀ ਇਹੀ ਚੱਲ ਰਹੀ ਆ ਕਿ ਜਿਹੜਾ ਉਹਨਾਂ ਦੀ ਕਹਿ ਲੋ ਵੀ ਮੋਢੇ ਤੇ ਰੱਖ ਕੇ ਤੀਰ ਚਲਾਏ ਗਏ ਆ, ਜਿੰਨੇ ਵੀ ਪਸ਼ੂ ਪੰਛੀ ਆ, ਜੀਵ ਜੰਤੂ ਆ, ਉਹਨਾਂ ਦੇ ਰਾਹੀਂ ਹੁਣ ਤੁਸੀਂ ਦੇਖੋ ਵੀ ਜਿਵੇਂ ਕੁੱਤੇ ਦਾ ਸੁਭਾਅ ਕਹਿ ਲਓ ਵੀ ਉਹ ਉਹਨੂੰ ਦੇਖ ਕੇ ਸ਼ਾਇਦ ਇਹ ਕਿਹਾ ਹੋਊਗਾ ਕਿ ਗ੍ਰੀਡੀ ਡੌਗ, ਕਿਉਂਕਿ ਉਹ ਮਨ ਨਹੀਂ ਭਰਦਾ ਬਾਈ ਦਾ, ਤੇ ਤੁਸੀਂ ਜਿੰਨਾ ਮਰਜ਼ੀ ਉਹਨੂੰ ਖਵਾ ਦਿਓ ਪਿਆ ਦਿਓ, ਰੱਜਿਆ ਹੋਊਗਾ ਤਾਂ ਵੀ ਡਕਾਰ ਨਹੀਂ ਮਾਰਦਾ, ਲੁਕੋ ਲੈਂਦਾ ਜਿਵੇਂ ਬਾਈ ਜੀ ਦੱਸ ਕੇ ਗਈ ਪਹਿਲਾਂ।
3: ਨਹੀਂ ਨਹੀਂ ਇਹਦੇ ਲੱਗ ਤੇ ਢੋਕ ਤੇ ਬੜੇ ਜਾਂਦਾ ਵਾ, ਪਰ ਕਈ ਨਾ ਆਪਾਂ ਚਲੋ ਇੱਥੇ ਹੀ ਕਰਦੇ ਹਾਂ, ਉਹ ਮੇਰਾ ਫਰੈਂਡ ਹੀ ਤੇ ਉਹ ਰੇਡੀਆ ਰਹਿੰਦਾ ਹੁੰਦਾ ਤੇ ਉਹਨੇ ਨਾ ਦੂਜੀ ਲੈ ਲਈ, ਆ ਹੁੰਦੀ ਨਾ ਆਪਣੇ ਜਿਹੜੀਆਂ ਛੋਟੀਆਂ ਛੋਟੀਆਂ ਕੰਨਾਂ ਜਿਹੀਆਂ ਰੱਖੀਆਂ ਹੁੰਦੀਆਂ ਸ਼ਿਕਾਰ ਖੇਡਣ ਵਾਲੀ,
1: ਏਅਰ ਗਨ
3: ਉਹਨਾਂ ਨਾਂ ਕੀ ਏਅਰ ਗਨ, ਤੇ ਉਹ ਏਅਰ ਗਨ ਦਾ ਉਹਨੇ ਕੁੱਤਾ ਵੀ ਰੱਖਿਆ ਹੈ।
1: ਅੱਛਾ ਦੋ ਚੀਜ਼ਾਂ ਲੈ ਲਈਆਂ ਇਕੱਠੀਆਂ।
3: ਸੱਚੀ ਹਾਂ ਇਹ ਸੱਚੀ ਘਟਨਾ ਤੇ ਕੁੱਤਾ ਜਿਹੜਾ ਜ਼ਿਆਦਾ ਲਾਲਚੀ ਹੋ ਗਿਆ ਨਾ, ਕੁੱਤਾ ਘਰੇ ਗੁਆਂਢੀਆਂ ਨੇ ਜਾ ਕੇ ਤੇ
1: ਗੁਆਂਢੀਆਂ
3: ਦਾ ਕੁੱਤਾ ਹੀ ਇੱਕ ਦਿਨ ਆਣ ਕੇ ਤੇ ਕੁਕੜੀਆਂ ਦੋ ਚੁੱਕੀਆਂ ਤੇ ਭੱਜਾ, ਤੇ ਇਹਨੇ ਇਹ ਜਵਾਨ ਨੇ ਫਿਰ ਇਹਨੇ ਵੇਖਿਆ ਨਾ ਕਿ ਇਹ ਤੇ ਮੇਰਾ ਏਅਰ ਗਨ ਚਲਾਉਣੀ ਸੀ ਨਾ ਕਿ ਇੱਥੇ ਕੱਢਣੀ, ਏਅਰ ਗਨ ਲੈ ਕੇ ਪਿੱਛੇ ਭੱਜ ਪਿਆ, ਨਿਕਲ ਗਿਆ ਉਹ ਫਿਰ ਇਹੋ ਜਿਹੇ ਕੇਸ ਹੋਏ, ਗੁਆਂਢੀ ਓਦਾਂ ਵੀ ਲੱਗਦੇ, ਉਹਨਾਂ ਨੇ ਫਿਰ ਇਹੋ ਜਿਹਾ ਕੇਸ ਕੀਤਾ ਫਿਰ ਉੱਤੇ ਜਵਾਨ ਦੇ, ਫਿਰ ਭਾਈ ਉਹਦਾ ਫਿਰ ਠਾਣੋ ਠਾਣੀ ਕੰਮ ਹੋ ਗਿਆ, ਕੁੱਤੇ ਦੇ ਲਾਲਚ ਨੇ ਉਹਨੂੰ ਡਾਂਟ ਤੇ ਉਹ ਮਹਾ ਹੀ ਕਿਤੇ ਉਹਦਾ ਉਹਨੇ ਕਨੇਡਾ ਜਾਣਾ, ਫਿਰ ਤੁਹਾਨੂੰ ਪਤਾ ਫਿਰ ਕਨੇਡਾ ਜਾਣਾ ਕੇਸ ਕੂਸ ਸਾਰੇ ਖਤਮ ਕਰਨੇ ਪੈਂਦੇ ਆ, ਤੇ ਭਾਈ ਫਿਰ ਉਹਨੇ ਉਹ ਆਖਣ ਕੇ ਸਾਡੇ ਕੁੱਤਾ ਆਇਆ ਨੀ ਆ ਕੇ ਤੁਹਾਡੀਆਂ ਲੈ ਗਿਆ,
1: ਬਿਲਕੁਲ
3: ਬੜਾ ਲੰਮਾ ਕੰਮ ਚੱਲਦਾ ਰਿਹਾ ਤੇ ਐਂਡ ਦੇ ਉਹਦਾ ਨਿਕਲਿਆ ਕੱਖ ਵੀ ਨਾ, ਤੇ ਫਿਰ ਪੈਸੇ ਪੂਸੇ ਦੇ ਕੇ ਮੈਨੂੰ ਲੱਗਦਾ ਜਿੰਨੇ ਨੇ ਕੁੱਕੜੀਆਂ ਉਹਨੂੰ ਵੱਧ ਪੈਸੇ ਲੱਗ ਗਏ,
1: ਨਵੇੜਾ ਹੋ ਗਿਆ।
3: ਉਹ ਜਿਦਾਂ ਲਾਲਚ ਦਾ ਇੱਕ ਹੋਰ ਵੀ ਹੁੰਦੀ ਸੀ ਜਿਹੜੇ ਮਿੱਠੂ ਰਾਮ ਦੇ ਆਂਡੇ, ਗ੍ਰੇਟ ਅਮੇਰਿਕਾ ਬਣਾਉਣਾ ਤੇ ਟਰੰਪ ਸਾਹਿਬ ਹੁਣੀ ਕਿਥੋਂ ਕਿਥੋਂ ਤੱਕ ਲਾਲਚ ਉਹਨਾਂ ਨੇ ਕਿਥੋਂ ਕਿਥੋਂ ਤੱਕ ਜਾ ਰਿਹਾ ਪਹਿਲਾਂ ਲੋਕਾਂ ਨੂੰ ਚੱਕਰਾਂ ਚ ਪਾ ਛੱਡਿਆ ਨੋਬਲ ਪੁਰਸਕਾਰ ਲੈਣਾ ਮੈਂ ਆਪੇ ਲੜਾਈ ਕਰਾ ਕੇ ਆਪੇ ਸ਼ਾਂਤੀ ਕਰਾ ਦਿੰਦੇ ਉਹ ਟੰਗੇ ਦੂਜੇ ਜਾਂਦੇ ਉਹਨਾਂ ਦੇ ਲਾਲਚ ਦੂਜੇ ਟੰਗੇ ਗਏ ਹੁਣ ਤੇਲ ਦਾ ਰੇਟ ਸਾਹਮਣੇ ਵੇਖਣੇ ਤੇਲ ਦਾ ਰੇਟ ਆਸਮਾਨੀ ਆਸਮਾਨਾਂ ਨੂੰ ਸੂਹ ਪਹੁੰਚ ਗਿਆ ਤੇ ਇਹ ਲਾਲਚ ਲਾਲਚ ਜਿੰਨਾ ਮਰਜ਼ੀ ਵਧਾਈ ਓਨਾ ਹੀ ਵੱਧਦਾ
1: ਬਿਲਕੁਲ ਇਹਦਾ ਸੁਭਾਅ ਅੱਗ ਵਰਗਾ ਹੀ ਹੈ ਜਿੰਨਾ ਬਾਲਣ ਪਾਓ ਓਨਾ ਹੀ ਤੇਜ਼ ਹੋਣਾ ਉਹ ਛੱਡੋ ਮਤਲਬ ਜੇ ਇੱਥੇ ਸਾਡਾ ਗੁਆਂਢੀ ਹੋਵੇ ਉਹ ਨੀ ਛੱਡਦਾ ਮਤਲਬ ਆਪ ਹੀ ਲਾ ਲੋ ਗੁਆਂਢੀ ਕੀ ਮਤਲਬ ਪਲਾਟ ਲੈ ਲਿਆ ਕੋਠੀ ਪਾ ਲਈ ਹੈ ਤੇ 30 ਫੁੱਟ ਦੀ ਗਲੀ ਹੈ ਤੇ 5 ਫੁੱਟ ਦਾ ਆਪਣਾ ਅੱਗੇ ਜੀਪ ਗੱਲ ਨੇ ਰੈਂਪ ਬਣਾ ਕੇ ਵਿੱਚ ਗਲੀ ਚ
3: ਉਹ ਮੈਂ ਨਾ ਇੱਥੇ ਚਲੋ ਫਿਰ ਵੀ ਘੱਟ ਕਰਦੇ ਬਾਹਰ ਲੋਕੀ ਜ਼ਿਆਦਾ ਕਰਦੇ ਆ ਬਾਹਰ ਲੋਕੀ ਹੁਣ ਲਾਗੇ ਕਹਿੰਦੇ ਕੋਠੀ ਵੱਡੇ ਘਰ ਲਿਆ ਨਾ ਤੇ ਉਹ ਚੜ ਕੇ ਵੱਡਾ ਘਰ ਲੈਂਦਾ ਉਹਦਾ ਮੈਂ ਵੀ ਲੈਣਾ ਉਹ ਇਨਕਮ ਨੀ ਨਾ ਵੇਹਦੇ ਤੇ ਉਹ ਬਾਅਦ ਚ ਜਦੋਂ ਦਿਹਾੜੀਆਂ ਲਾਉਣੀਆਂ ਪੈਂਦੀਆਂ ਪਤਾ ਉਦੋਂ ਲੱਗਦਾ
1: ਇਹ ਬਿਲਕੁਲ ਜਿਹੜੀ ਇੱਥੇ ਜਿਹੜੀ ਤੁਸੀਂ ਗੱਲ ਕੀਤੀ ਨਾ ਵਿਦੇਸ਼ਾ ਜੀ ਇੱਥੇ ਢੁਕਦੀ ਹੈ ਕਹਾਣੀ ਬਿਲਕੁਲ ਇੱਥੇ ਢੁਕਦੀ ਆ ਕਿਉਂਕਿ ਜਿਹੜਾ ਆਪਣਾ ਕਹਾਣੀ ਵਾਲਾ ਕੁੱਤਾ ਹੈ ਉਹਦੇ ਕੋਲ ਰੋਟੀ ਹੈਗੀ ਹੈ ਉਹਦੇ ਕੋਲ ਇਹ ਨੀ ਹੈਗਾ ਕਿ ਕਮੀ ਹੈ ਕੋਈ ਉਹਦੇ ਕੋਲ ਹੈਗਾ ਗੁਜ਼ਾਰੇ ਜੋਗਾ ਕੰਮ ਪਰ ਜਿਹੜਾ ਉਹਨੂੰ ਦਿਖਿਆ ਸ਼ੀਸ਼ੇ ਚ ਨਦੀ ਚ ਕੁਛ ਵੀ ਆ ਉਹ ਰਿਫਲੈਕਸ਼ਨ ਆ ਉਹ ਉਹਨੂੰ ਲੱਗਿਆ ਉਹ ਜ਼ਿਆਦਾ ਅਟ੍ਰੈਕਟਿਵ ਲੱਗਿਆ ਕਿ ਇਹ ਤਾਂ ਚੱਲ ਮੇਰੇ ਕੋਲ ਹੈਗਾ ਹੀ ਹੈ ਹਾਂ ਵੀ ਲੈ ਲਓ ਮੇਰੇ ਕੋਲ ਤਾਂ ਚਲੋ ਗੱਡੀ ਹੈਗੀ ਆ ਜਿਹੜੀ ਉਹ ਗੁਆਂਢੀਆਂ ਕੋਲ ਉਹ ਵੀ ਲੈ ਲਓ ਮੇਰੇ ਕੋਲ ਇੰਨੇ ਕਿੱਲੇ ਤਾਂ ਹੈਗੇ ਆ ਜੇ ਬਾਕੀ ਪਿੰਡ ਵਾਲੇ ਵੀ ਮੇਰੇ ਨਾਲ ਹੋ ਜਾਣ ਤਾਂ ਕਿਆ ਹੀ ਬਾਤ ਆ ਉਹ ਉਹ ਰਿਫਲੈਕਸ਼ਨ ਰਿਫਲੈਕਸ਼ਨ ਜਿਹੜਾ ਅੰਨੀ ਦੌੜ ਆ ਉਹਦੇ ਵਿੱਚੋਂ ਬੰਦਾ ਨਿਕਲ ਨੀ ਸਕਦਾ
3: ਉਹ ਜਿੱਦਾਂ ਮਨੁੱਖ ਵੀ ਹੈ ਨਾ ਮਨੁੱਖ ਵੀ ਨਜ਼ਰ ਰਹਿੰਦੀ ਹੈ ਨਾ ਜਿੱਦਾਂ ਪਿੰਡ 'ਚ ਜੇ ਕਿਤੇ ਵੱਧ ਵੱਧ ਚੜ੍ਹ ਕੇ ਕੋਈ ਕਿੱਲਾ ਲੈ ਲਿਆ ਤੇ ਉਹਨੂੰ ਹੁੰਦਾ ਕਿ ਹੁਣ ਸਾਰੇ ਪਿੰਡ ਦੇ ਜਿੰਨੀ ਜਗ੍ਹਾ ਮੈਂ ਹੀ ਖਰੀਦਣੀ ਨਜ਼ਰ ਰਹਿੰਦੀ ਉਹਦੀ
1: ਨਜ਼ਰ
3: ਉਹ ਨਜ਼ਰ ਰੱਖਦਾ ਵਾਕਿਆ ਗੱਲ ਸਹੀ ਆ ਨਜ਼ਰ ਰਹਿੰਦੀ ਆ ਕਿ ਭਾਈ ਕਿੱਥੇ ਇਹਦਾ ਪਟਾਕਾ ਪਵੇ ਜਿਹੜਾ ਮਰਲੇ ਦੋ ਮਰਲੇ ਥਾਂ ਆਪਣੇ ਲਾਗੀ
1: ਪਿੰਡਾਂ

0: ਕੋਈ ਫੈਰੋ ਕੇ ਫੋਰੋ ਕਹਿੰਦੇ
1: ਫੈਰੋ ਲੱਗ ਕੇ ਮੰਨ ਕੇ ਚੱਲੋ
0: ਉਹ ਜਿਹੜਾ ਹਾਂ ਤੇ ਉਹ ਇੱਕ ਪਿਰਾਮਿਡ ਦੇ ਵਿੱਚ ਨਾ ਉਹਦੀ ਲਾਸ਼ ਰੱਖੀ ਉਹਨਾਂ ਨੇ ਤੇ ਉਹਦੇ ਨਾਲ ਦੇ ਨਾਲ ਉਹ ਰੱਖਦੇ ਹੁੰਦੇ ਕਿ ਸੋਨਾ
1: ਸਾਰਾ ਹੀ ਸਾਰਾ ਸਿਸਟਮ ਹੁੰਦਾ ਬਾਈ
0: ਅਗਲਾ ਸਫਰ
1: ਸੈਟਅਪ ਪੂਰਾ
0: ਅਗਲਾ ਸਫਰ ਜਿਹੜਾ ਅਗਲਾ ਸਫਰ ਘੈਂਟ ਹੋਵੇ ਉਹ ਬਈ ਉਹ ਜਿਹੜਾ ਮੇਨ ਹੀ ਉਹਦਾ ਉਹਦੀ ਹੁਣ ਕੱਢਿਆ ਗਿਆ ਉਹ ਲੁੱਟ ਲਿਆ ਲੋਕਾਂ ਨੇ ਖਜ਼ਾਨਾ ਹੁਣ ਪਿਰਾਮਿਡ ਚ ਪਤਾ ਨੀ ਕਿੱਦਾਂ ਬੜੇ ਚੂਹੇ ਵਾਂਗੂ ਵਿੱਚ ਕਿੱਦਾਂ ਉਹਦਾ ਵੜਦੇ ਉਹਦਾ ਸਾਰਾ ਖਜ਼ਾਨਾ ਲੁੱਟ ਹੁਣ ਉਹਨਾਂ ਨੇ ਕੱਢ ਕੇ ਵੇਖਿਆ ਤੇ ਉਹ ਜੋ ਸੋਨਾ ਸਾਰਾ ਸਾਰਾ ਗਾਇਬ ਤੇ ਬਸ ਉਹਦੀ ਮੰਮੀ ਪਈ ਵਿੱਚ
1: ਆ ਦੇਖ ਲੋ ਤਾਂ ਇੱਥੇ ਸਾਰੇ ਲੋਕ ਮਾਤਾ ਨੂੰ ਮੰਮੀ ਕਹਿਣ ਲੱਗ ਪਏ ਉਹ ਤੋਂ
0: ਜਾਂ ਏਦਾਂ ਹੋਊਗਾ ਨਾ ਜਾਂ ਸਫ਼ਰ ਬਹੁਤ ਹੋਣਾ ਮੈਂ ਲੱਗਦਾ ਉੱਥੇ ਤੱਕ ਪਹੁੰਚਣ ਲੱਗੇ ਹਜ਼ਾਰ ਸਾਲ ਹੋ ਗਿਆ
1: ਅੱਛਾ ਇਸੇ ਚੱਕਰ ਚ ਮੈਨੂੰ ਲੱਗਦਾ ਆਪਣੇ ਵਿਦੇਸ਼ਾ ਸਾਹਿਬ ਆਹੀ ਜਿਹੜਾ ਸੀਨ ਦੇਖ ਕੇ ਮੈਨੂੰ ਲੱਗਦਾ ਹੰਸ ਭਾਜੀ ਨੇ ਗੀਤ ਗਾਇਆ ਹੋਣਾ ਇਹ
0: ਸਫ਼ਰ ਰਸਤੇ ਚ ਲੁੱਟਿਆ ਗਿਆ ਅਜੇ ਸਫ਼ਰ ਰਹਿੰਦਾ ਲਾਲਚਰੀ ਚਰਨ ਸ਼ੀਮਾ ਨੂੰ ਦੱਸਦਾ ਤੁਹਾਨੂੰ ਜਦੋਂ ਆਪਣਾ ਦੇਸ਼ ਯਾਦ ਹੋਇਆ ਜਦੋਂ ਪਾਕਿਸਤਾਨ ਬਣਿਆ ਨਾ ਦੋਵਾਂ ਬੰਦੇ
1: ਠੀਕ ਹੈ
0: ਤੇ ਹੁਣ ਆਪਣੇ ਕਈ ਮੰਦਰ ਉੱਥੇ ਵੀ ਰਹਿ ਗਏ ਪਾਕਿਸਤਾਨ ਚ ਵੀ
1: ਹਾਂਜੀ
0: ਤੇ ਕਈ ਤੇ ਇੱਧਰ ਤੇ ਉੱਥੇ ਹੁਣ ਆਉਂਦੇ ਆ ਕਿ ਕਈਆਂ ਨੇ ਮੰਦਰ ਜਿਹੜੇ ਵਧੀਆ ਜਿੱਥੇ ਇੱਥੇ ਖਜ਼ਾਨਾ ਵਾ ਉਹ ਆਉਂਦੇ ਪੁੱਟ ਪੁੱਟ ਕੇ ਲੋਕਾਂ ਨੇ ਫਰਸ਼ਾਂ ਹੀ ਪੁੱਟਤੀਆਂ ਉੱਥੇ ਖਜ਼ਾਨਾ ਕੀ ਨਿਕਲਣਾ ਮੰਦਰ ਹੀ ਢਾਹ ਤੇ ਤੇ ਹੁਣ ਲਾ ਲੋ ਕਿ ਜੇ ਅਹਿਮਦ ਸ਼ਾਹ ਅਬਦਾਲੀ ਸੀ ਜਿਹੜਾ ਉਹਨੂੰ ਉਹ ਫਿਰ ਲਾਲਚ ਕੁੱਤੇ ਵਾਲਾ ਲਾਰ ਵਾਰੀ ਆਉਂਦਾ ਸੋਮਨਾਥ ਦੇ ਮੰਦਰ ਦੇ ਦਰਵਾਜੇ ਲੈ ਜਾਂਦਾ ਇਹ
1: ਬਿਲਕੁਲ
0: ਤੇ ਫਿਰ ਘੁੰਮ ਕੇ ਆਉਂਦਾ ਉਹ ਪਤਾ ਨੀ ਸੱਤ ਚੱਕਰ ਉਹਨੇ ਇਸੇ ਚੱਕਰ ਚ ਲਾ ਲੇ ਲਾਲਚ ਦੀ ਚਰਨ ਸਿੰਘ
1: ਇਹੀ ਚੱਕਰ ਨਹੀਂ ਟਿਕਣ ਦਿੰਦਾ ਬੰਦੇ ਨੂੰ ਜੀ ਬਿਲਕੁਲ
0: ਆਪਣੇ ਵੀ ਜਿੰਨੇ ਮੰਦਰ ਆਪਣੇ ਮੰਦਰਾਂ ਚ ਜਿੰਨਾ ਕਹਿ ਦਿੰਦੇ ਆ ਹੁਣ ਇੱਕ ਮੰਦਰ ਦਾ ਪਿੱਛੇ ਨੀ ਆਇਆ ਕਿ ਉਹਦੇ ਥੱਲੇ ਉਹ ਪਤਾ ਨੀ ਕਿੰਨਾ ਕੁ ਖਜ਼ਾਨਾ ਦੇ ਦਰਵਾਜੇ ਨੀ ਖੋਲਣੇ ਉਹਦੇ ਬਹੁਤ ਜ਼ਿਆਦਾ
1: ਇਹ ਤੇ ਚਲੋ ਵੱਡੀ ਗੱਲ ਆ ਹੁਣ ਦੋ ਕੁ ਦਿਨ ਪਹਿਲਾਂ ਦੀ ਗੱਲ ਆ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਹਿਮਾਚਲ ਦੇ ਵਿੱਚ ਉਹ ਪੁਲਿਸ ਨੇ ਫੜੇ ਬੰਦੇ ਤੇ ਉਹ ਆਪਣੇ ਘਰ ਨੂੰ ਪੁੱਟ ਪੁੱਟ ਕੇ ਥੱਲੇ ਖਜ਼ਾਨਾ ਲੱਭ ਰਹੇ ਸੀ ਘਰ ਹੀ ਪੁੱਟ ਛੱਡਿਆ ਉਹਨਾਂ ਨੇ ਉਹ ਕਹਿਣਾ ਮਹੱਲਾ ਡਿੱਗ ਜਾਣਾ ਸਾਰਾ ਇਹ ਅੰਦਰ ਪੁੱਟੀ ਜਾਂਦੇ ਕਿਸੇ ਤਾਂਤਰਿਕ ਨੇ ਕਹਿ ਤਾ ਤੁਹਾਡੇ ਘਰ ਚ ਖਜ਼ਾਨਾ ਜੀ ਦੱਸੋ
0: ਨਹੀਂ ਓਦਾਂ ਓਦਾਂ ਆਪਣੇ ਜਿਹੜਾ ਪੁਰਾਣੇ ਬਜ਼ੁਰਗ ਸੀ ਨਾ ਥੱਲੇ ਮਿੱਟੀ ਪੁੱਟ ਕੇ ਘੜਾ ਘੁੜਾ ਨੱਪ ਦਿੰਦੇ ਹੁੰਦੇ ਮੇਰੇ ਆਪਣੇ ਭੈਣ ਦੇ ਭੂਆ ਦੀ ਕੁੜੀ ਉਹਨਾਂ ਨੇ ਘਰੋਂ ਨਿਕਲਿਆ ਉਹ ਚਾਂਦੀ ਚੂੰਦੀ ਜਿਹਾ ਨਿਕਲਿਆ ਉਹਨਾਂ ਨੇ ਮਟਕਾ ਜਿਹਾ ਥੱਲਿਓ ਉਹ ਜਦੋਂ ਕਿਤੇ ਫਰਸ਼ ਫੁਰਸ਼ ਪਾਉਣ ਡੇ ਨਾ ਘਰ ਘੁਰ ਬਣਾਉਣ ਡੇ ਉਦੋਂ ਥੱਲਿਓ
1: ਜੀ
0: ਉਹ ਟੁੰਮਾ ਟਾਮਾ ਜਿਹਾ ਨਿਕਲੀਆਂ ਤੇ ਉਹ ਏਦਾਂ ਹੀ ਆ ਹੁਣ ਜਿੱਦਾਂ ਆਪਣੇ ਜਦੋਂ ਨੋਟਬੰਦੀ ਹੋਈ ਆ ਉਹ ਬੀਬੀਆਂ ਨੇ ਵੇਖ ਲਓ ਪੱਤੀ ਦੇ ਡੱਬੇ ਚ ਪੈਸੇ ਰੱਖੇ
1: ਵਾਲੇ ਡੱਬੇ ਚੋਂ ਨਿਕਲਦੇ ਨੋਟ
0: ਜਾਂ ਕਿਤੇ ਜਿਹੜਾ ਪਾਥੀ ਵਾਲਾ ਘੀਰਾ ਹੁੰਦਾ ਉਹਦੇ ਵਿੱਚ ਰੱਖੇ
1: ਉਹ ਚ ਵੀ ਰੱਖੇ
0: ਤੇ ਉਹ ਹੋਇਆ ਤੇ ਉਹ ਵੇਖ ਲਓ ਜਦੋਂ ਇੱਕਦਮ ਹੀ ਮੋਦੀ ਸਾਹਿਬ ਨੇ ਹੈਲੋ ਬ੍ਰਦਰ ਕਿਹਾ ਜਦੋਂ ਮਾੜਾ ਜਿਹਾ ਨੇ ਆਖਿਆ ਕਿ
1: ਗੁਨਾਹਗਾਰ ਐਲੋ ਪੁੱਤ ਛੱਡਤੀ ਸ਼ਰਾਬ ਤੇਰੇ ਭਾਪੇ ਨੇ ਆ ਜਿਹੜਾ ਉਹਨਾਂ ਦਾ ਵੀਡੀਓ ਬਣਾਇਆ ਨਾ ਉਹਨਾਂ ਨੇ ਬਰਾੜ ਸਾਹਿਬ ਨੇ ਉਹ ਇੰਨਾ ਅੱਤ ਹੈ ਬੰਦਾ ਸੋਚ ਨੀ ਸਕਦਾ ਵੀ ਉਹਨੇ ਆਪਣੀ ਦਾਰੂ ਦੇ ਕਿਤੇ ਪਊਏ ਉਹਦੀ ਕਿਹੋ ਕਿਹੋ ਜਿਹੀ ਥਾਵਾਂ ਚ ਲੁਕੋਏ ਹੋਏ ਆ ਐਂਡ ਕਰਤਾ
0: ਬਸ ਬਸ ਬਸ ਨਹੀਂ
1: ਲੁਕਾਉਂਦਾ ਹੀ ਰਹਿੰਦਾ ਬੰਦਾ ਬੰਦੇ ਦਾ ਜਿਹੜਾ ਮਨ ਹੈ ਨਾ ਇਸ ਤੋਂ ਉੱਤੇ ਕੋਈ ਵੀ ਬੇਈਮਾਨ ਜਾਂ ਲਾਲਚੀ ਚੀਜ਼ ਨਹੀਂ
0: ਚੱਕਰ ਪਤਾ ਕੀ ਆ ਆਪਾਂ ਨੂੰ ਲੱਗਦਾ ਵਾ ਕਿ ਜਿੰਨਾ ਆਪਾਂ ਰੱਖੀ ਜਾਵਾਂਗੇ ਅਸੀਂ ਪਤਾ ਨੀ ਗਾਂਹ ਵਰਤਾਂਗੇ ਉਹ ਕਰਾਂਗੇ ਜਿੱਦਾਂ ਹੁਣ ਆਪਣੇ ਉੱਥੇ ਕਹਿ ਗਿਆ ਕਿ ਲੋਕਾਂ ਨੂੰ ਸੋਹਣਾ ਹੀ ਜ਼ਿਆਦਾ ਬਣਾ ਮਾਰਿਆ ਭਾਈ ਅਗਲੇ ਇਹ ਭਾਈ ਗਾਂਹ ਕੰਮ ਆਉਂਦਾ ਕਿਤੇ ਲੋੜ ਪੈਣ ਦੇ ਕੰਮ ਆਉਂਦਾ ਲੋਕਾਂ ਸੋਹਣਾ ਬਣਾ ਬਣਾ ਕੇ ਬਾਅਦ ਲੁੱਟੇ ਵੀ ਗਏ ਲੋਕ ਵਾਲੀਆਂ ਮਿਲਵਾਲੀਆਂ ਲੋਕਾਂ ਨੇ ਕਿ ਉਹ ਇਹ ਚੱਕਰ ਹੁਣ ਉਹਦੇ ਵਿੱਚ ਕਈ ਬਣ ਵੀ ਗਏ ਆ ਹੁਣ ਜਿਹਨਾਂ ਨੇ ਮਾੜਾ ਮੋਟਾ ਰੱਖਿਆ ਉਹਨਾਂ ਨੂੰ ਰੇਟ ਵੀ ਵੱਧ ਗਿਆ ਤੇ ਇਹ ਆ ਗਿਆ ਉਹ ਫਿਰ ਕਈ ਕਈ ਹੁਣ ਉਹ ਹਜੇ ਵੀ ਅੜਦੇ ਜਾਂਦੇ ਲੱਖ ਲੱਖ ਨੂੰ ਤੋੜਾ ਤੇ ਲੱਖ ਨੂੰ ਲੈਣਾ ਹੀ ਲੈਣਾ ਇਹ 2 ਲੱਖ ਨੂੰ ਹੋਊਗਾ ਕਿੱਦਾਂ ਕਿਸੇ ਟਾਈਮ ਤੇ ਪਰ ਜੇ ਮੋਦੀ ਸਰਕਾਰ ਹੀ ਫਿਰ 2 ਲੱਖ ਪਹੁੰਚੂਗਾ ਰੁਪਈਆ ਦੇ ਰੇਟ ਵੱਧ ਗਿਆ ਫਿਰ ਭੇਜਦੇ ਪੈਸੇ ਉਹ ਜਦੋਂ ਅਮਰੀਕਾ ਦਾ ਜਦੋਂ 90 100 ਦੇ ਪਵੇ ਤਾਂ ਮਾਰਦੇ ਤਾੜੀਆਂ ਦੇ, ਲੈ ਗੱਲ ਬਣ ਗਈ ਇੱਕ ਰੁਪਈਏ ਦੇ ਇੱਕ ਡਾਲਰ ਦੇ ਇੰਨੇ।

0: वाह
1: वो डॉलर बनोरे बनोरे लालची है।
0: बिल्कुल बिल्कुल
1: चलो
0: जी बिल्कुल
1: लालच,
0: जी
1: लालच चलो लालच होना भी चाहिए, इन्ना ज्यादा नहीं होना चाहिए कि बिल्कुल ही तुम लाशे पिछे पै जाओ, वो कुत्ते वाली गल हो जाएगी तो बाद दूरे
0: कि
1: वेखी
0: कुत्ते
1: जाओगे,
0: खानी हो जाए एंड च
1: ਮਿਰਗ ਤ੍ਰਿਸ਼ਨ ਆਹ ਤੁਸੀਂ ਵਧੀਆ ਗੱਲ ਦੱਸਤੀ, ਹੁਣ ਮੈਂ ਜਾਂਦਿਆਂ ਲਿਖ ਦੇਣੀ ਆ ਤੁਹਾਡੇ ਨਾਂ ਤੇ ਚਾੜ ਦੇਣੀ, ਮੈਨੂੰ ਵੀ ਲਾਲਚ ਆ ਨਾ, ਹੁਣ ਫੋਨ ਕੀਤਾ ਤੇ ਮੈਨੂੰ ਵੀ ਕੋਈ ਨਾ ਕੋਈ ਮਿਲੇ, ਹਰ ਇੱਕ ਬੰਦੇ ਨੂੰ ਲਾਲਚ ਵਾ।
0: ਬਿਲਕੁਲ ਬਿਲਕੁਲ ਜੀ ਇਹ ਜ਼ਰੂਰੀ ਹੈ ਜੀ, ਬਹੁਤ ਹੀ
1: ਹੈਲਦੀ
0: ਲਾਲਚ
1: ਭਾਈ,
0: ਹੈ।
1: ਥੈਂਕ ਯੂ ਫੋਨ ਲੈਣ ਤੇ, ਥੈਂਕ ਯੂ, ਲੈ ਲਓ ਵਰਗੇ,
0: ਬਹੁਤ
1: ਥੈਂਕ
0: ਬਹੁਤ
1: ਯੂ,
0: ਸ਼ੁਕਰੀਆ ਜਨਾਬ, ਮਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ,
1: ਮਹੱਬਤ ਜਿੰਦਾਬਾਦ।
0: ਸਹੀ ਗੱਲ ਹੈ ਜੀ, ਸੁਰਿੰਦਰ ਮਾਹਲ ਜੀ ਵੀ ਲਿਖ ਰਹੇ ਨੇ, ਕਹਿੰਦੇ ਅਸਲ ਚ ਜ਼ਮੀਨ ਹੀ ਲੋਕਰ ਹੁੰਦੀ ਸੀ ਤੇ ਘਰ ਵਿਚ ਹੀ ਸਭ ਕੁਛ ਲੁਕਾਇਆ ਜਾਂਦਾ ਸੀ। ਪਹਿਲਾਂ ਉਹੀ ਗੱਲ ਹੈ, ਸਹੀ ਗੱਲ ਹੈ ਜੀ, ਬੈਂਕਿੰਗ ਜਿਹੜੀ ਉਦੋਂ ਕਿਹੜੀ ਹੁੰਦੀ ਸੀ, ਸ਼ਾਹੂਕਾਰ ਸਿਰਫ ਵਿਆਜ ਦੇਣ ਵਾਸਤੇ ਜਿਹੜੇ ਆ ਆਉਂਦੇ ਸੀਗੇ, ਉਹਨਾਂ ਦਾ ਰੋਲ ਇੰਨਾ ਹੀ ਸੀਗਾ ਕਿ ਵਿਆਜ ਤੇ ਪੈਸੇ ਦੇਣੇ ਆ, ਵਿਆਜੂ ਪੈਸੇ ਦੇਣੇ ਆ ਤੇ ਬਸ ਉਹ ਫਿਰ ਵਸੂਲ ਕਰਨੇ ਆ, ਐਂਡ ਕਰਨਾ ਹੈ। ਸ਼ੇਕਸਪੀਅਰ ਦੇ ਨਾਟਕਾਂ ਵਿੱਚ ਸਭ ਤੋਂ ਜਿਹੜਾ ਕਲੈਣਾ ਪੱਤਰ ਹੈ ਉਹ ਇਹੋ ਹੀ ਹੈ ਜਿਹੜਾ ਉਧਾਰ ਪੈਸੇ ਦੇ ਰਿਹਾ। ਮਤਲਬ ਇਹ ਐਂਡ ਹੋ ਗਿਆ ਵੀ ਇੱਕ ਤਾਂ ਲੋੜ ਪੈਣ ਤੇ ਉਹਨੇ ਪੈਸੇ ਦਿੱਤੇ, ਦੂਜਾ ਬਈ ਬਹੁਤ ਤਗੜਾ ਕਲਪ੍ਰੇਟ ਹੈ। ਚਾਹੇ ਤੁਸੀਂ ਮਰਚੈਂਟ ਆਫ ਵੈਨਿਸ ਦੇਖੋ, ਜਿਹੜਾ ਮਰਜ਼ੀ ਨਾਟਕ ਚੱਕ ਲਓ, ਉਹਦੇ ਵਿੱਚ ਬਾਈ ਦਾ ਸ਼ੇਕਸਪੀਅਰ ਸਾਹਿਬ ਦਾ ਉਹਨਾਂ ਨੇ ਜਿਹੜੇ ਜੂਦੀ ਦਿਖਾਏ ਉਹ ਇਹੋ ਹੀ ਆ ਕਿ ਇਹ ਤਾਂ ਬਾਈ ਬਾਲੇ ਲਾਲਚੀ ਬੰਦੇ ਜੀ, ਐਂਡ ਕਰਾਤਾ। ਪਰ ਉਹਨਾਂ ਦੇ ਆਪਣਾ ਤਰੀਕਾ ਗੱਲ ਕਹਿਣ ਦਾ ਤੇ ਇਹ ਖੂਬਸੂਰਤ ਹੈ, ਇਸੇ ਗੱਲ ਦੇ ਵਿੱਚ ਖੂਬਸੂਰਤੀ ਹੈ ਦੋਸਤੋ। ਦੋਸਤੋ ਆਪਣੇ ਨਾਲ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਮਹਿਫਲ ਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਔਜਲਾ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ਮੀ ਵੀਰ ਜੀ, ਸਰਕਾਰ ਸਰੋਤਿਆਂ ਨੂੰ ਜੀ
0: ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਜਨਾਬ,
2: ਸਾਰੇ ਆਪਦਾ ਆਪਦਾ ਵਧੀਆ ਯੋਗਦਾਨ ਪਾ ਗਏ। ਗੱਲ ਤਾਂ ਅਸਲ ਚ ਚਾਹੇ ਆਪਾਂ ਗਰੀਰੀ ਡੌਗ ਵਾਲੀ ਕਹਾਣੀ ਚਲੋ ਆਪਾਂ ਛੋਟੇ ਹੁੰਦੇ ਪੜ੍ਹੀ ਆਪਣੀ, ਗੱਲ ਤਾਂ ਅਸਲ ਸਬਰ ਦੀ ਹੋਇਆ ਸ਼ਮੀ ਜੀ।
0: ਜੀ ਸਹੀ ਹੈ,
2: ਕਈ ਵਾਰੀ ਅਸੀਂ ਲਾਲਚ ਦੇ ਵਿੱਚ ਜੋ ਕੋਲ ਹੁੰਦਾ ਉਹ ਵੀ ਗਵਾ ਲੈਂਦੇ ਆ
0: ਜੀ,
2: ਅੱਗਾ ਦੌੜ ਪਿੱਛਾ ਚੌੜ ਵਾਲਾ ਕੰਮ ਕਰਾ ਲੈਂਦੇ ਆ ਕਈ ਵਾਰੀ। ਜੇ ਕਿਤੇ ਮੈਂ ਤਾਂ ਇਹ ਕਹਿਣਾ ਵੀ ਜੇ ਕਿਤੇ ਇਨਸਾਨ ਆਪਦੀ ਪਿਛੋਕੜ ਵਾਲੀ ਜ਼ਿੰਦਗੀ ਨੂੰ ਦੇਖ ਕੇ ਜਿਉਵੇ, ਨਾ ਲਾਲਚ ਕਰੂ ਨਾ ਕੋਈ ਜੁਰਮ ਕਰੂਗਾ ਜੀ,
0: ਫਿਰ ਨਹੀਂ ਕਰੇਗਾ।
2: ਜਿੱਥੋਂ ਤੁਸੀਂ ਤੁਰੇ ਹੋ ਜੇ ਉਹਨੂੰ ਦੇਖ ਕੇ ਕਹੋ ਵੀ ਭਾਈ ਕੀ ਸੀ ਹੁਣ ਕੀ ਹੈ ਸਾਡੇ ਕੋਲ, ਧੰਨਵਾਦ ਸ਼ੁਕਰ ਉਸ ਪਾਤਸ਼ਾਹ ਦਾ ਕਰਦੇ ਰਹੀਏ, ਤੇ ਮੇਰੇ ਹਿਸਾਬ ਨਾਲ ਨਾ ਲਾਲਚ ਬੱਸ ਪੈਨੇ ਹੋ ਤੁਸੀਂ, ਨਾ ਕਿਸੇ ਜੁਰਮ ਬੱਸ ਪਏਗੇ ਜੀ।
0: ਸਹੀ ਗੱਲ ਹੈ ਜੀ, ਉਹ ਫਿਰ ਬੰਦਾ ਆਪਣੀ ਰੂਟਸ ਨੂੰ ਨਹੀਂ ਭੁੱਲਦਾ, ਜੜਾਂ ਨੂੰ ਨਹੀਂ ਭੁੱਲਦਾ।
2: ਹਾਂਜੀ, ਫਿਰ ਲਾਲਚੇ ਤੋਂ ਆ ਕਾਰੇ ਕਰਾਉਂਦਾ ਤੇ ਫਿਰ ਕਹਾਂ ਜੁਰਮ ਵੀ ਇਹਦੇ ਵੱਧਦੇ ਨੇ ਜੀ,
0: ਇਹ ਬੁਨਿਆਦ ਹੈ।
2: ਆ ਕੈਨੇਡਾ ਬਾਰਡਰ ਦੇ ਉੱਪਰ ਇਹ ਲਾਲਚਨੀ ਗੱਲਾਂ ਵਧਾਈਆਂ ਹੋਈਆਂ ਨੇ, ਕਿੱਥੇ ਤੱਕ ਕਹਿੰਦੇ ਹੋਣਗੇ ਵੀ ਵਾਹਿਗੁਰੂ ਸ਼ੁਕਰ ਕਰ ਕੈਨੇਡਾ ਮਿਲ ਜਾਈਏ, ਕੈਨੇਡਾ ਹੀ ਪਹੁੰਚ ਜਾਈਏ, ਤੇ ਕੈਨੇਡਾ ਪਹੁੰਚ ਕੇ ਦੇਖ ਰਿਹਾ ਵੀ ਹੁਣ ਫਲਾਣੇ ਨੂੰ ਵੀ ਮੂਹਰੇ ਲੰਘ ਜਾਈਏ, ਲੰਘਦੇ ਤੇ 20 ਸਾਲ ਦੇ ਅੰਦਰ ਹੋ ਜਾਂਦੇ ਨੇ ਜੀ, ਉਹ ਵੀ ਲਾਲਚੇ ਸੀ।
0: ਉਹ ਲਾਲਚ ਹੈ ਜੀ ਬਿਲਕੁਲ,
3: ਦੇ ਵਿੱਚ ਉਹ
0: ਦਿਸ਼ਾਹੀਨਤਾ ਵੀ ਕਹਿ ਸਕਦੇ ਆ ਕਿ ਉਹ ਆਈਡੀਆ ਨਹੀਂ ਹੈਗਾ ਵੀ ਕਰਨਾ ਕੀ ਹੈ,
2: ਕਰਨਾ ਕੀ ਹੈ ਜੀ। ਉੱਪਰ ਆਏ ਆ ਜੀ, ਦੇਖੋ ਕਿਸੇ ਬੰਦੇ ਦੀ ਜ਼ਿੰਦਗੀ 30-35 ਸਾਲ ਲਾਏ ਹੁੰਦੇ ਨੇ ਤੇ ਤੁਸੀਂ ਅੱਜ ਆ ਕੇ ਮੇਰਾ ਕਹਿੰਦਾ ਮੈਂ ਇਹਦੇ ਨਾਲ ਮੂਹਰੇ ਨਿਕਲੂ, ਭਾਈ ਔਕਣ ਤਾਂ ਫਿਰ ਨਿਕਲਣ ਲਈ ਦੋਏ ਰਾਹ ਨੇ ਜਾਂ ਜੀ ਫਿਰ। ਨਾਲੇ ਦੇਖੋ ਤੁਸੀਂ ਕਦੇ ਵੀ ਜਿਹੜਾ ਇਹੋ ਜਿਹੇ ਤਰੀਕੇ ਨਾਲ ਪੈਸਾ ਬਣਾਇਆ ਹੋਇਆ ਆਪਣੇ ਸਾਹਮਣੇ ਕਿੰਨਾ ਕੁਛ ਹੈ। ਇੱਕ ਹੋਰ ਆ ਜੀ, ਮੈਂ ਸਾਰੀਆਂ ਗੱਲਾਂ ਸੁਣਦੇ ਨੇ, ਇੱਕ ਸੋਚਦਾ ਸੀ ਵੀ ਬੰਦੇ ਦੀ ਮੱਤ ਇਹੀ ਹੈ ਕਿ ਅਸੀਂ ਦੂਏ ਨੂੰ ਸਹੀ ਦਿੰਦੇ, ਕਦੇ ਅਸੀਂ ਖੁਦ ਉਸਦੇ ਤੁਰਨ ਦੀ
3: ਆਪਣੀ ਰਚਨਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
0: ਆਪ ਨੀ ਜੀ ਆਪ ਨਾ ਨਾ ਨਾ, ਆਪਾਂ ਕਹਿੰਦੇ ਵੀ ਸਾਡੇ ਤੋਂ ਵੱਡਾ ਦੁੱਧ ਧੋਤਾ ਕੋਈ ਹੈ ਹੀ ਨੀ,
2: ਹੈ ਹੀ ਨੀ ਜੀ, ਚਾਹੇ ਰਾਤ ਕਿਸੇ ਨੂੰ ਠਾਕੇ ਲਿਆ ਹੋਵੇ।
0: ਹੋਰ ਬਿਲਕੁਲ ਬਿਲਕੁਲ ਜੀ,
2: ਮੈਂ ਨਾ ਚਾਚਾ ਜੀ ਟਰਾਂਸਪੋਰਟ ਸੀਗੀ, ਉਹ ਉਹਨਾਂ ਨੇ ਇੱਕ ਵਾਰੀ ਮੈਨੂੰ ਗੱਲ ਸੁਣਾਈ, ਉਹ ਕਹਿੰਦਾ ਜਦੋਂ ਨਾ ਸਮਾਨ ਲੱਗ ਕੇ ਬਾਰਡਰ ਲੰਘ ਜਾਂਦਾ, ਕਹਿੰਦਾ ਫਿਰ ਤਾਂ ਬਾਪੂ ਨੂੰ ਫੋਨ ਕਰਕੇ ਕਹੋ ਵੀ ਬਾਪੂ ਜੇ ਗੁਆਂਢੀ 1,00,000 ਰੁਪਇਆ ਵੱਧ ਵੀ ਕਿਲਿਆ ਦੇ ਕੇ ਲੈਂਦਾ ਨਾ, ਲੈ ਲਾ ਹੁਣ ਹੁਣ ਨਾ ਬਖਸ਼ੀ ਕਿਸੇ ਨੂੰ, ਚੱਕ ਦਿਆਂਗੇ ਫੋਟੇ। ਕਹਿੰਦਾ ਜਦੋਂ
0: ਮੰਨਦੇ ਨੀ ਹੁਣ,
2: ਅੱਜ ਇਹਨੂੰ ਗੇੜਾ ਕਹਿੰਦੇ ਆ,
0: ਗੇੜਾ ਲੱਗ
2: ਗਿਆ ਜਦੋਂ ਜਾਂਦਾ ਫਸ ਫਸ ਬਾਰਡਰ ਤੇ, ਕਹਿੰਦਾ ਫੇਰ ਕਹਿੰਦਾ ਬਾਪੂ ਚਾਹੇ ਹੁਣ ਗੁਆਂਢੀਆਂ ਦੀ ਵੇਚਦੇ ਵੀ ਛੜਾ ਲਈ ਜਾਂਦਾ ਮਾੜਾ ਜਿਹਾ, ਕਹਿੰਦਾ ਫਿਰ ਐ ਜਿਹਦੇ ਗੋਡੇ ਨੇ ਬੰਨਣੇ। ਹਾਂਜੀ
0: ਬਿਲਕੁਲ ਜੀ, ਉੱਥੇ ਬੈਲੈਂਸ ਹੋ ਜਾਂਦਾ ਸਾਰਾ
2: ਰੁਪਈਏ। ਜੇ ਸੋਚ ਕੇ ਦੇਖੋ ਰੁਪਈਏ ਕਮਾਉਂਦੇ ਕਮਾਉਂਦੇ ਤੁਸੀਂ ਡਾਲਰ ਕਮਾਉਣ ਲੱਗ ਗਏ ਤੇ ਵਧੀਆ ਮੁਲਕਾਂ ਚ ਜਾ ਕੇ ਹੋਰ ਰੱਬ ਨੂੰ ਵੱਲੋਂ ਕੀ ਚਾਹੀਦਾ, ਸਵਰਗ ਕਿਹਨੂੰ ਕਹਿੰਦੇ ਆ। ਹਾਂਜੀ
0: ਬਿਲਕੁਲ ਜੀ,
2: ਜਿਵੇਂ ਮੁੰਡਾ ਆਇਆ ਇੱਥੇ ਇੱਕ ਅਫਸਰ, ਸਵੇਰੇ ਉੱਠ ਕੇ ਸੈਰ ਕਰਨ ਚਲੇ ਗਏ, ਜਿਹਨਾਂ ਦੇ ਘਰੇ ਆਇਆ ਸੀ ਉਹਨੇ ਦੇਖਿਆ ਵੀ ਯਾਰ ਉਹ ਤਾਂ ਨਿਕਲ ਗਏ। ਉਹ ਕਹਿੰਦਾ ਮੈਂ ਵੀ ਚੱਪਲਾਂ ਪਾ ਕੇ, ਮੈਂ ਕਿਹਾ ਚੱਲ ਵੀ ਨਾਲ ਗੱਲਾਂ ਮਾਰ ਲਾਂਗੇ। ਕਹਿੰਦਾ ਜੇ ਮੈਂ ਦੋ ਤਿੰਨ ਕੁ ਕਦਮ ਪਿੱਛੇ, ਕਹਿੰਦਾ ਆਪਦੇ ਮੁੰਡੇ ਨੂੰ ਕਹਿੰਦਾ ਉਹ ਖਿੱਚ ਖਿੱਚ ਕੇ ਸਾਹ ਲੈ ਲਾ, ਬਹੁਤ ਸਾਫ਼ ਹਵਾ ਇੱਥੇ। ਕਹਿੰਦਾ ਪਟਿਆਲੇ ਜਾ ਕੇ ਤਾਂ ਆਹੀ ਗੰਦ ਸੁੰਘਣਾ ਪੈਣਾ।
0: ਉਹਨੇ ਚੱਕ ਦੋ ਫੱਟੇ,
2: ਜੀਣ ਲਈ ਹਵਾ ਸ਼ੁੱਧ, ਪਾਣੀ ਸ਼ੁੱਧ ਹੈ, ਮਤਲਬ ਤੇ ਇਹ ਲਾਲਚ ਨਹੀਂ ਸਾਰਾ ਕੁਛ। ਹੁਣ ਤੁਸੀਂ ਦੇਖੋ ਸ਼ਮੀ ਜੀ, ਮੈਂ ਇੱਕ ਦਿਨ ਆਪਾਂ ਕਿਸੇ ਵਿਸ਼ੇ ਤੇ ਭਾਰਤ ਪ੍ਰੋਗਰਾਮ ਲੈ ਕੇ ਉਹਦੀ ਗੱਲ ਕਰ, ਮੈਂ ਸੈਣੀ ਸਾਹਿਬ ਜੀ ਤਿੰਨ ਚਾਰ ਜਾਣੇ ਜੁੜੇ ਹੋਏ ਸੀਗੇ
0: ਜੀ।
2: ਤੁਸੀਂ ਅੱਜ ਤੋਂ 85 ਸਿਆਸੀ ਦੇਖੋ ਜੀ, ਆਪਣੇ ਆਹ ਦਿਨਾਂ ਦੇ ਵਿੱਚ ਸਵੇਰ ਕਿਹੋ ਜਿਹੀ ਹੁੰਦੀ ਸੀਗੀ?
0: ਬਹੁਤ ਖੂਬਸੂਰਤ,
2: ਕਿੰਨੀ ਸ਼ਾਂਤਮਈ ਸਵੇਰ ਹੁੰਦੀ ਸੀਗੀ ਜੀ।
0: ਬਿਲਕੁਲ
2: ਹਾਂਜੀ, ਤੇ ਲੋਕ ਸਵੇਰੇ ਤੁਰੇ ਜਾਂਦੇ ਸੀ ਸ਼ਾਂਤ ਸੁਭਾਅ ਨਾਲ, ਕੋਈ ਕਹਿ ਨਹੀਂ ਸੀ, ਕੋਈ ਬਾਹਲੇ ਟੈਂਟਾਂ ਕਾਰਾਂ ਮੋਟਰਸਾਈਕਲ ਸਕੂਟਰ ਹੁੰਦੇ ਨਹੀਂ ਸੀ ਜੀ। ਤੇ ਫਿਰ ਇਹ ਵਿਗਾੜਿਆ ਕਿਹਨੇ? ਸਾਡੇ ਲਾਲਚ ਨਹੀਂ ਵਿਗਾੜਿਆ ਜੀ, ਇਹ
0: ਆਪੇ ਫਥੜੀ ਇਹਨੂੰ ਕੌਣ ਛਡਾਵੇ, ਕੰਮ ਤਾਂ ਉਹੀ ਹੈ।
2: ਫਸਲਾਂ ਕੱਢ ਕੱਢ ਕੇ ਪਾਣੀ ਅਸੀਂ ਗੰਧਲੇ ਕਰ ਲਏ ਹੋਏ, ਹਵਾ ਅਸੀਂ ਉਹ ਪ੍ਰਦੂਸ਼ਣ ਕਰ ਲਈ, ਤੇ ਬੈਠੇ ਕੱਲੇ ਆ ਘਰੇ, ਜਵਾਕ ਘਰੋਂ ਕੱਢਤੇ ਜੀ ਅਸੀਂ, ਇਹ ਲਾਲਚ ਨਹੀਂ ਕਰਿਆ?
0: ਇਹ ਸਭ ਸਾਡੀਆਂ ਲਾਲਸਾਵਾਂ ਨੇ, ਤੇ ਇਸੇ ਕਰਕੇ
2: ਲਾਲਸਾਵਾਂ ਨੇ
0: ਜਿਹੜਾ ਸਿਸਟਮ ਚੱਲਿਆ। ਬਿਲਕੁਲ,
2: ਫਿਰ ਆਖਿਰ ਜੋ ਵੀ ਕੁੱਤੇ ਵਾਲੇ ਕੰਮ ਹੁੰਦਾ ਜਿਹੜਾ ਕੋਲ ਹੁੰਦਾ ਉਹ ਵੀ ਦੇ ਬਹਿਣੇ ਆ,
0: ਬਾਅਦ ਚ ਪਤਾ ਲੱਗਦਾ ਰਿਫਲੈਕਸ਼ਨ ਹੀ ਸੀਗਾ, ਛਲਾਵਾ ਸੀ।
2: ਆ ਪ੍ਰਦੇਸ਼ ਨੇ ਵੀ ਉਹੀ ਕੋ ਕਰਿਆ ਜੀ, ਜੇ ਚਾਰ ਕਿੱਲੇ ਲਏ ਨੇ ਤੇ ਜਿਹੜੇ ਪਿੰਡ ਵਾਲੇ 8 ਨੇ ਉਹ ਨਾਲੇ ਲੈ ਕੇ ਆਉਣੇ ਨੇ ਵਾਪਸ ਇੱਥੇ ਨੂੰ, ਇਹ ਲਾਲਚ ਆ ਜੀ,
0: ਇਹ ਲਾਲਚ ਹੈ।
2: ਜਿਹੜਾ ਕੋਲ ਆ ਉਹ ਤਾਂ, ਜਿਹੜਾ ਕੋਲ ਸੀ ਉਹਦਾ ਕੀ ਰਹਿਣਾ ਸੀ, ਜਾਂ ਲੈ ਉਹਨਾਂ ਦਾ ਸੀ ਉਹ ਵੀ ਨਾਲ ਲੈ ਆਏ, ਬਜ਼ੁਰਗਾਂ ਦਾ ਸਾਂਭਿਆ ਹੋਇਆ।
0: ਬਿਲਕੁਲ ਜੀ, ਮਤਲਬ ਜੋ ਇਹਦਾ ਸਿੱਟਾ ਵੀ ਇਹੀ ਨਿਕਲਦਾ ਹੈ ਕਿ ਕਈ ਵਾਰੀ
3: ਹਰਦੀਪ ਦੀਪ ਜੀ
0: ਸਬੂਰੀ ਨਹੀਂ ਹੁੰਦੀ, ਜਿਵੇਂ ਲਿਖ ਵੀ ਰਹੇ ਸੀ ਉੱਪਰ ਆਪਣੇ ਮਨਦੀਪ ਜੱਸੀ ਜੀ ਹੋਰੀ ਲਿਖ ਰਹੇ ਨੇ ਕਿ ਸਬਰ ਸਬੂਰੀ ਤੇ ਸਾਬਰੀ ਤਿੰਨਾਂ ਦੀ ਨਹੀਂ ਬਰਾਬਰੀ, ਉਹ ਲਿਖ ਰਹੇ ਨੇ। ਸੰਦੇਸ਼ ਆ ਬੜਾ ਸਪਸ਼ਟ ਆ ਕਿ ਜਦੋਂ ਤੱਕ ਜੇ ਤਾਂ ਇਹ ਪਤਾ ਆਪਾਂ ਨੂੰ ਹੋਸ਼ੋ ਆਵਾਜ਼ ਚ ਰਹੂਗੀ ਗੱਲ ਕਿ ਬਈ ਠੀਕ ਆ ਆਹ ਗੱਲ ਤੇ ਆਪਾਂ ਨੇ ਜਾਗਦੇ ਰਹਿਣਾ, ਫਿਰ ਤਾਂ ਕੋਈ ਨੁਕਸਾਨ ਨੀ। ਪਰ ਜਦੋਂ ਆਪਾਂ ਭੁੱਲੇ, ਪਰ ਭੁੱਲ ਜਾਂਦਾ ਹੈ ਔਜਲਾ ਸਾਹਿਬ ਬੰਦਾ
2: ਭੁੱਲ ਜਾਂਦੇ। ਬਿਲਕੁਲ ਜੀ, ਇਨਸਾਨ ਉਹੀ ਗੱਲ ਆ ਜੀ, ਅਸੀਂ ਇਹ ਦੂਜੇ ਕੰਨੀ ਦੇਖ ਕੇ ਜਿਉਣ ਲੱਗ ਗਏ ਨਾ, ਦੂਜੇ ਕੰਨੀ ਦੇਖ ਕੇ ਜਿਉਣ ਲੱਗ ਗਏ ਤੇ ਕਹਾ ਜਿਹੜਾ ਸਾਨੂੰ ਹਰ ਚੀਜ਼ ਦਾ ਛੇਤੀ ਪਤਾ ਲੱਗਣ ਲੱਗ ਗਿਆ, ਇਹਨੇ ਸਾਡਾ ਚੈਨ ਸੁੱਖ ਜਿਹਨੂੰ ਮਰਜ਼ੀ ਲਾ ਲਓ ਲਾਲਸਾਵਾਂ ਵਧਾ ਤੀਆਂ, ਚੈਨ ਸੁੱਖ ਖੋਲਿਆ ਨੇ ਸਾਡਾ ਜੀ,
0: ਉਹ ਐਂਡ ਕਰਤਾ ਜੀ। ਬਿਲਕੁਲ,
2: ਅੱਗੇ ਪਿੰਡ ਦੇ ਦੂਜੇ ਪਾਸੇ ਵੀ 4-5 ਦਿਨ ਬਾਅਦ ਗੱਲ ਦਾ ਪਤਾ ਲੱਗਦਾ ਹੁੰਦਾ ਸੀ। ਹਾਂਜੀ
0: ਜੀ,
2: ਤੇ ਦੂਜੇ ਕੋਨੇ ਤੇ ਮਾੜਾ ਜਿਹਾ ਕੁਛ ਹੁੰਦਾ ਜਦੇ ਪਤਾ ਲੱਗ ਜਾਂਦਾ ਜੀ
0: ਸਾਡੀ,
2: ਸਾਡਾ ਸਕੂਨ ਮੁੱਕ ਚੱਲਿਆ ਉਹਦੇ ਨਾਲ, ਵੀ ਜਾਂ ਅਸੀਂ ਉਹੋ ਜਿਹਾ ਕੁਛ ਕਰਨ ਨੂੰ ਫਿਰਦੇ ਹਾਂ ਜਾਂ ਉਹੋ ਜਿਹਾ ਕੁਛ ਬਣ ਨੂੰ ਫਿਰਦੇ ਹਾਂ, ਉਹਦੇ ਵਿੱਚ ਜਿਹੜਾ ਸਾਡੇ ਕੋਲ ਹੁੰਦਾ ਸੀ ਉਹ ਵੀ ਗਵਾ ਬਹਿੰਦੇ ਹਾਂ ਜੀ। ਉਹ ਚਾਹੇ ਸੁੱਖ ਲੈ ਲਓ, ਚਾਹੇ ਕੋਈ ਧਨ ਜੋੜਿਆ, ਜੋ ਵੀ ਹੈ ਜੀ, ਜਿਹੜੀ ਵੀ ਚੀਜ਼ ਹੈ
0: ਉਹਦਾ ਐਂਡ ਹੋ ਜਾਂਦਾ ਜੀ। ਬਿਲਕੁਲ,
2: ਅੱਗੇ ਇੱਕ ਕਾਲਜ ਪੜ੍ਹਦੇ ਜਿਵੇਂ ਵੀਰ ਜੀ ਗੱਲ ਸੁਣਾ ਕੇ ਗਏ ਨੇ, ਗਰਜੰਟ ਇੰਜੀਨੀਅਰ ਅਰਜੰਟ ਸਿੰਘ ਸੀਗੇ ਜੀ, ਇਹਨਾਂ ਦਾ ਨਾਮ ਅਰਜੰਟ ਹੈ
0: ਜੀ ਜੀ ਜੀ,
2: ਮਤਲਬ ਇਕੱਠੇ ਇਹਨਾਂ ਦੇ ਇੱਕ ਦੂਜੇ ਦੀ ਸਿਆਹੀ ਵਾਲੀ ਦਬਾਤ ਵੀ ਵਰਤ ਲੈਂਦੇ ਸੀ, ਉਹਦੇ ਨਾਲ ਖੁਸ਼ ਹੁੰਦੇ ਸੀ, ਉਹੀ ਮੁਟੇ ਕੇ ਉਹੀ ਲਿਖ ਕੇ ਉਹੀ ਮੁਟੇ ਲੈਂਦੇ, ਨਾਲੇ ਫੱਟੀ ਵੀ ਟੋਭੇ ਦੇ ਧੋ ਲੈਂਦੇ ਸੀਗੇ, ਉਹ ਚ ਖੁਸ਼ ਹੁੰਦੇ।
0: ਖੁਸ਼ੀਆਂ ਦਾ ਰੂਪ ਰੰਗ ਬਦਲ ਗਿਆ,
2: ਬਦਲ ਗਿਆ ਜੀ ਸਾਰਾ ਕੁਛ, ਉਹ ਚੀਜ਼ਾਂ ਨੇ ਸਾਡਾ ਚੈਨ ਖੋਲਿਆ ਜੀ। ਲਾਲ ਦੇ ਬਸ ਪੈ ਗਏ ਅਸੀਂ, ਪਰ ਲੈ ਕੇ ਪਤਾ ਨੀ ਕੀ ਆਉਣਾ ਚਾਹੁੰਦੇ ਆ, ਤੇ ਗਵਾਈ ਵੱਧ ਜਾਂਦੇ, ਮੈਨੂੰ ਤਾਂ ਹੀ ਲੱਗਦਾ ਜੀ।
0: ਬਿਲਕੁਲ,
2: ਲਓ ਜੀ ਫਿਰ ਗੀਤ ਸੁਣਾਈਏ ਜੀ ਇੱਕ।
0: ਇਰਸ਼ਾਦ ਜੀ, ਇਰਸ਼ਾਦ
2: ਦਗਾਣਾ ਸੁਣਾਉਂਦੇ ਆ। ਇੱਕ ਵਾਰੀ ਮੈਨੂੰ ਭਾਨ ਸਿੰਘ ਗਰਿਆਲੇ ਨੇ 3 ਵੀਕ ਹੋ ਗਏ ਕਿ ਦਗਾਣਾ ਭੇਜਿਆ ਮੈਨੂੰ, ਕਹਿੰਦੇ ਵੀ ਔਜਲਾ ਸਾਹਿਬ ਕੋਈ ਗੱਲ ਦੱਸੋ। ਮੈਂ ਕਿਹਾ, ਹਾਂ। ਕਹਿੰਦੇ ਵੀ ਆਹ ਦਗਾਣਾ ਮੈਨੂੰ ਤੁਹਾਡੀ ਵਰਡਿੰਗ ਲਿਖੀ ਲੱਗਦੀ ਹੈ। ਮੈਂ ਕਿਹਾ ਜੀ ਕਿਸ ਤਰ੍ਹਾਂ? ਕਹਿੰਦੇ ਵੀ ਐਂ, ਮੈਂ ਉਹਨਾਂ ਨੂੰ ਗੀਤ ਸੁਣਾ ਦਵਾਂ ਇਹ ਆ। ਕਹਿੰਦੇ ਹਾਂ। ਮੈਂ ਕਹਿੰਦਾ ਤੁਸੀਂ 9 ਕਿਉਂ ਨੀ ਪਾਇਆ? ਮੈਂ ਕਿਹਾ ਜੀ 9 ਨੂੰ ਤਾਂ ਆਪਾਂ ਬਾਹਲੇ ਨਹੀਂ ਕੰਮ ਚ ਪੈਂਦੇ, ਕੋਈ ਗੱਲ ਨੀ। ਉਹ ਬੜਾ ਮੈਂ ਕਿਹਾ ਤੁਸੀਂ ਕਿੱਥੋਂ ਕੱਢਿਆ ਇਹ ਗੀਤ? ਕਹਿੰਦਾ ਮੈਨੂੰ ਤੁਹਾਡੀ ਵਰਡਿੰਗ ਤੋਂ ਪਤਾ ਲੱਗਿਆ। ਮੈਂ ਚਲੋ, ਦਗਾਣਾ ਆਈ ਇਹ ਬਣਿਆ ਵੀ ਬਹੁਤ ਛੇਤੀ ਸੀਗਾ। ਵੈਸੇ ਬੈਠੇ ਬੈਠੇ ਮੈਂ ਤੇ ਰਾਹੀ ਨੇ ਵੇ ਮੈਂ ਕੁੜੀ ਗਰੀਬਾਂ ਦੀ ਤੂੰ ਲੱਖਪਤੀਆਂ ਦਾ ਮੁੰਡਾ
3: ਜੀ ਆਇਆਂ
2: ਤੇਰਾ ਮੇਲ ਨਹੀਂ ਪਿਆਰ ਬਰਾਬਰ ਦੇ ਨਾਲ ਹੁੰਦਾ ਵੇ ਮੈਂ ਕੁੜੀ ਗਰੀਬਾਂ ਦੀ ਤੂੰ ਲੱਖਪਤੀਆਂ ਦਾ ਮੁੰਡਾ

ਹੁੰਦੇ ਚੋਜ ਅਮੀਰਾਂ ਦੇ ਪੀਂਦੇ ਚਮਚਿਆਂ ਨਾਲ ਸ਼ਰਾਬਾਂ, ਡੋਬਣ ਅੱਧ ਵਿਚਕਾਰੇ ਵੇ ਕੱਚੀਆਂ ਪੜ੍ਹ ਕੇ ਇਸ਼ਕ ਕਿਤਾਬਾਂ, ਡੋਬਣ ਅੱਧ ਵਿਚਕਾਰੇ ਵੇ ਕੱਚੀਆਂ ਪੜ੍ਹ ਕੇ ਇਸ਼ਕ

0: ਸੌ ਤੇਰੀ ਖਾਵਾਂ ਨੀ ਤੈਨੂੰ ਕਿਵੇਂ ਯਕੀਨ ਦਵਾਵਾਂ, ਚੱਲ ਕੋਟ ਕਚਹਿਰੀ ਨੀ ਜਿੰਦੜੀ ਨਾ ਤੇਰੇ ਕਰਵਾਵਾਂ, ਚੱਲ ਕੋਟ ਕਚਹਿਰੀ ਨੀ ਜਿੰਦੜੀ ਨਾ ਤੇਰੇ ਕਰਵਾਵਾਂ, ਵੰਡਦੀ ਰਹਿ ਖੁਸ਼ਬਵਾਨੀ, ਵੰਡਦੀ ਰਹਿ ਖੁਸ਼ਬਵਾਨੀ ਬਣ ਕੇ ਤੂੰ ਕੇਸਰ ਦੀ ਕਿਆਰੀ, ਕਿਉਂ ਡਾਵਾਂ ਡੋਲ ਖੜੀ ਨੀ ਮੈਨੂੰ ਲੱਗੇ ਜਾਨ ਤੂੰ ਪਿਆਰੀ, ਧੋਖਾ ਦੇ ਕੇ ਤੁਰ ਜਾਂਦੇ ਪਾਉਂਦੇ ਜਾਤ ਪਾਤ ਦੇ ਛੇੜੇ, ਕੀ ਜਿੱਤ ਗਰੀਬਾਂ ਦੀ ਰੁਲ ਜੇ ਕੀ ਮਾਪਿਆਂ ਦੇ ਵਿਹੜੇ, ਕੀ ਜਿੱਤ ਗਰੀਬਾਂ ਦੀ ਰੁਲ ਜੇ ਧੀ ਮਾਪਿਆਂ ਦੇ ਵਿਹੜੇ, ਹੁੰਦੀ ਮੱਝ ਵੀ ਉਸੇ ਦੀ ਹੁੰਦਾ ਜੀ ਦੇ ਹੱਥ ਵਿੱਚ ਖੁੰਡਾ, ਵੇ ਮੈਂ ਕੁੜੀ ਗਰੀਬਾਂ ਦੀ ਤੂੰ ਲੱਖਪਤੀਆਂ ਦਾ ਮੁੰਡਾ, ਹਏ ਆ ਚੱਕ ਤਲਵਾਰ ਘੁੜੇ ਤੂੰ ਮੇਰੀ ਗਰਦਨ ਤੇ ਟੱਕ ਲਾ ਦੇ, ਇਹ ਲੇਖ ਸੰਜੋਗਾਂ ਦੇ ਹੱਥੀ ਕਹਿ ਕੇ ਗੱਲ ਮੁਕਾ ਦੇ, ਇਹ ਲੇਖ ਸੰਜੋਗਾਂ ਦੇ ਹੱਥੀ ਕਹਿ ਕੇ ਗੱਲ ਮੁਕਾ ਦੇ, ਹੁਣ ਰਾਹੀ ਖੰਨੇ ਦਾ ਤੇਰੇ ਨਾਲ ਕਰਦਾ ਨਹੀਂ ਗਦਾਰੀ, ਹੁਣ ਰਾਹੀ ਖੰਨੇ ਦਾ ਤੇਰੇ ਨਾਲ ਕਰਦਾ ਨਹੀਂ ਗਦਾਰੀ, ਕਿਉਂ ਡਾਵਾਂ ਡੋਲ ਖੜੀ ਮੈਨੂੰ ਲੱਗੇ ਜਾਨ ਤੂੰ ਪਿਆਰੀ। 4 ਮਿੰਟ ਚ ਗੀਤ ਲਿਖਿਆ ਗਿਆ ਸੀ ਜੀ।
1: ਵਾਹ ਜੀ ਵਾਹ, ਕਿਆ ਬਾਤ ਕਿਆ ਬਾਤ।
0: ਮੈਂ ਤੇ ਰਾਹੀ ਨਿਊਯਾਰਕ ਗੱਡੀ ਚ ਜਾਂਦੇ ਸੀ, ਕੋਈ ਗੱਲ ਛੇੜੀ ਮੈਨੂੰ, ਕਹਿੰਦਾ ਐ ਗੀਤ ਲਿਖ, ਮੈਂ ਕਿਹਾ ਯਾਰ ਮੈਨੂੰ ਪੁੱਠਾ ਨਾ ਕਰ ਦੀਏ, ਕਹਿੰਦਾ ਪੁੱਠਾ ਕਰ ਲੈ, ਮੈਂ ਕਿਹਾ ਸਿੱਧਾ ਜਾਂਦਾ ਬਾਹਲਾ ਹੀ ਸਿੱਧਾ ਲੱਗੂ, ਕਹਿੰਦਾ ਚੱਲ ਪੁੱਠਾ ਕਰ ਦੇ, ਮੈਂ ਪੁੱਠਾ ਕਰਾਈ 3 ਮਿੰਟ ਬਾਅਦ ਮੈਂ ਰਾਹੀ ਨੂੰ ਕਿਹਾ ਮੈਂ ਚੱਕ ਕੱਲ, ਮੈਂ ਕਹਿੰਦਾ ਕੀ ਗੱਲ ਮੈਂ ਬਣ ਗਿਆ, ਕਹਿੰਦਾ ਇੰਨੀ ਚਾਹੀਦੀ, ਮੈਂ ਦੇਖਦਾ ਸੀ ਟਰਾਈ ਕਰ।
1: ਵਾਹ ਜੀ ਵਾਹ,
0: ਗਾਇਆ ਵੀ ਬੜਾ ਵਧੀਆ ਸੀ ਇਹਨਾਂ ਨੇ ਜੀ, ਪਰ ਮੈਂ ਕਿਹਾ ਨਾ ਪਾਈ, ਮੇਰੇ ਮੂੰਹੋਂ ਨਿਕਲ ਗਿਆ, ਮੈਂ ਨਾ ਪਾਈ, ਕਹਿੰਦਾ ਮੈਂ ਆਪਦਾ ਪਾ ਲਾ, ਮੈਂ ਤੂੰ ਆਪਦਾ ਪਾ ਲਾ, ਕੋਈ ਗੱਲ।
1: ਵਾਹ ਵਾਹ ਜੀ ਵਾਹ, ਵਾਹ ਜੀ ਵਾਹ, ਸਲਿਊਟ ਸਲਿਊਟ ਸਲਿਊਟ।
0: ਮੈਂ ਵੀ ਭੁੱਲ ਭੱਲ ਗਿਆ ਜੀ, ਮੈਂ ਵੀ ਭੁੱਲ ਗਿਆ ਸੀ, ਭਾਨ ਸਿੰਘ ਗਰੇਵਾਲ ਸਾਹਿਬ ਨੇ ਭੇਜਿਆ ਸੀ ਮੈਨੂੰ ਇਹ।
1: ਲਓ ਜੀ ਗਰੇਵਾਲ ਸਾਹਿਬ ਦਾ ਧੰਨਵਾਦ, ਦੇਖੋ ਕੀ ਪਤਾ
0: ਕਿੱਥੋਂ ਵਲਡਿੰਗ ਇਹਨਾਂ ਨੇ ਚੱਕੀ ਵੀ ਤੁਹਾਡੀ, ਕਹਿੰਦਾ ਤੇਰੀ ਵਲਡਿੰਗ ਨਾਲ ਮੇਲ ਖਾਂਦਾ, ਮੈਂ ਕਿਹਾ ਠੀਕ ਹੈ ਜੀ।
1: ਪਾਰਕੂ ਨਜ਼ਰ ਰੱਖੀ ਉਹਨਾਂ ਨੇ,
0: ਇਹੋ ਜਿਹੇ ਵੀ ਲਾਲਚ ਛੱਡੇ ਹੋਏ ਨੇ ਜੀ, ਹੈ ਜੀ ਲਾਲਚ ਦਾ ਸਬਰ ਹੋਣਾ ਚਾਹੀਦਾ, ਸਬਰ ਆ ਗਿਆ ਸਾਰਾ ਕੁਝ ਵਿੱਚ ਹੈ ਜੀ,
1: ਸਭ ਉਹਦੇ ਵਿੱਚ ਆ ਜਾਂਦਾ ਜੀ, ਬਿਲਕੁਲ
0: ਬਿਲਕੁਲ ਠੀਕ ਹੈ ਜੀ, ਧੰਨਵਾਦ ਜੀ,
1: ਸ਼ੁਕਰੀਆ ਜੀ, ਸ਼ੁਕਰੀਆ ਜੀ, ਔਜਲਾ ਸਾਹਿਬ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ। ਦੋਸਤੋ ਵੈਸੇ ਚਲੋ ਹੁਣ ਕਿਉਂਕਿ ਸਮਾਂ ਹੋ ਗਿਆ ਕਾਫੀ ਜ਼ਿਆਦਾ, ਤੇ ਕੱਲ੍ਹ ਆਪਾਂ ਨਾ ਨਵੇਂ ਵਿਸ਼ੇ ਨਾਲ ਆਵਾਂਗੇ। ਤੁਸੀਂ ਜਿਹੜਾ 9478355591 ਇਸ ਨੰਬਰ ਦੇ ਉੱਤੇ ਵਟਸਐਪ ਰਾਹੀਂ ਵੀ ਸੁਜੈਸ਼ਨ ਦੇ ਸਕਦੇ ਹੋ ਵੀ ਕੱਲ੍ਹ ਦਾ ਵਿਸ਼ਾ ਕੀ ਹੋਣਾ ਚਾਹੀਦਾ, ਉਹ ਵਿਸ਼ਾ ਅਗਰ ਕੱਲ੍ਹ ਨਹੀਂ ਵੀ ਅਸੀਂ ਕਰ ਸਕੇ ਤਾਂ ਉਦੋਂ ਅਗਲੇ ਕੱਲ੍ਹ ਕਰ ਲਾਂਗੇ, ਪਰ ਕਰਾਂਗੇ ਜ਼ਰੂਰ। ਤੁਹਾਡੇ ਸੁਝਾਅ ਦੀ, ਤੁਹਾਡੇ ਮਸ਼ਵਰਿਆਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ, ਕਿਉਂਕਿ ਮਹਿਫਲ ਮਿੱਤਰਾਂ ਦੀ ਹੈ, ਵਨ ਵੇ ਟ੍ਰੈਫਿਕ ਬਿਲਕੁਲ ਵੀ ਨਹੀਂ ਹੈ, ਇਹ ਨਹੀਂ ਕਿ ਇੱਧਰੋਂ ਚੱਲੀ ਜਾਏ ਅਤੇ ਉੱਧਰੋਂ ਗੱਲ ਨਾ ਆਏ। ਤਾਂ ਤੁਸੀਂ ਜ਼ਰੂਰ ਅਗਰ ਕੋਈ ਮਨ 'ਚ ਵਿਸ਼ਾ ਆ ਰਿਹਾ ਹੈ, ਕੋਈ ਸ਼ਰਾਰਤ ਸੁੱਝ ਰਹੀ ਹੈ ਅਤੇ ਲੱਗਦਾ ਹੈ ਕਿ ਆਪਾਂ ਜ਼ਰੂਰ ਆਪਣੀ ਮਹਿਫਲ ਦੇ ਵਿੱਚ ਡਿਸਕਸ ਕਰ ਸਕਦੇ ਹਾਂ, ਇਸ ਵਿਸ਼ੇ 'ਤੇ ਚਰਚਾ ਹੋ ਸਕਦੀ ਹੈ, ਤਾਂ ਤੁਸੀਂ ਜ਼ਰੂਰ ਉਹ ਪਰਚੀ ਭੇਜਿਓ ਅਤੇ ਆਪਾਂ ਘੜੇ 'ਚੋਂ ਪਰਚੀ ਕੱਢ ਕੇ ਉਹ ਵਿਸ਼ਾ ਜ਼ਰੂਰ, ਮਤਲਬ ਖੁਸ਼ੀ ਹੋਏਗੀ ਬੜੀ ਸਾਨੂੰ ਕਿ ਇਹ ਭਾਈ ਉੱਧਰੋਂ ਆਇਆ ਭਾਈ ਵਿਸ਼ਾ ਮਿੱਤਰਾਂ 'ਚੋਂ, ਤਾਂ ਬੜੀ ਖੁਸ਼ੀ ਹੋਏਗੀ। ਤਾਂ ਸਾਨੂੰ ਉਡੀਕ ਹੈ ਕਿ ਕਦੋਂ ਤੁਸੀਂ ਇਹ ਜਿਹੜਾ ਕਿਰਪਾ ਕਰੋਗੇ ਤਾਂ ਉਡੀਕ ਰਹੇਗੀ। ਔਜਲਾ ਸਾਹਿਬ ਨੇ ਤਾਂ
2: ਦੋਸਤੋ
1: ਜੀ ਕਰਤਾ ਜੀ, ਕਿਆ ਬਾਤਾਂ, ਮਨਦੀਪ ਜੱਸੀ ਬਾਈ ਜੀ ਉਹਨਾਂ ਨੇ ਸ਼ੇਅਰ ਭੇਜੇ ਸਨ, ਉਹ ਸਾਂਝੇ ਕਰਦੇ ਆ ਦੀ ਨਾਲ ਹੀ ਆਪਾਂ ਫਿਰ ਇਜਾਜ਼ਤ ਲਵਾਂਗੇ, ਕੱਲ੍ਹ ਮਿਲਾਂਗੇ ਇਸ ਵਾਅਦੇ ਨਾਲ, ਬਿਲਕੁਲ ਇਜਾਜ਼ਤ ਲਵਾਂਗੇ ਜੀ। ਅਤੇ ਉਹਨਾਂ ਦਾ ਸ਼ੇਅਰ ਜੇ ਮੇਰੇ ਆ ਜਾਵੇ, ਮੈਂ ਸਕਰੋਲ ਕਰ ਰਿਹਾ ਹਾਂ ਉੱਪਰ, ਅਤੇ ਬਹੁਤ ਹੀ ਸਪੀਡ ਨਾਲ, ਬਹੁਤ ਹੀ ਲਓ ਜੀ, ਅਸੀਂ ਆਸ ਲਗਾਈ ਬੈਠੇ ਹਾਂ ਤੂੰ ਆਉਣਾ ਖਬਰੇ ਨਹੀਂ ਆਉਣਾ, ਬੂਟਾ ਇਸ਼ਕ ਦਾ ਪਾਣੀ ਮੰਗਦਾ ਏ ਤੂੰ ਪਾਉਣਾ ਖਬਰੇ ਨਹੀਂ ਪਾਉਣਾ, ਮੈਨੂੰ ਲੱਗਦਾ ਦੇਬੀ ਰਹਿ ਜਾਣਾ, ਮੈਂ ਸਾਰੀ ਉਮਰ ਹੀ ਕਾਗਜ਼ ਤੇ ਮੈਂ ਕਵਿਤਾ ਲਿਖੀ ਹੈ ਤੇਰੇ ਲਈ ਤੂੰ ਗਾਉਣਾ ਖਬਰੇ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਓਏ ਹੋਏ ਹੋਏ ਹੋਏ ਹੋਏ ਭਾਜੀ ਕਿਆ ਬਤਾ ਕਿਆ ਖਬਰੇ ਗਾਉਣਾ ਕਿ ਨਹੀਂ ਗਾਉਣਾ ਐਂਡ ਕਰਾਤਾ ਐਂਡ ਕਰਤਾ ਐਂਡ ਕਰਤਾ ਜੀ ਇੱਕ ਹੋਰ ਲਿਖਿਆ ਸੀ ਉਹਨਾਂ ਨੇ ਜਸੀ ਬਾਈ ਨੇ ਕਿ ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ ਯਾਰੀਆਂ ਦੇ ਵਿੱਚ ਇਤਬਾਰ ਹੋਣਾ ਚਾਹੀਦਾ ਸੱਜਣ ਦਿਲਾਂ ਤੋਂ ਨਹੀਂ ਬਾਹਰ ਹੋਣਾ ਚਾਹੀਦਾ ਬਹੁਤਾ ਰੁੱਖਾ ਕੌੜਾ ਨਹੀਂ ਵਿਹਾਰ ਹੋਣਾ ਚਾਹੀਦਾ ਲੋੜ ਨਹੀਂ ਵਿਖਾਵੇ ਵਜੋਂ ਪੈਰੀਆਂ ਤੇ ਲਾਈ ਜਾਣੇ ਦਿਲਾਂ ਵਿੱਚ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਖਾਲੀ ਥਾਂ ਪਰ ਉਹ ਪਿਆਰ ਹੋਣਾ ਚਾਹੀਦਾ ਬਹੁਤ ਖੂਬ ਜੀ ਬਹੁਤ ਖੂਬ ਬਹੁਤ ਖੂਬ ਸੋ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਇੱਧਰੋਂ ਚੱਲਦੀ ਹੋਈ ਗੱਡੀ ਦੇ ਵਿੱਚੋਂ ਕੋਈ ਐਵੇਂ ਮਤਲਬ ਬਾਹਰ ਆਪਾਂ ਹੱਥ ਕਰ ਲਏ ਹੋਣ ਤੋਂ ਕਈ ਵਾਰੀ ਜੀਭ ਬਾਹਰ ਨਿਕਲ ਜਾਂਦੀ ਹੈ ਉਹਦੇ ਲਈ ਅਸੀਂ ਖਿਮਾ ਚਾਹੁੰਦੇ ਹਾਂ ਕਿ ਕਿਸੇ ਦੀ ਸ਼ਾਨ ਦੇ ਵਿਰੁੱਧ ਕੋਈ ਗੱਲ ਕਹੀ ਗਈ ਹੋਵੇ ਬਈ ਜੀ ਭਾਈ ਸਾਰੇ ਦੋਸਤਾਂ ਤੋਂ ਖਿਮਾ ਚਾਹਾਂਗੇ ਕੱਲ ਫਿਰ ਮਿਲਣ ਦੇ ਵਾਅਦੇ ਨਾਲ ਦਿਓ ਇਜਾਜ਼ਤ ਤੇ ਮੁਸਕਰਾਉਂਦੇ ਰਹੋ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਦੋਸਤੋ ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਇੱਕ ਨਾ ਉਹ ਨੋਟਿਸ 'ਚ ਰਹਿ ਗਏ ਸੀ ਹਾਂ ਨੋਟਿਸ ਕੀ ਮਤਲਬ ਸਾਡੇ ਦਿਲ ਦੇ ਵੱਲੋਂ ਇੱਕੋ ਜਿਹੜੀਆਂ ਗਹਿਰਾਈਆਂ ਤੋਂ ਧੰਨਵਾਦ ਵਿਸ਼ੇਸ਼ ਧੰਨਵਾਦ ਬਾਈ ਸਿਕੰਦਰ ਸਿੰਘ ਔਜਲਾ ਜੀ ਸੁਰਿੰਦਰ ਕੌਰ ਮਾਹਲ ਜੀ ਭਾਨ ਸਿੰਘ ਗਰੇਵਾਲ ਜੀ ਇਕਬਾਲ ਮਾਂਗਰ ਜੀ ਲਾਲੀ ਟੋੜਾ ਜੀ ਮਹੇਸ਼ ਸੁਹਾਨ ਜੀ ਭੁਪਿੰਦਰ ਸਿੰਘ ਭਾਰਤ ਜੀ ਅਤੇ ਜਗਦੇਵ ਸਿੰਘ ਸੰਧੂ ਜੀ ਬਲਵੀਰ ਸਿੰਘ ਸੈਣੀ ਜੀ ਅੰਮ੍ਰਿਤ ਕੌਰ ਜੀ ਚਰਨਜੀਤ ਕੌਰ ਜੀ ਅਜਸ ਮਿੱਠੂ ਨਰਿੰਦਰ ਹਾਂ ਨਰੇਸ਼ ਵਰਮਾ ਜੀ ਸ਼ੇਖਰ ਜੀ ਜੈਸਮੀਨ ਜੀ ਭੁਪਿੰਦਰ ਸਿੰਘ ਭੁੱਪੀ ਜੀ ਅਤੇ ਸਾਰੇ ਦੋਸਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਬਹੁਤ ਬਹੁਤ ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਕਹਿੰਦੇ ਹੋਏ ਲੈਂਦੇ ਹਾਂ ਇਜਾਜ਼ਤ ਖੁਸ਼ ਰਹੋ ਦੋਸਤੋ ਜ਼ਿੰਦਗੀ ਜ਼ਿੰਦਾਬਾਦ ਅਤੇ ਮੁਹੱਬਤ ਜ਼ਿੰਦਾਬਾਦ ਮੈਂ ਲੱਭ ਲਿਆ ਵੀ ਬਣਨ ਜਿਹਾ ਹੈ 1 2 3 4
2: ਅੱਜ ਦੇ

0: ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੇ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਭੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇਣਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੇ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ, ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸੱਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰ ਪਾਲ ਮੱਲ ਜੀ ਤੁਹਾਡਾ ਸਵਾਗਤ ਹੈ।
2: ਜੇਦਾ ਹਰ ਇਕਰਾਰ ਹੀ ਝੂਠਾ ਅਸੀਂ ਉਸ ਦਿਲਦਾਰ ਤੋਂ ਕੀ ਲੈਣਾ ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ ਉਹ ਜਿੱਥੇ ਲੁੱਟ ਤੇ ਕੁੱਟ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ಪಾಪ ರೇಡಿಯೋ.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇਅ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਬਿਲਕੁਲ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ।
1: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਹੋਰ ਕਰ ਲੈਂਦੇ ਹਾਂ
1: ਦੋ
2: ਮਿਹਨਤ,
1: ਐਡ ਹੋ ਗਏ, ਚਲੋ
2: ਕੋਈ
1: ਗੱਲ ਨਹੀਂ,
2: ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
1: ਹਾਂਜੀ ਹਾਂਜੀ।
2: ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ,
1: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਦਾ ਹੀ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। नौवीं। अच्छा, एक आदत शुरू तो भाई की पेपर रीडिंग नहीं, न्यूज़पेपर दूसरी शुरू तो पढ़ते रहो, बुक्स वगैरह जीके दी बुक्स है या होर कोई
1: अच्छा
2: कंपटीशन दी
1: अच्छा
2: बुक्स
1: ले
2: है या। ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को तीन लैंग्वेज दे आंदे
1: ये
2: आंदे
1: प्लस
2: सी।
1: पॉइंट्स
2: ये प्लस पॉइंट,
1: मिल
2: ये ग्रूमिंग दी जड़ी मैं गल आ रहा
1: आ
2: सी
1: गया।
2: कि तीन
1: ठीक
2: तीन लैंग्वेज दे पेपर साढ़े घर से आंदे सी, हिंदी पंजाबी इंग्लिश तीन शुरू तो ही बचपन तो ही पढ़ते हो सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंगे। 10th दे विच जो क्लियर होया ते आई हैड प्रिपेयर्ड माय माइंड कि बायो लेनी है कि डॉक्टर जड़ा है बनना है, किसी ने थोपिया नहीं,
1: अच्छा,
2: सपना
1: ठीक है ठीक
2: पेरेंट्स
1: है।
2: का सीगा बट उदों थोपिया नहीं गया कि तुसी बनना है, उदों तक माइंड
1: आप
2: बन
1: भी
2: गया
1: तुसी सोच
2: बिल्कुल
1: आपना इन्हों अपना सपना बना लिया। ठीक
2: बिल्कुल कि बनना हैगा, मेडिकल ले
1: जी
2: ली,
1: जी जी
2: नाल थोड़ा मैथ्स इंटरेस्ट सी, नॉन मेडिकल वैसे ऑप्शनल रख ली
1: और क्या
2: उदों
1: बता, मतलब तुसी ट्रैक छड्डिया कोई नहीं, दोनों भी नाल ही रखिया।
2: उन्होंने दिनों जो जेडे मेरे फ्रेंड से वो NDA का पेपर देने जा रहे थे,
1: हाँ जी
2: मैं
1: हाँ
2: कहा
1: जी
2: कि चलो पता नहीं डॉक्टर बनाएंगे नहीं बनाएंगे,
1: ठीक है जी
2: पेपर दे चुके थे कि NDA का पेपर भी देने चले गए।
1: हाँ जी
2: रब दी मेहर से तुम्हें जेडे हैं उदा प्रीलिम्स क्लियर हो गया था, डॉक्टरी का क्लियर हो गया
1: क्या
2: उस
1: बताएं,
2: वेले। मतलब चीज़ें वही हैं कि जरूरी नहीं कि तुम दोवें एक साथ
1: सही
2: टेकअप
1: ट्रैक पे
2: करो,
1: जा रहे थे तुसी।
2: बट तुसी जड़ा बच्चा उस स्टेज से होंगे 11वीं 12वीं वो सामने ये ऑप्शन होंगे ने बैंकिंग के,
1: जी।
2: जिस किसी को लगता है कि बैंकिंग से जाना है वो कॉमर्स के थ्रू अपनी तैयारी उस तरह की कर सकता है, किसी को लगता है CA बनना है मैं,
1: सारा
2: किसी को
1: जोड़ा
2: लगता है
1: बिल्कुल
2: इंजीनियरिंग करना है। दैट इज द स्टेज जो 9th 10th तुसी उदे लिए अपना एक प्लेटफॉर्म तैयार करते हो, तो प्लस वन
1: बिल्कुल
2: दे तुसी टेक ऑफ करते हो, उस तो
1: जी जी
2: बाद भावें तुसी CA बनो, इंजीनियर बनो,
1: हाँ
2: टीचर
1: जी
2: बनो, अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले थोड़ा डिसीजन लेना जरूरी होता है। तो दोनों जो मेरे क्लियर हो गए तो बेटर वॉज कि चलो ठीक सपना वो जाना सेगा
1: हाँ जी
2: मेडिकल दे, मेडिकल सब्जेक्ट ले लिया
1: बिल्कुल
2: पहले
1: बिल्कुल
2: अटैम्प्ट। और सिविल सर्विस इस करके बनया क्योंकि जिम्मे मैं दस्या से कि GK शुरू तो अच्छी सी,
1: हाँ जी
2: पेपर रीडिंग बहुत चंगी एक आदत जो बच्चे च पै सकती हो।
1: हाँ जी
2: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन मैं सिविल सर्विस की तैयारी की थी, वो जरा बेस है थ्रू न्यूज़पेपर रीडिंग मेरा बचपन तो
1: शुरू
2: ही
1: तो बढ़िया
2: तैयार
1: है
2: हो
1: सर
2: चुका सेगा।
1: बिल्कुल
2: एंड उस आदत के कारण जरा से सिविल सर्विस शानदार डिसीजन होया कि चलो ट्राई कर सकते हैं क्योंकि बेस
1: जी
2: चंगा
1: जी
2: बनया
1: जी
2: होया
1: बिल्कुल
2: सेगा।
1: ठीक है
2: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद भी बन जाए, इवन व्हेन यू आर इन कॉलेज उदों भी बन जाए तो ये बहुत ही चंगी आदत है।
1: जी
2: तुसी
1: जी
2: आस
1: जी
2: पास की अपनी सराउंडिंग्स नाल देश दुनिया की खबरों तो भी तुसी रहते हो
1: अपडेटेड रहना जी
2: अपडेटेड रहते हो, तुसी अपने शहर की खबरों तो भी अपडेटेड रहते हो, तुहाडे शहर से
1: जी
2: की
1: बिल्कुल
2: हो रहा है, तुहाडी कंट्री से की हो रहा है, दुनिया से की हो रहा है। एंड सिविल सर्विस से जाओ या ना जाओ बट एक इन्फॉर्म्ड सिटीजन जरा तुसी उदे विच बन सकते हो।
1: बिल्कुल बिल्कुल हाँ जी वो पहली शर्त है, वो तो चाहिए चाहिए।
2: बिल्कुल बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे ए करियर तुहाडा अग्गे बहुत दूर तक जाण वाला है। ते ये जिहड़े बच्चे आ साडे भविख आ देश दा, तुसी इक उहनां दे लई रोल मॉडल हो। जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई वारी बच्चे तुहाडे कोल आउंदे ने, किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है। लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कित्थे क खड़ा है अज दे देखा जावे जो ओवरऑल सिनेरियो जनरल।
2: मैंने नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटेरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जड़ी पनीरी आप कहें
1: हाँ
2: नवी
1: जी हाँ जी
2: जनरेशन ना जड़ी आ
1: हाँ
2: रही है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो
1: क्या
2: असी
1: बात
2: इफ यू कैन ट्रैवल बैक इन टाइम तो उन्होंने कंपेरिजन करिए असं कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, ये बच्चे कुछ भी कर सकते हैं। अपना
1: जी
2: भारत देश सब तो दुनिया का नंबर 1 देश बन सकता है जे बच्चे अपने टैलेंट का सही तरह यूज़ कर लें। मैं
1: बिल्कुल
2: बच्चों को मिलता स्कूलों से भी मिलता कॉलेज से भी मिलता,
1: हाँ जी, हाँ जी,
2: बड़े हास्य वाली गल है, वो कहेंगे कि जी असी तो ताडे वांग बनना है। कई बच्चे जिहड़े सिविल की तैयारी शुरू करते हैं,
1: अच्छा
2: उन्होंने
1: जी,
2: के दिमाग च भी यही गल हुंदी है। साढ़े भी दिमाग इनफैक्ट जदों असीं प्रिपेयर करे सी यही गल हुंदी सी कि डीसी बनांगे जी असीं, मतलब
1: ठीक है जी,
2: सिविल
1: बिल्कुल
2: सर्विस
1: बिल्कुल
2: करके डीसी बनाएंगे। हुण छोटा बच्चा कह रहा कि मैं डीसी बनना, तो मैं कहा कोई गल नहीं बेटा, तू पढ़ ले, ग्रूम अप कर ले, डीसेंट चाइल्ड बन जा, डीसी
1: हाँ
2: तो आपे
1: डीसी ही बन
2: डीसेंट बन जाएगा। कोई बड़ा बच्चा कोई आंदा है कॉलेज का, वो कहता जी असं डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी
1: ग्रेट।
2: आपे बन जाना है। सो बेसिकली डीसी बनना या सिविल सर्विस जाना एक बहुत ही एक मल्टी प्रोंग चीज का एक प्रोंग है। साढ़े को अगे करियर से इन्नी ऑप्शंस ने, स्पोर्ट्स पर्सन ओलंपिक्स से तुसी कुछ कर लो, असी देखिया 2016 के ओलंपिक के
1: हाँ जी, हाँ
2: जेडे भी
1: जी,
2: मेडलिस्ट है अज वो कितने पहुंच चुके हैं।
1: बिल्कुल बिल्कुल
2: थोड़ी जी
1: बिल्कुल
2: मेहनत करके तुसी अपने देश का नाम किन्ना अगे ले जा सकते हो। तुसी किसी नू एक्टिंग का शौक होंगे, कोई बच्चा इस तरह का इनहेरेंट टैलेंट होंगे है, तुसी
1: बिल्कुल बिल्कुल,
2: एक्टिंग
1: हाँ जी,
2: लाइन
1: हाँ
2: से
1: जी,
2: चले जाओ। सिंगिंग का शौक है अपने अपने ही एरिया से, किन्ने सिंगर तुहाडे थ्रू ही मैंने पता
1: वाकई,
2: लग
1: हाँ
2: गया
1: जी, हाँ जी,
2: सीगा।
1: बिल्कुल जी,
2: तो किसी दे कोई भी टैलेंट हैगा जी, वो एक्सप्लोर करे माइंड का, असं बिल्कुल 5 तो 10% आप एक्सप्लोर करते हैं, आप माइंड
1: हाँ
2: होर
1: जी,
2: एक्सपेंड करके एक्सप्लोर करिए, तुसी कितने भी कितने पहुंच सकते हो किसी भी लाइन के।
1: बिल्कुल सर, बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
0: जलंधर पठानकोट राष्ट्रीय राजमार्ग से स्थित दशमेश गर्ल्स कॉलेज चक अल्ला बख्श मुकेरियां, जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इसके अलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम आदि पीजीडी से कोर्स चल रहे हैं। विद्यार्थियों लिए आधुनिक ढंग से तैयार केमिस्ट्री, फिजिक्स, बायोलॉजी, एसी कंप्यूटर लैब्स, आईसीटी, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नू मुफ्त पढ़ाई, वजीफे अते इनाम अते अनाथ विद्यार्थियों लिए फीसां विच रियायतां दित्तियां जांदियां हैं। विद्यार्थियों के खेडन लिए खो खो, वॉलीबॉल, बैडमिंटन, कबड्डी, गतका, एथलैटिक, बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हैं। लाइब्रेरी विच वख वख विषयां ते 52 जर्नल उपलब्ध हैं। विद्यार्थियां हर साल यूनिवर्सिटी विच वधिया पोजीशनां हासिल कर रही ने। जोनल इंटर जोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल नाल सभ्यतारक खेतर विच भी एक नवी पछाण बनी।
1: हाँ जी दोस्तों, स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने। तो साढ़े नाल स्टूडियो विच मौजूद ने डॉक्टर हिमांशु अग्रवाल जी, IAS जो बतौर SDM दसूआ विच तैनात ने, तो बच्चों के भविख में लैके फिक्रमंद ने, चिंतित ने, तो उन्होंने बहुत वधिया उसारू सीधा दे रहे हैं। और डॉक्टर साहब, आप जिवें पहला गल कर रहे थे कि पेरेंट्स के प्रैशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया, उधर ही चल जाते हैं। ये किदां दा फैसला बच्चे जिहड़ा इहदा प्रभाव पै सकदा उहनां ते?
2: कई बारी इन्हां गल्लां दा चंगा प्रभाव पैंदा हैगा बच्चों दे, कि कई बारी उन्हों कोई गाइडेंस देण वाला नहीं हुंदा, बट एक सपोर्ट सिस्टम तुहानूं जे मिल जांदा आइदर थ्रू पीयर ग्रुप और पेरेंट्स और टीचर्स, तां एक चंगे राह नूं तुर पैंदा जे उह पुल ऑफ कर सकदा हैगा। बट ये अल्टीमेट डिसीजन जदों 11वीं च होंदा बच्चा, 16-17 साल का होंदा, आपां टैलेंट की गल कर रहे थे बच्चों की,
1: हाँ जी, हाँ जी,
2: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वह उस फील्ड में एक कहते इंसाफ दे पाऊगा
1: हाँ
2: जी,
1: हाँ जी,
2: जी
1: हाँ
2: राह
1: जी,
2: तुर पाया
1: बिल्कुल
2: हैगा।
1: बिल्कुल,
2: जे उन्होंने लगता है कि मैं इन्नी मेहनत कर सकता है या मैं इन्होंने इंसाफ दे सकता है, वो बिल्कुल उन्होंने उस लाइन में टो द लाइन जिन्होंने आप कहते हैं
1: हाँ जी, हाँ
2: वो
1: जी,
2: कर सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
1: उधर
2: हूँ,
1: आ गया है,
2: उस वेले देखो अकेला डिसीजन लेना, कई कई बच्चे ले भी लेंगे ने,
1: हाँ
2: बट
1: जी, हाँ
2: उस
1: जी,
2: वेले अगेन जे उन्होंने कोई कोई सीधे राह पा दे जिन्होंने आप कहते हैं कि सीधे राह पाना,
1: हाँ जी, हाँ जी, हाँ जी,
2: पेरेंट टीचर नु कह दे कि भाई दिस इज योर कैलिबर
1: जी,
2: कैलिबर तुसी ये कर सकते हो, ये तुहाडे तो नहीं हो सकता। जो उस
1: जी
2: वेले उन्होंने क्लीयर क्लैरिटी ऑफ माइंड हो जाए तो वह काफ़ी जरा आने वाले जो साल है, इनफैक्ट आने वाला पूरा करियर वह जरा बन सकता है या बिगड़ सकता है।
1: बिल्कुल
2: ये
1: बिल्कुल,
2: अगेन स्कूल सा एक सिस्टम जो टीचिंग का सिस्टम है
1: हाँ
2: वह
1: जी,
2: इन्ना
1: हाँ जी,
2: स्ट्रोंग होना चाहिए, ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ,
1: ਉਹਨਾਂ ਦੀ ਟ੍ਰੇਨਿੰਗ।
2: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਤਾਂ ਵੀ ਬੇਸਿਕਲੀ ਕੁਛ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ। ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ। ਕੋਚਿੰਗ ਦੇ ਵਿੱਚ ਵੀ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ।
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈ ਨਹੀਂ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
2: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
2: ਆਪ ਜਬ

0: ਉਹ ਬਹੁਤ ਤੁਹਾਡਾ
1: ਬਹੁਤ
0: ਲਾਈਫ,
1: ਜ਼ਰੂਰੀ ਹੈ ਜੀ।
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ, ਬਹਿ ਜਾਓਗੇ, ਸਕ੍ਰਿਪਟ ਕਰਨ ਲੱਗ ਜਾਓਗੇ ਕਿ
1: ਹਾਂ
0: ਮੈਂ ਤਾਂ
1: ਕਰਨਾ
0: ਫੇਲ ਹੋ
1: ਹੀ
0: ਗਿਆ
1: ਹੈ,
0: ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ
1: ਹਾਂ
0: ਛੋੜ
1: ਰੱਬ
0: ਦੇ
1: ਨੇ
0: ਸਕਦਾ,
1: ਠੀਕ ਨਹੀਂ ਕੀਤਾ।
0: ਰੱਬ ਨੂੰ ਦੋਸ਼ ਦੇਤਾ, ਗੁਆਂਢੀਆਂ ਨੂੰ ਦੋਸ਼ ਦੇਤਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਹੈ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ।
1: ਬਿਲਕੁਲ, ਉਹ ਜ਼ਰੂਰੀ ਹੈ ਜੀ।
0: ਬਿਲਕੁਲ
1: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
0: ਬਿਲਕੁਲ
1: ਮੁਤ ਗੁਮ
0: ਬਿਲਕੁਲ
1: ਕਿਆ
0: ਬਿਲਕੁਲ
1: ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ, ਅਤੇ ਉਹ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
0: ਬਿਲਕੁਲ
1: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
0: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
1: ਜੀ
0: ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
0: ਕੋਚਿੰਗ ਮੈਂ ਕਹਿੰਦਾ, ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
1: ਹਾਂਜੀ
0: ਹੁਣ
1: ਹਾਂਜੀ
0: ਤਾਂ
1: ਹਾਂਜੀ,
0: ਦਿੱਲੀ ਇੱਕ ਹੱਬ
1: ਉਹ
0: ਬਣ
1: ਵੀ
0: ਗਿਆ ਹੈ,
1: ਪੂਰਾ ਕੋਚਿੰਗ ਜੰਗਲ ਬਣ
0: ਉਹਦੇ
1: ਗਿਆ।
0: ਉੱਤੇ ਹੱਬ ਬਣ ਗਿਆ ਹੈ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
1: ਜੀ
0: ਬਟ
1: ਜੀ ਜੀ
0: ਤੁਸੀਂ ਪਰਸੈਂਟੇਜ ਵੇਖੋ, ਉੱਥੇ
1: ਜੀ
0: ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ,
1: ਓ ਜੀ ਬਿਲਕੁਲ,
0: ਠੀਕ ਹੈ। ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
1: ਨਿਕਾਲਤਾ
0: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
1: ਬਿਲਕੁਲ
0: ਮੇਰਾ
1: ਜੀ,
0: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
1: ਹਾਂਜੀ
0: ਕਿ
1: ਹਾਂਜੀ
0: ਕੀ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
1: ਨਹੀਂ
0: ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ,
1: ਹਾਂਜੀ
0: ਕੀ
1: ਹਾਂਜੀ
0: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
1: ਜੀ ਜੀ
0: ਡਿਸਪਰਸ ਹੋ
1: ਜੀ
0: ਜਾਂਦੇ ਨੇ,
1: ਹਾਂ
0: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ ਜੀ
0: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
1: ਪ੍ਰੈਸ਼ਰ,
0: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ
1: ਜੀ
0: ਅੱਗੇ
1: ਜੀ
0: ਲਾਈਫ
1: ਜੀ
0: ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ,
1: ਹਾਂ
0: ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ ਚ ਹਰ ਚੀਜ਼ ਚ ਉਹ
1: ਜ਼ਰੂਰੀ
0: ਬਹੁਤ
1: ਹੈ,
0: ਜ਼ਰੂਰੀ ਹੈਗਾ।
1: ਇੱਕ ਬੈਕਅਪ ਪਲਾਨ
0: ਇੱਕ ਬੈਕਅਪ
1: ਜ਼ਰੂਰੀ
0: ਜਿਵੇਂ
1: ਹੈ
0: ਤੁਹਾਡੇ
1: ਜੀ,
0: ਸਟੂਡੀਓ ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
1: ਬਿਲਕੁਲ
0: ਸਟੱਕ ਕਰ ਗਏ ਤੁਸੀਂ ਪਲਾਨ ਵੀ ਤੇ ਆ ਜਾਓ। ਤਾਂ
1: ਜੀ ਜੀ
0: ਮੇਰਾ
1: ਜੀ ਜੀ
0: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ, 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, ਵਨ
1: ਹਾਂਜੀ
0: ਪਰਸੈਂਟ ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
1: ਜੀ ਜੀ ਜੀ ਜੀ
0: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
1: ਸਾਰੇ ਆ
0: ਜਿਹੜੇ
1: ਰਹੇ
0: ਪ੍ਰੋਗਰਾਮ ਬਣਦੇ ਪਏ ਨੇ,
1: ਬੜੇ ਅੱਛੇ
0: ਤੁਸੀਂ
1: ਪ੍ਰੋਗਰਾਮ ਆ।
0: ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
1: ਜੀ
0: ਤੁਸੀਂ
1: ਜੀ
0: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ,
0: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
1: ਕਿਉਂਕਿ
0: ਹੈ।
1: ਜਿਹੜਾ ਫੇਲ ਹੋ ਕੇ ਫੇਲ ਪਾਸ ਉਹਨਾਂ ਦੇ ਜ਼ਿੰਦਗੀ ਦਾ ਇੱਕ, ਉਹ
0: ਬਿਲਕੁਲ
1: ਇਹੀ ਜ਼ਿੰਦਗੀ ਆ।
0: ਬਿਲਕੁਲ,
1: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਹੈ,
0: ਬਿਲਕੁਲ
1: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
0: ਬਿਲਕੁਲ
1: ਕੁਛ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
1: ਅੱਛਾ
0: ਬੱਚੇ
1: ਜੀ,
0: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ

0: ਲੋ ਤੋ ਸਵਾਦ ਜੀ ਸਟ्रेस ਨੂੰ
1: जी
0: ਜਿਹੜਾ
1: जी जी
0: ਮੈਨੇਜ ਕਰ ਸਕਦੇ ਹੋ।
1: जी जी जी
0: ਸਟ्रेस ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
1: ਸੈਲਫ ਕਾਉਂਸਲਿੰਗ ਹੀ
0: ਸੈਲਫ
1: ਕਰਨੀ ਹੈ।
0: ਕਾਉਂਸਲਿੰਗ। ਤੁਸੀਂ ਕੁਝ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ
0: ਖੇਡ ਖੇਡਣਾ ਇੱਕ ਸਟ्रेस ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ
1: ਬਿਲਕੁਲ
0: ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
0: ਤੁਹਾਨੂੰ
1: ਠੀਕ ਹੈ,
0: ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ ਹੈ।
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਰ ਸੀ ਆਫਟਰ ਤੁਹਾਡੇ ਜਿਹੜੇ ਸਟੱਡੀ ਆਰ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ ਹਾਂਜੀ
0: ਤੁਸੀਂ
1: ਹਾਂਜੀ
0: ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
1: ਬਿਲਕੁਲ
0: ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ
0: ਸਾਰੇ ਜਿਹੜੇ ਤੁਹਾਡੇ ਸਟ्रेस ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ। ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
1: ਬਿਲਕੁਲ
0: ਸ਼ੁਰੂ ਕਰ
1: ਬਿਲਕੁਲ
0: ਦੋਗੇ,
1: ਬਿਲਕੁਲ
0: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ्रेस ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਕੀਤਾ ਹੈ
0: ਪਹੁੰਚਾਇਆ,
1: ਸਾਰਾ ਹੋਇਆ
0: ਤੇ
1: ਹੈ
0: ਮੈਂ
1: ਆਪਣੇ
0: ਆਪਣੀ
1: ਲਈ।
0: ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
1: ਬੜੀ
0: ਜੇ ਇਸ
1: ਵੱਡੀ
0: ਤਰ੍ਹਾਂ ਆਪਣੇ
1: ਬਿਲਕੁਲ
0: ਪੇਰੈਂਟਸ ਦਾ ਧਿਆਨ ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
1: ਜੀ
0: ਅੱਜ
1: ਜੀ
0: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
1: ਹੈਗੀਆਂ ਕਿਤੇ
0: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ,
1: ਹਾਂਜੀ ਹਾਂਜੀ
0: ਇਸ ਵਾਰੀ
1: ਬਿਲਕੁਲ
0: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ
1: ਹਾਂ
0: ਮਲਿਕ, ਦੀਪਾ
1: ਬਿਲਕੁਲ ਬਿਲਕੁਲ
0: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
1: ਉਹਨਾਂ ਨੂੰ ਮਿਲੀ।
0: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
1: ਬਿਲਕੁਲ ਬਿਲਕੁਲ ਬਿਲਕੁਲ
0: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ ਹੁਣ,
1: ਚੇਂਜਸ ਆ ਰਹੇ ਹੈ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
1: ਹਾਂਜੀ
0: ਤੁਸੀਂ
1: ਹਾਂਜੀ
0: ਤੁਸੀਂ
1: ਬਿਲਕੁਲ ਜੀ,
0: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
1: ਸਹੀ ਸਹੀ
0: ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ
1: ਕਿਆ
0: ਨੱਚੇ,
1: ਪਤਾ,
0: ਪੂਰੇ
1: ਵਾਕਈ ਉਹ
0: ਪੂਰੇ ਬਾਜ਼ਾਰ ਦੇ ਵਿੱਚ
1: ਬਿਲਕੁਲ
0: ਇਸ ਤਰ੍ਹਾਂ ਦਾ
1: ਸਹੀ
0: ਮਾਹੌਲ
1: ਗੱਲ
0: ਸੀਗਾ।
1: ਸਹੀ ਗੱਲ ਹੈ,
0: ਤੇ ਕਹਿਣ ਦਾ ਭਾਵ ਇਹੀ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ
1: ਬਿਲਕੁਲ ਬਿਲਕੁਲ ਜੀ,
0: ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ,
1: ਹਾਂਜੀ
0: ਆਪਾਂ ਕਹਿੰਦੇ
1: ਹਾਂ
0: ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਯਾਨੀ
0: ਮਿਲੀ।
1: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ ਆਪਾਂ ਕਹੀਏ, ਤੇ
0: ਐਬਸੋਲੂਟਲੀ,
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
0: ਜਿਹਨੇ ਅਬ ਤੁਸੀਂ
1: ਉਜਾਲਾ ਆ ਰਿਹਾ ਹੈ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਬ ਹੁਣੇ ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਂਦੀ।
0: ਸਾਰੀ ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਇਹੀ ਹੈ
0: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਹੇ ਹੈ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ,
1: ਹਾਂਜੀ
0: ਉਦੋਂ
1: ਹਾਂਜੀ,
0: ਆਪਾਂ ਉਹਨੂੰ ਪ੍ਰੋਪਰ ਖਾਦ ਦੇਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ
1: ਬਿਲਕੁਲ
0: ਧਿਆਨ
1: ਬਿਲਕੁਲ
0: ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ। ਉਸ ਤੋਂ ਬਾਅਦ ਉਹਨੇ ਆਪੇ ਆਪਣੀ ਕੇਅਰ ਕਰ ਲੈਣੀ। ਜਿਹੜੇ ਸਾਡਾ ਟਾਈਮ ਵੀ, ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, ਬਟ 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ
1: ਜੀ
0: ਫਰੈਂਡਸ ਨੇ ਇਹ
1: ਜੀ
0: ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
1: ਬਿਲਕੁਲ
0: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ,
1: ਉਹ ਇੱਕ ਹਾਂ ਬਿਲਕੁਲ
0: ਮੋਬਾਈਲਸ ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ
1: ਬਾਤ
0: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਣਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ
1: ਤੋ
0: ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ವಾಪಾ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਹਨਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

0: ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅੱਛ ਅੱਛ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਕੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ, ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਗੁਰਵਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿੱਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿੱਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿੱਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿੱਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਜੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਹਨਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁਸਿਆ ਯਾਰ ਮਨਾ ਲੈ ਬੇ ਮੇਲਾ ਚਾਰ ਦਿਨਾਂ ਦਾ ਰੁਸਿਆ ਯਾਰ ਮਨਾ ਲੈ ਬੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ।

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਬੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਨ੍ਹਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਇੱਕ

0: ਦੇ ਧੰਨਵਾਦ ਜੀ।
1: ਕਾ ਮਹਿਫਿਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਿਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ।

0: ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਹਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹੋ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਨੀ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸ਼ਰੋਤਾਓ। ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ, ਮੁਲਾਜ਼ਾ ਫਰਮਾਓ।
3: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਕਾਲੀ ਤੂੰ ਓ ਮਚਾਈ ਸੀ ਮਾਏ।

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਆਪਣੇ

0: ਦੀ ਮਾਏ ਮੈਨੂੰ ਪਾਣ ਦੀ ਡੋਲੇ ਨੀ, ਮੈਨੂੰ ਪਾਣ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ। ਜਿੰਦ ਵਾਅਦਿਆਂ 'ਚ ਡੁੱਬ ਗਈ ਜਿੰਦ

0: ਆਉਂਦਾ। ਸ਼ੁਕਰੀਆ।
1: ਤਾਰਾ ਸਿੰਘ ਤੋਂ ਬਾਅਦ ਹੁਣ ਮੈਂ ਇੰਗਲੈਂਡ ਵਸਦੀ ਸਾਡੀ ਸ਼ਾਇਰਾ ਮਨਦੀਪ ਕੌਰ ਪੰਡਾਲ, ਜਿਹੜੇ ਕਿ ਪਿਛਲੇ ਸਾਡੇ ਦੋ ਕਵੀ ਦਰਬਾਰਾਂ ਦੇ ਵਿੱਚ ਆ ਕੇ ਹਾਜ਼ਰੀ ਵੀ ਲਾ ਚੁੱਕੇ ਨੇ, ਅਤੇ ਇਸ ਵਾਰ ਅਸੀਂ ਉਹਨਾਂ ਨੂੰ ਫਿਰ ਸੱਦਾ ਦੇਣ ਜਾ ਰਹੇ ਹਾਂ। ਉਹ ਆਉਣ ਅਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ, ਅਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ, ਜਿਸ ਦਾ ਸਿਰਲੇਖ ਹੈ ਮੁਟਿਆਰੇ ਘੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਘੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓਂ ਖੜਦੀ ਤੇਰੇ ਨਾਲ ਤਾਈਓਂ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਬਲ ਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
3: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ ਏ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰੇ ਆਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮੇ ਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਹਫ਼ਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
4: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ, ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
5: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਉਹ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
6: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ, ਮੈਂ ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
7: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ, ਕਿੱਧਰ ਜਾਣ ਗਰੀਬ ਵਿਚਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾਂ, ਡਾਢੇ ਨੂੰ ਤੂੰ ਕਰੇ ਸਲਾਮਾਂ, ਮਾੜੇ ਨੂੰ ਤੂੰ ਪਾਏ ਲਗਾਮਾਂ, ਮਾੜੇ ਕੱਢਦੇ ਡਰਦੇ ਹਾੜੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਨਤਾਂ ਕਰ ਕਰਕੇ ਸਭ ਹਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿੱਧਰੇ ਚੱਲਦੀਆਂ ਹੜਤਾਲਾਂ, ਕਿੱਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਕਰਨੇ ਤੇਰੇ ਕੂਚ ਕਿਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਸਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ। ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ, ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ, ਤੇ ਸਾਡੀ ਕਾਮੇਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
8: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
1: ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
9: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ ਉੱਚੇ

ਲੋਕ ਲਈ ਕੀ ਨਹੀਂ ਕਰਦਾ, ਦੋ ਦੋ ਸ਼ਿਫਟਾਂ ਕੰਮ ਵੀ ਕਰਦਾ, ਖੂਨ ਪਸੀਨਾ ਕਰਕੇ ਜਦ ਮੈਂ

0: ਇਸ ਵਕਤ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰਤ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਘੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗੁਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮੇ ਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਹਾਂ ਬਾਬਾ

ਸਰੋਤਿਓ ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਨੂੰ ਦਿਓ ਆਗਿਆ ਤੇ ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਸ਼ਾਇਰਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ದ್ವಾಪ ರೇಡಿಯೋ.
1: ਦੁਆਬ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਹ ਸਾਡਾ 26ਵਾਂ ਕਵੀ ਦਰਬਾਰ ਹੈ। ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ। ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ। ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ। ਸੁਰਿੰਦਰ ਕੌਰ ਮੱਗੋ ਜੀ, ਜੀ ਆਇਆਂ ਨੂੰ।
2: ਜਿੰਦ

वेख दी रहा मैं तेरी दिती हुई सौगात नू, दिती हुई सौगात नू। बस एक

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ ਮੈਂ ਇਸ ਗੁਲਦਸਤੇ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ। ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਧੰਨਵਾਦ, ਥੈਂਕ ਯੂ, ਥੈਂਕ ਯੂ ਵੈਰੀ ਮੱਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਫਰ ਨੂੰ ਸੱਦਾ ਦਿੰਦਾ, ਉਹ ਆਉਣ

0: ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮੇ ਫਿਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੀ ਕਾਮੇ ਫਿਲ ਦੇ ਵਿੱਚ ਆਏ ਨੇ ਤੇ ਸਾਡੀ ਕਾਮੇ ਫਿਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
1: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜਦੋਂ ਜਹਿਦ ਬੰਜਰਾਂ ਨਾਲ ਰਹੇ ਕਰਦੇ ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜਦੋਂ ਜਹਿਦ ਬੰਜਰਾਂ ਨਾਲ ਕਰਦੇ ਰਹੇ ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ 'ਤੇ ਸੰਭਾਲਿਆ ਹੈ, ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ, ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਹਾਕਮਾ ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ, ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਏ, ਅਸੀਂ ਹਾ ਦਾ ਨਾਰਾ ਮਾਰਿਆ ਏ। ਯਾਦ ਰੱਖੀਂ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀਂ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀਂ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀਂ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀਂ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀਂ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀਂ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ, ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ, ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ। ਅਨੁਰਾਧਾ ਕਾਫਿਰ।
0: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ, ਤੁਹਾਡਾ ਸਵਾਗਤ ਹੈ ਜੀ।
2: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ ਹੈ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਹੋ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਹੋ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਹੋ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ ਹੱਸਦੇ ਨੇ ਪਰ ਮਨਾਂ ਤੋਂ ਉਦਾਸ ਨੇ, ਕਿਹਦੀ ਕਿਹਦੀ ਗੱਲ ਕਰਾਂ ਯਾਰੋ ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣਿਆ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼ ਨੂੰ ਸੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਹੋ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਹੋ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ ਤਾਂ ਹੀ ਉਹਨੇ ਘੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ। ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।
0: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ ਤੇ ਉਹ ਜਿਹੜਾ ਰਹਿਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ ਤੇ ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
3: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੂੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੂੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ ਸੀਨੇ ਨਾਲ ਲਾ ਕੇ ਲੈਂਦੀ, ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ। ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ
0: ਆਉਂਦੀ। ਜਲੰਧਰੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਏ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਅਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ। ਅਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਅਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ, ਉਹ ਮੇਰੇ ਪਿੰਡ ਦੇ ਬਛਿੰਦੇ ਹਨ। ਅਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕੰਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
4: ਫੁੱਲਾਂ ਨੂੰ ਕੰਬਣੀ ਖਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਜੋੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਵਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ, ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਅੱਲਾ ਲਿਖਦਾ ਲੇਖਾਂ ਵਿੱਚ ਰਹੀਆ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
0: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਬੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਹਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ ਤੁਹਾਡਾ ਸਵਾਗਤ ਹੈ।
5: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ ਦੀ ਨਜ਼ਮ ਧਰਤੀ ਮੁੜ ਪਰਤੀ ਹੈ ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ। ਗਗਨ ਦਾ ਨੀਲਾ ਚੰਦੋਆ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ। ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ। ਮੈਦਾਨਾਂ ਦੇ ਪੀਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ। ਮੋਰ ਵਿਹੜਿਆਂ ਬਨੇਰਿਆਂ ਤੇ ਆ ਰੁਣ ਝੁਣ ਲਾਉਣ ਪਹਿਲਾਂ ਪਾਉਣ ਲੱਗੇ ਹਨ। ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ। ਗੁਰਧਾਮਾਂ ਦੇ ਗੁੰਬਦਾਂ ਤੇ ਬੈਠੀਆਂ ਲਾਪਤਾ ਚਿੜੀਆਂ ਅਰਦਾਸਾਂ ਕਰ ਰਹੀਆਂ ਹਨ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਕ੍ਰਿਸ਼ਮਾ ਹੀ ਕਰ ਰਹੇ ਨੇ ਲੋਕ ਕਿ ਸੁਹਾਵੀ ਧਰਤੀ ਆਪਣੇ ਜੀ ਜਾਨ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ।
0: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲੋਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
6: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਅਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਵੰਸ ਸਿਉਂ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪਰੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਜਾਲ ਬਸਿੰਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕੀ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜਗ ਨੂੰ ਨੇੜਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਿਆਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ੍ਹ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਲ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚੱਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾਇਨਾਤ ਲਿਖਾਂ ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ ਪੱਤਿਆਂ ਦੀ ਛੱਤ ਵਾਲੇ ਢਾਰੇ ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਠੜੀਆਂ 'ਚ ਝਾਤੀਆਂ ਮਾਰਦਾ ਸੂਰਜ, ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ, ਅੱਧ ਪੱਕਿਆ ਭੁੰਨਿਆ ਸ਼ਿਕਾਰ, ਸ਼ਹਿਰ ਦੇ ਜੰਗਲ ਵਾਸੀ ਮਨੁੱਖੀ ਤੱਕੀ ਤੋਂ ਬੇਖਬਰ, ਰੱਖਦੇ ਬਹੁਤ ਸਬਰ, ਧਰਤ ਦੇ ਅਸਲੀ ਵਾਰਸ ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫਲ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ, ਦੂਰ ਦੁਰਾਡੇ ਅਫਰੀਕਾ, ਐਮਾਜ਼ੋਨ ਦੇ ਜੰਗਲਾਂ ਵਿੱਚ, ਦੱਖਣੀ ਭਾਰਤ ਅੱਧ ਗੋਲੇ ਵਿੱਚ, ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ ਅਫਰੀਕਾ ਦੇ ਨੀਗਰੋ, ਜਹਾਜ਼ਾਂ 'ਚ ਨੂੜ ਕੇ ਲੱਦੇ, ਚਮੜੀ ਦੇੜਦੇ ਛੈਂਟੇ ਪੈਂਦੇ, ਜਾਨਵਰਾਂ ਵਾਂਗੂ ਕੰਮ ਨੂੰ ਜੋੜੇ, ਜ਼ੁਲਮਾਂ ਦੀ ਚੱਕੀ 'ਚ ਪਿਸਦੇ, ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ, ਪਾ ਦਿੱਤੇ ਪਸ਼ੂਆਂ ਦੀ ਜੂਨ, ਗਿਆਨ ਤੋਂ ਬਹੁਣੇ ਖੇਡੀ ਚਾਲ, ਕੰਨਾਂ ਵਿੱਚ ਸਿੱਕੇ ਟਾਲ, ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬਿਹਾਲ, ਅਜਾਰੇਦਾਰ ਬਣ ਕੇ। ਹਜੇ ਦਾਸ ਤਾਂ ਮੁੱਕੀ ਨਹੀਂ, ਪੁਨਰ ਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ, ਬੇਕਸਾਂ ਦੇ ਹੱਕ ਖੋਣ ਲਈ ਫਿਰ ਖੰਭ ਤੋਲ ਰਹੀ ਹੈ, ਉੱਚੀ ਉੱਚੀ ਬੋਲ ਰਹੀ ਹੈ, ਆਓ ਰਲ ਕੇ ਲੱਭੋ ਪਾ, ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ, ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮਚ, ਧੰਨਵਾਦ ਜੀ।
0: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇਟਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ, ਅੱਜ ਫਿਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ।
7: ਸਭੀ ਸ਼ਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। ਦੁਆਬਾ ਰੇਡੀਓ ਕੇ ਕਵੀ ਦਰਬਾਰ ਮੇਂ ਮੈਂ ਰਮਨੀਤ ਸ਼ਰਮਾ ਅੰਬਾਲਾ ਸ਼ਹਿਰ ਸੇ ਕਵਿਤਾ ਪ੍ਰਸਤੁਤੀ ਕੇ ਲਿਏ ਉਪਸਥਿਤ ਹੂੰ। ਦੁਆਬਾ ਰੇਡੀਓ ਕੀ ਪੂਰੀ ਟੀਮ ਕਾ ਬਹੁਤ ਬਹੁਤ ਧੰਨਵਾਦ, ਜਿਨ੍ਹੋਂਨੇ ਮੁਝੇ ਕਵਿਤਾ ਪ੍ਰਸਤੁਤੀ ਕਾ ਸੁਅਵਸਰ ਪ੍ਰਦਾਨ ਕੀਆ। ਮਾਨਨੀਯ ਹਰਬੰਸ ਸਿਉਂ ਜੀ ਕੋ ਅਨੇਕਾਨੇਕ ਸ਼ੁਭਕਾਮਨਾਏ ਪ ਧੰਨਵਾਦ। ਆਸ ਪਾਸ ਘਟਿਤ ਹੋਤੀ ਘਟਨਾਓਂ ਸੇ ਮਨ ਆਹਤ ਹੋਤਾ ਹੈ, ਲੇਖਨੀ ਉੱਠਤੀ ਹੈ ਤੋ ਮਨ ਕਾ ਸਾਰਾ ਦਰਦ ਕਾਗਜ਼ ਪਰ ਉਂਡੇਲ ਦੇਤੀ ਹੈ। ਐਸੇ ਹੀ ਭਾਵੋਂ ਕੋ ਲੇਕਰ ਪ੍ਰਸਤੁਤ ਹੈ ਮੇਰੀ ਕਵਿਤਾ ਮਾਂ ਕੀ ਵੇਦਨਾ। ਤੋ ਮੇਰੀ ਕਵਿਤਾ ਆਪਕੇ ਸਾਹਮਣੇ, ਕਵਿਤਾ ਕਾ ਸ਼ੀਰਸ਼ਕ ਮਾਂ ਕੀ ਵੇਦਨਾ। ਦਰਦ ਮੇਂ ਛਟਪਟਾਹਟ ਔਰ ਆਕਰੋਸ਼ ਸੇ ਭਰਾ ਯੇ ਮਨ, ਆਖਿਰ ਨਾਰੀ ਹੋਣਾ ਜੋ ਕਭੀ ਮੇਰਾ ਅਭਿਮਾਨ ਰਹਾ ਥਾ, ਸਮਾਜਿਕ ਵਿਸ਼ਮਤਾਓਂ ਕੋ ਸਹਿ ਜਾਣੇ ਕੀ ਕਿਆ ਮਜਬੂਰੀ ਹੈ ਜਿਸਕੋ ਸਹਿਨ ਕਰਤਾ ਹੈ, ਜਿਸਕੇ ਚਲਤੇ ਕਾਮੀ ਲੋਭੀ ਲੰਪਟ ਸਮਾਜ ਮੇਂ ਗਾਲ ਬਜਾਤੇ ਫਿਰਤੇ ਹੈ, ਆਖਿਰ ਕਬ ਤੱਕ ਚਲੇਗਾ ਯੇ ਸਭ। ਛਾਨ ਮਾਰੇ ਪੁਰਾਤਨ ਗ੍ਰੰਥ, ਖੂਬ ਢੂੰਡੇ ਸਭ ਪ੍ਰਸ਼ਨੋ ਕੇ ਉੱਤਰ, ਪਰ ਪਾਇਆ ਕਿਆ। ਤਬ ਤੋ ਮੈਤ੍ਰੇਈ ਗਾਰਗੀ ਅਨੇਕੋ ਨਾਰੀਓਂ ਕੋ ਥੀ ਸਮਾਨਿਤ ਵ ਬਰਾਬਰੀ ਕਾ ਦਰਜਾ ਹਾਸਿਲ, ਸਮੇਂ ਕੀ ਧੂਲ ਪੜਤੇ ਪੜਤੇ ਕਹਾਂ ਗਈ ਵਹਿ ਬਰਾਬਰੀ, ਕਹਾਂ ਗਿਆ ਵਹਿ ਸਮਾਨ, ਕਹਾਂ ਗਈ ਵਹਿ ਇੱਜ਼ਤ ਗਰਿਮਾ ਮਾਨ ਸਮਾਨ, ਕਬ ਪੂਜਾ ਸੇ ਭੋਗਿਆ ਬਨ ਗਈ ਪਤਾ ਹੀ ਨਹੀਂ ਚਲਾ, ਔਰ ਅਬ ਫੈਸ਼ਨ ਕੀ ਗੁੜੀਆ ਬਣਾ ਕਰ ਰੱਖ ਦਿਆ, ਐਸਾ ਚਰਿੱਤਰ ਬਣਾ ਕਰ ਪਰੋਸਾ ਬਾਜ਼ਾਰ ਕੀ ਆਧੁਨਿਕਤਾ ਮੇਂ, ਇਨ ਵਿਗਿਆਪਨੋ ਫਿਲਮੀ ਪਤ੍ਰਿਕਾਓ ਨੇ ਕਿਤਨਾ ਦਿਖਾਓ ਔਰ ਬਦਨ ਉਘਾੜੂ ਹੋ ਸਕੇ ਉਤਨਾ ਬਣਾ ਦਿਆ ਜਾਏ, ਛੀ ਘਿਨ ਆਤੀ ਹੈ ਐਸੀ ਕੁਤਸਿਤ ਸੋਚ ਸੇ ਭੀ, ਸੰਸਕ੍ਰਿਤੀ ਮਾਨ ਮਰਿਆਦਾ ਤੋ ਕਬ ਕੇ ਪੀਛੇ ਛੂਟ ਗਏ ਇਸ ਆਧੁਨਿਕਤਾ ਕੇ ਬਾਜ਼ਾਰ ਮੇਂ। सोच से परे हो गया कि उत्थान है या पतन। समानता का जामा पहनाकर शोषण, दोहरा चरित्र है समाज का। बेटियों को जलील होते, उनकी अस्मिता पर घात होते देख मन नहीं तड़प जाता तुम्हारा? मां हूं, सोचती हूं कहां छुपा लूं इन नन्ही बेटियों को कि इन दरिंदों, कामी, लोभी लंपटों की बुरी नजर ना पड़े। मन भर आया, खूब सोचा और देखो शाम तुम याद आए, शाम तुम याद आए। तुम ही करो कुछ कान्हा, सब कुछ वैसा दिखे जैसा पुरातन काल में था, और देखो सुझाया रास्ता उसी परम पिता ने और कहा, तेरे सामने छोड़े सभी विकल्प मेरी बच्ची। मैं चुप, पहेलियां मत बुझाएं सर्वशक्तिमान, मैं परेशान हूं। वो बोले, क्या नहीं दिया मैंने तुम सबको, तुम सब नारियों को? मेधा दी, शक्ति दी, भक्ति दी, बल दिया, विद्या दी। तुम बनो ऐसी कि बुद्धि से पछाड़ दो सबको। तुम बनो ऐसी पहलवान कि देकर धोबी पछाड़, कर दो चारों खाने चित पशुत्व के गुणों वाले नराधमों को। बुद्धि पर पड़े पर्दे छटने लगे, बुद्धि पर पड़े पर्दे छटने लगे। हाँ हाँ, शक्ति है हम में, रण हो तो रणचंडी बनकर, गृह हो तो गृह स्वामिनी बनकर। अरे देखो, स्वामिनी हूं मैं, स्वामिनी है हम। अपने कर्म के मार्ग को थोड़ा और प्रशस्त करती हूं, अपना सोया ज्ञान शक्ति पहचान कर पूरी शक्ति से जुट जाती हूं प्राप्य को समेटने में। हां, मैं ध्वस्त आत्मविश्वास को पुनः जगाकर समाज को, उनकी ललनाओं को, नाइंसाफियों का डटकर सामना करना, कुसंस्कारों से लड़ना, पूरी शक्ति से जूझना और बुराई पर ना झुकना, कलम पकड़ना, कलम पकड़ने के साथ साथ मजबूती से कलाई को कठोर बनाना। सब सिखाऊंगी। निर्बलता छोड़ो मेरी बच्चियों, निर्बलता छोड़ो। नारी हूं, मां हूं ना, दो नहीं चार चार हाथों से आत्मसम्मान व अस्मिता को संभालना सिखाऊंगी। पर फिर भी दर्द से तड़पती हूं, फरेबी, नरपिशाचों, दुशासनों के अन्याय और घृणित कुकृत्यों पर मैं रुकूंगी नहीं। सब सब सब सिखाऊंगी मैं कि दुर्गा बनकर कैसे अपनी रक्षा की जाती है, अन्नपूर्णा बनकर कैसे भंडारी बना जाता है, कल्पना चावला बनकर कैसे पंख फैलाया जाता है और असीमित अंतरिक्ष को नापा जाता है। सब सब सब कुछ सिखाऊंगी मैं अपनी बच्चियों को, सब कुछ सिखाऊंगी मैं अपनी बच्चियों को।
0: अंबाला तो बंद हूं, असि थानू फिरोजपुर लेके चलने। फिरोजपुर के साडे शायर रहिंदे ने कमलदास जी बड़ी धीमी सुर दे विच रह के अपनी रचना पेश करदे ने, सरोते उन्हां नू प्यार भी दिंदे ने, ते इस बार फिर वो साडे सदे दे उत्ते हाजिर हो रहे ने। आस करदे आ पहलां वांग ही उन्हां नू सरोते साडे प्यार देणगे। कमलदास शर्मा जी, थोड़ा दुआबा रेडियो दे मंच ते निघा स्वागत है जी।
8: लिखे है मन ने बड़े यतन से, तेरी महिमा में कुछ नगमे। लिखे है मन ने बड़े यतन से, तेरी महिमा में कुछ नगमे।

0: जब थिरकते पांव धरती पर, लिखे जो मन ने बड़े यतन से, तेरी महिमा में कुछ नगमे, सुने तुमने भी इस मन से, जो तुमने ही लिखाए हैं, लिखे जो मन ने।
1: कमल दास जी तो बाद होना सी थानू पटियाला विखे डॉक्टर देवेंद्र कौर जी नाल मिलवाण जा रहे हैं। देवेंद्र कौर जी जेडे कि संगीत दे अध्यापक वजों सेवा मुक्त हो चुके ने ते साडियां महफलां दे विच आंदे ने ते साडे श्रोतियां दा मन परचौंदे ने। कला मन ही नहीं परचौंदे, उन्हां दे दिलो दिमाग ते उन्हां दियां कवितावां जिहड़ियां ओ छा जांदियां ने ते हर वार दी तरह इस वार भी ओ साडी काम महफल दे विच अपनी एक नवी रचना लेके हाजिर हो रहे ने। देवेंद्र कौर जी थोड़ा स्वागत है।
2: सब नू मेरे प्यार भरे सत श्री अकाल। मैं डॉक्टर देवेंद्र कौर अज जो कविता थोड़े सामने पेश करन लगी हाँ उसका सिरलेख है किसान दी खुदकुशी। किसान दी खुदकुशी। अज फिर हलूण गई खबर मेरे दिल नू, अज फिर हलूण गई खबर मेरे दिल नू, अज फिर कतल होइया आसां हजारां। अज फिर हलूण गई खबर मेरे दिल नू, अज फिर कतल हुईयां आसां हजारां। अज फिर क्यों औखा होया जीवना, अज फिर क्यों सौखा होया मरना। बोझ बन गया साडे दिलां ते सवालिया निशान शासन दी हिक ते। किन्ना दर्द सहा होना है उसने, किन्ना दिल च रोया होना है उसने। किन्ने दिन दहशत विच कट्टे, किन्ने दिन दुविधा दी भेटे। सौखा हुंदा कदे कोई मरना, सोचे कदे उस दे तनाह दा। दिन रात उह सहम गया होना, माँ प्यो अगे टह गया होना। धी पुत्तां दे फर्ज करके चेते, पत्नी दा सोच दिल दहल गया होना। साडे लई इक खबर जो बन गई, साडे लई इक खबर जो बन गई। कमर उस दे टब्बर दी बन गई। किन्ने वैण पए होणगे, किन्ने वैण पए होणगे। मां बापू बच्चे कुरलाए होणगे। उसकी जदों कहानी खत्म हुई है, उसकी जदों कहानी खत्म हुई है, टब्बर दे दुखां दी कहानी शुरू हुई है। अन्नदाता अपनी जान दे गया, अन्नदाता अपनी जान दे गया। मुल्क दी हिक ते सवाल छड़ गया, अन्नदाता अपनी जान दे गया। मुल्क दी हिक ते सवाल छड़ गया। मुक गई किसानी जे किसे मुल्क उत्ते, मुक गई किसानी जे किसे मुल्क उत्ते। समझो उस मुल्क दे भाग फिर सुत्ते, समझो उस मुल्क दे भाग फिर सुत्ते। शुक्रिया, धन्यवाद बहुत बहुत थोड़े सारिया का।
1: गौर जी तो बाद ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ ਨਾਲ ਦੇ ਨਾਲ ਉਹ ਕਵਿਤਾਵਾਂ ਵੀ ਲਿਖਦੇ ਨੇ, ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਨੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਸ਼ਾਇਰ ਰਹਿੰਦੇ ਨੇ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ, ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਸਾਨੂੰ ਜ਼ਖਮਾਂ ਦਾ ਚਾਹ ਸਜਣਾ,

ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠੇ ਆ ਸਾਨੂੰ।

ਮੈਂ ਤੈਨੂੰ ਇੰਨਾ ਪਿਆਰ ਕਰਾਂ, ਇਕਰਾਰ ਕਰਾਂ, ਜਗ

0: साडी चोली पास जना।
1: कवि दरबार दे अखीर दे उत्ते हुण मैं सदा देण जा रहा हां दविंदर कौर मोहाली जी नूं, जिहड़े के पिछले समय अपने बच्चां नूं मिलण लई न्यूजीलैंड गए से। लॉकडाउन दे कारण उह उत्थे ही फस गए ते अजे भी उत्थे ही रह रहे ने। ते उह साडे कवि दरबार दे विच पहली वारी हाजिर हो रहे ने ते असीं उहनां नूं दुआबा रेडियो दे मंच ते ਆਉਣ ਤੇ ਨਿੱਘਾ ਸੱਦਾ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ।
0: ਪੜੀ ਨਵਾਜ਼ ਤੇ ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ ਤੀਆਂ ਕਿਸ ਕੰਮ ਪੜੀਆਂ ਨਵਾਜ਼ਾਂ

ఇలుమ పడయా తే అమల నకితా కిస కమ కితియా బాతా।

ਉੱਥੇ ਅਮਲਾਂ ਦੇ ਹੋਣੇ ਨੇ ਨਵੇੜ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

ਜੱਗ ਵਿੱਚ ਨੂਰੇ ਉਸਦਾ ਨਾ ਉਸ ਤੋਂ ਕੋਈ ਪਰਦਾ। ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦਸ ਖਾਂ, ਕਿਸੇ ਭੁੱਖੇ ਨੂੰ

ਚਾਰ ਦਿਨਾਂ ਦਾ ਮੇਲਾ ਸੱਜਣਾ, ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

0: ਝੂਠੇ ਸਭ ਛੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ, ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਪੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ। ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ಮಹಾಪವರ್ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰ ਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ. ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
1: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾਦੀਏ ਨੀ, ਹੌਸਲਾ ਰੱਖ ਦੇ ਤਿਆਰ ਕਰਦੇ

ਕਿੰਨੇ ਚਿਰਾਂ ਤੋਂ ਮੌਤ ਪਈ ਰਾਹ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ, ਪਾਲੇ ਜੱਫੀਆਂ ਰਜ ਰਜ ਦਾਦੀਏ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ। ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਹੈ, ਦੁੱਖੜੇ ਸਹਿ ਰਹੀ ਫਿਰ ਵੀ ਆਪਣੇ ਪੋਤਿਆਂ ਨੂੰ ਦੇਖ ਦੇਖ ਕੇ ਮਾਤਾ ਖਿਲਦੀਏ। ਬਖਸ਼ਿਸ਼ ਤੇਗ ਬਹਾਦਰ ਜੀ ਦੀ ਜੋ ਇਹਨਾਂ ਦੇ ਸਿਰਾਂ ਤੇ ਹੱਥ ਧਰਦੇ, ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ।

ਦੇ ਧਰਮ ਵਿੱਚ ਰਹਿਣਾ ਸਦਾ ਪਿਤਾ ਦੇ ਧਰਮ ਵਿੱਚ, ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ ਆਪਣੇ ਧਰਮ ਦੀ ਸ਼ਾਨ। ਬੱਚਿਓ ਲਗਾ ਲੈਣ ਦਿਓ ਸੂਬੇ ਨੂੰ ਜ਼ੋਰ ਸਾਰਾ, ਇਨ ਮੰਨਣਾ ਨਾ ਦੇ ਦੇਣਾ ਬਲੀਦਾਨ। ਬੱਚਿਓ ਜਿੰਨੀ ਨਿੱਗੀ ਦਾਦੀ ਦੀ ਗੋਦ ਵਿੱਚ ਹੈ, ਉਹ ਨਾ ਕਿਸੇ ਵੀ ਸੂਰਜ ਵਿੱਚ। ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ। ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ। ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਮੈਂ ਤਾਂ ਵੱਖਰੀ ਦਿਖਵਾਲਾ ਜਗ ਤੇ ਖਾਲਸਾ ਸਜਾਇਆ ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ ਇਤਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ।

ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਉਹ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਉਹ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ ਉਹ ਬੰਨ ਕੇ ਦਸੇਰੇ ਲਾੜੀ ਮੌਤ ਨੂੰ ਵਿਆਊਗਾ ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ ਹੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ ਅੱਜ ਸਾਨੂੰ ਰੀਜਾਨਾ ਸ਼ਿੰਗਾਰ ਓਏ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ ਉਹ ਚਿਣ ਚਿਣ ਸੀਸ ਉੱਤੇ ਬੰਨ

0: ਨ ਤੇਰੇ ਸ਼ੂਰ ਵੀਰ ਲਾਲਾ ਨੇ ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਨਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਸਤਨਾਮ ਸ਼੍ਰੀ ਵਾਹਿਗੁਰੂ। ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ। ਸਮਾਤ ਫਰਮਾਇਓ। ਵਿਛੜਿਆ ਪਰਿਵਾਰ ਕਲਗੀਧਰ ਦਾ, ਵਿਛੜਿਆ ਪਰਿਵਾਰ ਕਲਗੀਧਰ ਦਾ, ਪੋਹ ਦੀ ਰਾਤ ਕਾਲੀ ਬੋਲੀ ਜਦ ਆਈ, ਝੱਖੜ ਝਾਂਗੀ ਤੂਫਾਨ ਸਣੇ, ਸਰਸਾ ਹੜ ਨਾਲ ਉਫਨਾਈ, ਤਦ ਫਰੇਬੀ ਗੰਗੂ ਕਰ ਦਿੱਤੇ, ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ, ਕੰਧਾਂ ਕੂਕਣ ਕੋਠੇ ਕੂਕਣ, ਕੂਕੇ ਪਈ ਲੁਕਾਈ, ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ, ਕੰਨੀ ਪੈਂਦੇ ਵੈਣ ਸੀ ਸੁਣ ਕੇ, ਮਾਤਾ ਗੁਜਰੀ ਮੂਰਛਾਈ, ਬੱਚਿਆਂ ਦੁੱਖ ਭਾਰਾ ਡਾਢਾ, ਦਾਦੀ ਹੋਸ਼ ਨਾ ਆਈ, ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ, ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ। ਅੱਗੇ ਧਿਆਨ ਦਿਓ, 8-9 ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ, ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ। ਹੁਣ ਉਹ ਘੜੀ ਵੀ ਆ ਗਈ, ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ, ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ, ਰਤਾ ਕੋ ਰਹਿਮ ਨਾ ਆਈ, ਕੰਧਾਂ ਕੂਕਣ ਕੋਠੇ ਕੂਕਣ, ਕੂਕੇ ਕੁੱਲ ਲੁਕਾਈ, ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ। ਅੱਗੇ ਦੇਖਿਓ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ, ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ, ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫਿਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਭੱਤੋ ਜੀ ਨੂੰ। ਹਰਪ੍ਰੀਤ ਭੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਭੱਤੋ ਜੀ। ਹਰਪ੍ਰੀਤ ਭੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਭੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਵੀ ਆ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਵੀ ਆ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਵੀ ਆ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਵੀ ਆ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਵੀ ਆ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਵੀ ਆ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਵੀ ਆ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਏ ਹਾਕਮ ਤੋਂ ਹੱਕ ਮਣਵਾਉਣ ਵੀ ਆ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਵੀ ਆ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਵੀ ਆ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਵੀ ਆ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਵੀ ਆ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਵੀ ਆ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਵੀ ਆ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ ਦੁਆਬਾ ਰੈਡੀ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ। ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ। ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਪਟਿਆਲਾ ਵਾਸੀ ਸਾਡੀ ਸ਼ਾਇਰਾ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ, ਮੱਕਾਰੀ ਦਾ ਕਰਜ਼ ਹੋਵੇ। ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ, ਮੱਕਾਰੀ ਦਾ ਕਰਜ਼ ਹੋਵੇ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ। ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਰਿਸ਼ਤਿਆਂ ਦੇ ਰੀਥਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਿਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ। ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ। ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਓਟਿਆਂ ਦੀ ਓਟ ਹੋਵੇ, ਨਿਮਾਣਿਆਂ ਦਾ ਮਾਨ ਹੋਵੇ। ਜੋ ਨਿਓਟਿਆਂ ਦੀ ਓਟ ਹੋਵੇ, ਨਿਮਾਣਿਆਂ ਦਾ ਮਾਨ ਹੋਵੇ। ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ। ਜੋ ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ। ਦਰਦਮੰਦਾਂ ਦਾ ਦਰਦੀ ਹੋਵੇ, ਤੂੰ ਜਿਸ ਤੋਂ ਖੁਦਗਰਜੀ ਹੋਵੇ। ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ। ਸਤਿਯੁਗ ਵਾਪਿਸ ਲਿਆਵੇ, ਹਾਂ ਸਤਿਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ। ਸੇਵਾ ਸਿੰਘ ਨੂਰਪੁਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਆਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਚੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਹ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਝ ਗਹਿਗਾ 'ਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾ ਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ 'ਤੇ ਜਿਸਮੇਸ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ 'ਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤਵਾ

0: ਜਗਦੀ ਜ਼ਮੀਰ ਵਾਲਾ ਇਨਸਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਹੱਥ ਜੋੜ ਖੜਾ ਅਰਜ ਗੁਜਾਰਦਾ, ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ, ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਜਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ੍ਹ ਸੀਵੀਆਂ ਵੀ ਹੈ ਕਦਰਦਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਹੇ ਹਾਂ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਓਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ਿਸ਼ਟ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ ਨੂੰ।
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। मेरे देश दा अपने देश दा कदे भला ना कीता तूं। दो चार मदारियां दे लग पिछे देश दी जनता नूं नचाउंदी रही। एक दिन अपने ही जालना च फस के बर्बाद आपा करेंगी तूं, जित्तांगे असी ते हरेंगी तूं। जिन्ने तसीहे दे रही किसान बुजुर्गां भैणां वीरां ते निक्के निक्के बच्चियां नूं, जिन्ने तसीहे दे रही किसान बुजुर्गां भैणां वीरां ते निक्के निक्के बच्चियां नूं, रखी चेते एदूं वध तसीहे एक दिन जरेंगी तूं, जित्तांगे असी ते हरेंगी तूं। ना होया कम तैथों कदे कोई चंगा, चंगे दिन आउणगे चंगे दिन आउणगे पर ना आए। ना कीतियां सी कदे जहे माड़े दिनां दियां मंगां, जे जो तू कहा भोली जनता करदी रही, जो तू कहा भोली जनता करदी रही, बजाउंदी रही तालियां थाल कदे दीवे बालन लई, उहनां च भरोसे दा तेल भरदी रही। अज जिवें दुखी सड़कां ते फिरे रोंदा रुलदा अन्नदाता, रखी चेते उवें ही इक दिन खून दे हंजुआं दी नदी विच तरेंगी तूं। सोनी दिलिए खिसियाणी मिलिए, जित्तांगे असी ते हरेंगी तूं, जित्तांगे असी ते हरेंगी तूं। जय जवान जय किसान।
1: ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮੇ ਫਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਰਹੇ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਧੰਨਵਾਦ ਰੇਡੀਓ ਦੇ ਪਿਆਰੇ ਸਰੋਤਿਓ। ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਕਹਿ ਲਈਏ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਸੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ ਦੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ ਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ, ਜਿਵੇਂ ਕੋਈ ਅਨਹਦ ਨਾਦ। ਕੀ ਚਖਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ, ਇਸ ਜਗਤ ਜਲੰਦੇ ਨੂੰ ਵੀ ਦੋ ਘੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਦੋਸਤ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ਼ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸ਼ਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ। ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਪ੍ਰੀਤ ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ ਸਵਾਗਤ ਹੈ।
7: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰਾ ਏ, ਦਿਲ ਤੇ ਬੋਝ ਜੋ ਭਾਰਾ ਏ। ਹੰਝੂ ਖਾਰੇ ਅਕਬਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ, ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲੁਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ। ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ। ਵੇਖ ਕੇ ਮੇਰੀ ਰੋ ਕਮਲਾਈ, ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ। ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ, ਐਸੀ ਜ਼ਹਿਰ ਦੀ ਰੋਟੀ ਖਵਾਈ। ਵੇਖ ਕੇ ਮੇਰੀ ਰੂਹ ਕਮਲਾਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰਾ ਏ, ਦਿਲ ਤੇ ਬੋਝ ਜੋ ਭਾਰਾ ਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
8: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ, ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ, ਜੋ ਅਬ ਜੀਵਨ ਮੇਂ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ, ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਿਆਲੂ ਹੈ, ਕਰੁਣਾ ਨਿਧਾਨ ਹੈ, ਬਖਸ਼ਣ ਹਾਰਾ ਹੈ। ਵੋ ਦਿਆਲੂ ਹੈ, ਕਰੁਣਾ ਨਿਧਾਨ, ਬਖਸ਼ਣ ਹਾਰਾ ਹੈ, ਛੋੜ ਕਰ ਦਮ ਔਰ ਘਮੰਡ, ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ, ਕਿਉਂ ਇਤਰਾਤਾ ਫਿਰਤਾ ਹੈ। ਕਰਕੇ ਪਾਪ ਤੂੰ ਐ ਮੂਰਖ, ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇਂ ਜਾ ਗਿਰਤਾ ਹੈ। ਸਮਝਤਾ ਹੈ ਖੁਦਾ ਖੁਦ ਕੋ, ਬੇਜ਼ੁਬਾਂ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ, ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, گزر گیا جو وقت نہ پھر وہ لوٹ کر آئے، اٹھا کر ہاتھ اپنے سجدے میں جھکا کر سر اپنا، اٹھا کر ہاتھ اپنے سجدے میں جھکا کر سر اپنا، دعا کرو اب کے برس خوشیوں بھرا ہر ایک پل آئے، دعا کرو اب کے برس خوشیوں بھرا ہر ایک پل آئے۔ دھنیواد۔
1: شرما جی تو بعد ایک میں ہور کچھ ساکھی کرنا گا، ایک سڈے شاعر نے فیروزپور تو کمل داس جی، وہ بھی اپنی ایک رچنا لے کے حاضر ہو رہے ہیں۔ کمل داس فیروزپور جی، تھوڑا دوابا ریڈیو دے ہفتہ واری کبھی دربار دے وچ نگاہ سواگت ہے جی آیا نو۔
9: زندگی

ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ద్వాప రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਤੋਂ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ

0: ग्रेजुएशन कंप्लीट करते हैं या पोस्ट ग्रेजुएशन कंप्लीट करते हैं मास मीडिया स्टडीज ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
0: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਸ ਹੁੰਦੇ ਆ।
1: ਅੱਛਾ
0: ਬਸ
1: ਜੀ
0: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ, ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
0: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ, ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ, ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
0: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ, ਗੱਲ ਨੂੰ
0: ਲਿਖਣ ਦਾ,
1: ਪੇਸ਼ ਕਰਨ ਲਈ,
0: ਹਾਂਜੀ,
1: ਲਿਖਣ ਦਾ ਹੁਨਰ ਹੋਣਾ ਚਾਹੀਦਾ,
0: ਰਾਈਟਿੰਗ
1: ਉਹ ਇੱਕ
0: ਸਕਿੱਲ,
1: ਵਧੀਆ ਲਿਖਾਰੀ ਹੋਣਾ ਚਾਹੀਦਾ।
0: ਜੀ
1: ਤੇ
0: ਜੀ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ,
0: ਜੀ
1: ਉਹਨੂੰ
0: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
0: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
0: ਪ੍ਰੋਡਿਊਸਰਸ ਹੋ ਗਿਆ, ਇਹ ਨਿਊਜ਼ ਪ੍ਰੋਡਿਊਸ ਕਰਦੇ ਆ, ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ, ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ, ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ, ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
0: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
0: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
0: ਜੀ
1: ਦੌਰ ਹੈਗਾ, ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
0: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ, ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
0: ਹਾਂਜੀ ਦੇਖੋ, ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ,
0: ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ,
0: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ, ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ, ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ।
0: ਜਿੰਨੇ ਵੀ, ਹਾਂਜੀ, ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ, ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ, ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
0: ਬਿਲਕੁਲ, ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ।

0: ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ,
1: ਹਾਂਜੀ
0: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ।
0: ਜੀ
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
0: ਹਾਂਜੀ
1: ਕੰਮਕਾਰ ਦੀ, ਉਹ
0: ਜੀ
1: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
0: ਹਾਂਜੀ
1: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ, ਤਾਂ ਇਹਦੇ ਬਾਰੇ ਵੀ ਦੱਸੋ।
0: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
1: ਹਾਂਜੀ
0: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
1: ਹਾਂਜੀ
0: ਵਿੱਚ ਵੀ
1: ਹਾਂਜੀ
0: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ,
1: ਬਿਲਕੁਲ ਜੀ
0: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
1: ਹਾਂਜੀ
0: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ, ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ,
1: ਬਿਲਕੁਲ
0: ਤਾਂ
1: ਜੀ
0: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ, ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
0: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
0: ਹਾਂਜੀ ਹਾਂ
1: ਸਰਕਾਰੀ
0: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮਕਾਰ
0: ਹਾਂਜੀ
1: ਹੋਵੇਗਾ।
0: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
0: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
0: ਬਿਲਕੁਲ
1: ਹੈ ਨਾ, ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
0: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
0: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਸ਼ਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ
0: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
1: ਹਾਂਜੀ
0: ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
1: ਬਿਲਕੁਲ
0: ਉਹਨਾਂ
1: ਜੀ
0: ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
1: ਹਾਂਜੀ
0: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਆ।
1: ਬਿਲਕੁਲ ਜੀ
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ। ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਇਸ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ।
1: ਬਿਲਕੁਲ
0: ਫਿਊਚਰ
1: ਜੀ,
0: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
0: ਹਾਂਜੀ
1: ਸਾਰੇ ਵੈੱਬ ਚੈਨਲ ਆ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ
0: ਹਾਂਜੀ
1: ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ। ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ
1: ਹਾਂਜੀ
0: ਕੋਈ ਅੱਛੀ ਚੀਜ਼ ਉਸ ਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੇ ਵੀਡੀਓ
0: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
0: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ,
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਜਾਂ ਉਹਨਾਂ ਦੇ
0: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ
1: ਵੇਸਟ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
1: ਹਾਂਜੀ
0: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇਓਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ,
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸਨੂੰ ਇਮੋਸ਼ਨਲੀ ਉਸਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸਨੂੰ ਤੁਸੀਂ ਆਪਣੇ ਨਾਲ ਮਤਲਬ ਉਸਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ ਹਾਂਜੀ
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੀਆਂ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਆਪਣੇ
1: ਜੀ
0: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ।
1: ਹਾਂਜੀ
0: ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਰਸਟ ਪ੍ਰਾਇੋਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ
0: ਧੰਨਵਾਦ ਜੀ।
1: ਬਿਲਕੁਲ ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪರ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ
1: ਜੀ।
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ। ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ।
2: ਹਾਂ, ਉਹ ਓਕੇ ਹੈ,
1: ਉਹੀ ਹੋਣਾ
2: ਚਾਹੀਦਾ। ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
1: ਜੀ ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਹੈ ਜਾਂ ਸਾਡੇ ਡਿਸੀਜ਼ਨ ਨੂੰ ਚੈਲੇਂਜ ਕਰਦਾ ਹੈ।
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ, ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
1: ਜੀ।
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ। ਬੱਚਿਆਂ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ, ਦੈਟ ਇਜ਼ ਅਥੋਰੀਟੇਟਿਵ, ਠੀਕ ਹੈ। ਇੱਕ ਹੈ ਥਰਡ ਜਿਸਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ। ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ,
2: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
2: ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ,
2: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ।
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ
2: ਬਣਦਾ
1: ਉਹਨਾਂ ਦਾ, ਬਿਲਕੁਲ ਬਿਲਕੁਲ ਜੀ।
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
2: ਹਾਂਜੀ ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ,
2: ਮੇਰਾ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ,
2: ਬਿਲਕੁਲ।
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ, ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ।
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ,
2: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ,
1: ਬਿਲਕੁਲ
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ, ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ, ਬਿਲਕੁਲ। ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ,
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਏਦਾਂ ਹੀ ਹੁੰਦਾ, ਏਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ।
1: ਠੀਕ ਹੈ,
2: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ,
2: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬਹੁਤਾ ਕਸੂਰ ਨਹੀਂ ਹੈ, ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ ਹੈ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਨਾਂ ਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
2: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ,
2: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
2: ਹਾਂ
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
2: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੂੰ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
2: ਹਾਂਜੀ
1: ਬਿਲਕੁਲ ਬਿਲਕੁਲ,
2: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
1: ਬਿਲਕੁਲ ਬਿਲਕੁਲ,
2: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ।
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
2: ਕਰਦਾ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
2: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ
2: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ ਪੇਰੈਂਟਿੰਗ ਚ ਆਈ ਨਾ
1: ਉੱਥੇ ਆਈ ਬਿਲਕੁਲ ਬੱਚਾ ਤੇ ਕੋਰਿਸਲੇਟ ਸੀ
2: ਬੱਚਾ ਕੋਰਿਸਲੇਟ ਸੀ
1: ਜੀ ਜੀ ਬਿਲਕੁਲ
2: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ ਕੋਈ ਖਲਾਰਾ ਪਿਆ ਕੋਈ ਬੱਚਾ ਹੈ ਤਾਂ ਖਲਾਰਾ ਪਏਗਾ
1: ਬਿਲਕੁਲ ਬਿਲਕੁਲ
2: ਹੈ ਨਾ ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ ਉਹੀ ਸਿਚੁਏਸ਼ਨ ਹੈ ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ ਕੋਈ ਕਿਸ ਤਰ੍ਹਾਂ
1: ਬਿਲਕੁਲ ਬਿਲਕੁਲ
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ
1: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਆ ਚੇਤਨਾ ਦੀ ਲੋੜ ਆ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ ਹੈ ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ ਤਾਂ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ ਜਿਵੇਂ ਫੋਕਸ ਕਰਦੇ ਹਾਂ ਆਪਾਂ ਇਹ ਵਾ ਕਮਾਲ ਸੀ ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ ਜਿਹੜੇ ਮਾਪੇ ਨੇ ਈਵਨ ਬੱਚੇ ਵੀ ਸੁਣ ਰਹੇ ਨੇ ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ ਪਰ ਬੱਚਿਆਂ ਦੇ ਦੋਸਤ ਵੀ ਬਣੋ
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ
1: ਜੀ ਜੀ ਬਿਲਕੁਲ
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ
1: ਨਫ਼ਰਤ ਨਹੀਂ ਹੋ ਰਹੀ ਉਹ ਤਾਂ ਹੈਗੀ ਹੈ
2: ਠੀਕ ਹੈ ਨਾ ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਝ ਨਹੀਂ ਹੈ
1: ਜੀ ਜੀ ਬਿਲਕੁਲ
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ
1: ਜੀ ਜੀ ਜੀ
2: ਤੁਸੀਂ ਉਸ ਨੂੰ ਵਧਾਓ ਨਹੀਂ ਤੁਸੀਂ ਉਸ ਨੂੰ ਪਾਰ ਕਰਨਾ ਹੈ
1: ਬਿਲਕੁਲ
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ
1: ਜੀ ਜੀ ਜੀ
2: ਠੀਕ ਹੈ ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ
1: ਆ ਕਿ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ
2: ਹੈ ਨਾ ਠੀਕ ਹੈ ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
2: ਤੇ ਦੋਨਾਂ ਲਈ ਅੱਛਾ ਹੈ ਘਰ ਦਾ ਮਾਹੌਲ ਵੀ ਅੱਛਾ ਹੋਏਗਾ
1: ਬਿਲਕੁਲ ਬਿਲਕੁਲ ਜੀ ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ
2: ਬਿਲਕੁਲ ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ
1: ਹਾਂਜੀ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ
2: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ
1: ਜੀ ਜੀ
2: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ
1: ਸਾਰਾ ਕੁਝ ਹੋ ਗਿਆ ਜੀ
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ ਕੁਝ ਅੱਛਾ ਸਿੱਖਣਾ
1: ਬਿਲਕੁਲ ਬਿਲਕੁਲ ਬਿਲਕੁਲ ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ ਆਪਾਂ ਸਮਝਦੇ ਹਾਂ ਕਿ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ ਇੱਕ ਪਲੇਟਫਾਰਮ ਮਿਲਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ
1: ਸ਼ੁਕਰੀਆ ਦੋਸਤੋ ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ ਹੁਣ ਦੇ ਸਮਰਜੀਤ ਸਿੰਘ ਸਮੀ ਨੂੰ ਆ ਗਿਆ ਰੱਬ ਰੱਖ ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ ਇਸ ਕਰਕੇ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਜੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ, ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਬਿਲਕੁਲ ਸਹੀ।
3: ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ। ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ, ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਬੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ। ਤਾਂ
3: ਬਿਲਕੁਲ
1: ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ। ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
3: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
3: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
3: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਆ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਆ,
1: ਦੋ ਐਡ ਹੋ ਗਏ, ਚਲੋ
3: ਕੋਈ
1: ਗੱਲ ਨਹੀਂ।
3: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ 12ਵੀਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
1: ਹਾਂਜੀ ਹਾਂਜੀ।
3: ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਣੀ,
1: ਫਿਰ ਤੋਂ ਗੱਡੀ ਲੀ ਤੇ ਆ ਗਈ ਹੈ,
3: ਫਿਰ ਤਾਂ ਆ ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਦਾ ਹੀ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। 9ਵੀਂ ਅੱਛਾ, ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ
1: ਪਲੱਸ ਪੁਆਇੰਟਸ।
3: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th-10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
1: ਅੱਛਾ ਸਰ,
3: ਸਪਨਾ
1: ਠੀਕ ਹੈ ਠੀਕ
3: ਪੇਰੈਂਟਸ
1: ਹੈ।
3: ਦਾ ਸੀਗਾ, ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਇੰਡ
1: ਆਪ
3: ਬਣ
1: ਵੀ
3: ਗਿਆ
1: ਤੁਸੀਂ ਸੋਚ, ਆਪ
3: ਬਿਲਕੁਲ
1: ਇਹਨੂੰ ਆਪਣਾ ਸਪਨਾ ਬਣਾ ਲਿਆ।
3: ਬਿਲਕੁਲ
1: ਠੀਕ ਠੀਕ
3: ਕਿ ਬਣਨਾ ਹੈਗਾ ਮੈਡੀਕਲ ਲੈ
1: ਜੀ
3: ਲਈ,
1: ਜੀ ਜੀ
3: ਨਾਲ ਥੋੜ੍ਹਾ ਮੈਥ ਇੰਡਸਟਰੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ,
1: ਔਰ
3: ਦੋਨੋਂ
1: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
3: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
1: ਹਾਂਜੀ
3: ਮੈਂ ਕਿਹਾ
1: ਹਾਂਜੀ
3: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
1: ਠੀਕ ਠੀਕ ਹਾਂਜੀ
3: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ।
1: ਹਾਂਜੀ
3: ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
1: ਕਿਆ
3: ਉਸ
1: ਪਤਾ,
3: ਵੇਲੇ ਮਤਲਬ ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
1: ਸਹੀ
3: ਟੇਕਅਪ
1: ਟਰੈਕ
3: ਕਰੋ,
1: ਤੇ ਜਾ ਰਹੇ ਸੀ ਤੁਸੀਂ।
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ ਵਿੱਚ।
1: ਜੀ ਜੀ ਜੀ
3: ਜਿਸ ਕਿਸੇ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸੇ ਨੂੰ ਲੱਗਦਾ CA ਬਣਨਾ ਹੈਗਾ ਮੈਂ,
1: ਸਾਰਾ
3: ਕਿਸੇ ਨੂੰ
1: ਮਿਲ ਜਾਂਦਾ
3: ਲੱਗਦਾ ਇੰਜੀਨੀਅਰਿੰਗ ਕਰਨਾ ਹੈ,
1: ਜੀ
3: ਦੈਟ ਇਜ਼ ਦ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੈਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
1: ਬਿਲਕੁਲ
3: ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
1: ਹਾਂਜੀ
3: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
1: ਹਾਂਜੀ
3: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
1: ਸ਼ੁਰੂ ਤੋਂ
3: ਤਿਆਰ
1: ਪੜਿਆ ਹੈ,
3: ਹੋ ਚੁੱਕਿਆ ਸੀਗਾ
1: ਬਿਲਕੁਲ।
3: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
3: ਬਿਲਕੁਲ ਬਿਲਕੁਲ,
1: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਕਰੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ।

0: ਪਨੀਰੀ ਆਪਾਂ ਕਹਿੰਦੇ ਹਾਂ ਨਵੀਂ
1: ਹਾਂਜੀ ਹਾਂਜੀ
0: ਜਨਰੇਸ਼ਨ ਨਾਲ ਜਿਹੜੀ ਆ
1: ਹਾਂਜੀ
0: ਰਹੀ ਹੈ ਉਹ
1: ਹਾਂਜੀ
0: ਇੰਨੀ ਜ਼ਿਆਦਾ ਟੈਲੈਂਟਡ ਹੈ ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ ਜੇ
1: ਕੀ
0: ਅਸੀਂ
1: ਬਾਤ ਹੈ।
0: ਇਫ ਵੀ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
1: ਜੀ ਜੀ ਜੀ
0: ਆਪਣਾ
1: ਜੀ
0: ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
1: ਬਿਲਕੁਲ
0: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
1: ਹਾਂਜੀ ਹਾਂਜੀ
0: ਬੜੇ ਹਾਸੇ ਵਾਲੀ ਗੱਲ ਹੈ, ਉਹ ਕਹਿਣਗੇ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
1: ਅੱਛਾ ਜੀ
0: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ,
1: ਠੀਕ ਹੈ ਜੀ ਬਿਲਕੁਲ
0: ਸਿਵਲ
1: ਬਿਲਕੁਲ
0: ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ
0: ਤੋਂ
1: ਡੀਸੀ
0: ਆਪੇ
1: ਹੀ ਬਣ ਗਏ ਬਸ
0: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ
0: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ।
1: ਜੀ
0: ਤੁਹਾਡੇ ਕੋਲ
1: ਜੀ
0: ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
1: ਹਾਂਜੀ
0: ਜਿਹੜੇ ਵੀ
1: ਹਾਂਜੀ
0: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ
0: ਥੋੜੀ
1: ਬਿਲਕੁਲ
0: ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ ਐਕਟਿੰਗ
1: ਬਿਲਕੁਲ
0: ਲਾਈਨ 'ਚ
1: ਹੈਗਾ
0: ਚਲੇ
1: ਜੀ।
0: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
1: ਵਾਕਈ
0: ਪਤਾ ਲੱਗ
1: ਹਾਂਜੀ
0: ਗਿਆ
1: ਹਾਂਜੀ
0: ਸੀਗਾ।
1: ਹਾਂਜੀ ਬਿਲਕੁਲ ਜੀ
0: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
0: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀਏ, ਬੀਸੀਏ, ਬੀਕੌਮ, ਬੀਬੀਏ, ਬੀਐਸਸੀ ਨਾਨ ਮੈਡੀਕਲ, ਬੀਐਸਸੀ ਫੈਸ਼ਨ ਡਿਜ਼ਾਈਨਿੰਗ, ਬੀਏ, ਬੀਐਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐਮਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐਮਕੌਮ ਅਤੇ ਪੀਜੀਡੀਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਏਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
0: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਸ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ,
1: हाँ
0: ਜਿਹੜੀ
1: जी हाँ
0: ਜਿਹੜੀ
1: जी
0: ਰਾਹ
1: हाँ
0: ਉਹ
1: जी
0: ਤੁਰ ਪਿਆ
1: बिल्कुल
0: ਹੈਗਾ,
1: बिल्कुल
0: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ
1: हाँ जी हाँ
0: ਉਹ
1: जी
0: ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ
1: जी
0: ਹੈ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ,
1: ਉਧਰ ਆ ਗਿਆ
0: ਉਸ ਵੇਲੇ ਦੇਖੋ

0: ਪਹਿਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ
1: ਹਾਂਜੀ
0: ਉਸ
1: ਹਾਂਜੀ
0: ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ
1: ਜੀ
0: ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ,
1: ਹਾਂਜੀ ਹਾਂਜੀ ਹਾਂਜੀ
0: ਪੇਰੈਂਟ ਟੀਚਰ ਨੂੰ ਕਹਦੇ ਕਿ ਭਈ ਦਿਸ ਇਜ਼ ਯੋਰ ਕੈਲੀਬਰ,
1: ਜੀ
0: ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ
1: ਜੀ
0: ਉਹਨੂੰ ਕਲੀਅਰ ਕਲੈਰਿਟੀ ਆਫ ਮਾਈਂਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
0: ਇਹਦੇ ਵਿੱਚ
1: ਬਿਲਕੁਲ
0: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
1: ਹਾਂਜੀ
0: ਇੰਨਾ
1: ਹਾਂਜੀ
0: ਸਟਰੋਂਗ ਹੋਣਾ ਚਾਹੀਦਾ ਹੈ ਕਿ ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ। ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ, ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ ਬਸ
0: ਉਹ
1: ਉਹਦਾ ਹੀ
0: ਸਮਝ ਕੇ
1: ਚਾਹੀਦਾ
0: ਜੇ
1: ਹਾਂਜੀ
0: ਉਹਨਾਂ
1: ਹਾਂਜੀ
0: ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
0: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਉਹਦੇ
1: ਬਿਲਕੁਲ
0: ਲਈ।
1: ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ 'ਤੇ ਕੋਈ ਗਾਈਡੈਂਸ ਮਿਲ ਜੇ, ਅਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
1: ਉਹਨਾਂ ਦੀ ਟ੍ਰੇਨਿੰਗ ਹੈ
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ
1: ਹਾਂਜੀ
0: ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
1: ਹਾਂਜੀ
0: ਫਿਰ
1: ਹਾਂਜੀ
0: ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗਹਿਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ
1: ਜੀ
0: ਜਿਹੜੇ
1: ਜੀ
0: ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਇਹ
0: ਹਾਂ
1: ਨਹੀਂ ਹੈ ਤਾਂ ਵੀ ਉਹ ਹੈਗੇ
0: ਤਾਂ ਵੀ ਦੇ ਐਗਜ਼ਿਸਟ। ਸੋ
1: ਐਗਜ਼ਿਸਟ ਹਾਂ
0: ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
1: ਬਿਲਕੁਲ
0: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ
1: ਮੈਂ
0: ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ
1: ਉਸ
0: ਦੇ,
1: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
0: ਮਿਟਦੀ
1: ਹਮਾਰੀ,
0: ਨਹੀਂ ਹਮਾਰੀ
1: ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
1: ਜੀ ਜੀ ਜੀ
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
1: ਜੀ
0: ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ
1: ਅੱਛਾ
0: ਨਾਲ
1: ਜੀ
0: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
1: ਅੱਛਾ ਜੀ
0: ਉਹ ਕਿਤੇ ਜੌਬ ਕਰ ਰਹੇ ਸੀਗੇ,
1: ਜੀ
0: ਕੋਈ
1: ਜੀ
0: ਕਿਸੇ
1: ਜੀ
0: ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ
1: ਜੀ
0: ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
1: ਕਿਆ
0: ਤੇ
1: ਬਾਤ
0: ਉਹਦੇ
1: ਹੈ ਕਿਆ ਬਾਤ ਹੈ
0: ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ,
1: ਜੀ
0: ਤੁਹਾਨੂੰ
1: ਜੀ
0: ਆਪਣੇ
1: ਜੀ
0: ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਕਿ
0: ਬਿਲਕੁਲ
1: ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ
1: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਹੈ ਅਤੇ ਉਹ ਕੀਤਾ ਉਹਦੇ ਲਈ, ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ ਜੀ
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
1: ਹਾਂ
0: ਹਮ ਜਬ
1: ਬਿਲਕੁਲ
0: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ
0: ਉਹ
1: ਵਾਹ,
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
1: ਹਾਂ
0: ਮੈਨੇ
1: ਬਿਲਕੁਲ
0: ਯੇ ਅਚੀਵ ਕਰਨਾ ਹੈ,
1: ਜੀ ਜੀ
0: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰ ਠਾਣ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ ਜੀ
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ,
1: ਹਾਂ
0: ਮੈਂ
1: ਜੀ
0: ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ,
1: ਜੀ
0: ਠੀਕ ਹੈ,
1: ਜੀ ਜੀ
0: ਕਿਉਂਕਿ
1: ਜੀ ਜੀ
0: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
1: ਹਾਂ
0: ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ,
1: ਕੋਸ਼ਿਸ਼ ਹੋ ਜਾਂਦੀ
0: ਕੋਸ਼ਿਸ਼ ਹੋ ਜਾਂਦੇ ਬਿਲਕੁਲ।
1: ਜੀ ਜੀ
0: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
1: ਉਹ
0: ਲਾਈਫ 'ਚ,
1: ਜ਼ਰੂਰੀ ਹੈ ਜੀ।
0: ਉਹ ਸਟੈਪ ਜੇ ਤੁਹਾਡਾ ਚੰਗਾ ਚੱਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ ਬਹਿ ਜਾਓਗੇ, ਯੂ ਕ੍ਰਿਪ ਕਰਨ ਲੱਗ ਜਾਓਗੇ ਕਿ
1: ਹਾਂ
0: ਮੈਂ ਤਾਂ
1: ਕਰਨੀ
0: ਫੇਲ ਹੋ
1: ਨਹੀਂ,
0: ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
1: ਰੱਬ
0: ਦੇਈ
1: ਨੇ
0: ਸਕਦਾ,
1: ਠੀਕ ਨਹੀਂ ਕੀਤਾ
0: ਰੱਬ ਨੂੰ ਦੋਸ਼ ਦੇਤਾ, ਗੁਆਂਢੀਆਂ ਨੂੰ ਦੋਸ਼ ਦੇਤਾ, ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ।
1: ਬਿਲਕੁਲ ਉਹ ਜ਼ਰੂਰੀ ਹੈ ਜੀ।
0: ਬਿਲਕੁਲ
1: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
0: ਬਿਲਕੁਲ
1: ਹੋਤ ਹਮ
0: ਬਿਲਕੁਲ
1: ਕਿਆ
0: ਬਿਲਕੁਲ
1: ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
0: ਬਿਲਕੁਲ
1: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜੇ?
0: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
1: ਜੀ
0: ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
0: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
1: ਹਾਂਜੀ
0: ਕੋਟਾ
1: ਹਾਂਜੀ
0: ਦਿੱਲੀ ਇੱਕ ਹੱਬ ਬਣ
1: ਉਹਦੇ
0: ਗਿਆ,
1: ਪੂਰਾ ਕੋਚਿੰਗ ਜੰਗਲ ਬਣ ਗਿਆ,
0: ਉਹਦੇ ਉੱਥੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
1: ਜੀ
0: ਬਟ
1: ਜੀ
0: ਤੁਸੀਂ ਪਰਸੈਂਟੇਜ ਵੇਖੋ,
1: ਜੀ
0: ਉੱਥੇ ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ
0: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
1: ਬਿਲਕੁਲ
0: ਮੇਰਾ
1: ਜੀ,
0: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
1: ਹਾਂਜੀ ਹਾਂਜੀ
0: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
1: ਜੀ
0: ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ,
1: ਹਾਂਜੀ
0: ਕਿ
1: ਹਾਂਜੀ
0: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
1: ਜੀ ਜੀ
0: ਡਿਸਪਰਸ ਹੋ
1: ਜੀ
0: ਜਾਂਦੇ ਨੇ,
1: ਹਾਂ
0: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ ਜੀ
0: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ ਬਹੁਤ ਜ਼ਰੂਰੀ ਹੈਗਾ,
1: ਇੱਕ ਬੈਕਅਪ ਪਲਾਨ,
0: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰਕੇ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
1: ਜੀ ਜੀ ਜੀ
0: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ,
1: ਬੜੇ ਅੱਛੇ
0: ਤੁਸੀਂ
1: ਪ੍ਰੋਗਰਾਮ
0: ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ,
0: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ ਖਤਮ
1: ਕਿਉਂਕਿ
0: ਹੈ।
1: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ
0: ਬਿਲਕੁਲ
1: ਇਹੀ ਜ਼ਿੰਦਗੀ ਆ,
0: ਬਿਲਕੁਲ,
1: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ, ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਝ ਘੱਟ ਗਿਆ ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
1: ਅੱਛਾ
0: ਬੱਚੇ
1: ਜੀ,
0: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
1: ਹਾਂਜੀ
0: ਨੇ।
1: ਹਾਂਜੀ,
0: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
1: ਜੀ ਜੀ
0: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
1: ਆ
0: ਜਿਹੜੇ ਆ
1: ਰਹੇ।
0: ਬਾਹਰ ਸੁਣਨ ਨੂੰ ਆ ਰਹੇ
1: ਆ
0: ਨੇ।
1: ਰਹੇ, ਹਾਂਜੀ ਹਾਂਜੀ।
0: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ, ਤੋਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ
1: ਜੀ ਜੀ
0: ਜਿਹੜਾ
1: ਜੀ
0: ਮੈਨੇਜ ਕਰ
1: ਜੀ ਜੀ
0: ਸਕਦੇ
1: ਜੀ
0: ਹੋ।
1: ਜੀ
0: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ।
1: ਸੈਲਫ ਕਾਉਂਸਲਿੰਗ ਹੀ
0: ਸੈਲਫ
1: ਕਰਨੀ ਹੈ।
0: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ,
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ।
1: ਬਿਲਕੁਲ,
0: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
0: ਤੁਹਾਨੂੰ
1: ਸਹੀ,
0: ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
0: ਤੁਸੀਂ
1: ਹਾਂਜੀ
0: ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
1: ਬਿਲਕੁਲ
0: ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ, ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
1: ਬਿਲਕੁਲ
0: ਸ਼ੁਰੂ ਕਰ
1: ਬਿਲਕੁਲ
0: ਦੋਗੇ,
1: ਬਿਲਕੁਲ
0: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਕੀਤਾ ਹੈ
0: ਪਹੁੰਚਾਇਆ,
1: ਸਾਰਾ
0: ਤੇ ਮੈਂ ਆਪਣੀ ਇੱਕ
1: ਜੀ
0: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
1: ਬੜੀ
0: ਜੇ ਇਸ
1: ਵੱਡੀ,
0: ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉੱਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਆਹ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ, ਹੁਣ
1: ਚੇਂਜਸ ਆ ਰਹੇ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ, ਤੁਸੀਂ ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਦੀ ਸਿਲੈਕਸ਼ਨ ਹੋਣ ਤੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ
0: ਐਬਸੋਲੂਟਲੀ,
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
0: ਜਿਵੇਂ ਅਬ ਤੁਸੀਂ
1: ਉਜਾਲਾ ਆ ਰਿਹਾ ਹੈ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਭੀ
1: ਜੀ ਜੀ
0: ਹੁਣੇ ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ।
1: ਜੀ ਜੀ
0: ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ। ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ।
0: ਸਾਰੀ ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਇਹੀ ਹੈ
0: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਹੇ ਹੈ, ਪੌਦਾ ਉਗਦਾ ਹੁੰਦਾ ਹੈ, ਬੱਚਾ
1: ਬਿਲਕੁਲ
0: ਉਗ ਰਿਹਾ ਹੈਗਾ,
1: ਹਾਂਜੀ
0: ਉਦੋਂ
1: ਹਾਂਜੀ
0: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ
1: ਬਿਲਕੁਲ
0: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
0: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ। ਉਸ
1: ਅੱਗੇ
0: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਣਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ, ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਓਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਝੁਕ ਝੁਕ ਆਖੂਗਾ, ਜੱਗ ਝੁਕ ਝੁਕ ਆਖੂਗਾ, ਯੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕੰਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ੍ਹ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਲੈ ਆਇਆ। ਕਹਿੰਦਾ ਹਾਂ ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆਂ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ, ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਦੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਮਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ, ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਘੋਗੜ ਬਿੱਲੇ ਇਥੋਂ ਦੂਰ ਪਜਾਉਣੇ ਨੇ, ਮਰਦ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਤੇ ਹਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭ ਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭ ਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕਲਾ ਡੰਡਾ ਪਾਲਾ ਝੰਡਾ, ਚੱਕਲਾ ਡੰਡਾ ਪਾਲਾ ਝੰਡਾ, ਛੱਡਦੇ ਨੁਕਸਾਤ ਬੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥਰੇ ਕੀ ਬਾਂਦਾ। ਸਾਥੀ ਹੱਥ ਬੰਡਾਰਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ ਜੋ ਉਸਰ ਤਾਂ ਜਾਂਦੀ ਹੈ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲੇ ਓ ਸਰਹੰਦ ਨੂੰ ਮੇਰੇ

0: ਸਾਧਕ ਗੁਜ਼ਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ

0: ਵਤਨੀ ਪਰਛਾਵੇਂ ਟਲ ਚੁੱਕੇ ਨੇ। ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਵਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦੇਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ ਦੇਵਿੰਦਰ ਕੌਰ ਜੀ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦੇਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊਂ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਉਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ। ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ, ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ।

0: साहिबजादा अजीत सिंह जी, तन तन साहिबजादा जुझार सिंह जी। वाहिगुरु जी का खालसा, वाहिगुरु जी की फतेह।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸੀਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫਤਾਵਾਰੀ ਕਾਮ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਹੈ। ਅੱਜ ਉਹ ਦਰ ਬਦਰ ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
4: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿਚ ਅਸੀਂ ਬੱਝੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ ਸਾਡੇ ਗੱਭਰੂ ਪੁੱਟ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ ਹੁਣ ਮੋਦੀਆ ਦਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਵੇਖ ਸਾਰਾ ਮੁਲਕ ਇਕੱਠਾ ਹੋਇਆ ਨਾ ਰਿਹਾ ਕੋਈ ਬੇਗਾਨਾ ਵੇਖ ਸਾਰਾ ਮੁਲਕ ਇਕੱਠਾ ਹੋਇਆ ਨਾ ਰਿਹਾ ਕੋਈ ਬੇਗਾਨਾ ਹੁਣ ਤਾਂ ਤੇਰੇ ਤੋਂ ਚਾਹ ਵੀ ਨਹੀਂ ਵਿਕਣੀ ਨਾ ਮਿਲਣਾ ਸਰਕਾਰੀ ਖਾਣਾ ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਬਣ ਜਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ਿਸ਼ਟੀ ਜਿਨ੍ਹਾਂ ਦਾ ਸਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
6: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਪਾ ਤੁਰ ਚੱਲੀਏ ਚੰਨ ਦੀ ਸੈਰ